ਅਸਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰ ਲੈ ਹੀ ਜਵਿਆ, ਵੈਰ ਵਿਰੋਧ ਮਿਟੈ ਤੈ ਮਨ ਤੇ, ਨਾਨਕ ਹਰ ਕੀਰਤਨ ਗੁਰਮੁਖ ਜੋ ਸੁਨ ਤੇ, ਵਰਣ ਸਿਹਨ ਸਗ ਲੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸਲੋਕ ਹਾਹੋ ਕਰਕ ਬਿਹਾਨੀਆ, ਸਾਕਤ ਮੁਗਦੇ ਜਾਨ, ਲੜਕ ਮੋਏ ਜਿਉ ਤ੍ਰਿਖਾਵੰਤ, ਨਾਨਕ ਕਿਰਤ ਕਮਾਨ ਪੌੜੀ, ੜਾੜਾ ੜਾੜ ਮੇਰੇ ਸਦ ਸੰਗ ਸਾਧੂ, ਕਰਮ ਧਰਮ ਤਤ ਨਾਮ ਰਾਧੂ, ਰੋੜੂ ਜੇ ਬਸਿਓ ਰਦ ਮਾਹੀ, ਉਆ ਕੀ ੜਾੜ ਮਿੜਤ ਬਿਨ ਸਾਹੀ, ੜਾੜ ਕਰਤ ਸਾਕਤ ਗਵਾਰਾ, ਜੇ ਹੀ ਐ ਅਹਿਬੰਦ ਬੇਕਾਰਾ, ੜਾੜਾ ਗੁਰਮੁਖ ੜਾੜ ਮਿਟਾਈ, ਨਿਮਖ ਮਾਹੇ ਨਾਨਕ ਸਮਝਾਈ। ਸਲੋਕ ਸਾਧੂ ਕੀ ਮਨ ਓਟ ਗਉ, ਉਕਤ ਸਿਆਣਪ ਤਿਆਗ, ਗੁਰ ਦੇਖਿਆ ਜੈ ਮਨ ਵਸੈ, ਨਾਨਕ ਮਸਤਕ ਭਾਗ ਪੌੜੀ, ਸਸਾ ਸਰਣ ਪਰੇ ਅਬਹਾਰੇ, ਸਾਸਰ ਸਿਮਰਤ ਵੇਦ ਪਕਾ ਪਕਾਰੇ, ਸੋਦਤ ਸੋਦਤ ਸੋਦ ਵਿਚਾਰਾ, ਹਰ ਬਿਨ ਹਰ ਭਜਨ ਨਹੀਂ ਛੁਟਕਾਰਾ, ਸਾਸ ਸਾਸ ਹਮ ਭੂਲਨ ਹਾਰੇ, ਤੁਮ ਸਮਰਾਤ ਗਣਤ ਪਾਰੇ, ਸਰਣ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸਲੋਕ ਖੁਦੀ ਮਿੱਟੀ ਤਬ ਸੁਖ ਪਏ, ਮਨ ਤਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨੇ ਜੋਗ, ਪੌੜੀ ਥੱਕਾ ਖਰਾ ਸਰਾਹੂ ਤਾਹੂ, ਜੋਖਿਨ ਮੈਂ ਉਹਨੇ ਸੁਬਰ ਪਰਾਹੂ, ਖਰਾ ਨੇ ਮਾਨਾ ਹੋਤ ਪਰਾਨੀ, ਅਣਦਿਨ ਜਪੈ ਜਾਪੇ ਪ੍ਰਭ ਨਿਰਵਾਣੀ, ਭਾਵੇ ਖਸਮਤਾ ਉਹ ਸੁਖ ਦੇਤਾ, ਪਾਰ ਬ੍ਰਹਮ ਐਸੋ ਆਗਨਤਾ, ਅਸੰਖ ਖਤੇ ਖਿਨ ਬਖਸਨ ਹਾਰਾ, ਨਾਨਕ ਸਾਹਿਬ ਸਦਾ ਦਯਾਰਾ। ਸਲੋਕ ਸਤ ਕਹੋ ਸੁਨ ਮਨ ਮੇਰੇ, ਸਰਨ ਪਰੋ ਹਰ ਰਾਏ, ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ ਪੌੜੀ, ਸਸਾ ਸਿਆਣਪ ਛਾੜੇ ਆਨਾ, ਹਿਕਮਤ ਹੁਕਮ ਨਾ ਪ੍ਰਭ ਪਤਿਆਨਾ, ਸਹਿਜ ਪਾਤ ਕਰੋ ਕਰੇ ਚਤਰਾਈ, ਸੰਗ ਤੁਹਾਰੇ ਏਕ ਨਾ ਜਾਈ, ਸੋ ਸੋ ਜਪ ਦਿਨ ਰਾਤੀ, ਰੇ ਜੀ ਚਲੇ ਤੁਮਹਾਰੇ ਸਾਥੀ, ਸਾਧ ਸੇਵਾ ਲਾਵੇ ਜੇ ਆਪੇ, ਨਾਨਕ ਤਾਂ ਕੋ ਦੁਖ ਨਾ ਵਿਆਪੇ। ਸਲੋਕ ਹਰ ਹਰ ਮੁਖ ਤੇ ਬੋਲਣਾ, ਮਨ ਵੋਠੇ ਸੁਖ ਹੋਏ, ਨਾਨਕ ਸਬਦ ਮੈਂ ਰਵ ਰਹਿਆ, ਥਾਣ ਥਨੰਤਰ ਸੋਏ ਪੌੜੀ, ਹੈਰੋ ਕਟ ਕਟ ਸਗਲ ਕੈ ਪੂਰਨ ਪੂਰ ਰਹੇ ਭਗਵਾਨ, ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ, ਹੋ ਛੁਟਕੇ ਹੋਏ ਆਨੰਦ ਤੈ ਹੋ ਨਾਹੀ ਤਹ ਆਪ, ਹਤੇ ਦੁਖ ਜਨ ਮੈਂ ਮਰਨ, ਸੰਤ ਸੰਗ ਪ੍ਰਤਾਪ, ਹਿਤ ਕਰ ਨਾਮ ਦ੍ਰਿੜੈ ਦਯਾਲਾ, ਸੰਤ ਸੰਗ ਹੋਤ ਕਿਰਪਾਲਾ, ਉਰੇ ਕਛ ਨਾ ਕਿਨਹੋ ਕੀਆ, ਨਾਨਕ ਸਭ ਕੁਛ ਤੇ ਸਭ ਕੁਛ ਪ੍ਰਭ ਤੇ ਹੁਆ। ਸਲੋਕ ਲੇਖੇ ਕਤੇ ਨਾ ਛੂਟੀਏ, ਖਿਨ ਖਿਨ ਭੂਲਣ ਹਾਰ, ਬਖਸਨ ਹਾਰ ਬਖਸ ਲੈ ਨਾਨਕ ਪਾਰੇ ਉਤਾਰ, ਪੌੜੀ ਲੂਣ ਹਰਾਮੀ ਗਨਗਾਰ, ਬੇਗਾਨਾ ਅਲਪ ਮਤ ਜੀਓ ਪਿੰਡ ਜਨ ਸੁਖ ਦੀਏ, ਤਾਹ ਨ ਜਾਣਤ ਤਤ ਲਾਹਾ ਮਾਇਆ ਕਾਰਨ, ਦੈਦ ਸੂੜਨ ਜਾਏ ਦੇਵਨ ਹਾਰ ਦਤਾਰ, ਪ੍ਰਭ ਨਿਮਖ ਨ ਮਨੈ ਬੈਸਾਏ, ਲਾਲਚ ਝੂਠ ਬੇਕਾਰ ਮੋ ਇਆ ਸੰਪੈ ਮਨ ਮਾਹੇ, ਲੰਪੜ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਹਾਏ, ਤੁਦ ਪਾਵੇ ਤਾਂ ਬਖਸ ਲਹਿ ਖੋਟੇ ਸੰਗ ਖਰੇ, ਨਾਨਕ ਪਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ। ਸਲੋਕ ਖਾਤ ਪੀਤ ਖੇਲਤ ਹਸਤ ਪਰਮੈ ਜਨਮ ਅਨੇਕ, ਪਵਜਲ ਤੇ ਕਾਡੋ ਪ੍ਰਭ ਨਾਨਕ ਤੇਰੀ ਟੇਕ ਪੌੜੀ, ਖੇਲਤ ਖੇਲਤ ਆਇਆ ਅਨਕ ਜੋਣ ਦੁਖ ਪਾਏ, ਖੇਡ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ, ਖਿਮਾ ਗਹੀ ਸੰਚ ਸੰਚਿਓ ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਪਈ ਅਣਦ ਸੁਖ ਬਿਸਰਾਮ, ਖੇਪ ਨਿਭਾਹੀ ਬਹੁਤ ਲਾਭ ਕਰ ਆਏ ਪਤਿਵੰਤ, ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ, ਆਪਣ ਕੀਆ ਕਰੇ ਆਪ ਆਗੇ ਪਾਛੇ ਆਪ, ਨਾਨਕ ਸੋ ਉਸਰਾਈਐ ਜੇ ਕਟ ਕਟ ਰਿਹਾ ਬੇ ਆਪ। ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋ ਤਨਿਹਾਲ, ਪੌੜੀ ਅਖਰ ਮੈਤਰੇ ਪਵਨ ਪ੍ਰਭ ਤਾਰੇ, ਅਖਰ ਕਰ ਕਰ ਵੇਦ ਵਿਚਾਰੇ, ਅਖਰ ਸਾਸਤਰ ਸਿਮਰਤ ਪੁਰਾਣਾ, ਅਖਰ ਨਾਦ ਕਥਨ ਵਖਾਨਾ, ਅਖਰ ਮੁਕਤ ਜੁਗਤ ਕੈ ਪਰਮਾ, ਅਖਰ ਕਰਮ ਕਿਰਤ ਸੁਚ ਕਰਮਾ, ਦ੍ਰਿਸ਼ਟਿਮਾਨ ਅਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਸਲੋਕ ਹੱਥ ਕਲਮ ਆਗਮ ਮਸਤਕ ਲਿਖਾਵਤੀ, ਉਰਜ ਰਹੇ
सब आसंग अनुतो रूपावती उस्तत कहन न जाई मुखो तुहारी है मोही देख दर्श नानक बलिहारी है पौड़ी हे अचत हे पार ब्रह्म अविनाशी अगनास हे पूरण हे सर्व में दुख पंजन गणतास हे संगी हे

ਤੇਰੇ ਅਕਸਰ ਕੀਰਤਨਾ ਲੇ ਗਾਵਣ ਤਦਨੋ ਜੋਗ ਮਾਂ ਬਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦਨੋ ਗਾਵਣ ਜੋ ਤੁਧ ਭਾਵਨ ਰੱਤੇ ਤੇਰੇ

ਮੇਰ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿਉਂ ਵਡਿਆਈਆਂ, ਤੁਰ ਮਿਣ ਸਿੱਧੀ ਕਿਨੇ ਨਾ ਪਾਈਆ, ਆਖਣ ਵਾਲਾ ਕਿਆ ਵਿਚਾਰਾ, ਤੁਰ ਮਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਸਤੀ ਭਰੇ ਤੇਰੇ ਭੰਡਾਰਾ, ਜਿਸ ਨੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਾ।

ਨਾਲ ਸਕੇ ਕੀਮਤ ਨਹੀਂ ਪਾਈ। ਜੈਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਏ ਘਰ ਨਾ ਜਾਏ। ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪੁਰਗਾਸ ਮੇਰੇ ਨੀਤ ਗੁਰਦੇਵ ਮੌਕਾ ਰਾਮ ਨਾਮ ਪੁਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗੋ ਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮੇਰੇ ਪ੍ਰਭ ਸਾਸ ਮੇਰ ਸੰਤ ਗੁਣ ਪੁਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਾਂ ਪਾਸ ਜੋ ਸਤਿਗੁਰ ਸਰਨ ਸੰਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮੈਂ ਸਗਲ ਖਿਆਲ ਖਾਸ ਧਨ ਧਨ ਸਤ ਸੰਤ ਜੇ ਧਾਰਸ ਪਾਇਆ ਮਿਲ ਜਨ ਨਾਨਕ ਨਾਮ ਪੁਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਰਹਿ ਉਦਮ ਜਾਂ ਆਹਰ ਹਰ ਜਿਉ ਪਰਿਆ ਸੈਲ ਪੱਤਰ ਮੈਂ ਜੰਤ ਉਪਾਏ ਸਾਕਾਰ ਇੱਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਤ ਮਰੇ ਤੋ ਤਰਿਆ ਗੁਰਪੁਰਸਾਦ ਪਰਮ ਪਦ ਪਾਇਆ ਸੁਕੇ ਘਰ ਹਰਿਆ ਰਾਓ ਜਨਮ ਪਿਤਾ ਲੋਕ ਸੁਖ ਬਣਤਾ ਕੋਈ ਨਾ ਕਿਸੀ ਧਰਿਆ ਸਿਰ ਸਿਰ ਸਿੱਖ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆਵੇ ਸਹਿ ਕੋਸਾ ਸਿਸ ਪਾਛੇ ਬਚਰੇ ਸਰਿਆ ਤਿੰਨ ਕਮ ਖਲਾਵੇ ਕਮ ਸਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸੁਧਾਨ ਠਾਕੁਰ ਕਰ ਤਿਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਮ ਪਾਰਾ ਸਭ ਚਾਵੇ ਸਭ ਚਾਵੇ ਤੁਲਜੀ ਹਰ ਸੱਚੇ ਸਿਰਜਣਹਾਰਾ

ਆਪੇ ਠਾਕੁਰ ਹਰ ਆਪੇ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਘਰ ਘਟ ਅੰਤਰ ਸਰਬੰਦਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜੋਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਰ ਬਿਨੇ ਔਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਸੋ ਖਾਣਾ ਜੋ ਸੇਵੇ ਤੁਰ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਚਾਵੇ ਤੁਰ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਜਾਇਆ ਜੀ ਤਿਨ ਕਾ ਭਉ ਸਭ ਗੁਆਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਸਭ ਤਾਪੇ ਜਪੇ ਬੇਅੰਤਾ ਤੇਰੇ ਨੇਕ ਪੜੇ ਬਹੁ ਸਿਮਰਤ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ ਤੁਧ ਜੇਵੜ ਔਰ ਨਾ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸਿਰਖ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹੱਲਾ ਚੌਥਾ

ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤੇ ਸਰਵਰੜੇ ਪਹਿਲੇ ਨਵਾਸਾ, ਪਾਣੀ ਪਾਪਕ ਤਿੰਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ। ਹਮ ਦੇਖਾਂ ਤੈ ਡੂਬਿਆਲੇ, ਮਨ ਏਕ ਨਚੇ ਤੇ ਸਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆਰ ਹਾਓ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿੰਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਣਕੀ ਇਹ ਤੇਰੀ ਬਰੀਆ। ਅਮਰ ਕਾਜ ਤੇਰੇ ਕਿਤੇ ਨਾ ਕਾਮ, ਮੇਰ ਸਾਧ ਸੰਗਤ ਭਜ ਕੇ ਵਲਨਾਮ। ਸਰੰਜਾਮ ਲਾਗ ਭਵ ਜਲ ਕਰਨ ਕਹਿ, ਜਨਮ ਵਿਰਸਾ ਜਾਤ ਰੰਗ ਮਾਇਆ ਕਹਿ ਰਹਾਓ। ਜਬ ਤਬ ਸੰਜਮ ਧਰਮ ਨਾ ਕਮਾਇਆ,

ਅੰਮ੍ਰਿਤ ਦੁੱਤ ਸਭੈ ਤੁਮ ਕਾਵੋ, ਆਪ ਆਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਏ, ਸਭ ਬੈਰਨ ਕੋ ਆ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਇਨ ਕੀ

ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆ।

ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਸਿਫਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਸਦ ਵਸ ਕੀਤੇ।

ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਤੇ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਧਨਵੰਤ ਨਾਨਕ ਗੁਰ।

ਬਿਨਵੰਤ ਨਾਨਕ ਗੁਰ ਕਰਨ ਲਾਗੇ ਵਾਜੇ ਅਨਹਦ ਪੂਰੇ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਸਾਗਰ ਕਾ ਪਇਓ, ਜਿਸਕਾ ਸਭ ਅਧਾਰੋ। ਜੇ ਕੋ ਖਾਵੇ ਜੇ ਕੋ ਪੁੰਚੇ, ਕਿਸਕਾ ਹੋਏ ਅਧਾਰੋ। ਇਹ ਵਸ ਕਦੀ ਨਹਿ ਜਾਈ, ਨਿਤ ਨਿਤ ਰੱਖਿਓ ਰਤਾਰੋ। ਤਮ ਸੰਸਾਰ ਚਰਨ ਲੱਗ ਕਰੀਏ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ

ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਪੀਵੇ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਪੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀ ਸੁਹਲਾਰਾ ਗੋਬਿੰਦ ਜੀ ਕੀ ਮਹੱਲਾ ਪਹਿਲਾ। ਘਰ ਘਰ ਇਹ ਪਹੁੰਚਾ ਸਗਲੇ ਨਿਤ ਪਵਨ ਸਦਨਾਰ ਸਿਮਰੀਏ ਨਾਨਕ ਸੇ ਦੇ ਅਵਨ ਰਾਜਾਸਾ ਮਹੱਲਾ ਪਹਿਲਾ। ਸੇ ਘਰ ਸੇ ਗੁਰ ਸੇ ਉਪਦੇਸ਼ ਗੁਰਗੁਰੇ ਕੋਲੇ ਜਨੇ ਸੇ ਬਾਬਾ ਜੈ ਕਰ ਕਰਤੇ ਤੀਰ ਪਏ ਤੋ ਕਰ ਰਾਸ ਬੜਾਈ ਤੋ ਰਾਉ ਦੇਸੋ ਦਸਿਆ ਕੜੀਆਂ ਪਹਿਰਾਂ ਜਿੱਤੀ ਵਾਰੀ ਮਹਾਵਾ ਸੂਰਜੇ ਕੋਲ ਕਨੇ ਤੋ ਨਾਨਕ ਕਰਤੇ ਦੇ ਕੇ ਤੇਰੇ ਸੇ ਰਾਜ ਨਾ ਸ੍ਰੀ ਮਹੱਲਾ ਪਹਿਲਾ। ਗਗਨ ਮਾਥਾਲੇਰੀ ਰਹਾਉ ਸਹਿ ਸਭ ਨੈਨ ਨੈਨ ਨੈਨ ਤੋਏ ਪਉ ਸਹਿਸ ਮੂਰਤ ਨਨਾਏ ਤੋਹੀ ਸਹਿਸ ਪਦ ਜਿਮਨ ਰਾਣੇ ਪਦ ਗੰਧ ਰਹਿਣੇ ਸਹਿਸ ਸਭ ਗੰਧੇ ਚੌਕ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦਾ ਚਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੇ ਸੁਆਰਤੀ ਹੋਏ ਹਾਰ ਚਰਨ ਕਵਲ ਮਗਰੰਦ ਲੋਭਿਤ ਮਨੋ ਅਨੰਦ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੀ ਕਹੋਏ ਜਾ ਕੇ ਤੇਰਾ ਨਾਮ ਵਾਸਾਰਾ ਗੋੜੀ ਪੂਰਵੀ ਮਹਲਾ ਰਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਹਰ ਦੇਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਓ ਤੇ ਪੁਨ ਵੱਡਾ ਹੀ ਰਾਓ ਸਾਧਕਾਰ ਸਾਧਨ ਜਾਣਿਆ ਤੇਰੇ ਅੰਤਰ ਹਮ ਮੈਂ ਕੰਡਾ ਹੀ ਜਿਉਂ ਜਿਉਂ ਚਲੇ ਜਬ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੀ ਹਰ ਜਾਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾ ਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਧ ਖੰਡ ਮੈਂ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੀ ਜਨ ਨਾਨਕ ਨਾਮ ਹਰ ਟੀਕ ਹੈ ਹਰ ਨਾਮ ਸੁਖ ਮੰਡਾ ਹੀ ਰਾਜ ਗੌੜੀ ਪੂਰਵੀ ਮਹੱਲਾ।

ਆਉਂਦ ਪਤਾ ਦਿਲ ਸਰਣਾਰੇ ਮਨ ਗੁਰਮਿਲ ਕਾਲ ਸਵਾਰੀ ਰਹਾਓ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸਾ ਜਗਾਏ ਪਿਆ ਵਹਿ ਰਾਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾ ਜੋ ਹਰ ਗੁਰ ਕੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਮੋਰ ਨ ਹੋਏ ਵਸੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਵਿਦਾਤੇ।

ਕਿਹਾ ਕੋ ਖਾਏ ਗਲਾ ਉਪਰ ਤਪਾ ਵਸਨਾ ਹੋਵੇ ਵਿਸ ਖਾਧੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇ ਹਾ ਕੋਈ ਪਾਵੇ ਜਨ ਨਾਨਕ ਕੋ ਸਭ ਸੋਜੀ ਪਾਈ ਹਰ ਦਰ ਕੀਆ ਬਾਤਾ ਆਖ ਸੁਨਾਏ ਮਹੱਲਾ ਚੌਥਾ ਹੋਦੇ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਟੋਈ ਨਾਹੀ ਕੋਈ ਜਾਏ ਮਿਲੇ ਤਿੰਨ ਨਿੰਦਕਾ ਮੋ ਫਿਕੇ ਸਭ ਤੁਕ ਮਹਿ ਪਾਹੀ ਜੋ ਸਤਿਗੁਰ ਫਿਟਕੇ ਤੇ ਜਗਤ ਫਿਟਕੇ ਨਿਤ ਪੰਪਲ ਪੂਸੇ ਖਾਹੀ ਜਿਨ ਕੋ ਜਿਨ ਗੁਰੂ ਗੋਪਿਆ ਆਪਣਾ ਤੇ ਲੈ ਦੇ ਤਹਾ ਫੇਰਾਹੀ ਤਿਨ ਕੀ ਭੁੱਖ ਉਸ ਕਦੇ ਨਾ ਉਤਰੇ ਨਿਤ ਭੁੱਖਾ ਭੁੱਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੇ ਨਿਤ ਹਾਲ

ਰਹਿਦੀ ਖੁਦੀ ਸਭ ਪਤ ਗਵਾਹੀ। ਓਏ ਅੱਗੇ ਕੁਸਤੀ ਗੁਰ ਕੇ ਫਿਟ ਕੇ ਜੇ ਉਸ ਮਿਲੇ ਤਿਸ ਕੁਸ਼ਟ ਉਠਾਹੀ। ਹਰ ਤਿਨਕਾ ਦਰਸ਼ਨ ਨਾ ਕਰੇ ਜੋ ਦੂਜੇ ਪਾਏ ਚਿਤਲਾਹੀ। ਤੁਰ ਕਰਤੇ ਆਪ ਲਿਖ ਪਾਇਆ ਤਿਸ ਨਾਲ ਕਿਹੋ ਚਾਰਾ ਨਾਹੀ। ਜਨ ਨਾਨਕ ਨਾਮ ਰਾਧ ਤੂੰ ਤਿਸ ਅਪੜ ਕੋ ਨਾ ਸਕਾਹੀ। ਨਾਵੇ ਕੀ ਵਡਿਆਈ ਵਡੀ ਹੈ ਨਿਤ ਸਵਾਹੀ ਚੜੇ ਚੜਾਹੀ। ਮਹਲਾ ਚੌਥਾ ਜੇ ਹੁੰਦੇ ਗੁਰ ਬੈ ਟਿਕਿਆ ਤਿਸ ਜਨ ਕੀ ਵਡਿਆਈ ਵਡੀ ਹੋਈ। ਤਿਸ ਕੋ ਜਗਤ ਨੇ ਵਿਆ ਸਭ ਪੈਰੀ ਪਾਇਆ ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ ਜਿਸ ਕੇ ਮਸਤਕ ਹੱਥ ਤਰਿਆ। ਗੁਰ ਪੂਰੇ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੇ ਸਵਾਈ। ਅਪੜ ਕੋ ਨਾ ਸਕੋਈ ਜਨ ਨਾਨਕ ਹਰ ਕਰਤੇ ਆਪ ਬੈ ਟਿਕਿਆ। ਆਪੇ ਪੈਜ ਰਖੇ ਪ੍ਰਭ ਸੋਈ ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟਨਾਲੇ। ਗੁਰਮਤ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਨਾਮ ਨਿਧਾਨ ਹਰ ਵਣਜੀਐ ਹੀਰੇ ਵਰ ਵਾਲੇ। ਬਿਨ ਕਾਇਆ ਜੇ ਹੋਰ ਥੈ ਧਨ ਖੋਜਦੇ ਤੇ ਮੂੜ ਵੈਤਾਲੇ। ਤੇ ਉਜੜ ਪਰਮ ਪਵਾਈਐ ਜੋ ਚਾੜ ਮਿਰਗ ਪਾਲੇ। ਸਲੋਕ ਮਹਲਾ ਚੌਥਾ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ। ਨਰਕ ਕੋਰ ਦੁਖ ਖੋ ਹੈ ਉਸੇ ਪਕੜ ਉਹ ਟੋਇਆ। ਕੂਕ ਪਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ। ਉਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ। ਉਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉਠ ਪ੍ਰਭ ਜੋਇਆ। ਹਰ ਵੇਖੇ ਸੁਣੇ ਨਿਤ ਸਭ ਕਿਛ ਤੇ ਦੋ ਕਿਛ ਗੁਜਾ ਨਾ ਹੋਇਆ। ਜੈਸਾ ਬੀਜੈ ਸੋ ਲੁਨੇ ਜਿਹਾ ਪੁਰਬ ਕਿਨੇ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿੱਛੇ ਟਰ ਗਇਆ ਜਿਉ ਲੋਹਾ ਕਾਠ ਸੰਗੋਆ। ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ। ਮਹਲਾ ਚੌਥਾ ਵਡ ਪਾਗਿਆ ਸੁਹਾਗਣੀ ਜਿਨਾ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪਰਗਸੀਆ ਨਾਨਕ ਨਾਮ ਸਮਾਏ ਪੌੜੀ। ਇਹ ਸਰੀਰ ਸਭ ਧਰਮ ਹੈ ਜਿਸ ਅੰਤਰ ਸੱਚੇ ਕੀ ਵਿਚ ਜੋਤ। ਗਹਜ ਰਤਨ ਵਿਚ ਲੁਕ ਰਹੇ ਕੋਈ ਗੁਰਮਤਿ ਸੇਵਕ ਕੜੇ ਥੋਤ। ਸਭ ਆਤਮ ਰਾਮ ਪਛਾਣਿਆ ਤਾਂ ਇਕ ਰਵਿਆ ਇਕ ਪੁਤ ਪੋਤ। ਇਕ ਦੇਖਿਆ ਇਕ ਮੰਨਿਆ ਇਕੋ ਸੁਣਿਆ ਸ੍ਰਵਨ ਸਰੋਤ। ਜਨ ਨਾਨਕ ਨਾਮ ਸਲਾਹ ਤੋ ਸਚ ਸੱਚੇ ਸੇਵਾ ਤੇਰੀ ਹੋਤ। ਸਲੋਕ ਮਹਲਾ ਚੌਥਾ ਸਭ ਰਸ ਤਿਨ ਕਹਿ ਹਿਰਦੇ ਹੈ ਜਿਨ ਹਰ ਵਸਿਆ ਮਨ ਮਾਹੇ। ਹਰ ਦਰਗਹਿ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ। ਜਿਨ ਨਿਰਭਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੀ। ਹਰ ਉਤਮ ਤਿਨੇ ਸਰੇ ਵਿਆ ਜਿਨ ਕੋ ਤੁਰ ਲਿਖਿਆ ਆਹੇ। ਤੇ ਹਰ ਦਰਗਹਿ ਪਹਿਨਾਈ ਹੈ ਜਿਨ ਹਰ ਬੂਠਾ ਮਨ ਮਾਹੇ। ਓਏ ਆਪ ਤਰੇ ਸਭ ਕੋ ਟੰਬ ਸਿਓ ਤਿਨ ਪਿੱਛੇ ਸਭ ਜਗਤ ਚੜਾਹੇ। ਜਨ ਨਾਨਕ ਕੋ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹੇ। ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿਥੇ ਮੇਰਾ ਸਤਿਗੁਰ ਬੈਠਾ ਆਏ। ਤੇ ਜੰਤ ਪਈ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਤੂ ਜਨਨੀ ਜਿਨ ਗੁਰੂ ਜਾਣਿਆ ਮਾਏ। ਤਨ ਤਨ ਗੁਰੂ ਜਿਨ ਅਨਾਮ ਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾ ਲਏ ਛਿੜਾਏ। ਹਰ ਸਤਿਗੁਰ ਮੇਲੇ ਦਇਆ ਕਰ ਜਨ ਨਾਨਕ ਨਾਮ ਧੋਵੈ ਪਾਏ ਪੌੜੀ। ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਤਾਰਿਆ। ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਵਿਖ ਮਾਰਿਆ। ਜਾ ਡਿੱਠਾ ਪੂਰਾ ਸਤਿਗੁਰ ਹੈ ਤਾਂ ਅੰਦਰੋਂ ਮਨ ਸਦਾਰਿਆ। ਬਲਹਾਰੀ ਗੁਰ ਆਪਣੀ ਸਦਾ ਸਦਾ ਕੁਮ ਵਾਰਿਆ। ਗੁਰਮੁਖ ਜਿਤਾ ਮਨਮੁਖ ਹਾਰਿਆ। ਸਲੋਕ ਮਹਲਾ ਚੌਥਾ ਕਰ ਕਿਰਪਾ ਸਤਿਗੁਰ ਮਿਲੇ ਨਿਓ ਗੁਰਮੁਖ ਨਾਮ ਤੇ ਆਈ ਸੀ।

करीब साईसी जन अंतरनामन दान है, जिस अंतरनामन दान है तिनका पो सब गवायसी, जन रखन को हर आप होए, होर केती चख चख जायसी, जन नानक नाम त्याए तू हर हरत पलत छोड़ायसी। महला चौथा, गुर सिखा के मन पावदी, गुर सतगुर की वड्याई, हर राखो पैज सतगुर की नित, तिन सब आन निवाई, जिन्नी दिठा मेरा सतगुर पाओ, कर तिन के सब पाप गवाई, हर दरगह ते मुख उजले बो शोभा पाई, जन नानक मंगे तूड़ तिन, जो गुर के सिख मेरे पाई, पौड़ी हो आंख सलाही, सिफत सच सच सचे की वड्याई, सलाही सच सला सच सच कीमत किने ना पाई, सच सच सच्चा रस जिन चाखिया, से तृप्त रहे अगाई, ए हर रस सी जान दे, जो गूंगे मठियाई खाई, गुर पूरे हर प्रभ सेवया, जिन वजी वदाई। सलोक महला चौथा, जिन अंदर अमृत हर से जन जानने सूलिया, हर जाने से विरोध हो, तिन विटो सद कुम कोलिया, हर मेलो सज्जन पुरख मेरा, सिर तिन विटो तल रोलिया, जो सिख गुर कार कमावे हो, गुलम तिना की गोलिया, हर रंग चलूले जोरत है, तिन तिन हर रंग चोलिया, कर कृपा नानक मेल गुर, पैसर वेचिया मोलिया। महला चौथा, अगुणी परया शरीर है, क्यों संत निर्मल होए, गुरमुख गुण बेहाजी है, मलहा में कडे तोए, सच वनंजय रंग सियो, सच सौदा होए, सोटा मूल ने आवई, लाहा पर हर पावे सोए, नानक तिन सच वनंजया, जिन तुर लिखिया प्राप्त होए। पौड़ी, सलाही सच सलाहना, सच सच्चा पुरख निराले, सच सेवी सच मन वसे, सच सच्चा हर रखवाले, सच सच्चा जिन अरादया, से जय रले सच नाले, सच सच्चा जिन न सेविया, से मन मुख मोड़ बेताले, ओ आल पताल मोह बोल दे, जियो जो पत्ती से मद मत वाले। सलोक महला तीजा, गौड़ी राग से रखनी, जे खसमे करे, जे खसमे चेत करे, पाने चले सतगुरु को, ऐसा सिगार करे, सच्चा शब्द पतार है, सदा सदा रेवाए, रवाए, जो पुबली मजीठे रंग गह गहा, त्यो सच्चे नो ज्यो दे, रंग चलूले अतरती, सच्चे त्यो लगाने, कूड़ ठगी गुजी न रहे, कूड़ मलम्मा प्लेट तरे, कूड़ी करन वड़ाइया, कूड़े त्यो लगाने, नानक सच्चा आप है, आपे नजर करे। महला चौथा, सतसंगत मैं हर उसत है, संग साधु मिले प्यारिया, वे पुरख पराणी तन हर तन तन जन है, उपदेश करे पर उपकारिया, हर नाम दृढ़ावे, हर नाम सुनावे, हर नाम में जगत ने सारिया, गुरवेखन को सब कोई लोचे, नवखंड जगत ने नमस्कारिया, तुद आपे आप रखिया सतगुर, विच गुर आपे तुद सवारिया, तू आपे पूजे पूज करावे सतगुर, को सिर जन हारिया, कोई विछड़ जाए सतगुर पासो, तिस काला मोह जम मारिया, तिस अगे पिछे टोई नहीं, गुर सिखी मन विचारिया, सतगुर नो मिले सोई जन उबरे, जन हृदय नाम समारिया, जन नानक की गुर सिख पतो हर जपे, हर निस्तारिया। महला तीजा, हौ में जगत पुलाया, दुर्मत बिख्या बेकार, सतगुर मिले त नदर होए, मन मुख अंध अंधियार, नानक आप मेल लए, जिसनो शब्द लाए ते यार। पौड़ी, सच सच्चे की सिफत सलाह है, सो करे जिस अंदर पिजे, जिन एक न मन एक अरादया, तिन का कंध ना कभू छिजे, तन तन पुरख सबास है, जिन सच रसना अमृत पीजे, सच सच्चा जिन मन पाव दे, से मन सची दरगह लिजे, तन तन जन्म सचियारी है, मुख उज्जल सच कर जे। सलोक महला चौथा, साकत जाए निवे गुर, आगे मन खोटे कूड़ कुड़ियारे, जा गुरु कहे उठो मेरे पाई, बह जाहे कुसर बगुलारे, गुर सिखा अंदर सतगुर वरते, चुन कड़े लदोवारे, ओए आगे पिछे बै मोछ पायन, ना रलनी खोटे यारे, ओना दा पुख ना पुख सु ओथे नहीं जाए, कूड़ लहन पे डारे, जे साकत नरख वाई है, लोचिए बिख कड़े मुख उगलारे,
ਹਰ ਤਾਕਤ ਸੇ ਤੀਰੰਗ ਸੰਗ ਨਾ ਕਰਿਓ ਓਏ ਮਾਰੇ ਸਿਰ ਜਨਹਾਰੇ ਜਿਸ ਦਾ ਜਿਸ ਕਾ ਇਹ ਖੇਲ ਸੋਈ ਕਰ ਵੇਖੇ ਜਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਿਗੁਰ ਪੁਰਖੇ ਗਮ ਹੈ ਜਿਸ ਅੰਦਰ ਹਰ ਉਰ ਤਾਰਿਆ ਸਤਿਗੁਰ ਨੋ ਅਪੜ ਕੋਈ ਨਾ ਸਕਈ ਜਿਸ ਬਲ ਸਿਰ ਜਨਹਾਰਿਆ ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤਿਗੁਰ ਕਾ ਰਖਨ ਹਾਰ ਹਰ ਆਪ ਹੈ ਸਤਿਗੁਰ ਕੇ ਪਿਛੇ ਹਰ ਸਭ ਉਬਾਰਿਆ ਜੋ ਮੰਦਾ ਚਿਤਵੇ ਪੂਰੇ ਸਤਿਗੁਰ ਕਾ ਸੋ ਆਪ ਓ ਪਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸਚ ਸੁਤਿਆ ਜਿਨ ਅਰਾਧਿਆ ਜਾ ਉਠੇ ਤਾਂ ਸਚ ਰਵੇ ਤੇ ਵਿਰਲੇ ਜਗ ਮੈਂ ਜਾਣੀਏ ਜੋ ਗੁਰਮੁਖ ਸੱਚ ਰਵੇ ਹੋ ਬਲਹਾਰੀ ਤਿੰਨ ਸੋ ਜੇ ਅਣਦਿਨ ਸੱਚ ਲਵੇ ਜਨ ਮਨ ਤਨ ਸੱਚਾ ਪਾਵਦਾ ਤੇ ਸੱਚੀ ਦਰਗਹਿ ਗਵੇ ਜਨ ਨਾਨਕ ਸੱਚ ਬੋਲੇ ਸਚ ਨਾਮ ਸਚ ਸਚਾ ਸਦਾ ਨਵੇ ਸਲੋਕ ਮਹੱਲਾ ਚੌਥਾ ਕਿਆ ਸਵਨਾ ਕਿਆ ਜਾਗਨਾ ਗੁਰਮੁਖ ਤੇ ਪਰਵਾਨ ਜਿਨ ਸਾਤ ਜੇ ਰਾਸ ਨ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਿਗੁਰ ਪਾਈਐ ਅਣਦਨ ਲਗੇ ਧਿਆਨ ਤਿਸ ਤਿਨਕੀ ਸੰਗਤ ਮਿਲ ਰਹਾ ਦਰਗ ਪਾਈ ਮਾਨ ਸੌਦੇ ਵਾਹ ਵਾਹ ਉਚਰੇ ਉਠਦੇ ਵੀ ਵਾਹ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾਲੇਨ ਮਹੱਲਾ ਚੌਥਾ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਪੌਜਲ ਡੁੱਬਿਆ ਕੜ ਲਏ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾ ਹੈ ਜੇ ਨਾਮ ਕਰੇ ਵਪਾਰ ਵਣਜਾਰੇ ਸਿਖਿਆ ਵਧੇ ਸਬਦ ਲਗਾਵਨ ਹਾਰ ਜਿਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰ ਜਨਹਾਰ ਪੌੜੀ ਸਚ ਸਚੇ ਕੀ ਜਨ ਭਗਤ ਹੈ ਸਚ ਸਚਾ ਜਿਨ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰ ਹੀ ਸਚ ਲਾ ਦਿਆ ਸਚ ਸਾਹਿਬ ਸਚ ਜਿਨ ਸੇਵਿਆ ਕਾਲ ਕੰਟਕ ਤਿਨ ਮਾਰ ਤਿਨ ਸਾਧਿਆ ਸਚ ਸਚਾ ਸਭ ਦੂ ਵਡਾ ਹੈ ਸਚ ਸੇਵਨ ਸੇ ਸਚ ਰਲਾ ਦਿਆ ਸਚ ਸਚੇ ਨੋ ਸਾ ਵਾਸ ਹੈ ਸਚ ਸਚਾ ਸੇਵ ਫਲਾ ਦਿਆ ਸਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਨ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਜੋ ਨਹੀਂ ਪਾਏ ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬੋਬਿਦ ਰੰਗ ਸੁਭਾਏ ਸਤਿਗੁਰ ਕੇ ਤੀ ਮਨਰਤਾ ਰਖਿਆ ਬਣਤ ਬਨਾਏ ਜੇਵਾ ਸਲਾਹੀ ਨਾ ਰਜਈ ਹਰ ਪ੍ਰੀਤਮ ਚਿਤ ਲਾਏ ਜਨ ਨਾਨਕ ਨਾਵੇ ਕੀ ਮਨ ਭੂਖ ਹੈ ਮਨ ਤ੍ਰਿਪਤੇ ਹਰ ਰਸ ਖਾਏ ਪੌੜੀ ਸਚ ਸਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਇਆ ਸੋ ਸਚ ਸਲਾਹੀ ਸਦਾ ਸਦਾ ਸਚ ਸਚੇ ਕੀਆ ਵਡਿਆਇਆ ਸਲਾਹੀ ਸਚ ਸਲਾਹ ਸਚ ਸਚ ਕੀਮਤ ਕਿਨੇ ਨਾ ਪਾਇਆ ਜਾ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਇਐ ਸਚ ਗੁਰਮੁਖ ਜਿਨੇ ਸਲਾਹੀਐ ਤਿਨ ਭੁੱਖਾ ਸਭ ਗਵਾਈਐ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜੇ ਦਿਆਂ ਸੋ ਪ੍ਰਭ ਲਦਾ ਲੋੜ ਵਿਚ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਤਾਰੀ ਅੰਤ ਅੰਨਾ ਬੋਲਾ ਸਬਦ ਨਾ ਸੁਨੇ ਬਹੁ ਰੋਲ ਕਚੋਲਾ ਗੁਰਮੁਖ ਜਾਪੇ ਸਬਦ ਲਿਵਲਾਏ ਹਰ ਨਾਮ ਸੁਨ ਮੰਨੇ ਹਰ ਨਾਮ ਸਮਾਏ ਜੋ ਤਿਸ ਪਾਵੇ ਸੋ ਕਰੇ ਕਰਾਏ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਜਗ ਸਭ ਕਿਛ ਜਾਣਦਾ ਜੀ ਜੋ ਜੀਆ ਅੰਦਰ ਵਸੇ ਤੂੰ ਕਰਤਾ ਆਪਣ ਗਰਤ ਹੈ ਸਭ ਜਗ ਵਿਚ ਗਣਤੇ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੇ ਤੂੰ ਕਟਕੜ ਇਕ ਵਰਤਦਾ ਸਚ ਸਾਹਿਬ ਚਲਤੇ ਸਤਿਗੁਰ ਨੋ ਮਿਲੇ ਸੁਹਰ ਮਿਲੇ ਨਾ ਹੀ ਕਿਸੇ ਪਰਤੇ ਸਲੋਕ ਮਹੱਲਾ ਚੌਥਾ ਇਹ ਮਨੁ ਆਦ੍ਰਿੜ ਕਰ ਰੱਖੀਏ ਗੁਰਮੁਖ ਲਾਈਏ ਚਿੱਤ

ਆਪਣੀ ਆਪੇ ਪਛਤਾਨੀ ਅਜਰਾਇਲ ਫਰੇਸਤਾ ਤਿਲ ਪੀੜੇ ਕਾਨੀ ਸਲੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਕੇ ਸੇਈ ਪਰਵਾਨ ਦੂਜਾ ਸੇਵਣ ਨਾਨਕਾ ਸੇ ਪਚ ਪਚ ਮੋਏ ਅਜਾਨ ਮਹੱਲਾ ਪੰਜਵਾ ਜੋ ਤੁਰ

ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਤਟ ਬਿਨ ਸੱਚੇ ਦੂਜਾ ਸੇਵਦੇ ਹੋਏ ਮਰਸਨ ਬਟ ਨਾਨਕ ਕੋ ਗੁਰ ਬਖਸਿਆ ਨਾਮੇ ਸੰਗ ਜੁਟ ਸਲੋਕ ਮਹਲਾ ਚੌਥਾ ਤਪਨ ਹੋਵੇ ਅੰਦਰੋ ਲੋਭੀ ਨਿਤ ਮਾਇਆ ਨੋ ਫਿਰ ਜਜਮਾ ਲਿਆ ਅਗੋ ਦੇ ਸਦਿਆ ਸਤੇ ਦੀ ਸਿੱਖਿਆ ਲਏ ਨਾਹੀ ਪਿੱਛੋ ਕੀ ਪੁਛਤਾਏ ਕੇ ਆਨ ਤਪੇ ਪੁੱਤ ਵਿਚ ਬਹਾ ਲਿਆ ਪੰਚ ਲੋਗ ਸਭ ਹਸਨ ਲਗੇ ਤਪਾ ਲੋਭ ਲਹਿਰ ਹੈ ਗਾਲਿਆ ਜਿਥੇ ਥੋੜਾ ਤਨ ਵਿਖੇ ਤਿਥੇ ਤਪਾ ਪਿਟੇ ਨਾਹੀ ਤਨ ਬਹੁਤੇ ਡਿਠੇ।

ਹੈ ਸੰਸਾਰੇ ਕੀ ਉਸੇ ਤੇ ਵਿੱਚ ਹੋਵੇ ਇਹ ਤੋ ਦੁੱਖ ਹੈ ਤਪਾ ਦਾਏ ਮਾਰਿਆ ਮਹਾਪੁਰਖਾ ਕੀ ਨਿੰਦਾ ਕਾ ਵੇਖ ਕੈ ਤਪਾ ਨੂੰ ਫਲਾ ਲਗਾ ਸਭ ਗਾਇਆ ਤਪੇ ਕਾ ਕਾਲਿਆ ਬਾਹਰ ਬਹੇ ਪੰਚਾ ਵਿੱਚ ਤਪਾ ਸਦਾਏ ਅੰਦਰ ਬਹੇ ਤਪਾ ਪਾਪ ਕਮਾਏ ਹਰ ਅੰਦਰ ਲਾ ਪਾਪ ਪੰਚਾ ਨੂੰ ਉਗਾ ਕਰ ਵੇਖਾ ਲਿਆ ਕਰਮ ਰਾਏ ਜਮ ਕੰਕਰਾ ਨੂੰ ਆਖ ਛੜਿਆ ਇਸ ਤਪੇ ਨੂੰ ਤਿਥੇ ਖੜ ਪਾਇਓ ਜਿਥੇ ਮਹਾ ਮਹਾ ਹਤਿਆਰਿਆ ਫਿਰ ਇਸ ਤਪੇ ਦੇ ਮੋਹੇ ਕੋਈ ਲਗੋ ਨਾਹੀ ਇਹ ਸਤਗੁਰ ਹੈ ਫਿਟਕਾਰਿਆ ਹਰ ਕੇ ਦਰ ਵਰਤਿਆ ਸੋ ਨਾਨਕ ਸੁਨੇ ਆਖ ਸੁਨਾਇਆ ਸੋ ਬੁਝੇ ਯੋ ਦਇਆ ਸਵਾਰਿਆ ਮਹੱਲਾ ਚੌਥਾ ਹਰ ਭਗਤਾ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੀਅਨ ਨਿਤ ਚੜੇ ਸਵਾਈ ਹਰ ਭਗਤਾ ਨੂੰ ਥਿਰ ਕਰੀ ਬਹਾਲੀਅਨ ਆਪਣੀ ਪੈਜ ਰਖਾਈ ਨਿੰਦਕਾ ਪਾਸੋ ਹਰ ਲੇਖਾ ਮੰਗ ਸੀ ਬੋਧੇ ਸਜਾਈ ਜਿਹਾ ਨਿੰਦਕ ਆਪਣੇ ਜਾਇ ਕਮਾਵਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰ ਪਰਯੋਗੜੇ ਪਾਵੇ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰੇ ਮੂੜ ਗੁਮਾਨੀਆ ਵਿਸ ਖਾਦੀ ਮਰੀਏ ਆਏ ਲੱਗੇ ਨੀਂਦੈ ਥੋੜ ਤੇ ਜੋ ਪੱਕਾ ਖੇਤ ਲੁਣੀਏ ਜੇਹੇ ਕਰਮ ਕਮਾਵਦੇ ਤੇ ਵੋ ਪਣੀਏ ਜਨ ਨਾਨਕ ਕਾ ਖਸਮ ਵਡਾ ਹੈ ਸਭ ਦਾ ਤਣੀਏ ਸਲੋਕ ਮਹੱਲਾ ਚੌਥਾ ਮਨਮੁਖ ਮੋਲੋ ਪੋਲਿਆ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦਿਆ ਅਣਦਿਨ ਗੋਦਰੇ ਸ਼ਬਦ ਨਾ ਕਰੇ ਵਿਚਾਰ ਸੁਧਮਤ ਕਰਤੇ ਸਭ ਹਰ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀਏ ਅੰਤਰ ਤ੍ਰਿਸ਼ਨਾ ਬੈ ਬਹੁ ਅਗਿਆਨ ਅੰਧਾਰ ਨਾਨਕ ਮਨਮੁਖ ਨਾਲੋ ਟੁੱਟ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਪਾਉ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਈ ਉਹ ਆਵੇ ਜਾਏ ਪਵਾਈ ਹੈ ਸੁਪਨੇ ਸੁਖ ਨਾ ਕੋਈ ਕੂੜ ਕਮਾਵੇ ਕੂੜ ਉਚਾਰੇ ਕੂੜ ਲੱਗਿਆ ਕੁੜ ਹੋਈ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਈ ਨਾਨਕ ਤਾਤ ਲਿਵੇ ਜੋੜ ਨਾ ਆਵੇ ਜੇ ਲੋਚੇ ਸਭ ਕੋਈ ਜਿਨ ਕੋ ਪੋਤੇ ਪੁਨ ਪਾਇਆ ਤਿਨਾ ਗੁਰ ਸਭ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੋ ਸੰਤ ਮਨੋ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾਰੇ ਜਾਪਦੇ ਸਭ ਲੋਕ ਸੁਨੰਦੇ ਸੁਖ ਨਾ ਪਾਏ ਨੀ ਮਗਦ ਨਰ ਸੰਤ ਨਾਲ ਕਹੰਦੇ ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਚੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਪਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਤੇ ਫਿਰੇ ਪਵੰਦੇ ਟੇਡ ਮੁੰਡਾਹੂ ਕਟਿਆ ਤਿਸ ਡਾਲ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਪੰਨਣ ਕੜਨ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਭਾਇਆ ਲੱਥ ਮਹੱਲਾ ਪੰਜਵਾਂ ਖੁਦਿਆਵੰਤ ਨਾ ਜਾਣਸੀ ਲਾਜ ਕੋ ਲਾਜ ਕਬੋਲ ਨਾਨਕ ਮੰਗੇ ਹਰ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇਵੇ ਕਰਮ ਕਮਾਵਦਾ ਤੇਵੇ ਪਲਤੇ ਸਭੇ ਤਤਾ ਲੋ ਸਾਰ ਵਿੱਚ ਸੰਗੈ ਪਲਤੇ ਕਤ ਗਲਾਵਾਂ ਚਾਲਿਆ ਤਿਨ ਦੂਤ ਅਮਲ ਤੇ ਕਾਈ ਆਸਨ ਪੁੰਨੀਆਂ ਨਿਤ ਪਰਮਲ ਹੈ ਤੇ ਕੀਆ ਨ ਜਾਣੇ ਕਿਰਤ ਕਣ ਵਿੱਚ ਜੋ ਨਹੀਂ ਫਿਰਤੇ ਸਭੇ ਤੇਰਾ ਨਿਖਟਿਅਸ ਹਰ ਲਯਸ ਕਰਤੇ ਵੇਜਨ ਕਲਗ ਨਾ ਦੇ ਵਦਾ ਤਾ ਲਾਇਆ ਕਰਤੇ ਜੋ ਜੋ ਕਰਤੇ ਹਮੇ ਚੜ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੇ ਹਾਰ ਪਰੋਏ ਪਵਿਤ ਪਾਵਨ ਪਰਮ ਬੇਚਾਰੀ ਜੇ ਉਸ ਮਿਲੇ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਨੀ ਹਰ ਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਨੇ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲੀਏ ਪਾਇਆ ਨਾਮ ਤਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੇ ਕੇ ਪੂਰੇ ਸਤਿਗੁਰ ਪਾਵੇ ਗੁਰ ਸਿੱਖਾ ਅੰਦਰ ਸਤਿਗੁਰ ਵਰਤੇ ਜੋ ਸੱਚਾ ਥਾਏ ਪਾਵੇ ਬਿਨ ਸਤਿਗੁਰ ਕੇ ਹੁਕਮ ਜੇ ਸਤਿਗੁਰ ਸਿੱਖਾਂ ਪਾਸੋ ਕਾਮ ਕਰਾਇਆ ਲੋੜੇ ਤਿਸ ਸਤਿਗੁਰ ਸਿੱਖ ਫਿਰ ਨੇੜ ਨਾ ਆਵੇ ਗੁਰ ਸਤਿਗੁਰ ਅੱਗੇ ਕੋ ਜੀਓ ਲਾਏ ਕਾਲੇ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰ
गुरसिख मोल ना आवे। ब्रह्म विचार नानक आख सुनावे, जेवन सतगुर के मन मने काम कराए, सो जंत वहां दुख पावे। पौड़ी तू सचा साहेब अत वडा, तुहे जेवड़ ना वडे वड वडे, जिसनु मेले सो तुद मिले, तू आपे बख्स लेह लेखा छड़े। जिसनो तू आप मिलायदा, सो सतगुर सेवे मन गड़ गड़े, तू सचा साहेब सच तो सच जियो, पिंड चुम तेरा हडे। जो पावे त्यो रख तू सचिया, नानक मन आस तेरी वड वडे। सत गौड़ी की वार महला पंचवा, राय कमाल दी मौज दी वार कीर्तन ऊपर गावनी एक ओंकार। सतगुर प्रसाद सलोक महला पंजवा, हर हर नाम जो जन जपे सो आया परवान। तिस जन के बलिहार ने तिस पजिया प्रभ निर्वाण, जन्म मरण दुख कटिया हर पेत्या पुरख सजान। संत संग सागर तरे जन नानक सचा तान। महला पंजवा पलके उठ परहुना, मेरे कर आवो पाव पखाला तिस के मन तन नित पावो। नाम सुने नाम संगरे नामे लेवलाओ, ग्रहतन सब पवित्र होए हर के गुण गावो। हर नाम वपारी नानका वड पहगी पावो, पौड़ी जो तुद पावे सो पला सच तेरा पाना। तू सब में एको वर्तदा सब माहे समाना, थान तनंतर रव रहिया जी अंदर जाना। साध संत मिल पाइये मन सच्चे पाना, नानक प्रभ शरणागति सद सद कुर्बाना। सलोक महला पंजवा, चेता ही ता चेत साहेब सच्चा सो तनी, नानक सतगुर सेव चढ़ बोहेत पहुजर पार पाओ। महला पंजवा, वाउ संदे कपड़े पर पहर गर्भ सगवार, नारक नाल न चलनी जल बल होए शार। पौड़ी से उबरे जग विच जो सच्चे रखे, मुहे डिठे तिनके जीवी है हर अमृत चखे। काम क्रोध लो मो संग सादार पखे, कर कृपा प्रभ अपनी हर आप परखे। नानक चलत न जापनी को सके न लखे। सलोक महला पंजवा, नानक सोई दिन सुहावड़ा, जित प्रभ आवे चेत जित दिन विसरे पार ब्रह्म पिट पलेरी रत। महला पंजवा, नानक मित्राई तिस स्यो सब किछ जिस के हाथ, कुमित्रा से ही कांडिये एक विखना चले साथ। पौड़ी अमृत नाम निदान है मिल पीवो पाई, जिस सिमरत सुख पाई है सब तिखा बुझाई। कर सेवा पार ब्रह्म गुरु पुख रहे नाकाई, सगल मनोरथ पुन्या अमरा पद पाई। तू जेवड़ तो है पार ब्रह्म नानक सरनाई। सलोक महला पंचवा, डिठड़ो हब ठाए उन नकाई जाए, नानक लद्दा तेन सुआओ जिना सतगुर पेटिया। महला पंचवा, दामनी चमत्कार क्यों वरतारा जग थे, बस सुहावी साई नानका नाउ जपंदो तिस तनी। पौड़ी सिमरत शास्त्र सोध सब कीने की मना जानी, जो जन पेटे साध संग सो हर रंग मानी। सतनाम करता पुरख ए रतना खानी, मस्तक होवे लिखिया हर सिमर परानी। तोसा बिच सतनाम नानक मेहमानी। सलोक महला पंजवा, अंतर चिंता नैनी सुखी, मूलना उतरे पोख नानक सचे नाम बिना, किसे न लथो दुख। महला पंजवा, मुठड़े से साथ जिनी सच ना लदया, नानक से सबास जिनी गुर मिल एक पछाणिया। पौड़ी किथे वैसन साध जन सो थान सोहंदा, ओए सेवन समृथ अपना बिन से सब मंदा। पतित उदारण पार ब्रह्म सब वेद कहंदा, भगत वशल तेरा बिरद है जुग जुग वरतंदा। नानक जाचे एक नाम मन तन पवंदा। सलोक महला पंचवा, चिड़ी सह की पोपुटी वगन बहुत तरंग, अचरज रूप संतन रचे नानक नामे रंग। महला पंजवा, कर मंदर खुशिया तही जै तू आवे चित, दुनिया किया वड़ियाया नानक सब कुमत। पौड़ी हर तन सच्ची रास है किन्ने विर ले जाता, तिसे प्रापत पाय रे जिस दे बेदाता। मन तन पीतर मौलिया हर रंग जन राता, साध संग गुण गाया सब दुख खाता। नानक सोई जीविया जन एक पछाता। सलोक महला पंजवा,
ਖਖੜੀਆਂ ਸੁਹਾਵੀਆਂ ਲਗੜੀਆਂ ਅਸ ਕੰਠ ਬਿਰ ਵਿਛੋੜਾ ਸਨੀ ਸਿਓ ਨਾਨਕ ਸਹਿਸੇ ਗੰਠ। ਮਹੱਲਾ ਪੰਜਵਾਂ ਵਿਸਾਰੇ ਦੇ ਮਰ ਗਏ ਮਰਦੀ ਨਾ ਸਕੇ ਮੂਲ ਵੇਮੁਖ ਹੋਏ ਰਾਮ ਤੇ ਜੋ ਤਸਕਰ ਉਪਰ ਸੂਲ ਪੌੜੀ। ਸੁਖ ਨਿਦਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਘਟ ਘਟ ਹਰ ਬਣਿਆ। ਉਸ ਨੀਚ ਸਭ ਏਕ ਸਮਾਨ ਕੀਤ ਹਸਤੀ ਬਣਿਆ ਮੀਤ ਸਖਾ ਸੁਤ ਬੰਧ ਪੋ ਸਭ ਤਿਸ ਦੇ ਜਣਿਆ। ਤੁਸ ਨਾਨਕ ਦੇਵੇ ਹਰ ਨਾਮ ਤਿਨ ਹਰ ਰੰਗ ਮਣਿਆ। ਸਲੋਕ ਮਹੱਲਾ ਪੰਜਵਾਂ ਜਿਨ ਸਾਸ ਗੇ ਰਾਤ ਨਾ ਵਿਸਰੇ ਹਰ ਨਾਮਾ ਮਨ ਮੰਤ ਸੰਨ ਤੇ ਨਾਨਕਾ ਪੂਰਨ ਹੋਈ ਸੰਤ। ਮਹੱਲਾ ਪੰਜਵਾਂ ਅਠੇ ਪਹਿਰ ਪਾਉਦਾ ਫਿਰ ਖਾਵਨ ਸੰਦੜੈ ਸੂਲ ਦੋਜਕ ਪਾਉਦਾ ਕਿਉ ਰਹੇ ਜਾ ਚਿਤਨਾ ਹੋਏ ਰਸੂਲ ਪੌੜੀ। ਤਿਸੇ ਸਰੇਵ ਪ੍ਰਾਣੀਓ ਜਿਸਨੋ ਜਿਸ ਦੇ ਨਾ ਉਪਲੇ ਐਥੇ ਰਹੋ ਸਹੇਲਿਆ ਅੱਗੇ ਨਾਲ ਚਲੇ ਕਰ ਬੰਦੋ ਸਚ ਧਰਮ ਹੈ ਗੜ ਥਮ ਅਹਲੇ ਓਟ ਲਹੇ ਨਾਰਾਇਣੇ ਦਿਨ ਦੁਨੀਆ ਚਲੇ ਨਾਨਕ ਪਕੜੇ ਚਰਨ ਥਰ ਕਿਸ ਦਰ ਗੈ ਮਲੇ। ਸਲੋਕ ਮਹੱਲਾ ਪੰਜਵਾਂ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਾਰ ਤਾਰ ਮੈਂ ਨਿਤ ਚਤਾਰਿਆ ਖਿਟ ਨਿਖਟ ਨਾ ਜਾਈ ਮੂਲ ਅਤਲ ਭੰਡਾਰਿਆ ਨਾਨਕ ਸਬਦ ਅਪਾਰ ਤਿਨ ਸਭ ਕਿਛ ਸਾਰਿਆ। ਮਹੱਲਾ ਪੰਜਵਾਂ ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਤੇਕ ਮਨ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ। ਉਥੇ ਅੰਮ੍ਰਿਤ ਵੰਡੀਏ ਸੁਖੀਏ ਹਰ ਕਰਨੇ ਜਮ ਕੇ ਪੰਥ ਨਾ ਪਾਈਏ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਬਾਣੀ ਉਚਰੇ ਸਾਧ ਜਨ ਅਮਿਓ ਚਲ ਚਰਨੇ ਤੇਖ ਦਰਸਨ ਨਾਨਕ ਜੀਵਿਆ ਮਨ ਅੰਦਰ ਤਰਨੇ। ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰੇ ਸੇਵਿਆ ਦੁਖਾ ਕਾ ਹੋਏ ਨਾਸ ਨਾਨਕ ਨਾਮ ਅਰਾਧੀਐ ਕਾਰਜ ਆਵੇ ਰਾਸ। ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁਟੇ ਅਣਦ ਮੰਗਲ ਬਿਸਰਾਮ ਨਾਨਕ ਜਪੀਏ ਸਦਾ ਹਰ ਨਿਮਖ ਨਾ ਬਿਸਰੋ ਨਾਮ ਪੌੜੀ। ਤਿਨ ਕੀ ਸੋਭਾ ਕਿਆ ਗਨੀ ਜਿਨ ਹਰ ਹਰ ਲਾਦਾ ਸਾਦਾ ਸਰਨ ਜੋ ਪਵੇ ਸੋ ਛੁਟੇ ਵਦਾ। ਗੁਣ ਗਾਵੇ ਅਬਨਾਸੀਆ ਜੋਨ ਗਰਬ ਨਾ ਦਾਇਆ ਗੁਰ ਪੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮਦਾ ਨਾਨਕ ਪਾਇਆ ਸੋ ਤਨੀ ਹਰ ਅਗਮ ਅਗਦਾ। ਸਲੋਕ ਮਹੱਲਾ ਪੰਜਵਾਂ ਕਾਮਨ ਕਰੀ ਆਪਣਾ ਫਿਰ ਅਵਤਾ ਲੋਏ ਨਾਨਕ ਨਾਮ ਵਿਸਾਰੀਏ ਸੁਖ ਕਨੇਹਾ ਹੋਏ। ਮਹੱਲਾ ਪੰਜਵਾਂ ਦੇਖੇ ਕੜਾ ਤਨ ਸਗਲ ਮੈਂ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮਿਠਾ ਹਰ ਕਾ ਨਾਉ ਪੌੜੀ। ਇਹ ਨਿਸਾਨੀ ਸਾਧਕੀ ਜਿਸ ਪੇਟਤ ਤਰੀਏ ਜਮ ਕੰਕਰ ਨੇੜ ਨਾ ਆਵੇ ਫਿਰ ਬਹੜ ਨਾ ਮਰੀਏ। ਸਭ ਸਾਗਰ ਸੰਸਾਰ ਦਿਖ ਸੋ ਪਾਰਿਓ ਤਰੀਏ ਹਰ ਗੁਣ ਗੰਫੋ ਮਾਲ ਮਨ ਮਾਲ ਹਰ ਸਭ ਮਲ ਪਰ ਹਰੀਏ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨੈ ਹਰੀਏ। ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੀ ਪਰਵਾਨ ਹੈ ਜਿਨ ਹਰ ਵੱਠਾ ਚਿੱਤ ਗਾਲੀ ਅਲਪ ਲਾ ਲਿਆ ਕੰਮ ਨਾ ਆਵੇ ਮਿੱਤ। ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ। ਤੋਹੋ ਨ ਚੱਲੀ ਖਸਮ ਨਾਲ ਲਭ ਮੋਹ ਵੇਗੋਤੇ ਕਰਤਬ ਕਰਨ ਪਲੇਰੀਆ ਮਦ ਮਾਇਆ ਸੁਤੇ ਫਿਰ ਜੂਨੀ ਪਵਾਇਨ ਜਮ ਮਾਰਗ ਮੋਤੇ ਕੀਤਾ ਪਾਇਨ ਦੁਖ ਆਪਣਾ ਦੁਖ ਸੇ ਜੁਤੇ ਨਾਨਕ ਨਾਏ ਵਿਸਾਰੀਐ ਸਭ ਮੰਦਿਰ ਉਤੇ। ਸਲੋਕ ਮਹੱਲਾ ਪੰਜਵਾਂ ਉਠਦਿਆਂ ਬਹਿੰਦਿਆਂ ਸਵੰਦਿਆਂ ਸੁਖ ਹੋਏ ਨਾਨਕ ਨਾਮ ਸਲਾਈਐ ਮਨ ਤਨ ਸੀਤਲ ਹੋਏ। ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੇ

ਆਓ ਉਹ ਜੇ ਦਿਸੇ ਖੂੜੀ ਕੌਣ ਲਾਜਵਾਰੀ ਲਾਜ ਕੜੀ ਸੋ ਟੂਟ ਪੜੀ ਔਰ ਚੱਲੀ ਪਨਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸਾਧਨ ਜਾਣੀਏ ਗੁਰਸ਼ਬਦ ਵਿਚਾਰੇ ਕਿਰਤ ਕੀ ਬਾਂਧੀ ਸਫਰੇ ਦੇਖੋ ਵਿਚਾਰੀ ਅਸਾਂ ਕਿਆ ਆਖੀਏ ਕਿਆ ਕਰੇ ਵਿਚਾਰੀ ਭਈ ਮਰਾਸੀ ਉੱਠ ਚੱਲੀ ਚਿੱਤ ਬੰਧ ਨ ਧੀਰਾ ਹਰ ਕੀ ਚਰਣੀ ਲਾਗ ਰਹੋ ਪੈ ਸ਼ਰਨ ਕੁਮੀਰਾ ਹਰ ਕੀ ਚਰਣੀ ਲਾਗ ਰਹੋ ਪੈ ਸ਼ਰਨ ਕੁਬੀਰਾ ਗੌੜੀ ਜੋਗੀ ਕਹੇ ਜੋਗ ਪਰ ਮਿਠਾਇ ਵਰਨ ਦੂਜਾ ਭਾਈ ਰੁੰਡਤ ਮੁੰਡਤ ਏ ਸਬਦੀ ਹੈ ਹੇ ਕਹੇ ਸਿਦ ਪਾਈ ਹਰ ਬਹਿਣ ਭਰਮ ਭੁਲਾ ਨੇ ਅੰਦਾ ਜਾਂ ਪੇ ਜਾਓ ਆ ਸਿਦਕਾਮਨਾ ਤੇ ਵਾਧੇ ਬਹੁ ਫੰਦਾ ਰਹੋ ਜੈ ਤੇ ਉਦੀ ਕਈ ਸਮਾਨੀ ਹੈ ਬਿਦ ਬਿਸਰੀ ਤਬਹੀ ਪੰਥ ਗੁਣੀ ਸੂਰ ਹਮਦਾ ਤੇ ਇਹ ਕਹੇ ਬਟ ਹਮ ਹੀ ਜਿਸੇ ਬੁਝਾਏ ਸੋਈ ਬੂਝੇ ਬਿਨ ਬੂਝੇ ਕਿਆ ਕਰਈਏ ਸਤਿਗੁਰ ਮਿਲੇ ਅੰਧੇਰਾ ਚੁੱਕੇ ਇਨ ਬਿਦ ਮਾਣਕ ਲਈਏ ਤਜ ਬਾਵੇ ਦਾਨੇ ਬੇਕਾਰਾ ਹਰ ਪਾ ਦ੍ਰਿੜ ਕਰ ਰਹੀਏ ਕਹੋ ਕਬੀਰ ਗੁੰਗੇ ਗੁਣ ਖਾਇਆ ਪੁੱਛੇ ਤੇ ਕਿਆ ਕਹੀਏ ਰਾਗ ਗੌੜੀ ਪੂਰਵੀ ਕਬੀਰ ਜੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਛਾ ਤਾਂ ਕਿਸਨਾ ਹੀ ਪੰਜ ਸੱਸ ਨਾਹੀ ਇੜਾ ਪਿੰਗਲਾ ਸੁਖ ਮਨਾ ਬੰਦੇ ਇਹ ਅਵਗੁਣ ਕਬਜਾਈ ਸਾਗਾ ਤੂਟਾ ਗੰਗ ਬੰਸ ਗਿਆ ਤੇਰਾ ਬੋਲ ਤਾਂ ਸਮਾਈ ਇਹ ਸੰਸਾ ਮੌਕੋ ਅੰਧਨ ਵਿਆਪੇ ਮੌਕੋ ਕੋ ਨ ਰਹੇ ਸਮਝਾਈ ਰਹਾਓ ਜੈ ਬਰ ਭੰਡ ਪਿੰਡ ਤੈ ਨਾਹੀ ਰਚਨਹਾਰ ਤੈ ਨਾਹੀ ਜੋੜਨ ਹਾਰੋ ਸਦਾ ਦੀਤਾ ਇਸ ਕਹੀਏ ਸਮਾਹੀ ਜੋੜਨ ਹਾਰੋ ਸਦਾ ਦੀਤਾ ਇਹ ਕਹੀਏ ਕਿਸਮਾਹੀ ਜੋੜੀ ਨਾ ਜੁੜਿਆ ਤੋੜੀ ਟੁੱਟੇ ਜਬ ਲਗੋਏ ਬਨਾਸੀ ਕਾ ਕੋਠਾ ਕਰ ਕਾ ਕੋਸੇ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਾਂ ਬਸੇ ਦਿਨ ਰਾਤੀ ਵਾਕਾ ਮਰਮ ਓਈ ਪਰ ਜਾਣੇ ਉਹ ਤੋ ਸਦਾ ਬਨਾਸੀ ਗੌੜੀ ਸੁਰਤ ਸਿਮਰਤ ਦੋਇ ਕੰਨੀ ਮੁੰਦਾ ਪਰਮਤ ਬਾਰ ਕੰਥਾ ਸੁਨ ਕਫਾ ਮੈਂ ਆਸਣ ਬੈਸਣ ਕਲਬ ਰੋਹਿਤ ਬੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਖ ਬੇਯੋਗੀ ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਰਮਾ ਧਾਰੀ ਖੰਡ ਬ੍ਰਹਮ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀ ਲਾਗੀ ਤੇਰੇ ਪੁਲ ਪੈਟੀਏ ਛੁੱਟੀ ਹੋਏ ਫੁਸਾਰੀ ਮਨ ਪਾਉਣ ਦੇ ਤੂੰ ਮਾ ਕਰੀਏ ਜੁਗ ਜੁਗ ਸਾਰਤ ਸਾਜੀ ਕਿਰਪੈ ਸੰਤੀ ਤੂਰ ਸੁਣਾਏ ਅਨਹਦ ਕਿੰਗਰੀ ਬਾਜੀ ਸੁਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਂ ਕੋਪਣ ਦਾ ਪੁਰ ਜਨਮ ਨਹੀਂ ਖੇਲ ਗਯੋ ਬੈਰਾਗੀ ਗੌੜੀ ਗੱਜ ਨਵ ਗਜ ਦਸ ਗੱਜ ਕੀ ਸੀ ਪੁਰੀਆ ਇੱਕ ਨਾਈ ਸਾਰਸੂ ਨਵ ਖੰਡ ਬਾਰ ਪਾਟੋ ਸਾਰ ਸੂਤ ਨਵ ਖੰਡ ਬਹੱਤਰ ਪਾਠ ਲਗੋ ਦਿਖਾਈ ਗਈ ਬਨਾਵਨ ਮਾਹੋ ਕਰ ਛੋਟੇ ਜੈ ਜਲਾਹੋ ਰਹੋ ਗਜੀ ਨਾ ਮਿਨੀਏ ਢੋਲ ਨਾ ਚੁਲੀਏ ਪਾਚਨ ਸੇਰ ਢਾਈ ਜੋਕਰ ਪਾਚਨ ਬੇਗ ਨਾ ਪਾਵੇ ਚਲ ਸਹਿਰ ਹਰਹਾਈ ਜਿਨ ਕੀ ਬੈਠ ਖਸਮ ਕੀ ਬਰਖਸ ਇਹ ਬੇਲਾ ਕਤਿਆਈ ਛੋਟੇ ਕੂੰਗੇ ਭੀਗੇ ਪਰੀਆ ਚਲਿਓ ਜਲਾਹੋ ਰਸਾਈ ਸ਼ੋਸ਼ੀ ਨਾਲੀ ਤੰਤ ਨਹੀਂ ਨਿਕਸੇ ਨਤਰ ਰਹੀ ਉਰਜਾਈ ਛੋੜ ਪਸਾਰੀਆਂ ਰੱਬ ਪ੍ਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤਾ ਏ ਕਾ ਮਿਲੀ ਕਿੰਬਾ ਹੋਏ ਨ ਹੋਏ ਜਿਤ ਘਟਨਾ ਮਾਇ ਉਜੇ ਫੂਟ ਮਰੇ ਜਨ ਸੋਏ ਸਾਵਲ ਸਮੁੰਦ ਸਾਵਲ ਸੁੰਦਰ ਆ ਮਈਆ ਮੇਰਾ ਮਨ ਲਾਗਾ ਤੋਏ ਰਹਾਓ ਸਾਧ ਮੇਰੇ ਸਿਧ ਪਾਈਏ ਕਿ ਇਹ ਜੋ ਕੇ ਭੋ

रचो जगदीश। काम स्वाय गज बस परे मन बोरा रे अंक सहयो शीश। विखे बाचर राज समझ मन बोरा रे निरपो हो न हार पछे मन बोरा रे गयो न राम जो आज राहो। मरकट मसी नाज की मन बोरा रे लीनी हाथ पसार। छूटन को सहसा परया मन बोरा रे नाचो कर कर बार। जो नली सोटा गयो मन बोरा रे माया यो व्यवहार। जो नली छूटा गयो मन बोरा रे माया यो व्यवहार। ऐसा रंक सम का मन बोरा रे क्यों पसरियो पोसार। नावन को तीर्थ कहने मन बोरा रे पूजन को भो देव। कहो कबीर छूट नहीं मन बोरा रे छूटन हर की सेव। गौड़ी अगन दे पवन नहीं मगने तस्कर ने न आवे। राम नाम कर कर संचौनी सो तन कथी न जावे। हमरा तन मा दो गोविंद तरणी तार ए सार तन कहिए। जो सुख प्रभु गोविंद की सेवा सो सुख राज न लइए रहो। इस तन कारण शिव संक को भय उदासी। मान मकान देवा नारायण परे न जम की फासी। नेतन ज्ञान भक्त गुरदीनी तास मत मन लागा। जल से अम्ब थम मन सावत परम बंधन पव भागा। कह कबीर मदन के माते दे देख बिचारी। तुम कर ला कोट असस्ती हम कर एक मरारी। गौड़ी जो कब के कर मुस्त चनन की लुब्ध न तग दे हो। जो जो कर्म किए लाच ते फिर गुरे परे हो। भक्त बहन बिरते जन्म गये हो सात संग भगवान पजमिन कही न सच रहो रहो। जो उद्यान कुसुम प्रफुल्त गिने न कराओ लयो। कैसे भ्रम तुम एक जोन में फिर काल हयो। क्या तन जो बनियार सत धारा देखन को जो दयो। तनी मटक जो युर्दे इंद्री प्रेर लयो। औद अनल तैन तैन को मंदिर चौदह ठाठ ठयो। कैक वीर पय सागर तन को मैं सदगुर उठ लयो। गौड़ी मानी मेला माटी गोरी इस माटी की पुत्री जोरी। मैं नाई का चाय न मोरा तन तन सवरत गोविंद तोरा रहो। इस माटी में पवन समाया झूठा परपंच जोर चलाया। किनु लाभ पांच की जोरी अंत की बार गगरिया फोरी। कह कबीर एक नीम सारी खिर में बिस जाए अंकारी। गौड़ी राम जपो जी ऐसे ऐसे रू पर ला जप्यो हर जैसे। दीन दयाल परोसे तेरे सब परवार चढ़ाया बेड़े रहो। जंत पावे ता हुक्म नावे इस बेड़े को पार लंघावे। गुर प्रसाद ऐसी बुद्ध समानी चू गई फिर अमन जानी। कौ कबीर पर सरन पानी परवार पर सब एको दानी। गौड़ी जो जोन शार जो जग में आयो लागत पवन खसम विसरायो। जियर हर के गुना गाओ रहो। गर्भ जोन में और तब करता तो जठ अग्न में रहता। लाच राशि जोन ब्रह्म आयो अक्षय सुख के ठहो न ठायो। कह कबीर पर सरन पानी आप जी से जात न जानी। गौड़ी पूर्वी सुर्ग वासना भाष्य दरिये न नरक नवास। होना है तो ही है मने न कीजिए आस। पर मैया गुण गाइये जाते पाइये परम दान रहो। क्या जब क्या तब संजमो क्या वर्त क्या स्नान। जब लग चुप्त न जानिए पाओ भक्त परमान। संपे देख न हर के विप्त देख न रोए। जो संपे त्यों भित है जदे रचिया सो होए। तो कबीर जानिया संतान हृदय मुझार। सेवक सो सेवा भले जेकर बसे मरार। गौड़ी रे मन तेरो कोई नहीं खींच ले जिन पार। दुख पसेरो पंको तैसो है संसार। राम रस पिया रे जे रस बिसर गए रस और रहो। और मुए क्या रोइये जो या पाथर न रहाए। जो उपजे सो बिन सहे दो करोए बलाए। जय की उपजी तैरती तीर्थ मर्दन लाग। कह कबीर चित के दिया राम सिमर बैराग। राग गौड़ी पंत नारे कामनी लोचन पई ले सासा। पूर्ण पीजे पग न किसे हर दर्शन की आसा। उड़न का गा कारे बेगम लीजे अपने राम प्यारे रहो। कह कबीर जीवन पद कारण हर की भक्त करीजे। एक आधार नाम नारायण रसना राम रविजे। राग गौड़ी आस पास तन तुलसी का बिरहा माज बना रस गाऊ रे। वाका स्वरूप दे मोई सुख गुआर मौको छोड़ न आऊ न जाऊ रे। तो चरण माला गो सारंग तार सो मिले जो बड़ भागो रहो। बिंद्रावन मन हरन मनोहर कृष्ण जरावत गाऊ रे। जाका ठाकर तुई सारंग तर मोहे कबीरा नाऊ रे। गौड़ी पूर्वी विपुल वस्त्र केते है पैरे क्या बन मे बसा। कहाँ पया नर देवी तो के कर जल गोर ज्ञाता। जियरे जाहेगा मैं जाना
अवगत समझे आना। जब जब देखो भो न देखो संग माया लुपटा न रहो। ज्ञानी ज्ञानी भो परदेसी हो जग सग लो तंदा। कह कबीर एक राम नाम बिन जग माया अंदा। गौड़ी मन छो परम भक्त हो नाचो या माया के भांडे। सूर के सन भ्रांत डर पे सती के साचे भांडे। डगड़ो मागो छाड़ रे मन बोरा अब तो जरे मरे सद पाइये लीनो हा संधो रहो। काम क्रोध माया के लीने आवे जत भगुता। कह कबीर राजा राम न छोड़ो सगली ऊंचे ऊंचा। गौड़ी फरमान तेरा सिर ऊपर फिरत न कर विचार। तो ही दरिया तो ही करी है तेजे ते नस्तार। बंदे बंदगी पियार सैब रो सरो के प्यार रहो। नाम तेरा आधार मेरा ज्यो फूल गई है नार। कह कबीर गुलाम करका जी आए पावे मार। गौड़ी लाख चौरासी जी जोन में प्रमुख नंद बोता कोरे। भगत हे ते उतार लियो है भाग बडो बपरा कोरे। तुम जो कहते हन नंदन को नंदन नंद सुनंदन का कोरे। कर्ण का दसो दस नहीं तब नंद का कोरे। गाओ संकट नहीं परे जोन नहीं आवे नाम निरंजन जा कोरे। कबीर को स्वामी है सो ठाकुर जाके माई न बापोरे। गौड़ी निंदो निंदो मोको लोग निंदो निंदा जन को खरी प्यारी। निंदा बाप निंदा मैं तारी रहो। निंदा होए तां बैकुंठ जाइए नाम पदार्थ मने बसाइए। हृदय शुद्ध जो निंदा होए हमरे कपड़े निंदक धोए। निंदा करे सो हमरा मीत निंद कमाए हमारा चीत। निंदक सो जो निंदा हो रे हमरा जीवन निंद कलोरे। निंदा हमरी प्रेम प्यार निंदा हमरा करे उधार। जन कबीर तो निंदा सार निंदक डूबा हमें उतरे पार। राजा राम तू ऐसा निरपो तरन तारण हमराया रहो। जब हम होते तब तुम नाही अब तुम हो हम नाही। अब हम तो मेघ पय है एके देख मन पतिया ही। जो बुद्ध होती जब बल कैसा अब बुद्ध बल ना कटाई। कह कबीर बुद्ध है ली मेरी बुद्ध बदली सिद्ध पाई। गौड़ी हट नेम कर कोठनी बांधी बस अनुपीत पाई। कुंजी कुल पुराण कर रखे करते बार न लाई। अमान जग करो रे भाई गाफल होए के जन्म गायो। चोर मसे कर जाई रहो पंच बैर हुआ धर्म है रहते तनखा नहीं पतियारा। चेत चेत चेत हो रहो तौले प्रगा सो जारा। नौ कर देख जो काम न भूली बस्त नूप न पाई। कैत कबीर नवे कर्म उठे दसवें तक सुमाई। दौड़ी माई मोए अवर न जान्यो आ नाना। संस्कार जास गुण गावे तास बसे मोरे प्राणा ना रहो। हृदय प्रगान हृदय प्रगाश ज्ञान गुर गमत गगन मन मैं क्या नाना। बिहे रोग पय बंधन भागे मन निज कर सुख जाना। एक समात राज जान मान प्रभु दूसर मने ना आनाना। चंदन बास पय मन बासन क्या कट्यो अब न मानाना। जो जन गाये चाहे चस्ता कर साथ प्रभु है था नाना। ते बड़ पाग बचो मन जाके कर्म प्रधान मथा नाना। कार सक्त शिव सहज प्रगाश्यो एक एक समा नाना। कह कबीर गुर पेट मास परमत रहे मन मानाना। राग गौड़ी पूर्वी भावन अखरी कबीर जियो की एक ओंकार। सत नाम करता पुरख गुर प्रसाद बामन अचर लोक सह सब कैसे नी माहे। ये अखर फिर जाएंगे अखर इन माहे। जहाँ बोलते अक्षर आवा जय बोलते मन न रामा। बोल अबोल मत दय सोई जसो है तस लखे न कोई। जसो है तस लखे न कोई। अल्लो लहो तो क्या कहो कहो ता को पुकार। बड़क बीच में रब रहे हो जाको तीन लोग विस्तार। अल्लेल हमता भेद से काछ काछ पायो भेद। उल्ट भेद मन बजदे हो पायो पंग शेद। तुरक अतिरिक्त जानी हिंदू वेद पुराण। मन समझावन कारने कश्यप पढ़िए ज्ञान। ओंकार याद में जाना लेखर मेटे ताय न माना। ओंकार लखे जो कोई सोई लख मेटना ना होई। कक्का कर्ण कमल में पावा सासब गा संपत नहीं आवा। अर्जे तहा कुसुम रस पावा अके कहा कह का समझावा। खाखाए खोड़ मन आवा खोड़े चार न दे दिसावा। खसमे जान किमा कर रहे तो होए नखे अके पद लाहे। गग्गा गुर के भजन पछाना गग्गा गुर के भजन पछाना। दूजी बात न करी काना रहे बहंगम कते न जाई। अगे गए गए गगन रहाई कट कट कट न से सोई। कट फूटे कट कबे न होई ता कट में काट जो पावा। सोकर चार अवगढ़ कत आवा नंगा नरग नंगा नरगए करे स्नेह कर बनवाओ संदेह।
मंगन द्रह स्नेहो कर अनर्वारो संदेह ना ही देख न पाजिए परम सियान पे चचा रही चित्र है भारी ता चित्रे चित्रो चितकारी चित्र बचित्र है अवधेरा ता चित्रे चित्र हास्य तेरा छछा ए शत्रुपथ पासा शाके न रहो षड के न आसा रे मन मैं तो शन शन समझावा ताय षड का त्याग बधावा जजा जवतन गीत जरावे जोबन जार जो सो पावे आजार पार जार जार जब रहे तब जाए जोत जार ओलाहे चजा उर्ज सुर्ज नहीं जाना रहो चजना ही परवाना कत कत चक चक और समझावा चगर किए चगरो ही पावा ਨਿਆਂ ਨਿਕਟ ਜੋ ਕਾਠ ਰਿਹਾ ਦੂਰ ਕਹਾਂ ਤਾਜ ਲੈ ਜਾਏ ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੇ ਤੈ ਕਾ ਬਿਕਟ ਘਾਟ ਘਟ ਮਾਹੀ ਖੋਲ ਕਪਾਟ ਮੈਲ ਕੇ ਨਾ ਜਾਹੀ ਦੇਖ ਟਲ ਟਲ ਕਤ ਨ ਜਾਵਾਂ ਰਹੇ ਲਵਕੜ ਪਰ ਚੋ ਪਾਵਾਂ ਠੱਠਾ ਹੇ ਦੂਰ ਠੱਗ ਨੀਰਾ ਨੀਠ ਨੀਠ ਮਨ ਕੀ ਆ ਧੀਰਾ ਜਿਨ ਠੱਗ ਠੱਗਿਆ ਸਗਲ ਜਾ ਖਾਵਾਂ ਸੋ ਠੱਗ ਠੱਗਿਆ ਟੋਰ ਨ ਆਵਾਂ ਡੱਡਾ ਡਰ ਉਜੇ ਡਰ ਜਾਈ ਤਾਂ ਡਰ ਮੈਂ ਡਰ ਹੈ ਸਮਾਈ ਜਿਉਂ ਡਰ ਡਰੇ ਤਾਂ ਫਿਰ ਡਰ ਲਾਗੇ ਨਾ ਡਰ ਹੁਆ ਡਰ ਹੋਰ ਹੋਏ ਭਾਗੇ ਟੱਡਾ ਟੇਕ ਟੁੱਡੇ ਕਾ ਧਿਆਨਾ ਟੂਣ ਸੀ ਕਹਿ ਗਏ ਪੁਰਾਣਾ ਚੜ ਸਮੇਤ ਟੁੱਟ ਜਾਵਿਆ ਵਾ ਜੇ ਗੜ ਗੜਿਓ ਸੋ ਗੜ ਮੈਂ ਪਾਵਾਂ ਜੋ ਗੜ ਗੜਿਓ ਸੋ ਗੜ ਮੈਂ ਪਾਵਾਂ ਰਾਣਾ ਰਣ ਰੂਤੋ ਨਰ ਨਹੀਂ ਕਰੇ ਨਾ ਨਵੇਂ ਨਫੁਨ ਸੰਚਰਾਏ ਤਨ ਜਨਮਤਾ ਹੀ ਕੋ ਗਣੇ ਮਾਰੇ ਇਹ ਕੇ ਤਰ ਜਾਏ ਘਣੇ ਤਤਾ ਅਤਰ ਤਰਿਓ ਨਾ ਜਾਈ ਤਨ ਤ੍ਰੇ ਭਵਨ ਮੈਂ ਰਹੋ ਸਮਾਈ ਜੋ ਤ੍ਰੇ ਭਵਨ ਤਨ ਮੈਂ ਸਮਾਵਾਂ ਸੋ ਤੱਤੇ ਤਤ ਮਿਲਿਆ ਸਚ ਪਾਵਾਂ ਥਥਾ ਥਾ ਥਾ ਨਹੀਂ ਪਾਵਾਂ ਉਹ ਥਾ ਇਹ ਚਿਰ ਨਾ ਰਹਾਵਾਂ ਥੋੜੇ ਥਾ ਤਾਂਕ ਆਰੰਭੇ ਬਿਨੀ ਥੰਬੇ ਮੰਦਰ ਥੰਬੇ ਦਾਦਾ ਦੇਖ ਜੋ ਬਿਨ ਸੁਨਹਾਰਾ ਜਾ ਦੇ ਜਸ ਅਦੇਖ ਕਿਸ ਰਾਤ ਵਿਚਾਰਾ ਦਸਵੇਂ ਦੁਆਰ ਪੰਛੀ ਜਬ ਦੀਜੇ ਤੋ ਦਿਆਲ ਕੋ ਦਰਸ਼ਨ ਕੀਜੇ ਸਦਾ ਅਰਦੇ ਉਰਦਨ ਬੇਰਾ ਉਰਦੇ ਉਰਦ ਮੰਜ ਬਸੇਰਾ ਅਰਦੇ ਸ਼ਹਿਰ ਉਰਦ ਜੋਯਾਵਾਂ ਤੋ ਅਰਦੇ ਉਰਦ ਮਿਲਿਆ ਸੁਖ ਪਾਵਾਂ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈ ਨ ਰਹੇ ਰਤਵਾਈ ਨਿਰਖਤ ਨਿਰਖਤ ਜਾ ਗਏ ਪਾਵਾਂ ਸਭ ਲੈ ਨਿਰਕੇ ਨਿਰਖ ਮਿਲਾਵਾਂ ਪਾਪਾ ਅਪੁਰ ਪਾਰ ਨਹੀਂ ਪਾਵਾਂ ਪਰਮ ਜੋਤ ਪਰ ਚੋਲਾਵਾਂ ਪਾਚੋ ਦੇ ਨਗਰ ਕਰਈ ਪਾਪਣ ਦੋ ਨਿਰਵਰਈ ਫਫਾ ਬਹਿਣ ਫੁੱਲੇ ਫਲ ਹੋਈ ਤਾਂ ਫਲ ਪੰਖ ਲਖੇ ਜੋ ਕੋਈ ਦੂਰ ਨ ਭਰੀ ਪੰਖ ਵਿਚਾਰੇ ਤਾਂ ਫਲ ਪੰਖ ਸਵੇ ਤਨ ਪਾਰੇ ਬਾਬਾ ਬਿੰਦੇ ਬਿੰਦ ਮਿਲਾਵਾਂ ਬਿੰਦੇ ਬਿੰਦਨ ਵਿਛਣ ਪਾਵਾਂ ਬੰਦੋ ਹੋਏ ਸੋ ਬੰਦਗੀ ਗਹੇ ਬੰਦ ਕੋਏ ਬੰਦ ਸੁਧ ਲਹੇ ਭਾਬਾ ਭੇਦੇ ਭਾਬਾ ਭੇਦੇ ਭੇਦ ਮਿਲਾਵਾਂ ਆਪੋ ਭਾਨ ਭਰੋਸੋ ਆਵਾਂ ਜੋ ਬਾਰ ਸੋ ਪੀਤਰ ਜਾਣਿਆ ਪਿਆ ਤੇ ਤੂ ਪਹਿਚਾਨਿਆ ਮਮਾ ਮੂਲ ਗਿਆ ਮਨ ਮਾਨੇ ਮਰਮੀ ਹੋਈ ਸਮਨ ਕੋ ਜਾਣੇ ਮਤ ਕੋਈ ਮਨ ਮਿਲਤਾ ਬਿਲ ਮਾਵੇ ਮਗਨ ਪਿਆ ਤੇ ਸੋ ਸੱਚ ਪਾਵੇ ਮਮਾ ਮਨ ਚੋਂ ਕਾਜੇ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਚੋਂ ਰਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹ ਮਨ ਸ਼ਕਤੀ ਓ ਮਨ ਸੀਓ ਇਹ ਮਨ ਪੰਚ ਤਤ ਕੋ ਜੀਓ ਇਹ ਮਨ ਲਓ ਜੋ ਓਨ ਮਨ ਰਹੇ ਤੋ ਨੀ ਤੀਨ ਲੋਕ ਕੀ ਬਾਤੇ ਕਹੇ ਕਹੀਆ ਜੋ ਚਾਨੇ ਤੋ ਦੁਰਮਤ ਹਨਕਰ ਬਸ ਕਾਇਆ ਗਾਓ ਰਾਨੂ ਤੋ ਪਾਜੇ ਨਹੀਂ ਸੂਰੋ ਸਾਰੋ ਨਾਓ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਹੋ ਰਸਿਆਵਾਂ ਉਹ ਰਸ ਪੀਆ ਇਹ ਰਸ ਨਹੀਂ ਭਾਵਾਂ ਗੱਲਾਂ ਸੇਲੇ ਮਨ ਲਾਵੇ ਅੰਤ ਜਾਏ ਪਰਮ ਸਚ ਪਾਵੇ ਹਰ ਜੋ ਤਾਂ ਪ੍ਰੇਮ ਲਿਵ ਲਾਵੇ ਤਾਂ ਅੱਲੇ ਲਹੇ ਲੈ ਚਰਨ ਸਮਾਵੇ ਹੋਵਾ ਬਾਰ ਬਾਰ ਬਿਸਨ ਸਮਾਰ ਬਿਸਨ ਸਮਾਰ ਨਾ ਆਵੇ ਹਾਰ ਥਲ ਬਾਲ ਜੇ ਬਿਨ ਸਤਨਾ ਜਾਵੇ ਥਲ ਬਾਲ ਜੇ ਬਿਨ ਸਤਨਾ ਜਸ ਗਾਵੇ ਜਿਸਨ ਮਿਲੇ ਸਭ ਹੀ ਸਚ ਪਾਵੇ ਵਾਹ ਵਾਹ ਵਾਹ ਜਾਣੀਏ ਵਾਹ ਜਾਣੇ ਇਹ ਹੋਏ ਇਹ ਹਰ ਉਹ ਜਬ ਮਿਲੇ ਤਾਂ ਮਿਲਸ ਨਾ ਜਾਣੇ ਕੋਈ ਸਤਸਾ ਸੋ ਨੀਕਾ ਕਰ ਸੋਧੋ ਖੜ ਪਰਚਾ ਕੀ ਵਾਹ ਨਰੋਦੋ ਖੜ ਪਰਚੇ ਜੋ ਜੇ ਭਾਓ ਪੂਰਿਆ ਤੇ ਤ੍ਰੇ ਭਵਨ ਰਾਓ ਖੱਖਾ ਖੋਜ ਪਰੇ ਜੋ ਕੋਈ ਜੋ ਖੋਜੇ ਸੋ ਬੋਰ ਨਾ ਹੋਈ ਖੋਜ ਬੂਝ ਜੋ ਕਰੇ ਕਬੀਰਾ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਾਗਲ ਕਰ ਕਣਾਲਾ ਬੇਪਾਰਾ ਸਤਸਾ ਸੋ ਸਹਿ ਸੇ ਸਵਾਰੇ ਸੋਈ ਸਹੀ ਸੰਦੇਹ ਨਵਾਰੇ ਅਲਪ ਸੋ ਛੜ ਪਰਮ ਸੋ ਪਾਵਾਂ ਸਾਬੇ ਸੀ ਹੋ ਕੰਤ ਸਹਾਵਾਂ ਤਬੇ ਤ੍ਰੀ ਹੋ ਕੰਤ ਹਵਾ ਹਾਂ ਹੋ ਤੋ ਨਹੀਂ ਜਾਣਾ ਜਾ ਵੀ ਹੋਏ ਤਬੇ ਮਨ ਮਾਨਾ ਹੈ ਤੋ ਸਹੀ ਲਖੇ ਜੋ ਕੋਈ ਸਭ ਹੀ ਉਹ ਇਹ ਨਾ ਹੋਈ ਲਿਓ ਲਿਓ ਕਰਤ ਫਿਰੇ ਸਭ ਲੋਗ ਤਾਂ ਕਾਰਨ ਵਿਆਪੇ ਬਹੁ ਸੋਗ
ਲਖਮੀ ਵਰਸਿਓ ਜਿਉ ਲਿਓ ਲਾਵੇ ਸੋਗ ਮਿਟੇ ਤਾਂ ਵੀ ਸੁਖ ਪਾਵੇ ਖਾਕਾ ਕਿਰਤ ਖਬਤ ਕਹਿ ਕੇਤੇ ਕਿਰਤ ਖਬਤ ਅਜੋ ਨਹਿ ਚੇਤੇ ਆਵ ਜਗ ਜਾਨ ਜੋ ਮਨਾ ਰਹੇ ਜੈ ਕਾ ਬਿਛਰਾ ਤੈ ਫਿਰ ਲਹੇ ਬਾਵਨ ਅਖਰ ਜੋਰੇ ਆਨ ਸਕਿਆ ਨਾ ਅਖਰੇ ਕੁਸ਼ਾਨ ਸਤ ਕਾ ਸ਼ਬਦ ਕਬੀਰਾ ਕਹੇ ਪਣਤ ਹੋਏ ਸੋ ਅਨ ਪਏ ਰਹੇ ਪਣਤ ਲੋਕੇ ਕਹੋ ਵਿਵਹਾਰ ਗਿਆਨਵੰਤ ਕਹੋ ਤਤ ਵਿਚਾਰ ਜਾ ਕੇ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ 33 ਕਬੀਰ ਜੀ ਕੀ ਸ਼ਲੋਕ 15-33 ਸਾਤ ਵਾਰ ਕਹਿ ਕਬੀਰ ਔਰ ਵਾਰ ਨਾ ਪਾਰ ਸਾਧਕ ਸਿੱਧ ਲਖੇ ਜੋ ਕੋ ਧਿਓ ਆਪੇ ਕਰਤਾ ਆਪੇ ਦਿਓ 33 ਅਮਾਉਂ ਸਮੈ ਆਸਨ ਮਾਰੋ ਅੰਤਰ ਜਾਮੀ ਰਾਮ ਸਮਾਰੋ ਜੀਤ ਪਾਵੋ ਮੁਖ ਦੁਆਰ ਅਨਪੋ ਸਭ ਤਤ ਨਿਚ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਪਏ ਮਨ ਨਿਰਮਲ ਹਰ ਕੀਰਤਨ ਮੈਂ ਅੰਦਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਕੱਟ ਮੇ ਲਖੇ ਲੈ ਕੱਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਸ ਪੁਰਖ ਮੈ ਰਹੇ ਸਮਾਏ ਦੁਤੀਆ ਦੋ ਕਰ ਜਾਣੇ ਅੰਗ ਮਾਇਆ ਬ੍ਰਹਮ ਰਮੇ ਸਭ ਸੰਗ ਨਾ ਵਡੇ ਨ ਕਰਤਾ ਜਾਏ ਕੌਲ ਨਿਰੰਜਨ ਏਕੇ ਭਾਏ ਤ੍ਰਿਤਿਆ ਤੀਨੇ ਸਮ ਕਰ ਲਿਆਵੇ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗ ਸਿਵ ਜੇ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥੇ ਚੰਚਲ ਮਨ ਕਹੋ ਗਾਹੋ ਕਾਮ ਕ੍ਰੋਧ ਸੰਗ ਕਰੋ ਨਾ ਬਹੋ ਜਲ ਸਲਮਾਏ ਆਪੇ ਆਪ ਆਪੇ ਜਪੋ ਆਪਣਾ ਜਾਪ ਪੰਚੇ ਪੰਜ ਤਤ ਵਿਸਤਾਰ ਕਨਕ ਕਾਮਣੀ ਜੁਗ ਵਿਵਹਾਰ ਪ੍ਰੇਮ ਸਦਾ ਰਸ ਪੀਵੇ ਕੋਈ ਜਰਾ ਮਰਨ ਦੁੱਖ ਫੇਰ ਨਾ ਹੋਈ ਛੱਟ ਖੱਟ ਚੱਕਰ ਛੱਟ ਖੱਟ ਚੱਕਰ ਛਾਏ ਬਿਨ ਪਰਚੇ ਨਹੀਂ ਫਿਰਾ ਰਹਾਏ ਦੁਬਦਾ ਮੇਟ ਕਿਮਾਂ ਗਏ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਾਂਤੇ ਸਤਕਰ ਬਾਚਾ ਜਾਣ ਆਤਮ ਰਾਮ ਲਿਓ ਪ੍ਰਵਾਣ ਝੂਟੇ ਸੰਸਾਰ ਮਿਟ ਜਾਏ ਦੁੱਖ ਸੰਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਖੋਲ ਮਾਂ ਨਿਦਰਾਇਆ ਗੁਰਗਮ ਗਿਆਨ ਬਤਾਵੇ ਭੇਦ ਪੁਲਟਾ ਰਹਿ ਅਪੰਗ ਸ਼ੇਦ ਨੌਵੀਂ ਨੌਵੇਂ ਦੁਆਰ ਕੋ ਸਾਥ ਬੈਤੀ ਵੰਸਾਰਾ ਤੋਂ ਬਾਅਦ ਲੋ ਮੋਹ ਸਾਬੀ ਸਰ ਜਾਓ ਜੁਗ ਜੁਗ ਜੀਵੋ ਅਮਰ ਫਲ ਖਾਵੋ ਦਸਵੀਂ ਦੇ ਫਿਰ ਸੋਏ ਅਨੰਦ ਝੂਟੇ ਪਰ ਮਿਲੇ ਗੋਬਿੰਦ ਜੋ ਸਰੂ ਪੀਤਾ ਤਨੂਪ ਆਪਣਾ ਮਲਨਾ ਸ਼ਾਹ ਨਹੀਂ ਧੂਪ ਅਕਾਸੀ ਏਕ ਦੇਸ ਧਾਵੇ ਤੋ ਜੋਨੀ ਸੰਗਤ ਬਹੁ ਨ ਆਵੇ ਸ਼ੀਤਲ ਨਿਰਮਲ ਭਇਆ ਸਰੀਰਾ ਦੂਰ ਬਧਾਵਤ ਪਾਇਆ ਨੀਰਾ ਵਾਰ ਸੰਭਾਰੇ ਉਗਵੇ ਸੂਰ ਐਨਸ ਬਾਜੇ ਅਨਹਸੂਰ ਦੇਖਿਆ ਤੂੰ ਲਹੂ ਕਾ ਪੀਓ ਚਰਜ ਪਇਆ ਜੀਵ ਤੇ ਸੀਓ ਤੇਸ ਤੇਰੇ ਅਗਮ ਖਾਣ ਅਰਧ ਉਰਧ ਵਿੱਚ ਸੰਭੈ ਜਾਣ ਨੀਚ ਊਚ ਨਹੀਂ ਮਾਨ ਮਾਨ ਵਿਆਪ ਕਰਾਂ ਸਰਵ ਸਮਾਨ ਚੌਦਾਂ ਚੌਦੇ ਲੋਕ ਮੁਝਾਰ ਰੋਮ ਰੋਮ ਮੈਂ ਬਸੇ ਮਰਾਰ ਸਤ ਸੰਤੋ ਕਤਰੋ ਧਿਆਨ ਕਥਨੀ ਕਥੀਏ ਬ੍ਰਹਮ ਗਿਆਨ ਪੁਨਿਆ ਪੂਰਾ ਚੰਦ ਅਕਾਸ ਪਸਰੇ ਕਲਾ ਸਹਿਜ ਪ੍ਰਗਾਸ ਆਪ ਜੰਤ ਮਦ ਹੋਏ ਰਹਿ ਪੀਰ ਸੁਖ ਸਾਗਰ ਮੈਂ ਰਵੇ ਕਬੀਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀ ਹੋ ਕੇ ਵਾਰ ਵਾਰ ਕੇ ਗੁਣ ਗਾਵੋ ਗੁਰਗਮ ਤੇ ਸਵਰ ਕਾ ਪਾਵ ਰਹਾਓ ਅੱਤ ਕਰੇ ਭਗਤ ਆਰਾਮ ਕਾਇਆ ਮੰਦਰ ਬੰਸਾ ਥੰਮ ਐਨ ਖੰਡ ਸੁਰ ਹੀ ਜਾਏ ਤੋ ਅਨਹਦ ਬੇਣ ਸਹਿਜ ਮਹਿਤ ਪਾਏ ਸੋਮਵਾਰ ਸਾ ਸੇ ਅੰਮ੍ਰਿਤ ਚਰੇ ਚਾਕਸ ਬੇਕ ਸਗਲ ਬੇਕ ਹਰੇ ਬਾਣੀ ਰੋਕਿਆ ਰਹੇ ਦੁਆਰ ਤੋ ਮਨ ਮਹਤਵਾ ਰੋਪੀ ਮਨਹਾਰ ਮੰਗਲਵਾਰੇ ਲੇ ਮਾਹੀ ਪੰਚੋਰ ਕੀ ਜਾਣੇ ਰੀ ਸਰ ਛੋਟੇ ਬਾਰ ਜਨ ਜਾਏ ਨਹਾਤਰ ਸਰਹੱਦ ਰਿਸ਼ੇ ਹੈ ਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੇ ਕਮਲ ਮੈਂ ਅਰਕਾ ਬਾਸ ਗੁਰਮਿਲ ਦਉ ਏਕ ਸਮ ਧਰੇ ਉਰਤ ਪੰਖ ਲੈ ਸੂਦਾ ਕਰੇ ਬ੍ਰਸਪਤ ਵਿਖਿਆ ਦੇ ਬਹਾਏ ਤੀਨ ਦੇ ਵੇਖ ਸੰਗ ਲਾਏ ਤੀਨ ਨਦੀ ਤ੍ਰੈ ਕੁੱਟੀ ਮਾਹੇ ਐਨਸ ਕਸਮਲ ਹੋਵੇ ਨਾਹੇ ਸਕਿਰਤ ਸਾਰੇ ਸੋਏ ਬ੍ਰਤ ਚੜੇ ਆਂਦਨ ਆਪ ਆਪ ਸੁਨੜੇ ਸੁਰਖੀ ਪੰਚੋ ਰੱਖੇ ਸਭੇ ਤੋ ਦੂਜੀ ਦਿਸਾਂ ਪੈਸੇ ਕਬੇ ਥਾਵਰ ਥਿਰ ਕਰ ਰੱਖੇ ਸੋਏ ਜੋਤ ਕੀ ਵੱਟੀ ਕੱਟ ਮੈਂ ਜੋਏ ਬਾਹਰ ਪੀਤਰ ਪਿਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ ਜਬ ਲੁਕ ਘੱਟ ਮੈਂ ਦੂਜੀ ਆਨ ਤੌਲੋ ਮੈਲ ਨਾ ਲਾਂਭੇ ਜਾਨ ਰਮ ਤਰਾਮ ਸਿਉ ਲਾਗੋ ਰੰਗ ਕਹਿ ਕਬੀਰ ਸਭ ਨਿਰਮਲ ਅੰਗ ਰਾਤ ਗੌੜੀ ਚੇਤੀ ਬਾਣੀ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇਵਾ ਭਾਨ ਤਾਰੀ ਅਲੇ ਰਾਮ ਕਹਿ ਜਨ ਕਸ ਨਾ ਤਰੇ ਰਹੋ ਤਾਰੀ ਲੇ ਗਨਕਾ ਬਿਨ ਰੂਪ ਬੀਜਾ ਬਿਆਜ ਜਮ ਤਾਰੀ ਅਲੇ ਚਰਨ ਬਦਕ ਜਨ ਤੇ ਮੁਕਤ ਪਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸਹਿਨ ਕੋ ਰਾਜ ਦੀਏ ਜਪਹੀਨ ਤਾਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ ਰਾਗ ਗੌੜੀ ਰਵਦਾਸ ਜੀ ਕੇ ਪਦੇ ਗੌੜੀ ਗੁਆਰੇ ਰੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ
ਮੇਰੀ ਸੰਗਤ ਪੋਹ ਸੋਈ ਦਿਨ ਰਾਤੀ, ਮੇਰਾ ਕਰਮ ਕਟਲਤਾ ਜਨਮ ਘੁਮਾਤੀ। ਰਾਮ ਰਸਈਆ ਜੀ ਕੇ ਜੀਵ ਨਾਮ, ਹੋਏ ਨਾਮ ਸਾਰੋ ਮੈਂ ਜਨ ਤੇਰਾ ਰਹੋ। ਮੇਰੀ ਹਰੋ ਬੇ ਜਨ ਕਰੋ ਸਭਾਈ, ਚਰਨ ਛਾਡੋ ਸੀਰ ਕਲ ਜਾਈ। ਕੌਰਵ ਦਾਸ ਪਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰ ਨਾ ਬੁਲਾਂਬਾ। ਬੇਗਮਪੁਰਾ ਸਹਿਰ ਕੋ ਨਾਓ, ਦੁਖ ਅੰਧੋ ਨਹੀਂ ਤੇ ਠਾਓ। ਨਾ ਤਸਵੀਰ ਸਦਾਜ ਨਾ ਮੂਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਮੋਏ ਖੂਹ ਵਤਨ ਗਏ ਪਾਈ, ਉਹਾਂ ਖੈ ਸਦਾ ਮੇਰੇ ਭਾਈ ਰਹਾਓ। ਕਾਇਮ ਦਾਇਮ ਸਦਾ ਪਾਸਾਹੀ, ਦੋਮਨਾ ਸੇਮ ਏਕ ਸੋ ਆਹੀ। ਆਬਾਦਨ ਸਦਾ ਮਸੂਰ, ਉਹਾਂ ਗਣੀ ਬਸੇ ਮਾਮੂਰ। ਕਿਉਂ ਤੂੰ ਸੈਲ ਕਰੇ ਜਿਉਂ ਭਾਵੇ, ਮੈਰ ਮੈਲ ਨਾ ਕੋ ਟਕਾਵੇ। ਕਹਿ ਰਵਦਾਸ ਖਲਾ ਤੁਮਾਰਾ, ਜੋ ਹਮ ਸੈਰੀ ਸੋ ਮੀਤ ਹਮਾਰਾ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਗੌੜੀ ਬੈਰਾਗਰ ਰਵਦਾਸ ਜੀਓ। ਕਾਟਿਆ ਓਕਟ ਡੂ ਗੁਰ ਘਣਾ, ਇੱਕ ਨਿਰਗੁਣ ਬਹਿਲ ਹਮਾਰ। ਰਮਈਏ ਚੋਂ ਇੱਕ ਬੇਨਤੀ ਮੇਰੀ ਪੂੰਜੀ।

0: ਰਖਲਾ ਦੀ ਸੰਸਾਰ ਪਰਿਵਾਰ ਪਾਰ ਕੇ ਦਾਨੀਆਂ ਲਿਖ ਲਏ ਹੋਏ ਹਲਪਤਾਲ ਵੇ ਜਮ ਡੰਡ ਨਾ ਲਾਗੀ ਤੇ ਜਿਲ ਸਰਗੁੰਜਾਲ ਐਸਾ ਰੰਗ ਸੁਮਕਾ ਤੈਸਾ ਹੈ ਸੰਸਾਰ ਮੇਰੇ ਰਮਈਏ ਰੰਗ ਮਜੀਟਕਾ ਕੌਰੋ ਦਾ ਚੁਮਾਰ ਗੌੜੀ ਪੂਰਬੀ ਰਵਦਾਸ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋ ਪਰਿਓ ਜੈਸੇ ਦਾਦਰਾ ਕਛ ਦੇਸ ਵਸੇਜ ਨਾ ਬੂਜ ਕੂਰ ਪਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਜ ਐਸਾ ਮੇਰਾ ਮਨ ਵੇਖਿਆ ਮਾਇਆ ਕਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇ ਕਾਇਕ ਛਿੰਨ ਦਰਸ਼ਨ ਦਿਖਾਏ ਜੀ ਰਹਾਓ ਮਰਨ ਪਈ ਮਦ ਮਹਾਦਵਾ ਤੇਰੀ ਦਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੁੱਕੀ ਮੈਂ ਸਭ ਸਮਤ ਦੇਹੋ ਸਮਝਾਏ ਜੋਗੀ ਸਿਰ ਪਾਵੇ ਨਹੀਂ ਸੋ ਗੁਣ ਕਥਨ ਪਾਰ ਪ੍ਰੇਮ ਭਗਤ ਕੇ ਕਾਰਣੇ ਕੌਰਵ ਦਾਸ ਚੁਮਾਰ ਦੌੜੀ ਬੈਰਾਗਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤ ਯੋਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਾਸ ਕੈਸੇ ਪਾਏ ਬੋਰੇ ਮੋਕੋ ਸੋ ਕਹੇ ਨਾ ਸਮਝਾਏ ਜਾਤੇ ਆਵਾਗਮਨ ਬੁਲਾਏ ਰਹੋ ਬਹੁਵਿਧ ਧਰਮ ਨਰੂਪੀਏ ਕਰਤਾਦੀ ਸੇ ਸਭ ਲੋਏ ਕਰਮ ਕਰਮ ਤੇ ਛੂਟੀਏ ਜੇ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਏ ਸੰਕਾ ਸੁਣ ਬੇਚ ਪਰਾਨ ਸੰਸਾ ਸਭ ਜਗਦੇ ਬਸੇ ਕੌਣ ਹਿਰੇ ਬਮਾਨ ਬਾਹਰ ਉਤਕ ਪਖਾਰੀਏ ਹੜ ਭੀਤਰ ਵਿਧ ਬਕਾਰ ਸ਼ੁੱਧ ਕੌਣ ਪਰ ਹੋਏ ਬੋ ਸੁਧ ਕੁੰਚਰ ਵਿਧ ਵਿਵਹਾਰ ਰਾਵ ਪ੍ਰਦਾਸ ਰਜਨੀ ਜਥਾ ਗਤ ਜਾਨ ਸਭ ਸੰਸਾਰ ਪਾਰ ਸਮਾਨੋ ਤਾ ਬੋਝ ਹੋਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਏ ਪੂਰਵ ਲਿਖਤ ਲਾਟ ਉਨ ਮਨ ਮਨ ਮਨ ਹੀ ਮਿਲੇ ਸ਼ੁਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪਰਮ ਬੰਧਨ ਕਾਢ ਬੁਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਜਤਨ ਗ੍ਰਹਿ ਟੀਏ ਟਾਲੀ ਨ ਟਰੇ ਪ੍ਰਮਪਾਸ ਪ੍ਰੇਮ ਭਗਤ ਨ ਯੁਗੇ ਤਾ ਤੇ ਰਵਦਾਸ ਉਦਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਹਿ ਗੁਰ ਪ੍ਰਸਾਦ ਰਾਗ ਆਸਾ ਮਹਲਾ ਪਹਿਲਾ ਕਰ ਪਹਿਲਾ ਸੋਦਰ ਸੋ ਦਰ ਤਿਰ ਕਿਹਾ ਸੋ ਕਰ ਕਿਹਾ ਜਿਤ ਸਰਸ ਮਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸੋ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਉਂ ਤੁਦਨੋ ਪਾਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਉਂ ਤੁਦਨੋ ਚਿਤ ਗੁਪਤ ਲੈ ਜਾਣਨ ਲਖ ਲਖ ਧਰਮ ਵਿਚਾਰੇ ਗਾਉਂ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਉਂ ਤੁਦਨੋ ਇੰਦਰ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਉਂ ਤੁਦਨੋ ਸਤ ਸਮਾਧੀ ਅੰਦਰ ਗਾਉਂ ਤੁਦਨੋ ਸਾਧ ਵਿਚਾਰੇ ਗਾਉਂ ਤੁਦਨੋ ਜਤੀ ਸਤੀ ਸੰਤੋਖੀ ਗਾਉਂ ਤੁਦਨੋ ਵੀ ਕਰਾਰੇ ਗਾਉਂ ਤੁਦਨੋ ਪੰਡਤ ਭਰੇ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਉਂ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਚ ਪਾਇਆਲੇ ਗਾਉਂ ਤੁਦਨੋ ਰਤਨ ਪਾਏ ਤੇਰੇ ਜੇਤੇ ਅਖਰ ਤੀਰਥ ਨਾਲੇ ਗਾਉਂ ਤੁਦਨੋ ਜੋਤ ਮਹਾਂਬੁਰਸੂਰਾ ਗਾਉਂ ਤੁਦਨੋ ਕਾਣੀ ਚਾਰੇ ਗਾਉਂ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰਤਾ ਰੱਖੇ ਤੇਰੇ ਧਾਰੇ ਛੇਈ ਤੁਦਨੋ ਗਾਵਨ ਜੋ ਤੁਦ ਭਾਵ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਕਿਸ ਨਾਮਨੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ ਹੈ ਪੀ ਅਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਕਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਗਮ ਪਾਰਾ ਸਭ ਚਾਵੇ ਤੁਲਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਤਾਰਾ ਹਰ ਪਿਆਵੋ ਸੰਤੋ ਜੀ ਸਭ ਦੁਖ ਸਰਣ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਨੋ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਖਾਰੀ ਜੀ ਸਭ ਤੇਰੇ ਚੋਜ ਉਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਰ ਬਿਨੇ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਸੋ ਖਾਣਾ ਜੋ ਸੇਵੇ ਤੁਰ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਤਿਆਵੇ ਤੁਰ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਨ ਹਰ ਪਿਆਇਆ ਜੀਓ ਜਿਨ ਤੂਟੀ ਜਾਂਖੀ ਵਾਸੀ ਜਨ ਨਿਰਭਉ ਜਨ ਹਰ ਨਿਰਭਉ ਚਾਇਆ ਜੀਓ ਜਨ ਕਾ ਪਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀਓ ਤੇ ਹਰ ਰੂਪ ਸਮਾਸੀ ਸੇ ਧਨ ਜਨ ਹਰ ਚਾਇਆ ਜੀਓ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਮੁਰਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਰਾਮ ਤੁਰ ਜੀ ਹਰ ਅੰਕ ਅਨੇਕ ਅਨੰਤਾ ਤੇਰੀ ਅੰਕ ਕਰੇ ਹਰ ਪੂਜਾ ਜੀ ਸਭ ਸਭ ਭੇਜੇ ਬੇਬੇਅੰਤਾ ਤੇਰੇ ਨੇਕ ਪੜੇ ਸਮ तेरे नेक तेरे पड़े बो सिमर सात जी कर क्रिया सट कर्म करंता से भक्त से भक्त पले जानक जी जो पावे मेरे हा भगवंता तू आद पुरख परम्पुर करता जी तुर जे बड़े अवर न कोई तू जोग जोग एको सदा सदा तू एको जी तू ने चल करता सोई तो द्यापे पावे सोई वरते जी तू आपे करे सोई तो द्यापे सेठ सब उपाई जी तो द्यापे सेठ सब गोई जानन गुण गावे करते के जी सो सब जो सब फेका जान होई एक ओंकार सतगुर प्रसाद राग आसा मल्ला पहला चौप दे कर दूजा सुन वड्डा आखे सब कोई केवट वड्डा डीटा होई कीमत पाए ना कहया जाए कहने वाले तेरे रहे समाए वड्डे मेरे साहेबा गैर गंभीरा गुणी जीरा कोई न जाने तेरा केता केवट पीरा रहाओ सब सुरती मर सुरत कमाई सब कीमत मेरे कीमत पाई ज्ञानी ध्यानी गुर गुर आई कहना जाई तेरी तेल वड्याई सब सत सब सब सब चंगियाईया सिद्धा पुरखा क्या वड्याईया तुद मैंने सिद्धि कने न पाईया करम मेरे ना ठाक रहाइया आखण वाला क्या बेचारा सिपती भरे तेरे भंडारा जिसू दे किसे क्या चारा नानक साहब सवारण हारा नासा महला पहला आखा जीवा सरे मर जाओ आखण औखा साचा नाओ साचे नाम की लागे भूख जत भूखे कह चलिए दूख सुख विसर मेरी माए साचा साहेब साचे नाए रहो साचे नाम की तिल वड्याई आख थके कीमत नहीं पाई जैसा मिलता है आखण पाहे वड्डा न होवे घर न जाए ना हो मरे ना होवे सोग दिंदा रहे न चुके भोग गुणे हो ना ही कोय ना को होआ ना को होए ये वड हावते वड तेरी दात जिंदन कर कह कीती रात कसों सारे ते कम जात नानक नावे बासनाथ आसा महला पहला जे धर्मांत कु करे मैली खसों सुने पावे तीर्क पावे तके एक वडाई दे जानो जोत न पूछो जाती आगे जात ना हे आओ आप कराए आप करे आप बोला में चित करे जा तू करण हार करतार क्या मोहता जी क्या संसार आप पाए आपे दे आपे दुर्मत मने करे गुर प्रसाद वसे मन आए दुखों नेरा विचों जाए सच प्यारा आप करे अवरी को साच न दे जे किसे देव खाने नानक आगे पूछ न ले सत्सम अल्लाह पहला ताल मदीरे करके काट ढोलक दुनिया वाजे वाज नारद नाचे कल का पाओ जति सती गहरा के पाओ नानक नाम तो कुरबान अंधी दुनिया साहेब जान रहो गुरु पासों फिर चेला काए ता प्रीत वसे कर आए जे सो वरिया जीवन खान कसम छाणे सो दिन प्रवान कसम छाणे सो दिन प्रवान दर्शन देखे दया न होए लय सेवन रहे न कोई राजा न्याय करे हथ होए कैक दाय न माने कोई मानस मूर्त नानक नाम करणी कुत्ता दर फुरमान गुर प्रसाद जाने मेहमान संग चर गए पावे मान आसा मला पहला जेता सब सुर तुम तेती जेती ऊब गाया तेरी तू आपे रसना आपे बसना और दूजा कहो माई सह मेरा एको है भाई एको है कहो आपे मारे आपे छोड़े आपे लेवे दे आपे वेखे आपे उठे आपे नगर करे जो कुछ करना सो कर रहा वरण करना जाई जैसा वर्ते तैसो कहिए सब तेरी वड्याई कल कल वाली माया मद मीठा मन मत वाला पीव कराहे आप ही रूप करे वो पाती नानक बफड़ाए कहे आसा मल्ला पहला वाजा मत बखाव जपाओ होय नाम सदा मन चाहो यह भक्ति हो तब ताओ कित रंग नाचो रस पाओ पूरे काल जाने सलाह हो नचना खुशियां मन महा रहो सत संतोख वजे दोहताल तैरी वाजा सगन हाल राग नाद नहीं दूजा पाओ एक रंग नाचो रखक पाओ पौ फेरी हो ए मन चीत व्यंद्या उठद्या नीता नीत लेटन लेट जाने तन स्वाहा एक रंग नाचो रखक पाओ सिख सभा दीख्या का पाओ गुरमुख सुनना साचा नहाओ नानक आखण वेरा वेर एक रंग नाचो रखक पैर आसा महला पहला पौन पाए करी सब धरती जल अग्नि का बंद किया अंदले दह सिर मूंड कटाया रावण मार क्या वड्डा भया क्या उपमा तेरी आखी जाए तू सरबे पूर रे बुलाए रहो जी पाए जुगत कीनी काली नत क्या वड्डा भया किस तू पुरख जोरू कौन कहिए सरबंग रंतर रव रहा नारक ताम साध वरदाता ब्रह्मा पालन सृष्ट गया आगे अंत न पायो ताका कांशेज क्या वड्डा भया रत्न पाए तरी खीर मत्या होर पखलाए जे सिंह किया कह ना छपे क्यों छपे किए की वन दिया सासा महला पहला कर्म करतूत बेल बसारी राम नाम फल हुआ तिस रूप न रेख अनाथ वाजे शब्द अनाथ ਕਿਸ ਰੂਪ ਨਾ ਰੇਖ ਅਨਾਹ ਦਵਾਜੇ ਸਭ ਨਿਰੰਜਨ ਕੀਆ ਕਰੇ ਵਿਖਾਣ ਜਾਣੇ ਜੇ ਕੋਈ ਅੰਮ੍ਰਿਤ ਕੀ ਵੇ ਸੋਈ ਰਹਾਓ ਕਿਆ ਪੀਆ ਸੇ ਮਸਤ ਪਹਿ ਟੂਟੇ ਬੰਧਨ ਫਾਹੇ ਜੋਤੀ ਜੋ ਸਮਾਣੀ ਪੀਤੇ ਤਾਂ ਛੋਡੇ ਮਾਇਆ ਕੇ ਲਾਹੇ ਸਰਬਜੂਤ ਰੂਪ ਤੇਰਾ ਦੇਖਿਆ ਸਗਲ ਪਾਉਣ ਤੇਰੀ ਮਾਇਆ ਰਾਏ ਰੂਪ ਨਰਾਲੋਂ ਬੈਠਾ ਨਜ਼ਰ ਕਰੇ ਵਿਛਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਵਪਾਰਾ ਸ਼ਬਦ ਅਨਾਥ ਸੋ ਸਭ ਰਾਤਾ ਨਾਨਕ ਕਹੇ ਵਿਚਾਰਾ ਆਸਾ ਮਹਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਰਜਣਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲੱਗ ਰਹੇ ਜਨਿਆ ਹੋਏ ਜਾਤ ਸਭ ਪਰਿਵਾਰ ਕਹੀ ਕਿਆ ਕੀਜੇ ਜਨਮ ਜਨਮ ਕਹਿ ਲੀਜੀ ਲੀਜੇ ਰਹੋ ਮਨ ਕੀ ਮਤ ਮੁਤਾਬਲ ਮਤਾ ਜੋ ਕੁਛ ਬੋਲੀਏ ਸਭ ਖਤੋ ਖਤਾ ਕਿਆ ਮੋਲ ਹੈ ਕੀ ਤੇਰਦਾਸ ਪਾਪ ਹੁੰਦੇ ਸਤੀ ਪਾਸ ਜੈਸਾ ਤੂੰ ਕਨੇ ਪੈਸਾ ਕੋਏ ਤੁਝ ਦਿਨ ਦੂਜਾ ਨਾ ਹੀ ਕੋਏ ਜੇ ਹੀ ਤੂੰ ਮਤ ਦੇ ਸੋਈ ਜੇ ਹੀ ਤੂੰ ਮਤ ਦੇ ਤੇ ਹੀ ਕੋ ਪਾਵੇ ਤੁਗਿਆ ਪੇ ਪਾਵੇ ਤੈ ਚਲਾਵੇ ਰਾਗ ਰਤਨ ਪਰੀਆ ਰਾਗ ਰਤਨ ਪੁਰੀਆ ਪਰਿਵਾਰ ਤਿਸ ਵਿੱਚ ਉਪਜੇ ਅੰਮ੍ਰਿਤ ਸਾਰ ਨਾਨਕ ਕਰਤੇ ਗਾਇਓ ਮਨਤਾਰ ਨਾਨਕ ਕਰਤੇ ਗਾਇਓ ਧਨ ਮਾਲ ਜੇ ਕੋ ਬੂਝੇ ਤੋ ਵਿਚਾਰ ਆਸਾ ਮਹਲਾ ਪਹਿਲਾ ਕਰ ਕਰ ਪਾਇਆ ਆਪਣੇ ਘਰ ਆਇਆ ਤਾਂ ਮੈਂ ਸਖੀਆਂ ਕਾਜਰ ਜਾਇਆ ਦੇਖ ਦੇ ਖੇਲ ਦੇਖ ਮਨ ਅੰਤ ਪਇਆ ਸੌ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪੁਤਾਰ ਰਹੋ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ ਜਾਂ ਸੌ ਮਿਲਿਆ ਤਾਂ ਜਾਣਿਆ ਕਿਹਾ ਲੋਕਾਂ ਮੈਂ ਸਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਤਾਂ ਸੰਤੋਖ ਪਇਆ ਧਰਮ ਹੈ ਗੁਰਮੁਖ ਬੁਝੇ ਕੋਈ ਪੰਤ ਨਾਨਕ ਸਭਨਾ ਕਾ ਪਰੇ ਕੋ ਸੋਏ ਜਿਸਨੂੰ ਨਜ਼ਰ ਕਰੇ ਸਾਥ ਆਗਣ ਹੋਏ ਆਸਾ ਮਹਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਗੁਰਮਤ ਗਤ ਭਈ ਕੀ ਪਿਠਾਏ ਸਚ ਪੌੜੀ ਸਾਚੋ ਮੁਖ ਨਾਓ ਸਤਿਗੁਰ ਸੇ ਭਈ ਨੀ ਤਾਓ ਮਨ ਚੂਰੇ ਖਰ ਦਰਸਨ ਜਾਣ ਸਰਬਜੋਤ ਪੂਰਨ ਭਗਵਾਨ ਰਹਾਓ ਅਗਦ ਤਿਆਸ ਤੇ ਬਹੁ ਕਰੇ ਦੁਖ ਵਿਖਿਆ ਸੁਖ ਤਨ ਪਰ ਹਰੇ ਕਾਮ ਕ੍ਰੋਧ ਅੰਤਰ ਤਨ ਹਿਰੇ ਦੁਬਦਾ ਸ਼ੋਰ ਨਾਮ ਨਿਸਤਰੇ ਸੁਖ ਸਲਾਣ ਸਹਿਜਾਨੰਦ ਸਖਾ ਸਹਿਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਾ ਹਰ ਪੇ ਆਗੇ ਜਿੰਦ ਝੂਠ ਵਕਾਰ ਮਾਂ ਦੁਖ ਦੇਹੇ ਵੇਖ ਵਰਨ ਦੀ ਸੇ ਸਭ ਕਹੇ ਜੋ ਜੇ ਸੋ ਆਵੇ ਜਾਏ ਨਾਨਕੇ ਅਸਰ ਨਾਮ ਰਜਾਏ ਸਾਸਾ ਮਹਲਾ ਪਹਿਲਾ ਏਕੋ ਸਰੋਵਰ ਕਮਲ ਅਨੂਪ ਸਦਾ ਉਗਾਸੇ ਪਰਮ ਰੂਪ ਉਜਲ ਮੋਤੀ ਚੁਗੇ ਹੰਸ ਸਰਬ ਕਲਾ ਜਗਦੀ ਸੇ ਹੰਸ ਜੋ ਦੀਸੇ ਸੋ ਉਜੇ ਬਿਨਸੇ ਬਿਨ ਜਲ ਸਰੋਵਰ ਕਮਲ ਦੀਸੇ ਰਹਾਉ ਬਿਰਲਾ ਬੁਝੇ ਪਾਵੇ ਭੇਦ ਸਾਖਾ ਤੀਨ ਕਹੇ ਨਿਗ ਭੇਦ ਨਾਦ ਬਿੰਦ ਕੀ ਸੁਰ ਸਮਾਏ ਸਤਿਗੁਰ ਸੇ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾਤੋ ਰਾਜਨ ਰਾਜ ਸਦਾ ਮੁਗ ਸਾਤੋ ਜੇ ਤੂੰ ਰਾਖੇ ਕਿਰਪਾ ਧਾਰ ਬੂਰਤ ਪਾਨ ਤਾਰੇ ਧਾਰ ਤ੍ਰੇਪਣ ਮੈਂ ਜੋ ਤ੍ਰੇਪਣ ਮੈਂ ਜਾਣਿਆ ਪੁੱਟ ਭਈ ਘਰ ਘਰ ਮੈਂ ਆਣਿਆ ਐਨਸ ਭਗਤ ਕਰੇ ਲਿਵਲਾਏ ਨਾਨਕ ਤਿੰਨ ਕਹਿ ਲਾਗੇ ਪਾਏ ਆਸਾ ਮਹਲਾ ਪਹਿਲਾ ਗੁਰਮਤਿ ਸਾਚੀ ਹੋ ਚਿਤ ਦੂਰ ਬਹੁ ਸਿਆਣਪ ਲਾਗੇ ਧੂਰ ਲਾਗੀ ਮਹਿਲ ਮਿਟੇ ਸਚ ਨਾਏ ਗੁਰ ਪ੍ਰਸਾਦ ਰਹੇ ਲਿਵਲਾਏ ਹੈ ਹਜੂਰ ਹਾਜ਼ਰ ਅਰਦਾਸ ਸੁਖ ਦੁੱਖ ਸਾਚ ਕਰਤੇ ਪ੍ਰਭ ਪਾਸ ਰਹਾਓ ਕੂੜ ਕਮਾਵੇ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਝ ਬੂਝ ਨਾ ਪਾਵੇ ਬਿਨ ਆਵੇ ਮਨ ਤ੍ਰਿਪਤ ਨਾ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਮੇ ਮਾਇਆ ਦੁੱਖ ਸੰਤਾਪੇ ਸੇ ਜਨ ਬਾਚੇ ਸੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਾ ਚਾਖੇ ਚਲ ਤੋ ਮਾਂ ਰਾਖੇ ਅੰਮ੍ਰਿਤ ਚਾਖੇ ਸਤਿਗੁਰ ਸੇਵ ਅੰਮ੍ਰਿਤ ਸਦ ਭਾਖ ਸਤਿਗੁਰ ਸੇਵ ਅੰਮ੍ਰਿਤ ਸਬਦ ਭਾਖੇ ਸਾਚੇ ਸੌਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗੁਆਏ ਆਸਾ ਮਹਲਾ ਪਹਿਲਾ ਜੋ ਤਿਨ ਕੀਆ ਸੋ ਸਜਦੀ ਆ ਅੰਮ੍ਰਿਤ ਨਾਮ ਸਤਿਗੁਰ ਦੀ ਆ ਹਿਰਦੇ ਨਾਮ ਨਾਈ ਮਨ ਭੰਗ ਆਂਦੇ ਨਾਲ ਪਿਆਰੇ ਸੰਗ ਹਰ ਜੋ ਰਾਸੂ ਆਪਣੀ ਸਰਣਾਈ ਗੁਰਪ੍ਰਸਾਦੀ ਹਰਸ ਪਾਇਆ ਮਾਨ ਨਾਮ ਪਦਾਰਥ ਨਾਉਣੇ ਦਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਓ ਤਾਂ ਕਿ ਸਤਿਗੁਰ ਹਾਰੇ ਜਾਓ ਜੋ ਹਰ ਰਾਤੇ ਸੇ ਜਨ ਪ੍ਰਵਾਨ ਤਿੰਨ ਕੀ ਸੰਗਤ ਪਰਮ ਅਨੁਦਾਨ ਹਰ ਵਾਰ ਜਿਨ ਪਾਇਆ ਤਨ ਨਾਰੀ ਹਰਸ਼ੋਂ ਰਾਤੀ ਸ਼ਬਦ ਵਿਚਾਰੀ ਆਪ ਤੇਰੇ ਸੰਗਤ ਕੁਲ ਤਾਰੇ ਸਤਿਗੁਰ ਸੇਵ ਤਤ ਵਿਚਾਰੇ ਹਮਰੀ ਜਾਤ ਪਾਤ ਸਚ ਨਾਓ ਕਰਮ ਕਰਮ ਸੰਜਮ ਸਤ ਪਾਓ ਨਾਨਕ ਬਖਸੇ ਕੁਛ ਨਾ ਹੋਏ ਦੂਜਾ ਮੇਤੇ ਇੱਕ ਵਸ ਹੋਏ ਸਾਸਾ ਮਹਲਾ ਪਹਿਲਾ ਇੱਕ ਆਵੇ ਇੱਕ ਜਾਵੇ ਆਈ ਇੱਕ ਹਰਾ ਤੇਰੇ ਸਮਾਈ ਇੱਕ ਧਰਨ ਦੰਦਨ ਮੈਂ ਠੌਰ ਨਾ ਪਾਵੇ ਜੇ ਕਰਮਹੀਣ ਹਰ ਨਾਮ ਨਾ ਧਿਆਵੇ ਹੋਰ ਪੂਰੇ ਤੇ ਗਤ ਮਿਤ ਭਾਈ ਇਹ ਸੰਸਾਰ ਵੇਖ ਵਤ ਅਤ ਪਾਉ ਜਲ ਗੁਰ ਸਭ ਦੀ ਹਰ ਪਾਰਨ ਗਾਈ ਰਹਾਓ ਜਿਨ ਕੋ ਆਪ ਲਈ ਪ੍ਰਮੇਲ ਜਿਨ ਕੋ ਕਾਲ ਨਾ ਸਕੇ ਪਹਿਲ ਗੁਰਮੁਖ ਨਿਰਮਲ ਰਹੇ ਪਿਆਰੇ ਗੁਰਮੁਖ ਨਿਰਮਲ ਰਹੇ ਪਿਆਰੇ जो जल आंब ऊपर कम नरारे बुरा भला कहो किसनो कहिए जिसे ब्रह्म गुरमुख सच लइए अकात कलो गुरमुख विचार मृ गुर संगत पावो पार सात बेस मृत बो भेद अड़सठ मजन हर रस रेद गुरमुख निर्मल महल न लागे नानक हिरदे ना वडे तुर भागे असा मल्ला पहला निम्न पाए लगो गुर अपने आत्म राम निहारिया कद बुझा हृदय हर रव्या हृदय देख विचारिया बोलो राम करे निस्तारा गुर प्रसाद रतन हर लाभे मिटे ज्ञान होए उजियारा रहो रमनी रहे बंधन नहीं टूटे विच हमें परम न जाई सदगुर मिले तो हमें टूटे का को लेके पाई हर हर नाम भक्त प्रे प्रीतम सुख सागर उतारे भक्त वचल जग जीवन दाता मद गुरमत हर निस्तारे मन से जूझ मरे प्रपाए मन सा मने समाये नानक कृपा करे जग जीवन सहज पाए लवलाए आसा मल्ला पहला किसको कहे सुनावे किसको के समझावे समझ रहे किसे पढ़ावे पाड़ गुण बूझे सतगुर सब संतोख रहे ऐसा गुरमत रमत शरीरा हार भज मेरे मन गैर गंभीरा रहाओ अंत तरंग भक्त हर रंगा आंदन सुखी हर गुण संगा जिथ्या जन सात संसारा राम भक्त जन रहे नरारा सुचि कया हर गुण गाया आत्म कीन रहे लेवलाया आद अपार अपरंपर हीरा रारता मेरा मन तीरा कथनी कहे कहे से मोए सो प्रभ दूर नहीं प्रभ तुम है सब देख देखा माया छाया नानक गुरमत नाम त्याया आसा मल्ला पहला ते तुका कोई भीख भीखा काए कोई राजा रह समाए किसी मान किसी अपमान चाहे सारे तरे ध्यान सोते वड्डा ना ही कोए किसे बुखाली चंगा होए मैं ता नाम तेरा आधार तू दाता करनहार करता रहो वरन पाओ विगा जाओ गर्गे बैसन ना ही ताओ मन कांदला माया का बंद हीन खराब होए नित कंद खान जीवन की बहुत ही आस लेखे तेरे सास ग्रास एन सियांदले दीप को दे पाओ जल डूबत चिंत करे कहे सुने जो माने नाओ औ बुलहारे ताके जाओ नानक के कहे रदास नानक एक कहे अरदास जियो पैण सब तेरे पास जा तू दे जबी चरनाओ घर गए बैसा न होवे साओ जा तुद भावे ता दुरमत जाए ज्ञान रतन मन वसे आए नजर करे ता सतगुरु मिले प्रणत नानक भाव जल करे आसा मल्ला पहला पंच पदे दुध बिन तेन पंख बिन पंखी जल बिन उत्भुज काम नाही क्या सुल्तान सलाम हुना अंधी कोठी तेरा नाम नाही की उसरे दुख बहुत लागे दुख लागे तू सुरना ही रहो अंकी अखी अंध जीव रस नाही कन्नी पवन वाजे चरणी चले बजूता आगे बिन सेवा फल लागे अखर बिरख बाग पोए चौकी सकंत पाओ करे ही सबना फल लागे ना मे को बिन कर्मा कैसे लेही जेते जी चेते सब तेरे बिन सेवा फल किसे नाही दुख सुख भाणा तेरा होवे बिना में जियो रहे नाही मत विच मरण जीवन होर कैसा जा जीवन तुक्त नाही कह नानक जी वाले जिया जय पावे तेरा सोही आसा मल्ला पहला काया ब्रह्मा मन है सोती ज्ञान जनेऊ ध्यान कुछ पाती हर नाम मन जा जा चो नाओ गुर प्रसाद जी ब्रह्म समाओ पांडे ऐसा ब्रह्म विचार नामे सच नामो पढ़ो नामे चज चार रहो बार जनेऊ जिथिर ज्योत नाल सोती टिका नाम समाल ऐसे ओथे निभी नाल मिलनावे होर कर्म न पाल पूजा प्रेम आया प्रजाल एको वेखो न पाल चीने तक दान चीते चीने तक गगन दसवार हर मफ पाड़ पड़े विचार भोजन पाओ परम पाओ भागे पाहो अरा शब चोर न लागे तिल लाट जाने प्रावे पूजे ब्रह्म अंतर विवेक आचारी नहीं जीत्या जाए पाड़ पड़े नहीं कीमत पाए पर दसी क्यों भेद न पाया नानक सतगुर ब्रह्म दिखाया आसा मल्ला पहला सेवक दास भगत जन सोई थार का दास गुरमुख होई जन सर साजी तिन फनुग होई जिस बिन दूजा अब न कोई साच नाम गुर शब्द विचार गुरमुख साचे साचे दरबार रहाओ सचार सची अरदास मैली खसम सुने सबास सचे तख्त बुलावे सोए देवड़े आई करे सोए तेरा तान तू है दीवान गुर सब सच निशान मन हुक्म प्रगट जाए सच निशाने ठाक न पाए पणत पढ़े बखाने वेद अंतर वस्त न जाने भेद ਗੁਰਬਿਨ ਸੋਜੀ ਬੂਝ ਨਾ ਹੋਏ, ਸਾਚਾ ਰਾਵ ਰਿਹਾ ਪ੍ਰਭ ਸੋਏ, ਕਿਆ ਹੋਆ ਕਾਂ ਆਖੋ ਕਹਾਣੀ, ਤੂੰ ਆਪੇ ਜਾਣੇ ਸਿਰ ਵਡਾਣੀ, ਨਾਨਕੇ ਕੋ ਦਰਦੀ ਬਾਣ, ਗੁਰਮੁਖ ਸਾਹਿਬ ਤਾਂ ਗੁਦਰਾਣ, ਆਸਾ ਮਹਲਾ ਪਹਿਲਾ, ਕਾਚੀ ਗਾਗਰ ਦੇ ਦੇਹਲੀ, ਉਗੇ ਬਿਨ ਸੇ ਦੋ ਭਾਈ, ਇਹ ਜਗ ਸਾਗਰ ਦੁੱਖ ਕਿਉਂ ਕਰੀਏ, ਬਿਨ ਹਰ ਗੁਰ ਭਾਰ ਨਾ ਪਾਈ, ਤੁਝ ਬਣੇ ਅਵ ਨਾ ਕੋਈ ਮੇਰੇ ਪਿਆਰੇ, ਤੁਝ ਬਣੇ ਅਵ ਨਾ ਕੋਈ ਹਰੇ, ਹਰ ਬੀਰੰਗੀ ਰੂਪੀ ਤੂੰ ਹੈ, ਕਿਸ ਬਸੇ ਜਿਸ ਨਿਦਰ ਕਰੇ ਰਹਾਓ, ਸਾਸ ਬੁਰੀ ਕਰ ਵਾਸ ਨਾ ਦੇਵੇ, ਫਿਰ ਸੋ ਮਿਲ ਨਾ ਦੇ ਬੁਰੀ, ਸਖੀ ਸਾਜਨੀ ਕੇ ਕਰ ਹੋਰ ਚਰਨ ਸਰੇਵੋ, ਹਰ ਗੁਰ ਕਿਰਪਾ ਤੇ ਨਜ਼ਰ ਧਰੀ, ਆ ਵਿਚਾਰ ਮਾਰ ਮਨ ਦੇਖਿਆ, ਤੂੰ ਸਮਝੀ ਤਨ ਅਵਰ ਕੋਈ, ਜੋ ਤੂੰ ਰਾਖੇ ਤਵੇਂ ਹੀ ਰਹਿਣਾ, ਦੁੱਖ ਸੁਖ ਦੇਵੇ ਕਰੇ ਸੋਈ, ਸਾਧੂ ਬਨਸ ਤ੍ਰਿਗੁਣ ਆਸਮਰਾਸ ਪਈ, ਤੁਰੀ ਅਵਸਥਾ ਗੁਰੂ ਪਾਈਏ ਸੰਤ ਸਭਾ ਕੀ ਓਰ ਲਹੀ, ਗਿਆਨ ਚਾਂ ਸਗਲੇ ਜਾਵ ਸਭ ਤਪ, ਜੇ ਸਾਰੇ ਦੇ ਲਖ ਫੇਵਾ, ਨਾਨਕ ਰਾਮ ਨਾਮ ਮਨ ਰਾਤਾ, ਗੁਰਮੁਖ ਪਾਏ ਸਹਿ ਸੇਵਾ, ਆਸਾ ਮਹਲਾ ਪਹਿਲਾ ਪੰਚ ਪਦੇ, ਮੋਹ ਤਾਂ ਬਲ ਮੋਹ ਸਭ ਕਾਰ, ਮੋਹ ਤੁਮ ਤਜੋ ਸਭ ਵਿਕਾਰ, ਮੋਹਰ ਭਰਮ ਤਜੋ ਤੁਮ ਵੀਰ, ਸਾਚ ਰਾਮ ਹਿਰਦੇ ਰਵੇ ਸਰੀਰ, ਰਹਾਓ ਸਚ ਨਾਮ ਜਾਂ ਨਵ ਨਿਧ ਪਾਈ, ਰੋਵੇ ਭੂਤ ਨ ਕਲਪੇ ਮਾਈ, ਏਕ ਮੋਏ ਡੂਬਾ ਸੰਸਾਰ, ਗੁਰਮੁਖ ਹੋਈ ਉਤਰੇ ਪਾਰ, ਏਕ ਮੋਏ ਫਿਰ ਜੁਨੀ ਪਾਹੇ, ਹੋਈ ਲਾਗਾ ਜਮ ਪੁਰ ਜਾਹੇ, ਗੁਰ ਦੀ ਖਿਆਲੇ ਜਪ ਤਪ ਕਮਾਹੇ, ਨਾ ਉਹ ਟੂਟੇ ਨਾ ਥਾਂ ਪਾਏ, ਨਜ਼ਰ ਕਰੇ ਤਾਂ ਇਹ ਮੋਹ ਪਾਏ, ਨਜ਼ਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰ ਸਿਉ ਰਹੇ ਸਮਾਏ, ਆਸਾ ਮਹਲਾ ਪਹਿਲਾ ਆਪ ਕਰੇ ਸੱਚ ਲਖ ਪਾਰ, ਹੋ ਪਾਪੀ ਤੂੰ ਬਖਸ਼ਣ ਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਮਨ ਹੜਕੀ ਤੇ ਅੰਤ ਬਗੋਵੈ ਰਹਾਓ, ਮਨ ਮੁਖੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਗੁਰਮਤ ਤਿਆਗ ਕਾਂ ਗੁਰਮਤ ਤੁਰਮਤ ਤਿਆਗ ਲਾਹ ਕਿਛ ਲੇਵੋ, ਜੋ ਜੇ ਸੋ ਲੱਖ ਪੇਵੋ, ਐਸਾ ਹਮਰਾ ਸਤ ਅਸਹਾਈ, ਗੁਰ ਹਰ ਮਿਲਿਆ ਭਗਤ ਦੜਾਈ, ਸਗਲੀ ਸੌਦੀ ਤੋਤਾ ਆਵੇ, ਨਾਨਕ ਰਾਮ ਨਾਮ ਮਨ ਪਾਵੇ, ਆਸਾ ਮਹਲਾ ਪਹਿਲਾ ਚੌਪ ਦੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਗੁਰੂ ਵਾਜੇ ਜੇ ਮਨ ਲਾਗੇ, ਤਉ ਜਮ ਕਾਂ ਕਰੇ ਸੋ ਮੋਹ ਸਿਉ ਅੱਗੇ ਰਹੋ, ਆਸਨ ਰਾਸੀ ਤਉ ਸੰਨਿਆਸੀ, ਜਾਂ ਜਤ ਜੋਗੀ ਤਾਂ ਤਾਇਆ ਪੋਗੀ, ਦਇਆ ਦਿਗੰਬਰ ਦੇ ਵਿਚਾਰੀ, ਆ ਮਰੇ ਅਵਰਾ ਨੇ ਮਾਰੀ, ਇੱਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੇ ਚੋਜਣਾ ਤੇਰੇ, ਆਸਾ ਮਹਲਾ ਪਹਿਲਾ, ਇੱਕ ਨਾ ਭਰੀਆ ਗੁਣ ਕਰ ਤੋਵਾਂ, ਮੇਰਾ ਸਭ ਜਾਗੇ ਉਹ ਨਿਸਪਰ ਸੋਵਾਂ, ਇਉਂ ਕਿਉਂ ਗੰਤ ਪਿਆਰੀ ਹੋਵਾਂ, ਸਭ ਜਾਗੇ ਹੋ ਨਿਸ ਸਭ ਜਾਗੇ ਹੋ ਨਿਸ ਪਰ ਸੋਵਾਂ, ਰਹਾਓ ਆਸ ਪਿਆਸੀ ਸਿੱਧੇ ਆਵਾਂ, ਅੱਗੇ ਸਹਿ ਭਾਵਾਂ ਕੇ ਨਾ ਪਾਵਾਂ, ਕਿਆ ਜਾਣਾ ਕਿਆ ਹੋਏ ਗਾਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬਜਾਨੀ, ਗਿਆ ਸੋ ਜੋਬਨ ਧਨ ਪੁਸ਼ਤਾਨੀ, ਅਜੇ ਸੋ ਜਾਗੋ ਆਸ ਪਿਆਸੀ, ਪਹਿਲੇ ਦਾਸੀ ਰਹੋ ਨਿਰਾਸੀ, ਰਹਾਓ ਹੋਮੇ ਕੋਈ ਕਰੇ ਸ਼ਿੰਗਾਰ, ਤੋ ਕਾਮਣ ਸਿਰ ਦੇ ਰਵੇ ਪੁਕਾਰ, ਤੋ ਨਾਨਕ ਅੰਤੇ ਮਨ ਪਾਵੇ, ਛੋੜ ਵਡਾਈ ਆਪਣੇ ਖਸਮ ਸਮਾਵੇ, ਰਹਾਓ ਆਸਾ ਮਹਲਾ ਪਹਿਲਾ, ਪੇਵ ਕੜੇ ਤਨ ਕਰੇ ਆਣੀ, ਤੇ ਸਹਿ ਕੀ ਮੈਂ ਸਾਰ ਨਾ ਜਾਣੀ, ਸੋ ਮੇਰਾ ਇੱਕ ਦੂਜਾ ਨਹੀਂ ਕੋਈ, ਨਜ਼ਰ ਕਰੇ ਮੇਲਾਵਾ ਹੋਈ, ਰਹਾਓ ਸਾਉ ਰੜੇ ਤਨ ਸਾਜ ਪਛਾਣਿਆ, ਸਹਿ ਸੁਭਾਏ ਆਪਣਾ ਫਿਰ ਜਾਣਿਆ, ਗੁਰਪ੍ਰਸਾਦੀ ਐਸੀ ਮਤ ਆਵੇ, ਤਾਂ ਕਾਮਣ ਕੰਤੇ ਮਨ ਪਾਵੇ, ਕਹਿਤ ਨਾਨਕ ਪਏ ਭਾਵਕਾ ਕਰੇ ਸ਼ਿੰਗਾਰ, ਸਾਧੀ ਸੇਜੇ ਰਵੇ ਪਤਾਰ, ਆਸਾ ਮਹਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਏ ਭਰਮ ਭੁਲਾਈ, ਮੇਰੇ ਸਾਹਿਬ ਹੋ ਕੀ ਕਾ ਤੇਰਾ, ਜਾਂ ਤੂੰ ਦੇ ਜਪੀ ਨਾ ਤੇਰਾ, ਰਹਾਓ ਬਹੁਤੇ ਔਗੁਣ ਕੂਕਣ ਹੋਈ, ਬਹੁਤੇ ਔਗੁਣ ਕੂਕ ਸੋਈ, ਜਾਂ ਤੁਸ ਭਾਵੇ ਬਖਸ਼ੇ ਸੋਈ, ਗੁਰਪ੍ਰਸਾਦੀ ਗੁਰਮੁਖ ਹੋਈ, ਜਦ ਦੇਖਾਂ ਤਾਂ ਇੱਕੋ ਸੋਈ।
1: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: So, ਹੁਣ ਮੱਗਰ ਦੇ ਮਹੀਨੇ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਤੇ ਜਿਹੜੇ ਜੀਵ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਸੁਖੀ ਰਹਿੰਦੇ ਹੋਏ ਨਾਲ ਨਾਲ ਦੋਨਾਂ ਲੋਕਾਂ ਵਿੱਚ ਸ਼ੋਭਾ ਵੀ ਪ੍ਰਾਪਤ ਕਰਦੇ ਨੇ। ਜਿਹੜੇ ਸਿਮਰਨ ਨਹੀਂ ਕਰਦੇ ਉਹ ਸੰਸਾਰ ਵਿੱਚ ਦੁਖੀ ਰਹਿੰਦੇ ਨੇ ਅਤੇ ਉਹਨਾਂ ਦਾ ਪਰਲੋਕ ਵੀ ਵਿਗੜ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਮੰਗਿਰ ਮਾਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ। ਮੰਗਿਰ ਤੋਂ ਭਾਵ ਮੰਮੇ ਉੱਤੇ ਟਿੱਪੀ, ਕੱਦੇ ਸਿਹਾਰੀ ਰਾਰੇ ਸਿਹਾਰੀ, ਮੰਗਿਰ ਇਸ ਤਰ੍ਹਾਂ ਕੱਦਾ ਭਾਰਾ ਕਰਕੇ ਬੋਲਣਾ, ਧੱਦਾ ਭਾਰਾ ਕਰਕੇ ਬੋਲੀਦਾ। ਸੋ ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਉਹ ਜੀਵ ਰੂਪ ਇਸਤਰੀਆਂ ਜਿਹੜੀਆਂ ਸੰਸਾਰ ਦੇ ਵਿੱਚ ਸੁਹੰਦੀਆਂ ਸੋਭਨੀਕ ਨੇ, ਜੋ ਵਾਹਿਗੁਰੂ ਰੂਪ ਪਤੀ ਦੇ ਨਾਲ ਮਿਲ ਬੈਠੀਆਂ ਨੇ, ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਇੱਕ ਥਾਂ 'ਤੇ ਹੈ। ਜਿਹੜੀਆਂ ਜੀਵ ਰੂਪ ਇਸਤਰੀਆਂ ਉਹਦੇ ਭਜਨ ਸਿਮਰਨ ਵਿੱਚ ਜੁੜੀਆਂ ਹੋਈਆਂ ਨੇ ਉਹ ਲੋਕ ਅਤੇ ਪਰਲੋਕ ਹਰ ਥਾਂ 'ਤੇ ਹੀ ਸੋਭਾ ਪਾਉਂਦੀਆਂ ਨੇ। ਜਿੱਥੇ ਵੀ ਚਲੇ ਜਾਣ ਉੱਥੇ ਹੀ ਸੋਭਾ ਪਾਉਂਦੇ ਨੇ, ਭਾਵੇਂ ਉਹ ਧਰਮ ਰਾਜ ਦੇ ਦਰ 'ਤੇ ਰਾਜੇ ਜਨਕ ਵਾਂਗੂ ਚਲੇ ਜਾਣ, ਭਾਵੇਂ ਉਹ ਸੁਭਾਵਕ ਹੀ ਆਪਣੀ ਮਰਜ਼ੀ ਨਾਲ ਸਵਰਗਾਂ ਦਾ ਗੇੜਾ ਲਾ ਦੇਣ, ਭਾਵੇਂ ਉਹ ਆਕਾਸ਼ ਵਿੱਚ ਚਲੇ ਜਾਣ, ਪਤਾਲ ਵਿੱਚ ਚਲੇ ਜਾਣ, ਉਹਨਾਂ ਦੀ ਸੋਭਾ ਹਰ ਜਗ੍ਹਾ ਹੀ ਹੁੰਦੀ ਹੈ। ਔਰ ਫਿਰ ਉਹਨਾਂ ਦੀ ਸੋਭਾ ਗਿਣ ਨਹੀਂ ਸਕਦੇ ਕਿੰਨੀ ਵੱਡੀ ਹੁੰਦੀ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਮੈਂ ਉਹਨਾਂ ਦੀ ਕੀ ਸੋਭਾ ਗਿਣਨਾ ਕਰਾਂ, ਕੀ ਦੱਸਾਂ ਉਹਨਾਂ ਦੀ ਸੋਭਾ ਤੁਹਾਨੂੰ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲ ਲਿਆ। ਕਿਸੇ ਬਹੁਤ ਅਮੀਰ ਵਿਅਕਤੀ ਦੀ ਪਤਨੀ ਕਿੰਨਾ ਮਾਣ ਉਹਨੂੰ ਮਿਲਦਾ, ਪਰ ਕਿਸੇ ਦੇਸ਼ ਦੇ ਵੱਡੇ ਅਹੁਦੇ 'ਤੇ ਬੈਠੇ ਹੋਏ ਬੰਦੇ ਦੀ ਪਤਨੀ ਹੋਰ ਜ਼ਿਆਦਾ ਮਾਣ ਪ੍ਰਾਪਤ ਕਰਦੀ। ਵਿਸ਼ਨੂੰ ਦੀ ਪਤਨੀ ਲਕਸ਼ਮੀ ਉਹ ਸਭ ਤੋਂ ਜ਼ਿਆਦਾ ਮਾਣ ਪ੍ਰਾਪਤ ਕਰਦੀ ਦੁਨੀਆਂ 'ਚ। ਕਿਸੇ ਵੀ ਉੱਚੇ ਅਹੁਦੇ 'ਤੇ ਬੈਠੇ ਹੋਏ ਦੇਵੀ ਦੇਵਤਾ ਦੀ ਪਤਨੀ ਹੋਵੇ ਮਾਣ ਮਿਲਦਾ, ਪਰ ਜਿੰਨਾ ਮਾਣ ਰੱਬ ਦੀ ਪਤਨੀ ਨੂੰ ਮਿਲਦਾ, ਜੀਵ ਰੂਪ ਇਸਤਰੀ ਨੂੰ ਮਿਲਦਾ, ਜਿਹੜੇ ਇੱਕ ਵਾਰ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਉਹਦੇ ਮੂਹਰੇ ਸਾਰੇ ਹੀ ਝੁਕ ਜਾਂਦੇ ਨੇ। ਧੰਨ ਹੋ ਧੰਨ ਹੋ, ਤੂੰ ਧੰਨਤਾ ਯੋਗ ਹੈ, ਤੈਨੂੰ ਵਾਹਿਗੁਰੂ ਨੇ ਅਪਣਾਇਆ। ਇਤਨੀ ਤਿੰਨਾਂ ਲੋਕਾਂ 'ਚ ਸੋਭਾ ਹੁੰਦੀ ਹੈ, ਮਹਾਰਾਜ ਕਹਿੰਦੇ ਗਿਣ ਹੀ ਨਹੀਂ ਸਕਦੇ, ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੰਨੀ ਸੋਭਾ ਹੁੰਦੀ ਹੋਵੇਗੀ ਰੱਬ ਦੇ ਪਿਆਰਿਆਂ ਦੀ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲਣੀਆਂ। ਜੋ ਸੰਤਾਂ ਰੂਪ ਸਹੇਲੀਆਂ ਨਾਲ ਮਿਲੀਆਂ ਨੇ, ਸੰਗ ਸਾਧ ਸਹੇਲਣੀਆਂ ਗਰਿਆਸੂਆਂ ਨਾਲ ਮਿਲੀਆਂ ਨੇ, ਉਹ ਰਾਮ ਦੇ ਨਾਲ ਮਿਲ ਕੇ ਉਹਨਾਂ ਦਾ ਤਨ ਮਨ ਜਿਹੜਾ ਪ੍ਰਫੁੱਲਿਤ ਹੋ ਗਿਆ, ਉਹਨਾਂ ਦਾ ਤਨ ਮਨ ਰਾਮ ਨਾਲ ਭਾਵ ਮੌਲਿਆ ਮਿਲ ਗਿਆ, ਪ੍ਰਫੁੱਲਿਤ ਹੋ ਗਿਆ ਹੈ। ਰਾਮ ਤੋਂ ਭਾਵ ਹੁੰਦਾ ਰਮਿਆ ਹੋਇਆ, ਵਿਆਪਕ ਹੋਣ ਕਰਕੇ ਉਹਦਾ ਨਾਮ ਰਾਮ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਸੋ ਇਸ ਤਰ੍ਹਾਂ ਅਲੱਗ ਅਲੱਗ ਨਾਮ ਹਨ, ਪਰ ਇਹ ਰਾਮ ਇੱਥੇ ਪਰਮਾਤਮਾ ਦਾ ਨਾਮ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਜੀ ਨੇ ਜਦੋਂ ਉਪਦੇਸ਼ ਕੀਤਾ ਸੀ ਪ੍ਰਹਿਲਾਦ ਨੂੰ, ਧਰੂ ਨੂੰ, ਉਹਨਾਂ ਨੇ ਕਿਹਾ ਸੀ ਹਰੀ ਹਰੀ ਰਾਮ ਰਾਮ ਦਾ ਜਾਪ ਕਰੋ, ਇਹ ਗੁਰਮੰਤਰ ਸੀ ਉਦੋਂ। ਉਦੋਂ ਤਾਂ ਹਲੇ ਤ੍ਰੇਤੇ ਵਿੱਚ ਬਾਅਦ ਵਿੱਚ ਰਾਮ ਚੰਦਰ ਜੀ ਹੋਏ ਨੇ, ਇਸ ਕਰਕੇ ਇਹ ਰਾਮ ਨਾਮ ਜਿਹੜਾ ਪਰਮੇਸ਼ੁਰ ਦਾ ਹੈ। ਜਦੋਂ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਲਿਖਿਆ ਸੀ, ਪੱਥਰ ਤਰਨ ਲੱਗ ਗਏ ਸੀ ਸਮੁੰਦਰ 'ਚ, ਉੱਥੇ ਕੇਵਲ ਉਹਨਾਂ ਨੇ ਲਿਖਿਆ ਸੀ ਰਾਮ, ਪਰਮੇਸ਼ੁਰ ਦਾ ਨਾਮ, ਉੱਥੇ ਉਹਨਾਂ ਨੇ ਰਾਮ ਚੰਦਰ ਨਹੀਂ ਸੀ ਲਿਖਿਆ। ਇਸ ਕਰਕੇ ਉਹ ਰਾਮ ਦਾ ਆਪ ਵੀ ਨਾਮ ਰਾਮ ਦਾ ਹੀ ਜਪਦੇ ਸੀ। ਰਾਮ ਜੋ ਸਰਬ ਵਿਆਪਕ ਪਰਿਪੂਰਨ ਪਰਮੇਸ਼ਰ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲਣੀਆਂ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲਣੀਆਂ। ਜੋ ਸਤਸੰਗਤ ਤੋਂ ਬਾਹਰ ਰਹਿੰਦੀਆਂ ਨੇ, ਸੰਤਾਂ ਮਹਾਤਮਾ ਤੋਂ ਦੂਰ ਰਹਿਣਾ, ਗੁਰਮੁਖਾਂ ਤੋਂ ਪਰੇ ਰਹਿੰਦੀਆਂ ਨੇ, ਉਹ ਨਰਦਾਂ ਇਕੱਲੀਆਂ ਹੀ ਰਹਿੰਦੀਆਂ, ਉਹਨਾਂ ਦਾ ਵਾਹਿਗੁਰੂ ਪਤੀ ਨਾਲ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਦੁਵੈਸ਼ ਖੜ੍ਹੀ ਹੋ ਜਾਂਦੀ, ਈਰਖਾ ਖੜ੍ਹੀ ਹੋ ਜਾਂਦੀ। ਪਰਮੇਸ਼ਰ ਨੂੰ ਈਰਖਾ ਚੰਗੀ ਨਹੀਂ ਲੱਗਦੀ, ਦੁਵੈਸ਼ ਚੰਗੀ ਨਹੀਂ ਲੱਗਦੀ। ਤਾਂਹੀਓ ਸਤਿਗੁਰੂ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਤਿਗੁਰੂ ਕਹਿੰਦੇ ਨੇ, ਸਾਰੇ ਇੱਕ ਥਾਂ 'ਤੇ ਬੜੇ ਪਿਆਰ ਨਾਲ ਮਿਲ ਕੇ ਸਫਾਂ ਹੁੰਦੀਆਂ ਸੀ ਪਹਿਲਾਂ, ਇਹ ਦਰੀਆਂ ਬਣ ਗਈਆਂ, ਹੁਣ ਗਾਹਾਂ ਗੱਲ ਲੰਘ ਗਈ, ਕਾਰਪੈਟ ਜੇ ਬਣ ਗਏ, ਚੀਜ਼ ਉਹੀ ਹੈ। ਮਹਾਰਾਜ ਜੀ ਕਹਿੰਦੇ ਨੇ, ਗੁਰਮੁਖ ਬੈਸੋ ਸਫਾਂ ਵਿਛਾਏ। ਲਿਖ ਸਕਦੇ ਸੀ ਗੁਰਮੁਖ ਬੈਸੋ, ਪਲੰਘ ਡਾਹ ਕੇ, ਕੁਰਸੀਆਂ ਡਾਹ ਕੇ, ਬਾਣੀ ਅੰਦਰ ਆਇਆ ਨਹੀਂ ਐਸਾ, ਜੇਕਰ ਮੂਹੜੇ 'ਤੇ ਬਹਿ ਜਾਓ, ਪਲੰਘ 'ਤੇ ਬੈਠ ਜਾਓ, ਐਸਾ ਕੁਝ ਜ਼ਿਕਰ ਕੀਤਾ ਨਹੀਂ ਗੁਰਾਂ ਨੇ। ਕਿਉਂਕਿ ਮਾਡਰਨ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ। ਜਿਵੇਂ ਉਹ ਬੇਨਤੀ ਕੀਤੀ ਇੱਕ ਵਾਰ ਮਹਾਰਾਜ ਨੂੰ ਸਿੰਘਾਂ ਨੇ, ਮਹਾਰਾਜ ਲੰਗਰ ਦੇ ਵਿੱਚ ਜੇ ਆਹ ਚੀਜ਼ਾਂ ਬਣਾ ਲਿਆ ਕਰੀਏ, ਜਿਵੇਂ ਵਿਆਹ ਸ਼ਾਦੀਆਂ 'ਚ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤਾਂ ਫਿਰ ਲੰਗਰ ਨਾ ਹੋਇਆ, ਫਿਰ ਮਾਡਰਨ ਲੰਗਰ ਹੋ ਗਿਆ ਹੈ, ਜੋ ਮਰਿਆਦਾ ਹੈ ਉਹੀ ਰੱਖੋ। ਇਸ ਤਰ੍ਹਾਂ ਦਾ ਇਹ ਬਚਨ ਆਇਆ ਹੈ ਕਿ ਗੁਰਮੁਖ ਬੈਸੋ ਸਫਾਂ ਵਿਛਾਏ। ਸਫਾਂ ਵਿਛਾ ਕੇ ਭਾਈ ਗੁਰਦਾਸ ਜੀ ਲਿਖਦੇ ਨੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇਸ ਤਰ੍ਹਾਂ ਤੱਪੜਾਂ ਦੇ ਉੱਤੇ ਸੰਗਤ ਬੈਠਦੀ ਹੈ, ਇਹ ਸੁੱਤੇ ਸਿੱਧੀ ਪ੍ਰਕਰਨ ਆ ਜਾਂਦਾ। ਮੈਂ ਕੋਈ ਪਿੱਛੋਂ ਤਿਆਰੀ ਨਹੀਂ ਕਰਕੇ ਆਉਂਦਾ, ਨਾ ਮੈਂ ਯਾਦ ਕਰਕੇ ਆਉਣਾ ਕੁਛ, ਜੋ ਬੈਠਿਆਂ ਹੀ ਫੁਰ ਜਾਂਦਾ ਆਪਣੇ ਆਪ ਹੀ, ਕਥਾ ਕਰਦਿਆਂ ਕੁਦਰਤੀ ਚੀਜ਼ ਸਾਹਮਣੇ ਆ ਜਾਂਦੀ ਆਪਣੇ ਆਪ ਹੀ। ਕਿਸੇ ਨੂੰ ਮੈਂ ਸੰਬੋਧਨ ਵੀ ਨਹੀਂ ਕਰਦਾ ਕਿ ਤੁਸੀਂ ਆਹ ਕਰਦੇ ਹੋ। ਸੁਭਾਵਕ ਇੱਕ ਜਦੋਂ ਗੁਰਮਤ ਦੀ ਥਰਮਾਮੀਟਰ ਗੁਰਮਤ ਦਾ ਲੱਗਦਾ, ਜਦੋਂ ਆਪਾਂ ਮਿਣਦੇ ਹਾਂ ਕਿਸੇ ਚੀਜ਼ ਨੂੰ, ਸੁਭਾਵਕ ਹੀ ਉਹ ਕਈ ਗੱਲਾਂ ਨਾਲ ਰਲ ਜਾਂਦਾ, ਪਰ ਉਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਵੀ ਨਹੀਂ। ਗੁਰਮਤ ਦੀਆਂ ਸੇਧਾਂ ਲੈ ਕੇ ਹੀ ਆਪਾਂ ਪਤਾ ਕਰ ਸਕਦੇ ਹਾਂ ਗੁਰਮਤ ਅਤੇ ਦੁਰਮਤ ਕੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਹਰੀ ਪਤੀ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹ ਸਤਸੰਗਤ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ, ਗੁਰੂ ਦੇ ਹੁਕਮ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ। ਸਾਡੇ ਏਡੇ ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਕਿਤੇ ਗਏ ਨੇ, ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਗੁਰਦੁਆਰਾ ਬਹੁਲਤਾ ਕਰਕੇ ਕਦੇ ਵੀ ਸ਼ਹਿਰ ਦੇ ਅੰਦਰ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਦੇ ਜਿੰਨੇ ਗੁਰੂ ਘਰ ਜਾਂ ਬਾਕੀ ਗੁਰੂ ਸਾਹਿਬ ਵੀ ਬਹੁਤਾ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਬਾਹਰ ਹੀ ਜਾ ਕੇ ਬੈਠਿਆ ਕਰਦੇ ਸੀ, ਉਹ ਵੀ ਥੱਲੇ ਆਸਣ ਲਾ ਦੇਣਾ, ਕਿਸੇ ਦਰਖਤ ਥੱਲੇ ਦੇਖ ਕੇ ਉੱਥੇ ਹੀ ਕੱਪੜਾ ਵਿਛਾ ਕੇ ਬਸ ਉੱਥੇ ਬੈਠ ਜਾਣਾ, ਸਮਾਧੀ ਲਾ ਕੇ। ਸੁੱਕੇ ਹੋਏ ਬਾਗ ਹਰੇ ਕੀਤੇ ਗੁਰਾਂ ਨੇ। ਇਸ ਤਰ੍ਹਾਂ ਗੁਰੂ ਸਾਹਿਬ ਵੱਲ ਦੇਖਣਾ ਚਾਹੀਦਾ, ਪਹਿਲੇ ਪਾਤਸ਼ਾਹ ਕਿੱਥੇ ਬੈਠਦੇ ਸਨ। ਇੱਥੋਂ ਤੱਕ ਪਈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਘ ਦੇ ਥੱਲੇ ਹੁਣ ਵੀ ਕੱਪੜਾ ਵਿਛਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਕੋਠਾ ਸਾਹਿਬ ਜਿੱਥੇ ਸੁਖਾਸਨ ਹੁੰਦਾ ਹੈ, ਇੱਕ ਉਹਦੇ ਥੱਲੇ ਕੱਪੜਾ ਉਹ ਵਿਛਿਆ ਹੋਇਆ ਨਿਸ਼ਾਨੀ ਹੈ ਵੀ ਗੁਰੂ ਸਾਹਿਬ ਰਾਤ ਨੂੰ ਪਲੰਘ 'ਤੇ ਨਹੀਂ ਸੀ ਵਿਰਾਜਮਾਨ ਹੁੰਦੇ। ਪਲੰਘ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਸੀ, ਆਪ ਜੀ ਉਹ ਪਲੰਘ ਦੇ ਥੱਲੇ ਵਿਰਾਜਿਆ ਕਰਦੇ ਸੀ, ਥੱਲੇ ਕੱਪੜਾ ਵਿਛਾ ਕੇ। ਇਹ ਚੀਜ਼ ਦੇਖਣਾ। ਫਿਰ ਜਦੋਂ ਆਪਾਂ ਭਗਤੀ ਕਰਦੇ ਹਾਂ, ਕੀ ਕਹਿਣਾ, ਸਰੀਰ ਜ਼ਿਆਦਾ ਬਿਰਧ ਹੋ ਜੇ, ਬੈਠਣਾ ਔਖਾ ਹੋ ਜੇ, ਭਗਤੀ ਹਮੇਸ਼ਾ ਧਰਤੀ ਉੱਤੇ ਬਹਿ ਕੇ ਹੀ ਜ਼ਿਆਦਾ ਠੀਕ ਰਹਿੰਦੀ ਹੈ।

0: ਸਤਸੰਗਤ ਵਿੱਚ ਛੋਟਾ ਵੱਡਾ ਉੱਚਾ ਨੀਵਾਂ ਸਭ ਬੈਠਦੇ ਨੇ। ਦੇਖੋਗੇ ਬਹੁਤੇ ਥਾਵਾਂ 'ਤੇ ਦਰਵਾਜ਼ੇ ਘੱਟ ਹੁੰਦੇ ਨੇ, ਪਰ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਆ, ਚਾਰੇ ਪਾਸਿਓਂ ਹੀ ਖੁੱਲ੍ਹਾ ਹੈ। ਕਿਸੇ ਦਿਸ਼ਾ 'ਚੋਂ ਕੋਈ ਆਓ, ਕੋਈ ਛੋਟਾ ਆਓ, ਵੱਡਾ ਆਓ, ਹਰ ਇੱਕ ਲਈ ਹਰਿਮੰਦਰ ਸਾਹਿਬ ਸਾਂਝਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਜਿੱਥੇ ਸੋਚ ਖੜ੍ਹੀ ਹੈ, ਆਪਾਂ ਨੂੰ ਉੱਥੇ ਉੱਤੇ ਜਾਣਾ ਪੈਣਾ ਹੈ। ਸਾਡੀ ਸੋਚ ਬਹੁਤ ਥੱਲੇ ਥੱਲੇ ਹੀ ਹੈ, ਆਪਣੀ ਸੋਚ ਨੂੰ ਉੱਚਾ ਚੱਕੀਏ। ਗੁਰੂ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਕਰਨਾ ਹੈ, ਇਹਦੇ ਤੋਂ ਆਪਾਂ ਨੂੰ ਆਪ ਹੀ ਸਮਝ ਲੱਗ ਜਾਂਦੀ। ਸਤਿਗੁਰੂ ਕਹਿੰਦੇ ਜਿਹੜੇ ਸਤਸੰਗਤ ਤੋਂ ਬਾਹਰ ਨੇ, ਇਕੱਲੇ ਇਕੱਲੇ ਜੇ ਤੁਰੇ ਫਿਰਦੇ ਨੇ, ਸੰਗਤ ਵਿੱਚ ਬਹਿ ਕੇ ਰਾਜੀ ਨਹੀਂ ਗਏ, ਹਉਮੈ ਵਿੱਚ ਨੇ ਆਪਣੀ ਵਿੱਚ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀ ਆ, ਉਹਨਾਂ ਦਾ ਦੁੱਖ ਕਦੇ ਉਤਰਦਾ ਨਹੀਂ, ਕਦੇ ਗਲੋਂ ਨਹੀਂ ਲੈ ਸਕਦਾ, ਉਹ ਅੰਤ ਨੂੰ ਜਮਾਂ ਦੇ ਵਸ ਵਿੱਚ ਹੀ ਪੈਣਗੀਆਂ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ, ਜਿਨ੍ਹਾਂ ਸਖੀਆਂ ਨੇ ਆਪਣੇ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਉਹ ਨਿਤ ਹਮੇਸ਼ਾ ਹੀ ਵਾਹਿਗੁਰੂ ਦੇ ਦਰਬਾਰ ਵਿੱਚ ਸਾਵਧਾਨ ਖੜੀਆਂ ਮਿਲਣਗੀਆਂ। ਸਮਾਧ ਚਿੱਤ ਹੋ ਕੇ ਉੱਥੇ ਸਮਾਧੀ ਲਾ ਕੇ ਜਾਂ ਖੜ੍ਹੇ ਹੋ ਕੇ ਜਾਂ ਹਮੇਸ਼ਾ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਉਹ ਦਰਸ਼ਨ ਕਰਦੇ ਨੇ। ਜਿਨ੍ਹਾਂ ਨੇ ਇੱਥੇ ਰਾਵਿਆ ਦਾ ਮਤਲਬ ਹੁੰਦਾ ਇੱਕ ਸਰੀਰਕ ਹੁੰਦਾ ਵਿਕਾਰ, ਇਹ ਹੈ ਆਤਮਕ ਤੌਰ 'ਤੇ ਆਨੰਦ ਮਾਨਣਾ, ਕਿਉਂਕਿ ਵਾਹਿਗੁਰੂ ਮਾਇਆ ਤੋਂ ਰਹਿਤ, ਵਾਹਿਗੁਰੂ ਦੇ ਵਿੱਚ ਸਾਡੀ ਜਦੋਂ ਆਤਮਾ ਲੀਨ ਹੁੰਦੀ ਹੈ, ਉਹ ਜਿਹੜਾ ਆਨੰਦ ਹੈ ਉਹਦਾ ਤਾਂ ਕੋਈ ਅੰਤ ਹੀ ਨਹੀਂ। ਕਿੱਥੇ ਨਾਦ ਵਿਨੋਦ ਕੋੜ ਆਨੰਦ ਹੁੰਦਾ, ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆ। ਰਤਨ ਤੋਂ ਭਾਵ ਹੁੰਦਾ ਵਿਰਾਗ, ਜਵੇਹਰ ਹੁੰਦਾ ਗਿਆਨ, ਲਾਲ ਤੋਂ ਭਾਵ ਹੈ ਪ੍ਰੇਮ, ਮੋਤੀ ਤੋਂ ਭਾਵ ਹੁੰਦੀ ਸ਼ੁੱਧਤਾ, ਮਣੀ ਹੁੰਦੀ ਭਗਤੀ, ਹੀਰਾ ਨਾਮ ਹੁੰਦਾ ਇਤਿਹਾਦਕ। ਇਹ ਸ਼ੁਭ ਗੁਣ ਜਿਹੜੇ ਵਾਹਿਗੁਰੂ ਨੇ ਉਹਨਾਂ ਦੇ ਕੰਠ ਵਿੱਚ ਭਾਵ ਗਲ ਦੇ ਵਿੱਚ ਜੜ ਦਿੱਤੇ, ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਵਸਾ ਦਿੱਤੇ ਨੇ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀ ਆ। ਮਹਾਰਾਜ ਫਰਮਾਉਂਦੇ ਨੇ ਉਹਨਾਂ ਦੀ ਚਰਨ ਧੂੜ ਨੂੰ ਬਾਂਛੈ, ਚਾਹੁਣਾ ਕਰ ਤੂੰ ਵੀ, ਜੋ ਵਾਹਿਗੁਰੂ ਦੇ ਦਰਵਾਜ਼ੇ ਦੀ ਸ਼ਰਨ ਵਿੱਚ ਪਈਆਂ ਹੋਈਆਂ ਨੇ। ਸਤਸੰਗ ਦਰਵਾਜ਼ੇ ਅੰਦਰ ਆ ਕੇ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਪਈਆਂ ਨੇ, ਭਗਤ ਕਬੀਰ ਜੀ ਜਿਵੇਂ ਫਰਮਾਉਂਦੇ ਨੇ, ਕਬੀਰ ਜਿਹ ਦਰ ਆਵਤ ਜਾਤਿਆ ਹੋ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਬੀਰ ਜੀ ਕਹਿੰਦੇ ਹਰੀ ਦੇ ਦਰ ਦੇ ਉੱਤੇ ਜਾ ਕੇ ਬੈਠਣਾ ਕਰ, ਉਹ ਦਰ ਨਾ ਛੱਡ, ਇਹੀ ਦਰ ਸਭ ਤੋਂ ਵੱਡਾ ਦਰ ਹੈ। ਮੰਗਿਰ ਪ੍ਰਭ ਆਰਾਧਣਾ ਬਹੁੜਨਾ ਜਨਮੜੀਆ। ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਜੋ ਵਾਹਿਗੁਰੂ ਨੂੰ ਆਰਾਧਨਾ ਕਰਦੀਆਂ ਜੀਵ ਰੂਪ ਇਸਤਰੀਆਂ, ਉਹ ਬਹੁੜ ਹੁੰਦਾ ਮੁੜ ਕੇ, ਜੰਮਦੀਆਂ ਮਰਦੀਆਂ ਨਹੀਂ, ਫੇਰ ਨਹੀਂ ਆਉਂਦੀਆਂ ਸੰਸਾਰ ਦੇ ਅੰਦਰ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਜਿਹੜੀ ਚੀਜ਼ ਮਹਾਰਾਜ ਨੂੰ ਭਾਉਂਦੀ ਹੈ ਉਹਦੇ ਬਾਰੇ ਸੋਚੋ ਹਮੇਸ਼ਾ। ਕਈ ਵਾਰ ਆਪਾਂ ਆਪਣੀ ਮਰਜ਼ੀ ਨਾਲ ਕਈ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਪਾਉਂਦੀ ਉਹਨਾਂ ਨੂੰ, ਤੁਸੀਂ ਫਿਰ ਬਾਅਦ ਵਿੱਚ ਤੰਗ ਹੋਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਇੱਕ ਤਾਂ ਹੁੰਦੇ ਆਮ ਜੀਵ, ਇੱਕ ਹੁੰਦੀਆਂ ਪਹੁੰਚੀਆਂ ਰੂਹਾਂ। ਪਹੁੰਚੀਆਂ ਰੂਹਾਂ ਸਾਰਾ ਕੁਝ ਪਤਾ ਕਰ ਲੈਂਦੀਆਂ ਕਿ ਮਹਾਰਾਜ ਨੂੰ ਕੀ ਪ੍ਰਵਾਨ ਹੈ, ਕੀ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਮੈਂ ਜੋ ਮਰਿਆਦਾ ਸ਼ੁਰੂ ਤੋਂ ਲੈ ਕੇ ਬਣਾਈ ਹੈ ਦਸਾਂ ਸਰੂਪਾਂ ਤੱਕ, ਉਹਨੂੰ ਨਾ ਛੇੜੋ, ਨਾ ਬਦਲੋ, ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਉਦੋਂ ਤੱਕ ਕੀ ਹੈ ਜਦੋਂ ਤੱਕ ਤੁਸੀਂ ਉਸ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਚੱਲਦੇ ਹੋ, ਕਿਉਂਕਿ ਕਿਸੇ ਨੇ ਅੱਗੇ ਫਿਰ ਜਾ ਕੇ ਸਾਡੀ ਬਾਂਹ ਤਾਂ ਫੜਨੀ ਨਹੀਂ। ਜਿਨ੍ਹਾਂ ਨੇ ਬਦਲੀ ਆ ਉਹਨਾਂ ਨੇ ਵੀ ਨਹੀਂ ਫੜਨੀ, ਉਹ ਤਾਂ ਵਿਚਾਰੇ ਕਿਸੇ ਮਜਬੂਰੀ ਬਸ ਮਰਿਆਦਾ ਬਦਲਦੇ ਨੇ। ਇਸ ਕਰਕੇ ਸਹੀ ਮਰਿਆਦਾ ਦੇ ਅੰਦਰ ਹੀ ਸਾਨੂੰ ਰਹਿਣਾ ਚਾਹੀਦਾ, ਆਪਣੀਆਂ ਮਨਮਰਜ਼ੀਆਂ ਨਹੀਂ ਕਰਨੀਆਂ। ਜੇ ਅਸੀਂ ਤੁਹਾਡੇ ਸਿੱਖ ਬਣਨਾ ਹੁੰਦਾ ਫਿਰ ਬਣ ਜਾਂਦੇ, ਜੇ ਅਸੀਂ ਗੁਰੂ ਦੇ ਸਿੱਖ ਹਾਂ ਫਿਰ ਅਸੀਂ ਗੁਰੂ ਦੀ ਮਰਿਆਦਾ 'ਚ ਹੀ ਚੱਲਾਂਗੇ, ਜੇ ਬੰਦੇ ਦੇ ਸਿੱਖ ਹੁੰਦੇ ਫਿਰ ਅਸੀਂ ਬੰਦੇ ਦੇ ਮਗਰ ਲੱਗ ਜਾਂਦੇ। ਇਸ ਕਰਕੇ ਬੰਦਿਆਂ ਦੀ ਬਣਾਈ ਹੋਈ ਕੋਈ ਮਰਿਆਦਾ ਉੱਥੇ ਪ੍ਰਵਾਨ ਨਹੀਂ ਹੈ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਿਹਦਾ ਮਨ ਤਨ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਿਆ ਹੈ, ਉਹਨੂੰ ਪੋਹ ਦੇ ਮਹੀਨੇ ਦੀ ਠੰਡਕ ਦੁੱਖ ਨਹੀਂ ਦਿੰਦੀ, ਪ੍ਰਤੱਖ ਵੀ ਠੰਡ ਨਹੀਂ ਲੱਗਦੀ। ਬਹੁਤ ਗੱਲਾਂ ਹੁੰਦੀਆਂ ਅੱਗੇ ਸਿਮਰਨ ਵਿੱਚ, ਇਹ ਚੀਜ਼ਾਂ ਆਉਂਦੀਆਂ ਨੇ। ਹੁਣ ਤਾਂ ਇਹ ਗੱਲ ਵੈਸੇ ਝੂਠ ਹੀ ਲੱਗਣੀ ਆਪਾਂ ਨੂੰ,
1: ਬਈ।

0: ਬਰਫ਼ ਪੈਂਦੀ ਹੋਵੇ ਅਤੇ ਬਰਫ਼ ਨਾ ਲੱਗੇ, ਠੰਡ ਨਾ ਲੱਗੇ ਬੰਦੇ ਨੂੰ। ਜਦ ਭਾਈ ਬਿਧੀ ਚੰਦ ਮੱਚ ਦੇ ਭੱਠ ਵਿੱਚ ਵੜ ਗਿਆ, ਉਹਨੂੰ ਅੱਗ ਨਹੀਂ ਲੱਗੀ ਉੱਥੇ, ਰੋਮ ਵੀ ਨਹੀਂ ਸੜਿਆ, ਉਹ ਕਿਵੇਂ ਬਚਾਇਆ ਸੀ? ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਕੱਢ ਲੈਂਦੇ ਨੇ ਕਿਸੇ ਵੀ ਥਾਂ ਤੋਂ, ਰੱਖਿਆ ਹਰ ਜਗ੍ਹਾ ਕਰਨੀ। ਇਹ ਚੀਜ਼ਾਂ ਤਾਂ ਪੰਜ ਤੱਤ ਹੀ ਨੇ ਨਾ, ਸੰਸਾਰ ਦੀ ਕੋਈ ਚੀਜ਼ ਪਰਮੇਸ਼ੁਰ ਤੋਂ ਬਾਹਰ ਨਹੀਂ, ਉਹਦੇ ਹੁਕਮ ਦੇ ਅਨੁਸਾਰ ਹੀ ਹੈ। ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਿਆ ਨਾ ਭਾਈ, ਔਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਉਹਦੇ ਮਹੀਨੇ ਦੁਆਰਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਉਹਨੂੰ ਜੜਤਾ ਰੂਪੀ ਤੁਖਾਰ ਹੁੰਦੀ, ਬਰਫ਼ ਨਹੀਂ ਵਿਆਪਦੀ, ਪ੍ਰਤੱਖ ਬਰਫ਼ ਅਸਰ ਨਹੀਂ ਕਰਦੀ ਉਹਨਾਂ ਦੇ ਉੱਤੇ ਬਰਫ਼, ਕਿਉਂਕਿ ਬੇਗਿਆਨ ਹੁੰਦੀ ਹੈ। ਪਾਣੀ ਤਾਂ ਹਲੇ ਹਿਲਦਾ ਜੁਲਦਾ ਹੈ, ਤਾਂ ਲੀਕੁਇਡ ਚੀਜ਼ ਹੈ ਪਾਣੀ, ਬਰਫ਼ ਲੀਕੁਇਡ ਨਾ ਹੋਣ ਕਰਕੇ ਇਹਨੂੰ ਜੜਤਾ ਕਹਿੰਦੇ ਨੇ, ਇੱਕ ਜਗ੍ਹਾ ਦੇ ਉੱਤੇ ਟਿੱਕੀ ਪਈ ਰਹਿੰਦੀ ਹੈ। ਜੜਤਾ ਹੁੰਦੀ ਅਸਲ ਵਿੱਚ ਮਾਇਆ, ਮਾਇਆ ਅੰਦਰ ਜੜਤਾ ਹੈ, ਚੇਤਨਤਾ ਨਹੀਂ, ਚੇਤਨਤਾ ਹੈ ਬ੍ਰਹਮ ਦੇ ਵਿੱਚ। ਤੋ ਜੜਤਾ ਜਿਹੜੀ ਜੜਤਾ ਰੂਪੀ ਬਰਫ਼ ਹੈ, ਇਹ ਜੀਵ ਨੂੰ ਵਿਆਪਦੀ ਨਹੀਂ। ਜਿਨ੍ਹਾਂ ਦੇ ਗਲ ਨਾਲ ਹਰੀਪਤੀ ਆਪ ਮਿਲਿਆ, ਜਿਹਨੂੰ ਗਲ ਨਾਲ ਲਾ ਲਿਆ ਹੈ, ਉਹਨੂੰ ਮਾਇਆ ਦੀ ਜੜਤਾ ਨਹੀਂ ਵਿਆਪਦੀ। ਜੇ ਪਾਣੀ ਤਾਂ ਜਿੱਧਰ ਜੀ ਕਰੇ ਚੱਲਿਆ, ਦਰਵੀ ਭੂਤ ਹੋ ਗਿਆ, ਥੱਲੇ ਨਿਮਾਣ ਨੂੰ ਚੱਲਿਆ, ਨਿਮਰਤਾ ਦਾ ਵਾਚਕ ਹੈ ਪਾਣੀ, ਨਿਰਮਲਤਾ ਦਾ ਵਾਚਕ ਹੈ ਪਾਣੀ। ਗੁਰਮੁਖ ਅੰਦਰ ਪਾਣੀ ਵਾਲੇ ਗੁਣ ਹੁੰਦੇ ਨੇ, ਨਿਰਮਲਤਾ ਅਤੇ ਦਰਵੀ ਭੂਤ ਹੋਣਾ, ਲੀਕੁਇਡ ਜਿੱਧਰ ਨੂੰ ਮਰਜ਼ੀ ਢਲ ਜਾਂਦਾ, ਪਰ ਬਰਫ਼ ਉੱਥੇ ਪੱਥਰ ਵਰਗੀ ਹੋ ਜਾਂਦੀ। ਬਰਫ਼ ਪਾਣੀ ਹੋਈ ਆ, ਪਰ ਜੇ ਬਰਫ਼ ਦਾ ਡਲਾ ਮਾਰੀਏ ਜ਼ੋਰ ਦੀ, ਕਿਸੇ ਦੇ ਸੱਟ ਵੱਜਦੀ ਬਹੁਤ। ਬਰਫ਼ ਅੰਦਰ ਚੀਜ਼ਾਂ ਤਬਦੀਲ ਹੋ ਜਾਂਦੀਆਂ ਨੇ। ਜੇ ਬਰਫ਼ ਹੈ ਜਿਹੜੀ, ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਬਰਫ਼ ਜੜਤਾ, ਜੜਤਾ ਤੋਂ ਭਾਵ ਮਾਇਆ, ਮਾਇਆ ਨਹੀਂ ਵਿਆਪਦੀ ਗੁਰਮੁਖਾਂ ਨੂੰ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਗਲ ਨਾਲ ਲਾਉਂਦੇ ਨੇ। ਪ੍ਰਤੱਖ ਠੰਡ ਵੀ ਨਹੀਂ ਵਿਆਪਦੀ ਉਹਨਾਂ ਨੂੰ, ਰੱਬ ਦੇ ਪਿਆਰਿਆਂ ਨੂੰ। ਆ ਹੁਣ ਹੇਮਕੁੰਡ ਸਾਹਿਬ ਆਪਾਂ ਜਾਈਏ, ਕਿੰਨੇ ਕੋਟ ਲੈ ਕੇ ਜਾਂਦੇ ਹਾਂ, ਬਰਫ਼ ਪੈਂਦੀ ਹੈ। ਉੱਥੇ ਸਿੱਧ ਲੋਕ ਇੱਕੋ ਹੀ ਚੋਗਾ ਜਿਹਾ ਪਾ ਕੇ ਜਾਂ ਇੱਕ ਲੱਕ ਨੂੰ ਕਪੀਨ ਜੀ ਬੰਨ੍ਹ ਕੇ ਬੈਠੇ ਨੇ, ਨੰਗਾ ਪਿੰਡਾ, ਜਿਹੜੇ ਗੁਫਾਵਾਂ ਦੇ ਵਿੱਚ ਬੈਠੇ ਨੇ। ਸੋ ਗੁਫਾ ਦੇ ਵਿੱਚ ਬੈਠਿਆਂ ਹੋਇਆਂ ਨੂੰ ਉੱਥੇ ਨਿੱਘ ਰਹਿੰਦਾ, ਉੱਥੇ ਉਹਨਾਂ ਨੂੰ ਹਮੇਸ਼ਾ ਗਰਮੀ ਹੀ ਲੱਗਦੀ, ਸਰਦੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦੇ ਅਭਿਆਸ ਹੀ ਐਸੇ ਹੁੰਦੇ ਨੇ। ਭਗਤੀ ਵਾਲਿਆਂ ਨੂੰ ਵੀ ਸਤਿਗੁਰੂ ਕਿਰਪਾ ਕਰਦੇ ਨੇ, ਇਹਨਾਂ ਨੂੰ ਤਾਂ ਠੰਡ ਲੱਗਣੀ ਕੀ ਹੈ, ਗਰਮੀ ਕੀ ਲੱਗਣੀ ਹੈ। ਪਰ ਯੋਗੀ ਲੋਕ ਕੀ ਕਰਦੇ ਨੇ, ਆਪਣੇ ਨੱਕ ਦੀ ਸੁਰ ਚਲਾ ਲੈਂਦੇ ਨੇ। ਜੇ ਦੇਖਿਆ ਵੀ ਹੁਣ ਠੰਡ ਲੱਗਣ ਲੱਗ ਗਈ, ਸੱਜੀ ਸੁਰ ਦੇ ਰਾਹੀਂ ਫਿਰ ਇਹ ਚੜ੍ਹਾ ਕੇ ਸਵਾਸ ਖੱਬੀ ਰਾਹੀਂ ਉਤਾਰਨਾ ਸ਼ੁਰੂ ਕਰਨੇ, ਕਿਉਂਕਿ ਸੱਜੀ ਸੁਰ ਆਪਣੇ ਨੱਕ ਦੀ ਸੂਰਜ ਦੀ ਹੈ, ਖੱਬੀ ਸੁਰ ਜਿਹੜੀ ਉਹ ਚੰਦਰਮਾ ਦੀ ਹੈ। ਜੇ ਯੋਗੀਆਂ ਨੂੰ ਬਹੁਤੀ ਲੱਗੇ ਗਰਮੀ, ਫਿਰ ਉਹ ਖੱਬੇ ਨੱਕ ਤੋਂ ਸਵਾਸ ਚੜ੍ਹਾ ਕੇ ਸੱਜੇ 'ਚ ਨੂੰ ਛੱਡਣਾ ਸ਼ੁਰੂ ਕਰ ਦਿੰਦੇ, ਇੰਨੇ ਨਾਲ ਹੀ ਗਰਮੀ ਲੱਗਣੀ ਹਟ ਜਾਂਦੀ ਹੈ। ਸਾਡੇ ਸਰੀਰ ਦੇ ਅੰਦਰ ਹੀ ਸਾਰਾ ਕੁਛ ਹੈ, ਪਰ ਮਨੁੱਖ ਕਹਿੰਦਾ ਕਿਹੜਾ ਖੇਚਲ ਕਰੂਗਾ, ਸੌਖੇ ਸਾਧਨ ਕਰ ਲੈਂਦੇ। ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ, ਜਿਨ੍ਹਾਂ ਦਾ ਮਨ ਗੁਰਾਂ ਦੇ ਚਰਨਾਰ ਬਿੰਦ ਚਰਨਾ ਕਮਲਾਂ ਨਾਲ ਵੇਦਿਆ ਤੋਂ ਭਾਵ ਹੁੰਦਾ ਗਿੰਨਿਆ ਗਿਆ, ਰਚ ਮਿਚ ਗਿਆ, ਉਹਨਾਂ ਨੂੰ ਸਾਹ ਹੁੰਦਾ ਪਰਮਾਤਮਾ ਦਾ ਦਰਸ਼ਨ ਲੱਗੜਾ, ਲੱਗੜਾ ਹੁੰਦਾ ਪ੍ਰਾਪਤ ਹੋਇਆ, ਉਹਨਾਂ ਨੂੰ ਦਰਸ਼ਨਾਂ ਦਾ ਉਤਸ਼ਾਹ ਲੱਗਿਆ ਅਤੇ ਪ੍ਰਾਪਤ ਵੀ ਹੋਇਆ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ, ਜਿਨ੍ਹਾਂ ਨੇ ਗੋਬਿੰਦ ਗੋਪਾਲ ਪਰਮਾਤਮਾ ਦੀ ਓਟ ਲੈ ਕੇ ਸਵਾਮੀ ਦੀ ਸੇਵਾ ਕੀਤੀ ਆ, ਉਹਨਾਂ ਨੇ ਆਪਣੇ ਜਨਮ ਦਾ ਲਾਭ ਖੱਟ ਲਿਆ। ਜਿਨ੍ਹਾਂ ਨੇ ਗੋਬਿੰਦ ਗੋਪਾਲ ਪਰਮੇਸ਼ਰ ਦੀ ਓਟ ਫੜੀ ਹੈ, ਰਾਏ ਤੋਂ ਭਾਵ ਜੋ ਰਾਜਾ ਰੂਪ ਹੈ, ਉਹਨਾਂ ਨੂੰ ਸਵਾਮੀ ਦੀ ਸੇਵਾ ਦਾ ਲਾਭ ਪ੍ਰਾਪਤ ਹੋ ਗਿਆ। ਲਾਭ ਉਹਨਾਂ ਨੂੰ ਕਿਹੜਾ ਮਿਲਿਆ? ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾ, ਜੋ ਸੰਤਾਂ ਨਾਲ ਮਿਲ ਕੇ ਪਰਮੇਸ਼ੁਰ ਦੇ ਗੁਣਾਂ ਨੂੰ ਗਾਹ ਗਾਇਨ ਕਰਦਾ ਹੈ, ਗੁਣਾਂ ਦਾ ਗਾਹ ਵਿਚਾਰ ਕਰਦਾ ਹੈ, ਉਹਨੂੰ ਜਿਹੜੀ ਵਿਖਿਆ ਹੁੰਦੀ ਮਾਇਆ, ਇਹ ਪੋਹ ਨਹੀਂ ਸਕਦੀ। ਮਾਇਆ ਦਾ ਪ੍ਰਭਾਵ ਉਹਨਾਂ ਜੀਵਾਂ ਦੇ ਉੱਤੇ ਨਹੀਂ ਪੈ ਸਕਦਾ, ਮਿਲ ਕਰਕੇ ਜਿਹੜੇ ਗੁਣਾਂ ਨੂੰ ਗਾਉਣਾ। ਸੋ ਜਿਹੜੇ ਸੰਤ ਮਹਾਤਮਾ ਪੂਰਨ ਬ੍ਰਹਮ ਗਿਆਨੀ ਹੁੰਦੇ ਨੇ, ਪਹੁੰਚੇ ਹੋਏ, ਜਦ ਉਹਨਾਂ ਦੀ ਅਸੀਂ ਸੰਗਤ ਕਰਦੇ ਤਾਂ ਉਹ ਤੜਕੇ 2 ਵਜੇ ਉੱਠਦੇ ਸੀਗੇ, ਉੱਠ ਕੇ ਉਹਨਾਂ ਨੇ ਇਸ਼ਨਾਨ ਕਰਨ ਲਈ ਸਾਨੂੰ ਵੀ ਭੇਜ ਦੇਣਾ, ਆਪ ਵੀ ਉੱਠਣਾ, ਔਰ ਫਿਰ ਇਕੱਠਿਆਂ ਨੇ ਬਹਿ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਾਉਣਾ, ਆਪ ਵੀ ਕਰਨਾ, ਉਹਨਾਂ ਨਾਲ ਬਹਿ ਕੇ ਸਿਮਰਨ ਕਰਨ ਦਾ, ਨਿਤਨੇਮ ਕਰਨ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਅੰਮ੍ਰਿਤ ਵੇਲੇ ਬ੍ਰਹਮ ਗਿਆਨੀ ਦੇ ਕੋਲ ਬੈਠ ਕੇ ਪਾਠ ਕਰਨਾ ਇੱਕ ਬੜੀ ਵੱਡੀ ਗੱਲ, ਅਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਪਾਠ ਕਰਨਾ ਹੋਰ ਵੀ ਜ਼ਿਆਦਾ ਕਿਰਪਾ ਹੁੰਦੀ ਹੈ। ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ। ਜਿਹਦੇ ਅੰਦਰ ਸੱਚੀ ਪ੍ਰੀਤੀ ਦਾ ਸਮਾਹ ਹੁੰਦਾ ਸਮਾੜਾ, ਸਮਾੜਾ ਹੁੰਦਾ ਆਨੰਦ। ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤੀ ਦਾ ਸਮਾਹ ਆਨੰਦ ਪ੍ਰਾਪਤ ਹੋਇਆ ਨਾ, ਉਹ ਜੀਵ ਰੂਪ ਇਸਤਰੀ ਜਿਸ ਪਰਮਾਤਮਾ ਤੋਂ ਪੈਦਾ ਹੋਈ ਸੀ, ਉਹ ਸੱਚੇ ਆਨੰਦ ਨੂੰ ਪ੍ਰਾਪਤ ਕਰਕੇ ਮੁੜ ਉਸੇ ਬ੍ਰਹਮ ਦੇ ਵਿੱਚ ਵਾਪਸ ਜਾ ਮਿਲੀ। ਜਹਿ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ, ਉੱਥੇ ਹੀ ਚਲਿਆ ਗਿਆ, ਵਾਹਿਗੁਰੂ ਦੇ ਅੰਦਰ ਹੀ ਲੀਨ ਹੋ ਗਿਆ ਜਾ ਕੇ। ਕਾਰੋ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੁੜੀਆ। ਜਿਹਦੇ ਮਨ ਰੂਪ ਕਰ ਹੁੰਦਾ ਹੱਥ, ਕਰ ਦੇ ਰਾਰੇ ਨੂੰ ਔਂਕੜ, ਜਿਹਦੇ ਮਨ ਰੂਪ ਕਰ ਹੱਥ ਨੂੰ ਪਰਮਾਤਮਾ ਨੇ ਫੜ ਲਿਆ, ਜਾਂ ਪਾਰ ਬ੍ਰਹਮ ਨੇ ਜਿਹੜੀ ਜੀਵ ਰੂਪ ਇਸਤਰੀ ਮਨ ਰੂਪ ਹੱਥ ਤੋਂ ਫੜ ਲਈ ਹੈ, ਉਹ ਮੁੜ ਕੇ ਉਹਦੇ ਨਾਲੋਂ ਵਿਛੜਦੀ ਨਹੀਂ। ਇਹ ਪਰਮਾਤਮਾ ਦੀ ਪੱਕੀ ਗੱਲ ਹੈ। ਦੁਨੀਆਂ ਅੰਦਰ ਆਪਾਂ ਕਿਸੇ ਤੱਕ ਵੀ ਸੀਮਤ ਨਹੀਂ, ਮਾਇਆ ਵੀ ਜੇ ਆ ਜੇ ਇਹ ਵੀ ਛੱਡ ਜਾਂਦੀ, ਬਾਲ ਬੱਚਾ ਵੀ ਛੱਡ ਜਾਂਦਾ, ਮਾਤਾ ਪਿਤਾ ਵੀ ਛੱਡ ਸਕਦਾ, ਰਿਸ਼ਤੇਦਾਰ ਦੋਸਤ ਮਿੱਤਰ, ਕਿਸੇ 'ਤੇ ਪੱਕਾ ਯਕੀਨ ਨਹੀਂ, ਇਹ ਨਹੀਂ ਛੱਡੇਗਾ ਸਾਨੂੰ, ਛੱਡ ਦੇਣਾ ਉਹਨੇ, ਕਿਉਂਕਿ ਜੀਵ ਉਦੋਂ ਤੱਕ ਸਾਡੇ ਨਾਲ ਜੁੜਿਆ ਜਦੋਂ ਤੱਕ ਉਹਦਾ ਮਤਲਬ ਹੁੰਦਾ, ਜਦੋਂ ਤੱਕ ਸਾਡੇ ਕੋਲ ਮਾਇਆ, ਜਦੋਂ ਹੀ ਮਾਇਆ ਦੀ ਘਾਟ ਪਈ ਉਸੇ ਵਕਤ ਹਰ ਜੀਵ ਪਿੱਛੇ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਬ੍ਰਹਮ ਐਸਾ ਹੈ, ਜੇ ਇੱਕ ਵਾਰ ਬਾਂਹ ਫੜ ਲਏ, ਜੀਵ ਰੂਪ ਇਸਤਰੀ ਦੀ ਬਾਂਹ ਪਕੜ ਲਈ, ਜਦੋਂ ਮਨ ਰੂਪ ਹੱਥ ਪਕੜ ਲਿਆ ਹੈ, ਮੁੜ ਕੇ ਫਿਰ ਉਹ ਜੀਵ ਵਿਛੜਦਾ ਨਹੀਂ, ਨਾ ਹੀ ਉਹ ਵਿਛੜਨ ਦਿੰਦੇ ਨੇ, ਕਿਉਂਕਿ ਨਾਨਕ ਲੀਨ ਪਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਨ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਨ। ਜਿਵੇਂ ਪਾਣੀ 'ਚ ਪਾਣੀ ਮਿਲ ਕੇ ਵਿਛੜਦਾ ਨਹੀਂ, ਇਸੇ ਪ੍ਰਕਾਰ ਜਿਹੜੀ ਜੀਵ ਰੂਪ ਇਸਤਰੀ ਪਰਮਾਤਮਾ ਵਿੱਚ ਇੱਕ ਵਾਰ ਮਿਹਨਤ ਕੀਤੀਆਂ ਜੁੜ ਗਈ ਮਿਲ ਗਈ, ਫਿਰ ਨਹੀਂ ਵਿਛੜਦੀ ਉਹ, ਬਾਕੀ ਚੀਜ਼ਾਂ ਵਿਛੜ ਜਾਂਦੀਆਂ, ਕੋਈ ਵੀ ਹੋਵੇ ਚਾਹੇ ਉਹ। ਬਾਹਰ ਜਾਉਂ ਲੱਖ ਬੇਰੀਆ ਹਰ ਸੱਜਣ ਅਗਮ ਆਗਾਹ। ਜੋ ਹਰੀ ਸੱਜਣ ਪਰਮਾਤਮਾ ਆਗਮ ਖੌਫ ਤੋਂ ਰਹਿਤ ਹੈ, ਅਪਹੁੰਚ ਹੈ, ਅਗਾਹੋ ਤੋਂ ਭਾਵ ਅਗਾਧ ਹੈ, ਸਮੁੰਦਰ ਵਾਂਗੂ ਡੂੰਘਾ ਹੈ, ਅਪਕੜ ਹੈ, ਪਕੜਨ ਤੋਂ ਰਹਿਤ ਹੈ, ਉਹਦੇ ਤੋਂ ਮੈਂ ਲੱਖਾਂ ਵਾਰੀ ਬਲਿਹਾਰ ਜਾਵਾਂ। ਉਹ ਐਸਾ ਇੰਨਾ ਵੱਡਾ ਉਹ ਰਾਜਾ ਰੂਪ ਪਰਮਾਤਮਾ ਸਰਵ ਵਿਆਪਕ ਪਰਿਪੂਰਨ ਸਰਮ ਪਈ ਨਾਰਾਇਣ ਨਾਨਕ ਦਰ ਪਈਆ। ਹੁਣ ਗੁਰੂ ਸਾਹਿਬ ਮਹਾਰਾਜ ਕਥਨ ਕਰਦੇ, ਜਿਸ ਵੇਲੇ ਵਾਹਿਗੁਰੂ ਦੇ ਦਰ 'ਤੇ ਜਾ ਕੇ ਡਿੱਗ ਪਏ, ਉਹਦੀ ਚਰਨੀ ਪੈ ਗਏ, ਤਾਂ ਨਾਰਾਇਣ ਪਰਮੇਸ਼ਰ ਨੂੰ ਸਾਡੀ ਸ਼ਰਮ ਭਾਲ ਲੱਜਾ ਪੈ ਗਈ, ਇਹ ਮੇਰੇ ਦਰ 'ਤੇ ਡਿੱਗਿਆ ਆ ਕੇ ਇਹਦੀ ਹੁਣ ਜ਼ਰੂਰ ਸਹਾਇਤਾ ਕਰਨੀ ਹੈ। ਤਾਂਹੀਓ ਭਗਤ ਕਬੀਰ ਜੀ ਕਹਿੰਦੇ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤੋਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਮਾਰ। ਮਤਾਂ ਕਿਤੇ ਪੁੱਛ ਲੈ ਹਰ ਵੀ ਇਹ ਕੌਣ ਪਿਆ ਡਿੱਗਿਆ, ਦੇਖੂਗਾ ਹੀ ਨਾ ਜਦੋਂ ਡਿੱਗਾਂਗੇ ਉਹਦੇ ਦਰ 'ਤੇ, ਉਹਨੂੰ ਪਤਾ ਵੀ ਜੇ ਮੈਂ ਨਾ ਇਹਨੂੰ ਸੰਭਾਲਿਆ ਹੋਰ ਕਿਹਨੇ ਸੰਭਾਲਣਾ, ਜਦ ਇਹ ਸਾਰੇ ਦਰ ਛੱਡ ਕੇ ਮੇਰੇ ਦਰ 'ਤੇ ਆ ਕੇ ਡਿੱਗ ਪਿਆ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਓਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ। ਸੁਹੰਦਾ ਨੂੰ ਸੱਸੇ ਨੂੰ ਔਂਕੜ ਵੀ ਹੈ ਅਤੇ ਹੋੜਾ ਵੀ ਹੈ, ਇਹ ਵਿਚਕਾਰਲੀ ਜੀ ਆਵਾਜ਼ ਬੋਲਣੀ ਹੈ। ਕਹਿੰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹ, ਪੋਹ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਉਹਨੂੰ ਸਾਰੇ ਜਿੰਨੇ ਨੇ ਸਾਰੇ ਸੁੱਖ ਉਹ ਸੋਭਦੇ ਨੇ, ਉਹਨੂੰ ਸਾਰੇ ਸੁੱਖ ਹੀ ਪ੍ਰਾਪਤ ਹੋ ਜਾਂਦੇ ਨੇ, ਉਹ ਸੋਭਨੀਕ ਹੋ ਜਾਂਦਾ ਹੈ ਜਿਹਨੂੰ ਬੇਪਰਵਾਹ ਪਰਮਾਤਮਾ ਬਖਸ਼ ਲੈਂਦਾ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ, ਵਾਹਿਗੁਰੂ ਬਖਸ਼ ਲੈਂਦੇ ਨੇ ਜੀਵ ਨੂੰ। ਇਹੀ ਬੇਨਤੀਆਂ ਕਰਨੀਆਂ ਹਮ ਵਾਹਿਗੁਰੂ ਦੇ ਚਰਨਾਂ 'ਚ, ਲੇਖ ਹੈ ਕਤਹਿ ਨਾ ਛੁੱਟੀਐ, ਕਿਨ ਕਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੁਨੀਆਂ ਅੰਦਰ ਇਹ ਅੱਖਰ ਆਪਾਂ ਕਿਸੇ ਹੋਰ ਮੂਹਰੇ ਕਹਿ ਨਹੀਂ ਸਕਦੇ, ਲੱਖ ਕਹੀ ਜਾਓ। ਜੇ ਅੱਗਿਓਂ ਉਹ ਵੀ ਬਸ਼ਰਮ ਕਹਿ ਦੇਵੇ ਕਿ ਮੈਂ ਬਖਸ਼ ਲਿਆ, ਉਹ ਕੌਣ ਹੁੰਦਾ ਬਖਸ਼ਣ ਵਾਲਾ? ਸਤਿਗੁਰੂ ਬਖਸ਼ਦੇ ਨੇ, ਗੁਰੂ ਗ੍ਰੰਥ ਸਾਹਿਬ ਬਖਸ਼ਦੇ ਨੇ, ਇਹੀ ਅਕਾਲ ਪੁਰਖ ਨਾਰਾਇਣ ਹਰੀ ਨਿਰੰਕਾਰ ਇਹ ਆਪ ਹੀ ਹੈ, ਇਹ ਬਖਸ਼ਦੇ ਨੇ। ਇਹਨਾਂ ਦਾ ਅਧਿਕਾਰ ਹੈ ਕਹਿਣ ਦਾ ਤੈਨੂੰ ਬਖਸ਼ਿਆ। ਹੋਰ ਜੇ ਦੂਜਾ ਮੂੰਹ 'ਚੋਂ ਕਹੀ ਵੀ ਜਾਊਗਾ ਬਖਸ਼ਿਆ ਬਖਸ਼ਿਆ, ਉਹ ਬਖਸ਼ਿਆ ਨਹੀਂ ਜਾਣਾ, ਉਹ ਤਾਂ ਸਿਰਫ ਆਪਾਂ ਨੂੰ ਦਿਖਾਵਾ ਹੀ ਕਰ ਰਿਹਾ ਤੈਨੂੰ ਬਖਸ਼ ਲਿਆ। ਬਖਸ਼ਣਾ ਇਹਨਾਂ ਨੇ, ਹਾਂ ਬਖਸ਼ਾਉਣ ਵਾਲਾ ਬ੍ਰਹਮ ਗਿਆਨੀ ਕੋਈ ਬਖਸ਼ਾ ਦੇਵੇ ਕਹਿ ਕੇ ਉਹ ਅਲੱਗ ਗੱਲ ਹੈ, ਪਰ ਬਖਸ਼ਣਾ ਇਹਨਾਂ ਨਹੀਂ ਆਪਾਂ ਨੂੰ। ਇਹਨਾਂ ਅੱਗੇ ਬੇਨਤੀ ਕਰੀਏ ਸਾਨੂੰ ਸਾਡੀਆਂ ਗਲਤੀਆਂ ਦੀ ਮਾਫ਼ੀ ਦੇ ਦਿਓ ਮਹਾਰਾਜ, ਸਾਨੂੰ ਬਖਸ਼ ਲਓ ਸੱਚੇ ਪਾਤਸ਼ਾਹ, ਅਸੀਂ ਭੁੱਲਣਹਾਰ ਹਾਂ ਜੀ। ਜੇ ਰੋਜ਼ ਖੜ ਕੇ ਮਹਾਰਾਜ ਅੱਗੇ ਬੇਨਤੀ ਕਰੀ ਜਾਵੇ ਬਖਸ਼ ਲਓ ਸੱਚੇ ਪਾਤਸ਼ਾਹ ਸਾਨੂੰ, ਅਸੀਂ ਭੁੱਲਣਹਾਰ ਹਾਂ ਜੀ, ਮਹਾਰਾਜ ਬਖਸ਼ ਲੈਂਦੇ ਨੇ, ਫਿਰ ਕਿਰਪਾ ਕਰ ਦਿੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੁਆਰਾ ਅੱਗੇ ਉਪਦੇਸ਼ ਕਰਦੇ ਨੇ ਕਿ ਦੁਨੀਆਂ ਦੇ ਲੋਕ ਤਾਂ ਮਾਘ ਦੇ ਮਹੀਨੇ 'ਚ ਜਾ ਕੇ ਪ੍ਰਯਾਗਰਾਜ 'ਤੇ ਹੋਰ ਥਾਵਾਂ 'ਤੇ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ ਦਾਨ ਪੁੰਨ ਕਰਦੇ ਨੇ, ਪਰ ਗੁਰਸਿੱਖ ਤੈਨੂੰ ਕੀ ਕਰਨਾ ਚਾਹੀਦਾ, ਗੁਰੂ ਪਿਆਰਿਆਂ ਨੂੰ ਕੀ ਕਰਨਾ ਚਾਹੀਦਾ? ਮਹਾਰਾਜ ਜੀ ਕਹਿੰਦੇ ਸਤਸੰਗਤ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਕੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਧਿਆਉਣਾ ਕਰ, ਜਿੱਥੇ ਤੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਉੱਤਰ ਜਾਏਗੀ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ ਜਿਵੇਂ ਮਾਘ ਦੇ ਮਹੀਨੇ ਲੋਕ ਪ੍ਰਯਾਗਰਾਜ 'ਤੇ ਜਾ ਕੇ ਤ੍ਰਿਵੇਣੀ ਵਿੱਚ ਇਸ਼ਨਾਨ ਕਰਦੇ ਨੇ, ਗੰਗਾ ਜਮਨਾ ਸਰਸਤੀ ਜਿੱਥੇ ਇਕੱਠੀਆਂ ਹੁੰਦੀਆਂ ਇਲਾਹਾਬਾਦ, ਉੱਥੇ ਬਹੁਤ ਮਹਾਤਮ ਮੰਨਦੇ ਨੇ ਲੋਕ ਇਸ਼ਨਾਨ ਦਾ। ਸੋ ਇਸ ਪ੍ਰਕਾਰ ਬਹੁਤ ਸਾਧੂ ਸੰਤ ਉੱਥੇ ਇਸ਼ਨਾਨ ਕਰਨ ਆਉਂਦੇ ਨੇ, ਦਾਨ ਪੁੰਨ ਹੁੰਦਾ। ਪਰ ਸਤਿਗੁਰੂ ਕਹਿੰਦੇ ਤੂੰ ਵੀ ਸਾਧੂਆਂ ਦੇ ਨਾਲ ਮਿਲ ਕੇ ਜੋ ਪੁਰਸ਼ ਉਹਨਾਂ ਦੀ ਸੰਗਤ ਕਰਿਆ ਕਰ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੈ। ਕਹਿੰਦੇ ਪੁਰਖਾ ਤੂੰ ਵੀ ਉਹਨਾਂ ਦੀ ਸੰਗਤ ਕਰਿਆ ਕਰ, ਚਰਨ ਧੂੜੀ ਵਿੱਚ ਇਸ਼ਨਾਨ ਕਰਿਆ ਕਰ, ਉਹਨਾਂ ਨੂੰ ਘਰ ਬੈਠਿਆਂ ਹੀ ਮੱਜਣ ਹੁੰਦਾ, ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ। ਰੱਬ ਦੇ ਪਿਆਰਿਆਂ ਦੀ ਸੇਵਾ, ਗੁਰੂ ਸਾਹਿਬ ਦੀ ਸੇਵਾ, ਇਹਦੇ 'ਚ ਗੁਰੂ ਸਾਹਿਬ ਜੀ ਇਉਂ ਨਹੀਂ ਕਹਿੰਦੇ ਕਿ ਮੈਨੂੰ ਸੇਵੋ, ਇਹ ਅਸਲੀ ਇਨਡਾਇਰੈਕਟਲੀ ਹੈ ਸਾਰੀ ਗੱਲ ਕਿ ਸਤਿਗੁਰੂ ਦੀ ਸੇਵਾ ਕਰਨੀ। ਸਤਿਗੁਰੂ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ। ਇੱਕ ਸੰਗਤ ਵਿੱਚ ਹੋਰ ਪ੍ਰੇਮੀ ਹੁੰਦੇ ਨੇ ਜਿਹੜੇ ਬਹੁਤ ਅਭਿਆਸ ਕਰਨ ਵਾਲੇ ਰੰਗਤ ਵਾਲੇ ਪਹੁੰਚੀਆਂ ਰੂਹਾਂ ਨੇ, ਇੱਕ ਹੋਰ ਉੱਪਰ ਉੱਠ ਕੇ ਬਹੁਤ ਅਭਿਆਸ ਕਰਕੇ ਜਿਹੜੇ ਬ੍ਰਹਮ ਗਿਆਨ ਤੱਕ ਚਲੇ ਗਏ ਨੇ ਗੁਰਮੁਖ ਪਿਆਰੇ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਸੇਵਾ ਚਰਨ ਧੂੜੀ ਪ੍ਰਾਪਤ ਕਰੋ, ਉਹਨਾਂ ਦੇ ਜੋੜੇ ਝਾੜੋ, ਉਹਨਾਂ ਦੇ ਬਸਤਰ ਧੋਵੋ। ਸੋ ਉਹਨਾਂ ਦੀ ਸੇਵਾ, ਗੁਰਮੁਖਾਂ ਦੀ ਸੇਵਾ ਗੁਰੂ ਦੀ ਹੀ ਸੇਵਾ ਹੁੰਦੀ, ਜਿਵੇਂ ਸੰਗਤ ਦੀ ਸੇਵਾ ਗੁਰੂ ਦੀ ਹੀ ਸੇਵਾ ਹੁੰਦੀ। ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ ਕਿ ਮੇਰੇ ਨਾਮ ਜਪਣ ਵਾਲੇ ਪਿਆਰਿਆਂ ਦੀ ਸੇਵਾ ਕਰਦਾ। ਇਹਦੇ ਉੱਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਜੋ ਮੇਰੀ ਸੇਵਾ ਕਰਦਾ ਉਹਨੂੰ ਮੈਂ 10 ਗੁਣਾ ਫਲ ਦਿੰਦਾ, ਜੋ ਮੇਰੇ ਪਿਆਰੇ ਦੀ ਸੇਵਾ ਕਰਦਾ ਉਹਨੂੰ ਮੈਂ 20 ਗੁਣਾ ਫਲ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਸੇਵਾ, ਸੰਗਤ ਦੀ ਸੇਵਾ ਕਰੋ, ਗੁਰੂ ਪਿਆਰਿਆਂ ਦੀ ਸੇਵਾ ਕਰੋ, ਤਾਂ ਕਿ ਆਪਾਂ ਨੂੰ ਕੋਈ ਫਲ ਮਿਲ ਜਾਏ, ਕੋਈ ਧੂੜੀ ਮਿਲ ਜਾਏ ਉਹਨਾਂ ਦੀ, ਉਹਨਾਂ ਦੀ ਧੂੜੀ ਵਿੱਚ ਇਸ਼ਨਾਨ ਕਰੀਏ। ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿਨਾਲੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜੇ ਹੁਣ ਤੱਪੜ ਚੁੱਕ ਹੀ ਦਿਆਂਗੇ ਫਿਰ ਝਾੜਾਂਗੇ ਕੀ ਉੱਥੇ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਕਰਨ ਨਾਲ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਮੁਖੋ, ਸਾਧੂਆਂ ਦੀ ਸੰਗਤ 'ਚ ਬਹਿ ਕੇ ਹਰੀ ਦਾ ਨਾਮ ਧਿਆਉਣਾ ਕਰੋ। ਸਾਧੂਆਂ ਦਾ ਮਤਲਬ ਕੀ ਹੈ ਮਹਾਰਾਜ? ਸਤਿਗੁਰੂ ਕਹਿੰਦੇ ਇੱਕ ਤਾਂ ਹੁੰਦੇ ਨੇ ਆਏ ਗਏ, ਇੱਕ ਹੁੰਦੇ ਨੇ ਚੰਗਾ ਅਭਿਆਸ ਕਰਕੇ ਬਿਰਤੀ ਦੀ ਇਕਾਗਰਤਾ ਟਿਕਾਓ ਵਿਕਾਰੀ ਜੀਵਨ ਤੋਂ ਰਹਿਤ ਨਾਮ ਭਜਨ ਬੰਦਗੀ ਵਾਲੇ ਸੇਵਾ ਵਾਲੇ, ਉਹਨਾਂ ਗੁਰਮੁਖਾਂ ਟਿਕਾਓ ਵਾਲਿਆਂ ਦੇ ਨਾਲ ਬੈਠ ਕੇ ਆਪਣਾ ਟਿਕਾਓ ਹੋ ਜਾਂਦਾ। ਹੁਣ ਆਪਾਂ ਚੰਚਲ ਬਿਰਤੀ ਬੰਦੇ ਕੋਲ ਜਾਈਏ ਤਾਂ ਮਨ ਆਪਣਾ ਵੀ ਚੰਚਲ ਹੋ ਜਾਂਦਾ, ਕਿਉਂਕਿ ਗੱਲ ਕੁਦਰਤੀ ਅਜਿਹੀ ਜਿਹੀ ਗੱਲ ਛਿੜੀ ਹੋਵੇ ਉਹੀ ਜਿਹੀ ਗੱਲ ਅੱਗੇ ਚੱਲ ਪੈਂਦੀ। ਕੋਈ ਗੱਲ ਛੇੜ ਲਓ ਅੱਗਿਓਂ ਅਗਲੇ ਕੋਲ ਵੀ ਬਹੁਤ ਸਾਖੀਆਂ ਹੁੰਦੀਆਂ ਉਸੇ ਗੱਲ ਦੀਆਂ, ਅਸੀਂ ਜਾਣ ਕੇ ਕਈ ਵਾਰ ਦੇਖਦੇ ਛੇੜ ਕੇ ਚੀਜ਼, ਤੁਸੀਂ ਉਹੀ ਗੱਲ ਛੇੜ ਲਓ ਫਲਾਣੇ ਥਾਂ ਸੱਪ ਨਿਕਲਿਆ ਉਹ ਮਾਰਤਾ, 50 ਜਾਣੇ ਨੇ ਸੱਪ ਦੇਖਿਆ ਹੀ ਹੁੰਦਾ, ਉਹ ਅਸੀਂ ਵੀ ਫਲਾਣੇ ਥਾਂ ਮਾਰਿਆ, 5 ਘੰਟੇ ਸੱਪ ਦੀ ਗੱਲ ਹੀ ਚਲੀ ਜਾਂਦੀ ਹੈ। ਇਹ ਤਾਂ ਚੋਰੀ ਹੋ ਗਈ ਵੀ ਫਲਾਣ ਤਾਂ ਚੋਰੀ, ਅਤੇ ਸਾਰੇ ਆਪਣੀ ਆਪਣੀ ਸੁਣਾਉਣਗੇ, ਉਹਨਾਂ ਕੋਲ ਸਾਖੀ ਇਹ ਹੁੰਦੀ ਹੈ। ਇਸ ਕਰਕੇ ਰੱਬ ਦੇ ਪਿਆਰਿਆਂ ਕੋਲ ਜੇ ਬਹਿ ਕੇ ਕੋਈ ਗੱਲ ਛੇੜੀ, ਉਹ ਕਹਿੰਦੇ ਨਾ ਉਹ ਪੋਥੀ ਲੈ ਉੱਥੋਂ ਜਪਜੀ ਸਾਹਿਬ ਕਰ, ਬੈਠ ਉੱਥੇ, ਕੋਈ ਗੱਲਾਂ ਨਹੀਂ ਕਰਨੀਆਂ ਇੱਥੇ ਬਹਿ ਕੇ। ਇੱਥੋਂ ਤੱਕ ਬਾਬਾ ਹਰਨਾਮ ਸਿੰਘ ਜੀ ਖਾਲਸਾ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਪੂਰਨ ਗੁਰਸਿੱਖ ਅੰਮ੍ਰਿਤਧਾਰੀ ਰਹਿਤ ਬਹਿਤ ਵਾਲੇ, ਉਹਨਾਂ ਦੇ ਅਸਥਾਨ 'ਤੇ ਜਦੋਂ ਜਾਣਾ ਜਿੱਥੇ ਦੇਗ ਬਣਦੀ ਸੀ, ਲਿਆ ਕੇ ਦੇਗ ਠੰਡੀ ਕਰਕੇ ਥੋੜ੍ਹੀ ਜਿਹੀ ਫੇਰ ਭੋਗ ਲਗਾਉਂਦੇ ਸੀ, ਉੱਥੇ ਲਿਖਿਆ ਹੋਇਆ ਸੀ ਇੱਕੋ ਹੀ ਅੱਖਰ, ਫੁਰਨੇ ਬੰਦ ਰੱਖੋ ਜੀ। ਇਹ ਅੱਖਰ ਬੜਾ ਵਧੀਆ ਸੀ, ਫੁਰਨੇ ਬੰਦ ਰੱਖੋ ਜੀ। ਬੋਲਣਾ ਤਾਂ ਬੰਦ ਹੋਣਾ ਹੀ ਹੋਣਾ, ਮਨ ਦੇ ਫੁਰਨੇ ਵੀ ਬੰਦ ਰੱਖੋ। ਅਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰੂ ਪਿਆਰਿਆਂ ਦੇ ਕੋਲ ਜਦੋਂ ਬਹਿੰਦੇ ਹਾਂ, ਇੱਕ ਤਾਂ ਉਹਨਾਂ ਤੋਂ ਡਰ ਲੱਗਦਾ ਹੁੰਦਾ ਵੀ ਇਹਨਾਂ ਕੋਲ ਆਲਤੂ ਫਾਲਤੂ ਗੱਲ ਨਹੀਂ ਕਰ ਸਕਦੇ, ਮਾੜੇ ਬੰਦੇ ਕੋਲ ਬਹਿ ਜਾਈਏ, ਨਿਆਣੇ ਕੋਲ ਬਹਿ ਜਾਈਏ, ਵਿਕਾਰੀ ਕੋਲ ਬਹਿ ਜਾਈਏ, ਕਿਸੇ ਹੋਰ ਕੋਲ ਬਹਿ ਜਾਈਏ, ਕਿਸੇ ਹੋਰ ਕੋਲ ਜਿਹਦੇ ਕੋਲ ਮਰਜ਼ੀ ਬਹਿ ਜਾਓ, ਉਹ ਗੱਲ ਹੀ ਨਹੀਂ ਕਰਦਾ ਗੁਰੂ ਸਾਹਿਬ ਦੀ। ਆਮ ਦੁਨਿਆਵੀ ਲੋਕ ਤਾਂ ਬਸ ਕੰਮਾਂ ਦੀ ਗੱਲ, ਪੈਸੇ ਦੀ ਗੱਲ, ਰੋਟੀ ਦੀ ਗੱਲ, ਕੱਪੜੇ ਦੀ ਗੱਲ, ਗੁਰੂ ਘਰ ਦੇ ਵਿੱਚ ਆ ਕੇ ਵੀ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਆਮ ਤੌਰ 'ਤੇ। ਜਿੰਨੇ ਵੱਡੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦਾ ਡਰ ਭੈ ਛੱਡ ਕੇ ਇਹੀ ਪੁੱਛਿਆ ਜਾਂਦਾ, ਕੱਪੜਾ ਕਿੰਨੇ ਦਾ ਆਇਆ, ਕਿੰਨੇ ਦਾ ਲਿਆ ਤੂੰ, ਇਹੀ ਗੱਲ ਤਾਂ ਇਹਦੂ ਜ਼ਿਆਦਾ ਕੀ ਲੋਕਾਂ ਕੋਲ। ਇਸੇ ਕਰਕੇ ਇਹਨਾਂ ਦੀ ਸੰਗਤ ਜ਼ਿਆਦਾ ਨਹੀਂ ਠੀਕ ਹੈ। ਸਤਿਗੁਰੂ ਕਹਿੰਦੇ ਕਿ ਸਾਧਨਾ ਕਰਨ ਵਾਲੇ ਕੋਈ ਸਿੱਧੇ ਹੋਏ ਮਨ ਦੀ ਸੰਗਤ ਕਰੋ, ਜਿੱਥੇ ਬਖਸ਼ਿਸ਼ ਹੈ ਉਹਦੀ ਸੰਗਤ ਕਰੋ, ਕਿਉਂਕਿ ਉਹਨੇ ਤੁਹਾਨੂੰ ਵੀ ਨਹੀਂ ਹਿੱਲਣ ਦੇਣਾ, ਡੋਲਣ ਨਹੀਂ ਦੇਣਾ, ਚੰਚਲਤਾਈ ਹੋ ਜਾਂਦੀ ਆਪਣੇ ਆਪ ਹੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਸਤਿਗੁਰੂ ਕਹਿੰਦੇ ਸਾਧੂਆਂ ਦੀ ਸੰਗਤ 'ਚ ਬਹਿ ਕੇ ਨਾਮ ਜਪ, ਹਰੀ ਨਾਮ ਨੂੰ ਕੰਨਾਂ ਨਾਲ ਸੁਣ, ਅਤੇ ਸਾਰਿਆਂ ਨੂੰ ਯਥਾ ਸ਼ਕਤ ਦਾਨ ਦੇਣਾ ਕਰ, ਅਥਵਾ ਇਹੀ ਸਿੱਖਿਆ ਅੱਗੇ ਦਾਨ ਕਰ। ਕਿਹੜੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਵੀ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਹਿੰਦੇ ਜੇ ਤੂੰ ਇਸ ਤਰ੍ਹਾਂ ਦੀ ਕਿਰਿਆ ਕਰੇਗਾ ਤਾਂ ਜਨਮਾਂ ਜਨਮਾਂਤਰਾਂ ਦੀ ਕਰਮਾਂ ਰੂਪੀ ਮੈਲ ਉਤਰ ਜਾਂਦੀ ਹੈ, ਜਨਮ ਦੇਣ ਵਾਲੇ ਸੰਚਿਤ ਕਰਮਾਂ ਦੀ ਮੈਲ ਉਤਰ ਜਾਂਦੀ ਆ, ਅਤੇ ਮਨ ਵਿੱਚੋਂ ਜਾਤੀ ਵਿੱਦਿਆ ਦਾ ਧਨ ਦਾ ਸਾਰਾ ਹੰਕਾਰ ਚਲਿਆ ਜਾਂਦਾ। ਜਨਮ ਕਰਮ ਮਲ ਉਤਰੈ, ਜਨਮ ਤੋਂ ਲੈ ਕੇ ਜਿੰਨੇ ਕਰਮ ਕੀਤੇ ਨੇ, ਪਿਛਲੇ ਜਨਮਾਂ ਦੇ ਜਿਹੜੇ ਕਰਮ ਨੇ ਉਹਨਾਂ ਦੀ ਮੈਲ, ਭਾਵ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਬਹੁਤ ਸਾਰੀਆਂ, ਉਹ ਸਾਰੀਆਂ ਉੱਤਰ ਜਾਂਦੀਆਂ, ਮਨ 'ਚੋਂ ਹੰਕਾਰ ਹੀ ਚਲਿਆ ਜਾਂਦਾ। ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸੁਆਨ। ਕਾਮ ਅਤੇ ਕ੍ਰੋਧ ਜਿਹੜੇ ਹਨ, ਅਤੇ ਮੋਹੀ ਹੈ, ਮੋਹ ਵੀ ਨਹੀਂ ਰਹਿੰਦਾ, ਕਾਮ ਕ੍ਰੋਧ ਆਦਿਕ ਕੋਈ ਦੁਸ਼ਮਣ ਵੀ ਨਹੀਂ ਪਾਉਂਦਾ ਸਾਨੂੰ, ਅਤੇ ਲੋਭ ਰੂਪੀ ਸੁਆਨ ਜਿਹੜਾ ਹੈ ਕੂਕਰ, ਇਹ ਵੀ ਨਾਸ਼ ਹੋ ਜਾਂਦਾ। ਕਾਮ ਕ੍ਰੋਧ ਨਾ ਮੋਹੀ ਹੈ, ਕਾਮ ਕ੍ਰੋਧ ਆਪਣੇ ਵੱਲ ਨੂੰ ਖਿੱਚਦੇ ਨਹੀਂ, ਵੀ ਖਿੱਚ ਪਾਉਂਦੇ ਨੇ ਆਪਣੇ ਵੱਲ ਨੂੰ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀਆਂ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਰਮਾਤਮਾ ਦੀ ਨਾਮ ਹੈ, ਭਗਤੀ ਹੈ, ਪ੍ਰੇਮ ਰੂਪ ਸੱਚੇ ਰਸਤੇ ਉੱਤੇ ਚੱਲਣ ਵਾਲਿਆਂ ਦਾ ਜਿਤਨਾ ਵੀ ਹੈ ਮਾਰਗ, ਉਹ ਸਾਰੇ ਉਹਨਾਂ ਦੀ ਉਸਤਤੀ ਕਰਦੇ ਨੇ, ਕਿਉਂਕਿ ਸੱਚੇ ਰਸਤੇ ਉੱਤੇ ਚੱਲਣ ਵਾਲਿਆਂ ਦੀ ਹਮੇਸ਼ਾ ਉਸਤਤੀ ਹੁੰਦੀ। ਜਿਹੜੇ ਪਿੱਛੇ ਕਹੇ ਆਏ, ਸਾਰਾ ਸੱਚਾ ਰਸਤਾ ਹੀ ਹੈ। ਭਗਤੀ ਅਤੇ ਨਾਮ ਦਾ ਜਿਹੜਾ ਮਾਰਗ ਹੈ, ਮੰਨੈ ਮਗ ਨਾ ਚੱਲੈ ਪੰਥ, ਇਸ ਕਰਕੇ ਉਸ ਰਸਤੇ ਉੱਤੇ ਚੱਲਦਿਆਂ ਹੋਇਆਂ ਸਾਰਾ ਜਗਤ ਉਸਤਤੀ ਕਰਦਾ ਹੈ, ਸੰਸਾਰ ਉਹਨੂੰ ਮੰਨਦਾ ਹੈ। ਅੜਸ ਅੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਸਾਰਿਆਂ ਜੀਵਾਂ ਉੱਪਰ ਅਤੇ ਆਪਣੇ ਜੀਵ ਉੱਤੇ ਜਿਹੜੀ ਦਇਆ ਕਰਨੀ ਹੈ, 68 ਤੀਰਥਾਂ ਦੇ ਇਸ਼ਨਾਨ ਅਤੇ ਸਾਰੇ ਪੁੰਨ ਦਾ ਸਭ ਤੋਂ ਸ਼੍ਰੋਮਣੀ ਕਰਮ ਹੈ, ਉਹਦੇ ਪ੍ਰਵਾਨ ਤੋਂ ਭਾਵ ਸਦਰਸ ਹੈ, ਜੀ ਦਇਆ ਪ੍ਰਵਾਨ ਹੋ ਜਾਂਦੀ ਹੈ ਅਕਾਲ ਪੁਰਖ ਦੇ ਦਰ 'ਤੇ। ਜਿਹਨੇ ਨਾਮ ਜਪਿਆ, ਉਹਦੇ 68 ਤੀਰਥਾਂ ਦਾ ਇਸ਼ਨਾਨ ਅਤੇ ਸਾਰੇ ਪੁੰਨ, ਜੀਵਾਂ ਉੱਪਰ ਦਇਆ ਕਰਨੀ, ਸਾਰੇ ਕਰਮ ਪ੍ਰਵਾਨ ਹੋ ਜਾਂਦੇ ਨੇ ਨਾਮ ਜਪਣ ਵਾਲੇ ਦੇ। ਇਹ ਦੋ ਹੀ ਗੱਲਾਂ ਨੇ। ਮਹਾਰਾਜ ਕਹਿੰਦੇ 68 ਤੀਰਥਾਂ 'ਤੇ ਨਹਾਉਣਾ, ਸਾਰੇ ਪੁੰਨ ਕਰਨੇ, ਜੀਆਂ ਉੱਤੇ ਦਇਆ ਕਰਨੀ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਪ੍ਰਮਾਣ ਨੇ ਜਿਹੜਾ ਨਾਮ ਜਪਦਾ। ਨਾਮ ਜਪਣ ਵਾਲੇ ਦਾ ਕੁਦਰਤੀ ਅਠਾਰ ਤੀਰਥ ਆਪੇ ਹੀ ਇਸ਼ਨਾਨ ਕਰਾ ਦਿੰਦੇ ਨੇ, ਸਾਰੇ ਪੁੰਨ ਉਹਨੂੰ ਲੱਗ ਜਾਂਦੇ ਨੇ। ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਜੀ ਦਇਆ ਪ੍ਰਵਾਨ ਹੋ ਜਾਂਦੀ ਉਹਦੀ। ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਨੂੰ ਗੱਲ ਪ੍ਰਵਾਨ ਹੈ ਕਿ ਜੀਆਂ ਦੇ ਉੱਤੇ ਦਇਆ ਕਰੋ, ਤਰਸ ਕਰੋ, ਕਿਉਂਕਿ ਜੀਵ ਦੇ ਅੰਦਰ ਵੀ ਆਤਮਾ ਹੈ। ਇਸ ਕਰਕੇ ਉਹਨਾਂ ਨੂੰ ਜੀਆਂ ਨੂੰ ਜਵਾਨ ਦੇ ਸਵਾਦ ਲਈ ਮਾਰ ਕੇ ਖਾਣਾ, ਇਹ ਵੀ ਹਿਸਾਬ ਕਿਤਾਬ ਹੋ ਜਾਂਦਾ, ਫਿਰ ਲੇਖਾ ਦੇਣਾ ਪੈਂਦਾ ਇਹਦਾ। ਇਸ ਕਰਕੇ ਇਹਨਾਂ ਲੇਖਿਆਂ ਤੋਂ ਬਚਣਾ ਹੀ ਚੰਗਾ। ਤੇ ਨਾਲੇ ਜਦੋਂ ਸਿੱਖਿਆ ਦਿੰਦੇ ਹਾਂ, ਜਿਨ੍ਹਾਂ ਦੇ ਤਾਂ ਅੰਦਰ ਗੁਰਮੁਖਤਾਈ ਆ, ਸ਼ਰਧਾ, ਉਹ ਤਾਂ ਇਹਨੂੰ ਗੱਲ ਨੂੰ ਸੁਣ ਕੇ ਮੰਨਦੇ ਨੇ, ਹਜ਼ਮ ਕਰ ਲੈਂਦੇ ਨੇ। ਜਿਨ੍ਹਾਂ ਦੇ ਅੰਦਰ ਮਨਮੁਖਤਾਈ ਆ, ਜਿਹੜੇ ਅਵੈੜ ਜੇ ਨੇ, ਜਿਹੜੇ ਹੰਕਾਰੀ ਜੇ ਨੇ, ਉਹ ਇਸ ਬਚਨ ਨੂੰ ਸੁਣਦੇ ਹੀ ਜਿਵੇਂ ਹਜ਼ਮ ਨਹੀਂ ਹੁੰਦੀ ਚੀਜ਼, ਬਾਹਰ ਨੂੰ ਕੱਢਣੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹ ਸੱਤ ਬਚਨ ਕਹਿਣ ਵਾਲੇ ਨਹੀਂ ਹੈਗੇ। ਉਹਨਾਂ ਦੀ ਤਾਂ ਆਪਣੀ ਮਰਜ਼ੀ ਚੱਲਦੀ ਹੈ, ਜਿਹਨੇ ਆਪਣੀ ਮਰਜ਼ੀ ਕਰਕੇ ਚੱਲਣਾ, ਸਤਿਗੁਰੂ ਕਹਿੰਦੇ ਉਹ ਕਦੇ ਕਾਮਯਾਬ ਨਹੀਂ ਹੋਏ ਜ਼ਿੰਦਗੀ 'ਚ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਹੜੇ ਇਨਸਾਨ ਨੂੰ ਵਾਹਿਗੁਰੂ ਦਇਆ ਕਰਕੇ ਨਾਮ ਸਿਮਰਨ ਬਖਸ਼ਿਸ਼ ਕਰ ਦਿੰਦੇ ਨੇ, ਉਹੀ ਸਾਰਿਆਂ ਨਾਲੋਂ ਸਿਆਣਾ ਮਨੁੱਖ ਹੈ, ਉਹੀ ਚਤਰ ਹੈ, ਉਹੀ ਵਿਚੱਖਣ ਹੈ, ਉਹੀ ਮਿਹਰ ਵਾਲਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ। ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਪਰਮਾਤਮਾ ਪ੍ਰਾਪਤ ਹੋਇਆ, ਆਪਣਾ ਵਿਸ਼ੇਸ਼ ਅੱਖਰ ਹੈ ਆਪਣਾ, ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਕਰ ਆਏ। ਇੱਥੇ ਕਹਿੰਦੇ ਆਪਣਾ ਵਾਹਿਗੁਰੂ, ਆਪਣੱਤ ਹੈ ਸਾਡੀ, ਮੇਰ ਹੈ ਤੁਹਾਡੇ 'ਚ, ਤੁਸੀਂ ਸਾਡੇ ਆਪਣੇ, ਹੋਰ ਕੋਈ ਸਾਡਾ ਆਪਣਾ ਨਹੀਂ ਹੈ ਇੱਥੇ। ਹੋਰ ਤਾਂ ਸਾਰੇ ਪਹਿਲਾਂ ਕਹਿ ਆਏ ਨੇ ਕਿ ਹਰੇਕ ਕੋਈ ਵਿਛੜ ਜਾਂਦਾ। ਮਹਾਰਾਜ ਕਥਨ ਕਰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੂੰ ਆਪਣਾ ਪਰਮਾਤਮਾ ਮਿਲਿਆ। ਆਪਣਾ ਇਹ ਤਾਂ ਹੈ ਕਿ ਦੂਜਾ ਤਾਂ ਹਲੇ ਫੇਰ ਪਰੇ ਖੜਾ ਹੈ, ਭਾਵੇਂ ਉਹ ਇੱਕ ਫੁੱਟ 'ਤੇ ਖੜਾ, ਪਰ ਵਾਹਿਗੁਰੂ ਤਾਂ ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ, ਵਾਹਿਗੁਰੂ ਤਾਂ ਬੈਠਾ ਹੀ ਅੰਦਰ ਹੈ। ਆ ਤੇਰੀ ਕਿਰਪਾ ਨਾਲ ਤਾਂ ਬੋਲ ਰਹੇ ਹਾਂ, ਤੇਰੀ ਕਿਰਪਾ ਨਾਲ ਦੇਖਦੇ ਹਾਂ, ਤੇਰੀ ਕਿਰਪਾ ਨਾਲ ਸੁਣਦੇ ਹਾਂ, ਤੇਰੀ ਕਿਰਪਾ ਨਾਲ ਸਰੀਰ ਤੰਦਰੁਸਤ ਹੈ, ਤੇਰੀ ਕਿਰਪਾ ਨਾਲ ਤੁਰੇ ਫਿਰਦੇ ਹਾਂ, ਤੂੰ ਹੀ ਲਈ ਫਿਰਦਾ। ਜੇ ਤੂੰ ਆਪਣੀ ਜੋਤ ਕੱਢ ਲਏਗਾ ਤਾਂ ਸਾਡੇ ਵੱਸ ਕੀ, ਸਾਡਾ ਸਰੀਰ ਤਾਂ ਮਿੱਟੀ, ਇਹ ਮਿੱਟੀ ਅੰਦਰ ਜੋਤ ਰੱਖ ਕੇ ਤੁਸੀਂ ਇਸ ਤੋਂ ਕੰਮ ਕਰਾਈ ਜਾਂਦੇ ਹੋ। ਇਸ ਕਰਕੇ ਕਾਚੇ ਭਾਂਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਕੱਚੇ ਭਾਂਡੇ ਬਣਾ ਕੇ ਉਸ ਜੋਤ ਰੱਖ ਕੇ ਤੁਰਦਾ ਕਰਤਾ ਖਡਾਉਣਾ ਮਿੱਟੀ ਦਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰੇ ਉਹ ਫਿਰਤ ਹੈ। ਜਬ ਕੱਚ ਪਾਵਤ ਤਬ ਗਰਭ ਗਰਤ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਮਿੱਟੀ ਦਾ ਪੁਤਲਾ ਨੱਚਦਾ ਤੇਰੀ ਜੋਤ ਨਾਲ ਨੱਚਦਾ, ਗੱਲਾਂ ਕਰਦਾ ਮੈਂ ਟੈਂ ਟੈਂ ਕਰਦਾ, ਪੀਲਾ ਬਿਗਸਾ ਤੇ ਤੋ ਸੋਗ। ਜਦੋਂ ਤੁਸੀਂ ਜੋਤ ਕੱਢ ਲੈਂਦੇ ਹੋ, ਉਹਨਾਂ ਬਹੁਤੀਆਂ ਗੱਲਾਂ ਮਾਰਦਾ ਸੀ, ਐਂ ਕਰ ਦਿਆਂਗਾ ਮੈਂ, ਉਹ ਕਰ ਦਿਆਂਗਾ, ਹੁਣ ਨਹੀਂ ਹਿਲਦਾ। ਕਹਿੰਦਾ ਸੀ ਕੁਰਸੀ 'ਤੇ ਬਹਿਣਾ, ਹੁਣ ਥੱਲੇ ਪਾਇਆ ਹੋਇਆ, ਉੱਠ ਕੇ ਬਹਿ ਜਾ ਹੁਣ ਕੁਰਸੀ 'ਤੇ, ਹੁਣ ਨਹੀਂ ਬਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਹਮੇ ਵੀ ਨਹੀਂ ਚੰਗੀ ਹੁੰਦੀ, ਗੁਰੂ ਸਾਹਿਬ ਦੇ ਅਨੁਸਾਰ ਹੀ ਹੋ ਕੇ ਚੱਲਣਾ ਚੰਗਾ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਜਿੰਨੀ ਮਰਜ਼ੀ ਕਰਦੇ ਹੋ, ਆਪਣੀ ਜਿੰਨੀ ਸਿਆਣਪ ਕਰਦੇ ਹੋ, ਜਿੰਨੀ ਬੁੱਧੀ ਵਰਤਦੇ ਹੋ, ਜੇ ਬੁੱਧੀ ਉਹ ਵਰਤਣੀ ਸੀ ਫਿਰ ਗੁਰਮਤ ਵਾਲੇ ਪਾਸੇ ਕਾਹਨੂੰ ਆਉਣਾ, ਫਿਰ ਪਰੇ ਹੀ ਕਿਤੇ ਬੈਠ ਕੇ ਆਪਣੀ ਵਰਤੀ ਜਾਓ। ਜਦੋਂ ਗੁਰੂ ਦੇ ਦਰ 'ਤੇ ਆ ਜਾਈਏ ਫਿਰ ਆਪਣੀ ਬੁੱਧੀ ਸਿਆਣਪ ਸਭ ਚੋਗੇ ਲਾ ਕੇ ਬਾਹਰ ਰੱਖ, ਜਿੱਥੇ ਜੁੱਤੀਆਂ ਜੋੜੇ ਰੱਖਦੇ ਹਾਂ ਉੱਥੇ ਆਪਣੀ ਸਭ ਸਿਆਣਪਾਂ ਛੱਡ ਕੇ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾਓ। ਮਹਾਰਾਜ ਕਹਿੰਦੇ ਮੇਰੇ ਕੋਲ ਆਉਣਾ, ਗੁਰ ਮਿਲੀਆ ਸੰਕ ਉਤਾਰ, ਮੇਰੇ ਕੋਲ ਆਉਣਾ, ਆਪਣੀ ਬੁੱਧੀ ਦੀ ਸਿਆਣਪ ਛੱਡ ਕੇ ਆਉਣਾ। ਕੀ ਹੈ ਤੂੰ? ਕੁਛ ਵੀ ਨਹੀਂ ਹੈ। ਇਸ ਕਰਕੇ ਤੇਰੀ ਜੋਤ ਨਾਲ ਸੱਚੇ ਪਾਤਸ਼ਾਹ ਅਸੀਂ ਤੁਰਦੇ ਫਿਰਦੇ ਦੇਖਦੇ ਹੈ, ਸਾਡੇ ਉੱਤੇ ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਘ ਸੁੱਚੇ ਸੇ ਕੰਢ ਗਿਆ ਹੈ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ ਹੋ ਮਨੁੱਖ ਪਵਿੱਤਰ ਕਹੇ ਜਾਂਦੇ ਨੇ, ਸੁੱਚੇ, ਜਿਨ੍ਹਾਂ ਉੱਤੇ ਪੂਰਾ ਗੁਰੂ ਕਿਰਪਾਲੂ ਹੋਇਆ। ਸੁੱਚਾ ਇੱਕ ਅੱਖਰ ਹੈ, ਇੱਕ ਹੁੰਦਾ ਸਾਫ, ਇਹ ਇੱਕ ਹੁੰਦਾ ਉੱਜਲ। ਇੱਕ ਚੀਜ਼ ਹੈ ਕਿ ਇਹ ਬਹੁਤ ਸਾਫ ਹੈ, ਸਾਫ ਤਾਂ ਬਹੁਤ ਕੁਛ ਹੁੰਦਾ ਪਰ ਉੱਥੇ ਸੁੱਚਮ ਨਹੀਂ ਹੈ। ਪਾਣੀ ਤਾਂ ਬਹੁਤ ਥਾਈਂ ਸਾਫ ਹੀ ਖੜ੍ਹਾ ਹੁੰਦਾ, ਕਿੰਨੇ ਥਾਈਂ ਪਾਣੀ ਸਾਫ ਖੜ੍ਹਾ, ਪਰ ਸੁੱਚਾ ਨਹੀਂ, ਉੱਥੇ ਜਾਣਾ ਖਾਣਾ ਹੀ ਪਾਣੀ ਡੋਲਦਾ ਗੰਦਾ। ਉਹ ਤਾਂ ਸੁੱਚੇ ਦੀ ਗੱਲ ਵੱਖਰੀ, ਸਾਫ ਇੱਕ ਅਲੱਗ ਗੱਲ ਹੈ, ਸੁੱਚਾ ਹੋਣਾ ਅਲੱਗ ਗੱਲ ਹੈ, ਅਤੇ ਉੱਜਲ ਹੋਣਾ ਉਸ ਤੋਂ ਵੀ ਜ਼ਿਆਦਾ ਵੱਡਾ। ਇੱਕ ਕੱਪੜਾ ਹੈ ਕਾਲੇ ਰੰਗ ਦਾ, ਉਹ ਗੰਦੇ ਥਾਂ 'ਤੇ ਡਿੱਗਿਆ, ਉਹਨੂੰ ਆਪਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ, ਉਹ ਧੋਏ ਜੂਠੇ ਤੋਂ ਉਹਨੂੰ ਸਾਫ਼ ਵੀ ਕਰ ਲਿਆ, ਸੁੱਚਾ ਵੀ ਕਰ ਲਿਆ। ਪਰ ਕਾਲੀ ਲੋਈ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਉੱਜਲ ਹੈ। ਐਂ ਤਾਂ ਦੈਂਤਾਂ ਨੇ ਵੀ ਭਗਤੀ ਕੀਤੀ ਸੀ, ਦੈਂਤ ਰਾਵਣ, ਦੈਂਤ ਹਰਨਾਕਸ਼, ਦੈਂਤ ਬਿਰਤੀ ਲੋਕ ਵੀ ਭਗਤੀ ਕਰਦੇ ਨੇ, ਉਹ ਵੀ ਬੜੀ ਬੜੀ ਤਪੱਸਿਆ ਕਰਕੇ ਵਰ ਲੈ ਲੈਂਦੇ ਨੇ, ਪਰ ਉਹ ਉੱਜਲ ਨਹੀਂ ਹੁੰਦੇ, ਕਾਲੇ ਹੀ ਰਹਿੰਦੇ ਨੇ, ਮਨ ਦੇ ਵੀ ਕਾਲੇ, ਤਨ ਦੇ ਵੀ ਕਾਲੇ। ਉੱਜਲ ਤਾਂ ਇੱਕ ਵੱਖਰੀ ਗੱਲ, ਨਾਨਕ ਤੈਨੂੰ ਖੁਜਲੇ ਕੇਤੀ ਛੁੱਟੀ ਨਾਲ, ਨਾਨਕ ਤੈਨੂੰ ਖੁਜਲੇ ਤਿਤ ਸੱਚਾ ਦਰਬਾਰ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੈਨੂੰ ਖੁਜਲੇ ਕੇਤੀ ਛੁੱਟੀ ਨਾਲ, ਉੱਜਲੇ ਹੋਣਾ ਇੱਕ ਬਹੁਤ ਸ਼੍ਰੋਮਣੀ ਕਰਮ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਉੱਤੇ ਪੂਰਾ ਗੁਰੂ ਕਿਰਪਾਲੂ ਹੋਇਆ ਉਹ ਮਨੁੱਖ ਪਵਿੱਤਰ ਕਹੇ ਜਾਂਦੇ ਨੇ। ਫੱਗਣ ਦੇ ਮਹੀਨੇ ਦੁਆਰਾ ਅੱਗੇ ਫਰਮਾਉਂਦੇ ਨੇ ਮਹਾਰਾਜ ਕਿ ਜਿਨ੍ਹਾਂ ਗੁਰਮੁਖ ਇਸਤਰੀਆਂ ਨੇ ਸਤਸੰਗਤ ਵਿੱਚ ਜਾ ਕੇ ਮਹਾਤਮਾ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲਦਾਇਕ ਜਿਹੜੇ ਨੇ ਸ਼ਬਦ ਗਾਏ ਨੇ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਹੁਣ ਆਨੰਦ ਹੀ ਆਨੰਦ ਮਿਲ ਗਿਆ, ਉਹਨਾਂ ਉੱਤੇ ਸਤਿਗੁਰੂ ਮਹਾਰਾਜ ਦੀ ਮਿਹਰ ਹੋ ਗਈ ਹੈ। ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਮਹਾਰਾਜ ਕਥਨ ਕਰਦੇ ਉਹਨਾਂ ਬੰਦਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਆਨੰਦ ਉਪਾਰ ਜਿੰਨਾ ਹੁੰਦਾ ਪੈਦਾ ਹੋ ਗਿਆ, ਪੈਦਾ ਹੁੰਦਾ ਉਹਨਾਂ ਨੂੰ ਆਨੰਦ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪ੍ਰਗਟ ਹੁੰਦਾ ਹਿਰਦੇ 'ਚ, ਕਿਉਂਕਿ ਉਪਾਰ ਜਿੰਨਾ ਅੱਖਰ ਹੀ ਔਖਾ, ਉਪਾਰ ਜਿੰਨਾ ਮਤਲਬ ਪੈਦਾ ਹੁੰਦਾ। ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਆਨੰਦ ਪੈਦਾ ਹੋ ਗਿਆ, ਜਦੋਂ ਹਰੀ ਸੱਜਣ ਹਿਰਦੇ 'ਚ ਹੈ ਤਾਂ ਸਹੀ, ਸਾਖਿਆਤ ਤਾਂ ਨਹੀਂ ਹੋਈ, ਹੈ ਤਾਂ ਰੱਬ ਸਾਰਿਆਂ 'ਚ ਹੀ ਹੈ, ਧਰਤੀ ਦੇ ਥੱਲੇ ਪਾਣੀ ਸਾਰੇ ਥਾਈਂ ਹੈ, ਪਰ ਪ੍ਰਗਟ ਕਰਕੇ ਉਹਦਾ ਪੀ ਕੇ ਆਨੰਦ ਵੱਖਰਾ। ਉੱਦਾਂ ਤਾਂ ਕਹੀ ਜਾਓ ਪਾਣੀ ਸਾਰੇ ਥਾਈਂ ਹੈ, ਪਰ ਬੰਦਾ ਪਿਆਸਾ ਹੀ ਮਰ ਜਾਏ। ਰੱਬ ਸਾਰਿਆਂ ਅੰਦਰ ਹੈ, ਪਰ ਪ੍ਰਾਪਤੀ ਜਿਹਨੂੰ ਹੋਈ ਆ ਉੱਥੇ ਹੀ ਪ੍ਰਗਟ ਹੋਏ, ਉੱਥੇ ਹੀ ਆਨੰਦ ਆਇਆ। ਇਹਦੇ ਲਈ ਮਹਾਰਾਜ ਕੀ ਕਿਰਪਾ ਹੁੰਦੀ ਹੈ ਕਿ ਬੰਦੇ ਨੂੰ ਪ੍ਰਗਟ ਹੋ ਜਾਂਦਾ, ਪਰਮਾਤਮਾ ਕੌਣ ਸਹਾਇਤਾ ਕਰਦਾ। ਦੁਨੀਆਂ ਵਿੱਚ ਤਾਂ ਜਿੱਥੇ ਜਾਂਦੇ ਆ ਉਹ ਆਪਣੇ ਦੁੱਖ ਰੋਣ ਲੱਗ ਜਾਂਦਾ, ਰੱਬ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕਾਂ ਕੋਲ ਜਾਣਾ ਵੀ ਨਹੀਂ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰਾਮ ਦੇ ਨਾਲ ਮਿਲਾਉਣ ਲਈ ਕਹਿੰਦੇ ਸੰਤ ਹੀ ਸਹਾਇਕ ਨੇ, ਰਾਮ ਦੇ ਸੰਤ ਸਹਾਇਕ ਹੁੰਦੇ ਨੇ, ਰਾਮ ਦੇ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਸਹਾਇਤਾ ਕਰਦੇ ਨੇ, ਜਿਨ੍ਹਾਂ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਾ ਦਿੱਤਾ, ਉਹ ਸਾਨੂੰ ਇਹ ਕਹਿਣਗੇ ਹਾਂ ਸ਼ਾਬਾਸ਼ ਹੋਰ ਨਾਮ ਜਪ, ਅਤੇ ਦੁਨੀਆਂ ਕਹੇਗੀ ਬਸ ਕਰ ਹੁਣ ਰੱਬ ਨੂੰ ਤੰਗ ਕਰੀ ਜਾਂਦਾ। ਕੋਈ ਕਹਿੰਦਾ ਬੁੜ ਬੁੜ ਕਰਦਾ ਸਾਰਾ ਦਿਨ, ਕੋਈ ਕਹਿੰਦਾ ਇਹ ਪਾਠ ਹੀ ਕਰੀ ਜਾਂਦੇ ਨੇ, ਹੋਰ ਕੋਈ ਕੰਮ ਹੀ ਨਹੀਂ, ਦੁਨੀਆਂ ਸਾਨੂੰ ਹਟਾਉਣ 'ਤੇ ਲੱਗੀ ਰਹਿੰਦੀ। ਉਹਨੂੰ ਇਹ ਹੁੰਦਾ ਕਿ ਮੈਂ ਤਾਂ ਕਰਦਾ ਨਹੀਂ, ਇਹ ਕਿਉਂ ਕਰੀ ਜਾਂਦਾ, ਕਿਤੇ ਗਾਹ ਹੀ ਨਾ ਲੰਘ ਜੇ, ਰੋਕ ਕੇ ਰੱਖੋ ਇਹਨੂੰ, ਕਿਤੇ ਹੋਰ ਹੀ ਤਾਂ ਹੀ ਲੰਘ ਜੇ। ਸੰਸਾਰ ਕਈ ਪ੍ਰਕਾਰ ਨਾਲ ਸੋਚਦਾ, ਦੁਨੀਆਂ ਇਹ ਸੋਚਦੀ ਇਹਦੇ ਨਾਲ ਕੀ ਹੋਣਾ, ਆ ਕਰਨ ਨਾਲ, ਪਾਠ ਕਰਨ ਨਾਲ, ਬੰਦੇ ਨੂੰ ਪੜ੍ਹਾਈ ਕਰਨੀ ਚਾਹੀਦੀ ਆ, ਪੈਸੇ ਕਮਾਉਣੇ ਚਾਹੀਦੇ ਆ। ਉਹ ਸੰਸਾਰੀ ਕੋਈ ਕਿਤਾਬ ਪੜ੍ਹਦਾ ਹੋਵੇ ਕਹਿਣਗੇ ਬੰਦਾ ਬਹੁਤ ਪੜ੍ਹਦਾ, ਬੰਦਾ ਇਹ ਸਾਇੰਸਦਾਨ ਹੈ, 24 ਘੰਟੇ ਕਿਤਾਬ ਲੈ ਕੇ ਬੈਠਾ ਰਹਿੰਦਾ। ਪਰ ਜੇ ਕੋਈ ਬਾਣੀ ਪੜ੍ਹਦਾ ਉਹਨੂੰ ਕਹਿਣਗੇ ਐਵੇਂ ਪੜ੍ਹੀ ਜਾਂਦਾ। ਕਿਉਂਕਿ ਇਹੀ ਸਾਡੀ ਬਹੁਤ ਵੱਡੀ ਗਲਤੀ ਹੈ, ਜਿਹੜਾ ਆਪਾਂ ਬਾਣੀ ਪੜ੍ਹਨ ਵਾਲੇ ਨੂੰ ਕਹਿੰਦੇ ਐਵੇਂ ਪੜ੍ਹੀ ਜਾਂਦਾ, ਅਸਲੀ ਪੜ੍ਹਾਈ ਉਹੀ ਬਾਣੀ ਹੈ, ਬਾਕੀ ਤਾਂ ਜਿਹੜੀਆਂ ਸਾਰੀਆਂ ਪੜ੍ਹਾਈਆਂ ਉਹ ਤਾਂ ਮਾਇਆ ਕਮਾਉਣ ਲਈ ਹੈ। ਇਹ ਬਾਣੀ ਜਿਹੜੀ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਲਈ, ਜਦੋਂ ਪਰਮੇਸ਼ਰ ਹੀ ਮਿਲ ਗਿਆ ਤਾਂ ਬਾਕੀ ਚੀਜ਼ਾਂ ਉੱਥੇ ਆਪੇ ਹੀ ਆ ਜਾਂਦੀਆਂ। ਮਹਾਰਾਜ ਕਹਿੰਦੇ ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਵਾਹਿਗੁਰੂ ਨਾਲ ਮਿਲਣ ਕਰਕੇ ਜਿਹੜੀ ਅੰਦਰਲੀ ਸੇਜਾਂ ਤਹਿ ਕਰਨਾ ਹੈ ਇਹ ਸੋਭਨੀਕ ਹੋ ਜਾਂਦੀ, ਅੰਦਰ ਬਿਲਕੁਲ ਸ਼ੁੱਧ ਪਵਿੱਤਰ ਮਨ ਹੋ ਜਾਂਦਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਿਸ 'ਤੇ ਹੁਣ ਦੁੱਖਾਂ ਨੂੰ ਕੋਈ ਜਾਇਦ ਅਰਥ ਹੁੰਦਾ ਜਗ੍ਹਾ ਹੀ ਨਹੀਂ ਰਹੀ। ਇਛ ਪੁੰਨੀ ਵਡ ਭਾਗਣੀ ਵਾਰ ਪਾਇਆ ਹਰ ਰਾਏ। ਜਿਹਨੇ ਹਰੇ ਰਾਏ ਰੂਪ, ਰਾਜਾ ਰੂਪ, ਜੋ ਪ੍ਰਕਾਸ਼ ਰੂਪ ਹੈ ਹਰੀ, ਉਹ ਪਤੀ ਪ੍ਰਾਪਤ ਕਰ ਲਿਆ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਜਿਹਨੂੰ, ਉਹ ਵਡਭਾਗਣੀ ਦੀ ਇੱਛਾ ਪੂਰੀ ਹੋ ਗਈ, ਕਿਉਂਕਿ ਆਤਮਾ ਤਾਂ ਪਤਨੀ ਹੈ ਨਾ ਅਤੇ ਪਰਮਾਤਮਾ ਪਤੀ। ਆਤਮਾ ਅਤੇ ਪਰਮਾਤਮਾ ਦਾ ਜਿਨ੍ਹਾਂ ਦਾ ਮਿਲਾਪ ਹੋ ਗਿਆ, ਵਡਭਾਗਣੀਆਂ ਬਣ ਗਈਆਂ, ਉਹਨਾਂ ਨੂੰ ਵਰ ਮਿਲ ਗਿਆ। ਜਦੋਂ ਉਹਨਾਂ ਨੂੰ ਵਰ ਮਿਲਿਆ, ਪਰਮਾਤਮਾ ਵਿੱਚ ਲੀਨ ਹੋ ਗਈਆਂ, ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਹੀ ਪਰਮਾਤਮਾ ਨਾਲ ਲੀਨ ਹੋ ਗਈਆਂ, ਅਤੇ ਜਿਹੜੀਆਂ ਹੋਰ ਪ੍ਰਾਪਤੀ ਕਰ ਰਹੀਆਂ ਸੀ ਜਾਂ ਹੋ ਚੁੱਕੀ ਜਿੰਨਾ ਉਹ ਸਹੀਆਂ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ, ਇੰਦਰੀਆਂ ਰੂਪ ਸਖੀਆਂ ਮਿਲ ਕੇ ਵਾਹਿਗੁਰੂ ਦੇ ਮੰਗਲਾਂ ਨੂੰ ਗਾਉਂਦੀਆਂ ਅਤੇ ਗੋਬਿੰਦ ਦੇ ਜਸ ਨੂੰ ਕਥਨ ਕਰਦੀਆਂ। ਜਿਹੜੀ ਜਗ੍ਹਾ 'ਤੇ ਮਹਾਤਮਾ ਰੂਪ ਸਖੀਆਂ ਰੱਬ ਦੇ ਪਿਆਰੇ ਗੁਰਮੁਖ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ, ਕਹਿੰਦੇ ਉਹਨਾਂ ਨਾਲ ਮਿਲ ਕੇ ਫਿਰ ਉਹ ਵੀ ਖੁਸ਼ ਹੋ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਉਹ ਉਹਨੂੰ ਵਧਾਈਆਂ ਦਿੰਦੀਆਂ ਸਾਰੀਆਂ ਜੀਵ ਰੂਪ ਇਸਤਰੀਆਂ, ਧੰਨ ਹੈ ਤੂੰ ਗੁਰਮੁਖਾ, ਤੂੰ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਤੂੰ ਧੰਨ ਹੈ। ਮਹਾਰਾਜ ਕਹਿੰਦੇ ਜੇ ਤੈਨੂੰ ਨਹੀਂ ਪ੍ਰਾਪਤੀ ਹੋਈ, ਤੂੰ ਵੀ ਉੱਥੇ ਜਾ, ਸੰਗਤਾਂ ਵਿੱਚ ਜਾ, ਮਹਾਤਮਾ ਕੋਲ ਜਾ, ਰੱਬ ਦੇ ਪਿਆਰਿਆਂ ਕੋਲ ਬੈਠ ਕੇ ਤੂੰ ਵੀ ਗੋਬਿੰਦ ਦੇ ਗੀਤ ਉਚਾਰਨਾ ਕਰ। ਗੀਤ ਗੋਬਿੰਦ ਅਲਾਏ, ਗੋਬਿੰਦ ਜੀ ਦੇ। ਭਗਤ ਜੈਦੇਵ ਜੀ ਦੀ ਬਾਣੀ ਆਉਂਦੀ, ਜੈਦੇਵ ਦਾ ਪਦ ਆਦਿ ਪੁਰਖ ਮਨੋਪਮਨ ਸੱਤ ਆਦਿ ਭਾਵ ਰਤਨ। ਭਗਤ ਜੈਦੇਵ ਨੇ ਵੀ ਇੱਕ ਗ੍ਰੰਥ ਲਿਖਿਆ ਸੀ ਗੀਤ ਗੋਬਿੰਦ, ਉਹ ਗ੍ਰੰਥ ਵੀ ਪਰਮੇਸ਼ਰ ਦੇ ਜਸ ਵਿੱਚ ਹੀ ਕਥਨ ਕੀਤਾ ਸੀ। ਉਹਦੇ ਅਖੀਰ 'ਤੇ ਜਾ ਕੇ ਇੱਕ ਪਦਾ ਪੂਰਾ ਨਹੀਂ ਸੀ ਹੁੰਦਾ, ਗੱਲ ਬਣ ਨਹੀਂ ਸੀ ਰਹੀ, ਕਈ ਦਿਨ ਮੱਥਾ ਮਾਰਦੇ ਰਹੇ ਵੀ ਕਿਵੇਂ ਲਿਖਾਂ, ਕੀ ਕਰਾਂ, ਇੱਥੇ ਕਿੱਦਾਂ ਬਣਾਵਾਂ, ਕਾਵ ਰਚਨਾ ਬਣਦੀ ਨਾ ਸੀ। ਭਗਤ ਜੈਦੇਵ ਜੀ ਇਸ਼ਨਾਨ ਕਰਨ ਚਲੇ ਗਏ ਜਦੋਂ ਨਦੀ 'ਤੇ, ਕਾਫ਼ੀ ਦੇਰ ਲੱਗ ਗਈ, ਤਾਂ ਮੁੜ ਕੇ ਆਏ, ਉਹ ਪਦਾ ਪੂਰਾ ਕੀਤਾ ਹੋਇਆ ਸੀ ਸਾਰਾ ਹੀ, ਕਿਸੇ ਨੇ ਥੱਲੇ ਲਿਖਿਆ ਸੀ ਸ਼੍ਰੀ ਕ੍ਰਿਸ਼ਨ। ਜੈਦੇਵ ਜੀ ਬਹੁਤ ਹੈਰਾਨ ਹੋਏ, ਉਹ ਕ੍ਰਿਸ਼ਨ ਜੀ ਬਾਅਦ 'ਚ ਆ ਕੇ ਕਿਤੇ ਉਹ ਪਦਾ ਪੂਰਾ ਕਰਕੇ ਆਪਣੇ ਦਸਖਤ ਵੀ ਕਰ ਗਏ ਥੱਲੇ ਤੀਰ ਨਾਲ। ਸੋ ਇਸ ਕਰਕੇ ਉਹ ਜੈਦੇਵ ਜੀ ਦੀ ਲਿਖੀ ਉਹ ਪੁਸਤਕ ਗੀਤ ਗੋਬਿੰਦ ਪਰਮੇਸ਼ਰ ਦੀ ਭਜਨ ਬੰਦਗੀ ਦੀ ਪੁਸਤਕ ਬਾਣੀ ਅੰਦਰ ਉਹਨਾਂ ਨੂੰ ਸਨਮਾਨ ਮਿਲਿਆ ਜੈਦੇਵ ਜੀ ਨੂੰ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ, ਹੁਣ ਹਰੀ ਪਰਮਾਤਮਾ ਵਰਗਾ ਹੋਰ ਤਾਂ ਕੋਈ ਦਿਸਦਾ ਨਹੀਂ, ਜੇ ਲੱਭ ਕੇ ਦੇਖ ਲਈਏ ਸ਼ਾਇਦ ਨਹੀਂ, ਕਹਿੰਦੇ ਉਹਦੇ ਸਦਰਸ ਉਹਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ, ਕਿਹਨੂੰ ਖੜਾ ਕਰਾਂਗੇ ਉਹਦੇ ਬਰਾਬਰ, ਕਿੰਨੇ ਕੁ ਜਾਣੇ ਉਹਦੇ ਬਰਾਬਰ ਖੜਨ ਵਾਲੇ, ਕੋਈ ਵੀ ਨਹੀਂ ਹੈ ਉਹਦੇ ਬਰਾਬਰ, ਉਹ ਸਿਰਫ ਇੱਕੋ ਹੀ ਹੈ, ਇੱਕੋ ਇੱਕ ਹੈ ਕੇਵਲ ਬਸ ਵਾਹਿਗੁਰੂ, ਹੋਰ ਕੋਈ ਦੂਜਾ ਹੈ ਹੀ ਨਹੀਂ। ਹਲਤ ਪਲਤ ਸਵਾਰਿਓਂ ਨੇਚਲ ਦਿੱਤੀਆਂ ਨਾ ਜਾਏ, ਉਹ ਵਾਹਿਗੁਰੂ ਨੇ ਹਲਤ ਅਤੇ ਪਲਤ ਆਲੋਕ ਅਤੇ ਪਰਲੋਕ ਸਵਾਰ ਦਿੱਤਾ ਅਤੇ ਰਹਿਣ ਲਈ ਨੇਚਲ ਜਗ੍ਹਾ ਬਖਸ਼ਿਸ਼ ਕਰ ਦਿੱਤੀ ਹੈ। ਬੰਦਾ ਕਹਿੰਦਾ, ਮੈਂ ਕਈ ਵਾਰ ਉਦਾਹਰਣ ਪ੍ਰਮਾਣ ਇੱਥੋਂ ਤੋਂ ਦੇ ਦਿੰਦਾ, ਕਈਆਂ ਨੂੰ ਇਹ ਹੁੰਦਾ ਸ਼ਾਇਦ ਸਾਨੂੰ ਕਹਿੰਦਾ, ਕੋਈ ਕਹਿਣਗੇ ਜਾਣ ਕੇ ਕਹਿੰਦਾ, ਨਹੀਂ ਤੁਸੀਂ ਤਾਂ ਸਾਡੇ ਆਪਣੇ ਹੋ, ਸਾਡੀ ਸੰਗਤ ਹੋ, ਆਪਣਾ ਕੋਈ ਆਪਸ ਵਿੱਚ ਵੈਰ ਭਾਵ ਨਹੀਂ, ਵਿਰੋਧ ਨਹੀਂ ਹੈ, ਮੈਂ ਤਾਂ ਤੁਹਾਡਾ ਸੇਵਾਦਾਰ ਹੀ ਹਾਂ, ਮੈਂ ਤਾਂ ਪ੍ਰਮਾਣ ਦੇਣਾ ਹੁੰਦਾ ਉਸ ਗੱਲ ਦਾ, ਨਾਲੇ ਗੱਲ ਸੱਚੀ ਤਾਂ ਹੈ ਨਾ, ਗੱਲ ਇਹ ਹੈ ਕਿ ਆਪਾਂ ਇਹ ਕਹਿੰਦੇ ਮੈਂ ਇੱਥੇ ਪੱਕਾ ਹੋ ਗਿਆ, ਮੈਂ ਇਹ ਗੱਲ ਦਾ ਪ੍ਰਮਾਣ ਦਿੰਦਾ, ਤੁਸੀਂ ਵੀ ਦੇਖੋ ਵਿਚਾਰ ਕੇ ਵੀ ਪੱਕਾ ਤਾਂ ਠੀਕ ਹੋ ਗਿਆ, ਪਰ ਕਿੰਨਾ ਚਿਰ ਪੱਕਾ, ਜਿੰਨੇ 80 ਸਾਲ ਦੀ ਉਮਰ ਹੈ, 90 ਦੀ ਉਮਰ ਹੈ, ਜਦੋਂ ਮੁੱਕ ਗਈ ਫਿਰ ਪੱਕਾ ਪੁਣਾ ਕੀ ਕਰੇਗਾ ਇੱਥੋਂ ਵਾਲਾ ਆਪਣਾ। ਸਤਿਗੁਰੂ ਕਹਿੰਦੇ ਪੱਕਾ ਜਿੱਥੇ ਹੋਣਾ ਸੀ ਉਹ ਅਕਾਲ ਪੁਰਖ ਦੇ ਦਰ 'ਤੇ ਹੋਣਾ ਸੀ, ਰਹਿਣ ਲਈ ਜਿੱਥੇ ਉਹਨੇ ਸਾਨੂੰ ਜਗ੍ਹਾ ਦੇਣੀ ਹੈ, ਸੱਚਖੰਡ ਹੈ ਉਹ ਥਾਂ, ਸੱਚਖੰਡ ਵਸਿਆ ਨਿਰੰਕਾਰ, ਜੀ ਸਦਕੇ ਇੱਥੇ ਪੱਕੇ ਹੋਏ, ਇਹਨੇ ਵੀ ਪੱਕੇ ਨਹੀਂ ਹੋਣਾ, ਪੱਕੇ ਹੋਵੋ ਜੀ, ਸਾਰੇ ਹੋ ਜਾਓ, ਅਸੀਂ ਤਾਂ ਕਹਿੰਦੇ ਸਾਰੇ ਹੋ ਜਾਣ ਜਿਹੜੇ ਆਉਣ, ਸਾਰੇ ਵਸਣ ਰਸਣ, ਪੈਸਾ ਕਮਾਓ ਖੁੱਲ੍ਹਾ, ਸੁੱਖ ਮਾਣੋ, ਆਨੰਦ ਮਾਣੋ, ਪਰ ਇਹੋ ਜਿਹਾ ਸੁੱਖ ਨਾ ਮਾਣਿਓ ਕਿ ਪੀ ਕੇ ਡਿੱਗੇ ਹੋਵੋ, ਭਗਤੀ ਦਾ ਆਨੰਦ ਮਾਣੋ। ਅਸੀਂ ਕਹਿੰਦੇ ਸਾਡੀ ਦਸਵੇਂ ਪਾਤਸ਼ਾਹ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ, ਆਪਣੀ ਕੌਮ ਨੂੰ ਕੌਮ ਨਹੀਂ ਸੁਖੀ ਦੇਖਣਾ ਚਾਹੁੰਦਾ। ਅਸੀਂ ਕਹਿੰਦੇ ਸਾਡੇ ਬਜ਼ੁਰਗ ਵੀ ਸੁਖੀ ਰਹਿਣ, ਮਾਤਾ ਪਿਤਾ ਵੀ ਸਾਡੇ ਸੁਖੀ ਰਹਿਣ, ਸਾਡੇ ਭੈਣ ਭਰਾ ਜਿਹੜੇ ਵੱਸਦੇ ਉਹ ਵੀ ਸੁਖੀ ਰਹਿਣ, ਇੱਥੋਂ ਰਹਿਣ ਵਾਲੇ ਬੱਚੇ ਵੀ ਸੁਖੀ ਰਹਿਣ, ਅਸੀਂ ਤਾਂ ਸਾਰਿਆਂ ਲਈ ਅਰਦਾਸ ਕਰਦੇ ਹਾਂ। ਪਰ ਜਿਹੜੀ ਗੱਲ ਵਿਚਾਰ ਦੀ ਹੁੰਦੀ ਉਹ ਦੇਖਿਆ ਕਰੋ ਕੀ ਕਹਿ ਰਹੇ ਹਾਂ, ਬਈ ਬੰਦਾ ਕਿੰਨਾ ਚਿਰ ਦੁਨੀਆਂ 'ਚ ਪੱਕਾ ਰਹਿ ਸਕਦਾ, ਜਾਣਾ ਤਾਂ ਅਖੀਰ ਹੈ ਹੀ ਸੰਸਾਰ 'ਚੋਂ। ਅਤੇ ਇਸ ਕਰਕੇ ਸਤਿਗੁਰੂ ਕਹਿੰਦੇ ਜਿੱਥੇ ਪੱਕੀ ਥਾਂ ਬਣਾਉਣੀ ਸੀ ਉਹ ਬਣਾਈ ਨਹੀਂ ਤੂੰ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ। ਉਹ ਤਾਂ ਭਾਵੇਂ ਆਪਾਂ ਉੱਥੇ ਵੀ ਹੁੰਦੇ ਉੱਥੇ ਵੀ ਉਪਦੇਸ਼ ਕਰਨਾ, ਜਿੱਥੇ ਮਰਜ਼ੀ ਹੋਈ ਉਦਾਹਰਣ ਉੱਥੋਂ ਦੀ ਬਣ ਜਾਂਦੀ। ਪੱਕੇ ਮਕਾਨ ਬਣਾਉਣ ਨਾਲ ਕੋਈ ਪੱਕਾ ਨਹੀਂ ਹੋ ਜਾਂਦਾ, ਤਾਂ ਸਤਿਗੁਰੂ ਕਹਿੰਦੇ ਨੇ ਕਿ ਉੱਥੇ ਲਈ ਪੱਕਾ ਬਣਾਓ, ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜ ਨਾ ਜਨ ਮੈਂ ਧਾਏ। ਸੰਸਾਰ ਸਮੁੰਦਰ ਤੋਂ ਬਚਾ ਰੱਖਿਆ ਵਾਹਿਗੁਰੂ ਨੇ ਕਿਰਪਾ ਕਰਤੀ। ਮੁੜ ਕੇ ਜਨਮ ਮਰਨ ਦਾ ਇਹ ਚੱਕਰ ਹੀ ਰਹਿੰਦਾ, ਦੌੜਦਾ ਨਹੀਂ ਬੰਦਾ ਕਦੇ ਇੱਥੇ ਕਦੇ ਉੱਥੇ। ਮਹਾਰਾਜ ਇਹਨਾਂ ਚੱਕਰਾਂ ਤੋਂ ਬਚਾਓ, ਕਹਿੰਦੇ ਮੇਰਾ ਬਣ ਜਾ। ਜਿਵੇਂ ਮੈਂ ਅਚਲ ਅਤੇ ਅਟਲ ਹਾਂ ਨਾ, ਕਹਿੰਦੇ ਤੈਨੂੰ ਵੀ ਅਟਲ ਅਤੇ ਅਚਲ ਬਣਾ ਦੇਣਾ। ਅਟਲ ਭਇਓ ਧੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸਤਿਗੁਰੂ ਕਥਨ ਕਰਦੇ ਪਰਮਾਤਮਾ ਦੇ ਗੁਣ ਤਾਂ ਅਨੇਕਾਂ ਹੀ ਨੇ, ਪਰ ਜੀਵ ਆਪਣੀ ਇੱਕੋ ਹੀ ਹੈ। ਇਹ ਵਿਚਾਰੀ ਕਿੰਨੇ ਕੁ ਗਾ ਸਕਦੇ ਉਹਦੇ ਗੁਣ, ਪਰ ਫਿਰ ਵੀ ਅਸੀਂ ਉਹਦੇ ਗੁਣ ਕਥਨ ਨਹੀਂ ਕਰ ਸਕਦੇ। ਜਿੰਨੇ ਕੁ ਗਾ ਸਕਦੇ ਹਾਂ ਉਨੇ ਕੁ ਗਾਈ ਚੱਲੀਏ ਬਸ। ਜਿਹੜੇ ਬੰਦੇ ਉਹਦੀ ਚਰਨੀ ਪਏ ਨੇ, ਉਹਦਾ ਚਰਨਾਂ ਨਾਲ ਲੱਗ ਕੇ ਗੁਣ ਗਾਇਨ ਕਰਦੇ ਨੇ, ਸਮੂਹ ਗੁਣ ਤਾਂ ਨਹੀਂ ਗਾ ਸਕਦੇ। ਜਿੰਨੀ ਕੁ ਦਿੱਤੀ ਜਵਾਨ ਉਹਨੇ ਗਾ ਸਕਦੇ। ਤੋ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਰਥ। ਉਹ ਸੰਸਾਰ ਸਮੁੰਦਰ ਤੋਂ ਤਰ ਗਏ ਰੱਬ ਦੇ ਪਿਆਰੇ, ਉਹਨਾਂ 'ਤੇ ਮਿਹਰ ਹੋ ਗਈ ਹੈ। ਫਲ ਗੁਣ ਨਿੱਤ ਸਲਾਹੀ ਹੈ ਜਿਸਨੋਂ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹੋ ਪਰਮਾਤਮਾ ਨੂੰ, ਹਮੇਸ਼ਾ ਹੀ ਸਲਾਹੁਣਾ ਕਰੋ ਸਾਰੇ ਜਾਣੇ। ਜਿਹਨੂੰ ਤਿਲ ਜਿੰਨੀ ਵੀ ਤਮੰਨਾ ਹੀ ਨਹੀਂ, ਖੁਆਹਿਸ਼ ਨਹੀਂ ਹੈ, ਉਹਨੂੰ ਸਾਡੇ ਤੋਂ ਕੀ ਲੈਣਾ। ਉਹਨੇ ਜੇ ਦੇਖਿਆ ਜਾਏ ਵਿਚਾਰ ਕੇ ਰੱਬ ਨੇ ਸਾਤੋਂ ਕੀ ਲੈਣਾ। ਉਹਦੀ ਮਾਇਆ, ਉਹਦੀ ਸਾਰੀ ਪ੍ਰਕਿਰਤੀ ਆ। ਉਹ ਸਾਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਐਡੇ ਵੱਡੇ ਸਮੁੰਦਰਾਂ ਦਾ ਮਾਲਕ, ਪਹਾੜਾਂ ਦਾ ਮਾਲਕ, ਤਾਰਿਆਂ ਚੰਦਰਮਾ ਦਾ ਮਾਲਕ, ਬ੍ਰਹਿਮੰਡਾਂ ਦਾ ਮਾਲਕ, ਉਹਨੇ ਆਪਣੇ ਤੋਂ ਕੀ ਲੈਣਾ। ਉਹ ਤਾਂ ਤਰਸ ਕਰਕੇ ਕਹਿੰਦਾ, ਉਹ ਭਾਈ ਜੇ ਤੁਹਾਨੂੰ ਕੋਈ ਤੰਗੀ ਹੈ ਤੁਸੀਂ ਮੇਰਾ ਨਾਂ ਲਓ, ਤੁਹਾਡੀ ਤੰਗੀ ਹਟ ਜਾਏਗੀ। ਉਹ ਤਾਂ ਅਕਾਲ ਪੁਰਖ ਸਾਨੂੰ ਇਉਂ ਕਹਿੰਦੇ ਨੇ। ਇਉਂ ਸਤਿਗੁਰੂ ਨੇ ਇੱਥੇ ਤੱਕ 12 ਮਹੀਨੇ ਉਚਾਰਨ ਕਰਕੇ ਹੁਣ ਸਿਮਰਨ, ਨਾਮ ਸਿਮਰਨ ਦਾ ਮਹਾਤਮ ਦੱਸਦੇ ਨੇ। ਸਮਾਪਤੀ ਕਰਦਿਆਂ ਇਹਦੇ ਬਾਣੀ ਦੇ ਪੜ੍ਹਨ ਦਾ ਫਲ ਵੀ ਦੱਸਦੇ ਨੇ ਕਿ ਨਾਮ ਸਿਮਰਨ ਦਾ ਮਹਾਤਮ ਵੀ ਦੱਸਦੇ ਨੇ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ, ਉਹਨਾਂ ਦੇ ਸਾਰੇ ਕੰਮ ਪੂਰੇ ਹੋ ਗਏ ਨੇ। ਹੁਣ ਇੱਥੇ ਜੇ ਇਹ ਕਹੀਏ ਵੀ ਨਾਮ ਸਤਨਾਮ ਵਾਹਿਗੁਰੂ ਵਾਸਤੇ ਕਿਹਾ, ਉਹ ਠੀਕ ਬਿਲਕੁਲ ਸਹੀ, ਪਰ ਬਾਣੀ ਇਹ ਨਾਲ 12 ਮਹਾਂ ਬਾਣੀ ਜਿਨ੍ਹਾਂ ਨੇ ਪੜ੍ਹ ਕੇ, ਜਿਵੇਂ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਲਿਖਿਆ ਨਾ, ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਇਹ ਬਾਣੀ ਰਾਹੀਂ ਮੈਂ ਤੁਹਾਨੂੰ ਨਾਮ ਜਪਾਇਆ। ਇਹ ਬਾਣੀ ਵਿੱਚ ਕਿੰਨੀ ਵਾਰੀ ਹਰੀ, ਰਾਮ, ਗੋਬਿੰਦ, ਨਾਰਾਇਣ ਅੱਖਰ ਆਏ ਨੇ, ਉਹ ਸਾਰਾ ਨਾਮ ਹੀ ਜਪਾਇਆ। ਇਹ ਬਾਣੀ ਪਰਮੇਸ਼ਰ ਦਾ ਨਾਮ ਜਪਾਉਣ ਵਾਲੀ ਰਾਤ ਦਿਨ ਦੀ ਬਾਣੀ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, 12 ਮਹਾਂ ਦਾ ਫਲ ਹੈ ਕਿ ਉਹਨਾਂ ਨੇ ਨਾਮ ਵੀ ਜਪਿਆ। ਪ੍ਰਤੱਖ ਨਾਮ ਜਪਣ ਵਾਲਿਆਂ ਦੇ ਕਾਰਜ ਸਾਰੇ ਬਣ ਜਾਂਦੇ ਨੇ, ਕਿਉਂਕਿ ਹਰ ਬਾਣੀ ਦੇ ਬਾਅਦ ਵਿੱਚ ਲਿਖਿਆ ਹੁੰਦਾ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਹੁਣ ਤਾਂ ਲੋਕਾਂ ਨੇ ਆਨੰਦ ਸਾਹਿਬ ਪੜ੍ਹਨਾ ਬੰਦ ਹੀ ਕਰ ਦਿੱਤਾ, ਕਿਉਂਕਿ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਨੇ, ਪਤਾ ਨਹੀਂ ਉਹ ਕਿਹੜੇ ਨੇ, ਉਹ ਆਨੰਦ ਸਾਹਿਬ ਕਹਿੰਦੇ ਪੜ੍ਹਨਾ ਹੀ ਨਹੀਂ ਸਵੇਰੇ ਨਿਤਨੇਮ 'ਚ, ਚੌਪੀ ਸਾਹਿਬ ਵੀ ਨਹੀਂ ਪੜ੍ਹਨੀ। ਜਦੋਂ ਕੋਈ ਸੰਕਟ ਖੜਾ ਹੋਇਆ ਫਿਰ ਇੱਧਰ ਨੂੰ ਭਜਦੇ ਹੋ, ਉਹਨਾਂ ਨੂੰ ਹੀ ਜਾ ਕੇ ਪੁੱਛਿਓ ਕਿ ਵੀ ਸੰਕਟ ਖੜਾ ਕਿਉਂ ਹੋ ਗਿਆ। ਹੁਣ ਉਹਨਾਂ ਨੂੰ ਪੁੱਛਿਓ ਤਾਂ ਸਹੀ ਵੀ ਹੋਰ ਕੁਛ ਸੱਚਖੰਡ ਨਵਾਂ ਬਣਾਇਆ ਜਿੱਥੇ 3 ਬਾਣੀਆਂ ਨਾਲ ਹੀ ਪਹੁੰਚ ਹੋ ਜਾਂਦਾ। ਇਸ ਕਰਕੇ ਇਹ ਗੁੰਮਰਾਹ ਕੁਣ ਕੰਮ ਕਰਨੇ ਜਿਹੜੇ ਸਹੀ ਨਹੀਂ ਹੈ। ਸਾਨੂੰ ਉਸ ਬੰਦਿਆਂ 'ਤੇ ਸ਼ੰਕਾ ਹੋ ਜਾਂਦੀ ਹੈ ਵੀ ਇਹ ਬੰਦੇ ਇਉਂ ਕਿਉਂ ਕਰਦੇ ਨੇ, ਉਹਨਾਂ ਨੂੰ ਕੀ ਮਤਲਬ ਹੈ ਇਹਨਾਂ ਗੱਲਾਂ ਨਾਲ, 5 ਬਾਣੀਆਂ ਤੋਂ ਕਿਉਂ ਘਟਾ ਕੇ 3 ਕੀਤੀਆਂ। ਇਹ ਗੱਲ ਦਾ ਜਵਾਬ ਸੰਗਤ ਮੰਗਦੀ ਉਹਨਾਂ ਤੋਂ, ਉਹਨਾਂ ਕੋਲ ਜਵਾਬ ਨਹੀਂ ਹੈ ਕੋਈ। ਨਹੀਂ ਜੀ ਨਹੀਂ, ਇਹ ਮਰਿਆਦਾ ਜੀ, ਮਰਿਆਦਾ ਕਿਹਨੇ ਬਣਾਈ ਸੀ? 1699 ਜਦ ਵਿਸਾਖੀ 'ਤੇ ਅੰਮ੍ਰਿਤ ਛਕਾਇਆ, 5 ਬਾਣੀਆਂ ਪੜ੍ਹੀਆਂ ਸੀ। ਹੁਣ ਕਈ ਕਹਿੰਦੇ ਦਿਖਾਓ ਕਿੱਥੇ ਲਿਖਿਆ 5 ਬਾਣੀਆਂ ਕਿਹੜੀਆਂ ਪੜ੍ਹੀਆਂ, ਇਹ ਗੱਲਾਂ ਬਣਾਈਆਂ ਹੋਈਆਂ ਨੇ। ਜੇ ਅਸੀਂ ਪੁੱਠੇ ਚੱਲ ਪਈਏ ਅਸੀਂ ਇਹੋ ਜਿਹੇ ਕੁਝ ਕੁਐਸਚਨ ਕਰ ਸਕਦੇ ਹਾਂ, ਤੁਹਾਨੂੰ ਰਾਹ ਨਹੀਂ ਲੱਭਣਾ। ਪਰ ਅਸੀਂ ਗੁਰਮੁਖਾਂ ਵਾਲੇ ਹੀ ਤੁਹਾਡਾ ਪ੍ਰਸ਼ਨ ਕਰਦੇ ਹਾਂ, ਇਸ ਕਰਕੇ ਤੁਸੀਂ ਨਾ ਹੀ ਛੇੜੋ ਤਾਂ ਚੰਗਾ। ਬਸ ਇਹ ਸੰਗਤ ਨੂੰ ਬੇਨਤੀ ਹੈ, ਕੋਈ ਕੁਛ ਕਹੀ ਜਾਵੇ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ। ਸੰਗਤ 5 ਬਾਣੀਆਂ ਨਾ ਛੱਡੇ, ਸੰਗਤ ਰਹਿ ਰਾਤ ਪੂਰੀ ਪੜ੍ਹੇ, ਰਾਤ ਨੂੰ ਕੀਰਤਨ ਸੁਲ ਨਾਲ ਰੱਖਿਆ ਦੇ ਸ਼ਬਦ ਵੀ ਪੜ੍ਹੋ। ਜੇ ਰਾਤ ਨੂੰ ਸੌਣ ਤੋਂ ਬਾਅਦ ਕਈ ਕਹਿੰਦੇ ਸਾਂ ਤ੍ਰਭਕਦੇ ਆ ਰਾਤ ਨੂੰ ਡਰ ਲੱਗਦਾ, 5 ਬੇਨਤੀ 24 ਦੇ ਪਾਠ ਕਰਕੇ ਸੌਵੋ। ਕਿਉਂ ਅਸੀਂ ਆਪਣੀ ਸੰਗਤ ਨੂੰ ਕਿਉਂ ਨਾ ਸੰਭਾਲੀਏ? ਕਈ ਕਹਿੰਦੇ ਆਹ ਚੀਜ਼ਾਂ ਕਹਿਣੀਆਂ ਨਹੀਂ ਚਾਹੀਦੀਆਂ, ਉਹ ਜੇ ਮੈਂ ਨਾ ਕਹੂੰ ਜਾਂ ਤੁਸੀਂ ਨਾ ਕਹੋਗੇ ਇਹ ਫਿਰ ਹੋਰ ਕਿਤੇ ਜਾਣਗੇ, ਫਿਰ ਚੰਗੇ ਰਹੋਗੇ? ਫਿਰ ਅਗਲਾ ਤਾਂਹੀਓ ਇੱਧਰ ਉੱਧਰ ਭਟਕਦਾ ਫਿਰਦਾ, ਹੋਰ ਥਾਂ 'ਤੇ ਜਾਂਦਾ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਨਾਮ ਜਪਿਆ ਉਹਨਾਂ ਦੇ ਸਾਰੇ ਕੰਮ ਬਣੇ, ਚਾਹੇ ਤਾਂ ਵਾਹਿਗੁਰੂ ਮੰਤਰ ਜਪ ਲਓ, ਚਾਹੇ ਮੂਲ ਮੰਤਰ ਦਾ ਅਭਿਆਸ ਕਰ ਲਓ, ਚਾਹੇ ਨਿਤਨੇਮ ਜ਼ਿਆਦਾ ਕਰ ਲਓ, ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਕਰ ਲਓ, ਚਾਹੇ ਬਾਰਾਂ ਮਾਹ ਵੀ ਰੋਜ਼ ਪੜ੍ਹੋ ਨਾਲ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰਾਂ ਦੁਆਰੇ ਹਰੀ ਨਾਮ ਨੂੰ ਆਰਾਧਿਆ ਉਹ ਸੱਚੀ ਦਰਗਾਹ ਵਿੱਚ ਚੰਗੇ ਹੋਏ, ਖਰੇ ਹੋ ਗਏ, ਸਚਿਆਰ ਬਣ ਗਏ ਨੇ। ਜਿਵੇਂ ਕੋਈ ਮਹਾਤਮਾ ਸੀਗੇ, ਹੁਣ ਵੀ ਹੈਗੇ, ਦਿੱਲੀ ਰਹਿੰਦੇ ਨੇ, ਇੱਕ ਵਾਰ ਉਹਨਾਂ ਵਚਨ ਕੀਤਾ ਸਾਨੂੰ, ਕਹਿੰਦੇ ਵੀ ਜਦੋਂ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਨਾ, ਉਦਣ ਸੰਗਰਾਂਦ 'ਤੇ ਕਹਿੰਦੇ ਬਾਰਾਂ ਮਾਹਾਂ ਦੇ 108 ਪਾਠ ਕਰਨ, ਦੇਗ ਬਣਾ ਕੇ, ਕਹਿੰਦੇ ਸਾਰਾ ਸਾਲ ਹੀ ਬੰਦਾ ਸੂਫੀ ਰਹਿੰਦਾ। ਕਈ ਵਾਰੀ ਹੁੰਦਾ ਨਾ ਆਪਣੇ ਤੋਂ ਨਹੀਂ ਹੁੰਦੇ ਬਾਰਾਂ ਮਾਹਾਂ, ਉਹ ਅੱਛੀ ਬਿਰਤੀ ਦੇ ਪਹੁੰਚੇ ਮਾਲਕ ਨੇ। ਜਦੋਂ ਮਹਾਤਮਾ ਇਸੀ ਚੀਜ਼ ਦੱਸਦੇ ਸੀ, ਗ੍ਰਹਿਣ ਕਰ ਲੈਂਦੇ ਉਸ ਵਕਤ। ਹੁਣ ਇੱਥੇ ਆਮ ਬੰਦਾ ਕਹੋ, ਲਓ ਜੀ ਇੰਨੇ ਪਾਠਾਂ ਦੀ ਕੀ ਲੋੜ ਆ, ਉਹ ਤੇਰੀ ਕਿਸੇ ਨੇ ਸਲਾਹ ਲਈ ਹੈ, ਅਸੀਂ ਕਿਸੇ ਦੀ ਸਲਾਹ ਨਹੀਂ ਲੈਂਦੇ, ਅਸੀਂ ਸਿਵਾਏ ਬ੍ਰਹਮ ਗਿਆਨ ਵਾਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੀ ਹੋਰ ਸਲਾਹ ਕਦੇ ਲਈ ਨਹੀਂ। ਤੁਸੀਂ ਆਪਣੀ ਸਲਾਹ ਆਪਣੇ ਕੋਲ ਰੱਖੋ। ਇਹ ਸੰਗਤ ਨੂੰ ਬੇਨਤੀ ਹੈ ਕਿ ਚੇਤ ਦੀ ਸੰਗਰਾਂਦ 'ਤੇ ਦੇਗ ਬਣਾ ਕੇ 108 ਵਾਰੀ, ਭਾਵੇਂ ਸਾਰਾ ਦਿਨ ਲੱਗ ਜੇ, ਬਾਰਾਂ ਮਾਹ ਪੜ੍ਹੋ, ਲੱਗਣੇ ਤਾਂ 2-3 ਘੰਟੇ ਹੀ ਹੈ, ਸਾਰਾ ਸਾਲ ਕਹਿੰਦੇ ਸੁੱਖ ਦਾ ਲੰਘਦਾ ਭਾਈ, ਅਸੀਂ ਤਾਂ ਗੱਲ ਉਹਨਾਂ ਦੀ ਮੰਨਣੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਬ ਸੁੱਖਾਂ ਨਿਧ ਚਰਨ ਹਰ ਭਉ ਜਲ ਬਿਖਮਤਰੇ। ਸਾਰਿਆਂ ਸੁੱਖਾਂ ਦੇ ਖਜ਼ਾਨੇ ਜੋ ਹਰੀ ਦੇ ਚਰਨ ਨੇ ਨਾ, ਨਿਧ ਹੁੰਦਾ ਖਜ਼ਾਨਾ, ਉਹਨਾਂ ਚਰਨਾਂ ਦਾ ਧਿਆਨ ਧਾਰ ਕੇ ਜਿਹੜੇ ਗੁਰਮੁਖ ਨੇ, ਉਹ ਬਿਖਮ ਸੰਸਾਰ ਹੁੰਦਾ ਕਠਿਨ ਸੰਸਾਰ ਸਮੁੰਦਰ ਤੋਂ ਸੌਖੇ ਹੀ ਤਰ ਗਏ ਨੇ। ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾ ਹਿੰਜਰੇ। ਜਿਨ੍ਹਾਂ ਨੇ ਬਾਰਾਂ ਮਾਹਾਂ ਦਾ ਪਾਠ ਰੋਜ਼ ਕੀਤਾ ਨਾ, ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਿਆ, ਇਸ ਲਈ ਉਹ ਵਿਸ਼ਿਆਂ ਰੂਪੀ ਅਗਨੀ ਵਿੱਚ ਸੜਦੇ ਨਹੀਂ, ਵਿਖਿਆ ਮਾਇਆ ਦੀ ਤ੍ਰਿਸ਼ਨਾ ਰੂਪ ਅਗਨੀ ਵਿੱਚ ਜਰੇ ਸੜਦੇ ਨਹੀਂ। ਇਹ ਇੱਕ ਬੁੱਧੀ ਤੱਕ ਸੀਮਿਤ ਗੱਲ ਹੈ। ਬੁੱਧੀ ਵਾਲਾ ਕਹੂਗਾ ਕਿ ਇੱਥੇ ਤਾਂ ਨਾਮ ਹੀ ਲਿਖਿਆ ਹੋਇਆ, ਬਾਰਾਂ ਮਾਹ ਤਾਂ ਲਿਖਿਆ ਹੀ ਨਹੀਂ ਹੋਇਆ, ਪਰ ਆਤਮਕ ਤੌਰ 'ਤੇ ਜਦੋਂ ਆਪਾਂ ਜਾ ਕੇ ਸੋਚੀਏ, ਸਤਿਗੁਰ ਦਾ ਇਸ਼ਾਰਾ ਹੈ ਬਾਰਾਂ ਮਾਹਾਂ 'ਤੇ ਨਹੀਂ, ਬਾਰਾਂ ਮਾਹ ਪੜ੍ਹਨਾ ਹੈ। ਪੁਰਾਣੇ ਸਾਰੀਆਂ ਪੋਥੀਆਂ 'ਚ ਬਾਰਾਂ ਮਾਹ ਇਸੇ ਕਰਕੇ ਛਪੇ ਹੋਏ ਨੇ, ਤੁਖਾਰੀ ਰਾਗ ਵਾਲੇ ਵੀ। ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ, ਜਿਹੜੀ ਚੀਜ਼ਾਂ ਨੇ ਸਾਨੂੰ ਸੁੱਖ ਦੇਣਾ, ਉਹ ਚੀਜ਼ਾਂ ਅਸੀਂ ਜ਼ਰੂਰ ਗ੍ਰਹਿਣ ਕਰਨੀਆਂ ਨੇ। ਉਹ ਫਿਰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਵਿੱਚ ਸੜਦੇ ਨਹੀਂ, ਉਹਨਾਂ 'ਤੇ ਕਿਰਪਾ ਹੋ ਜਾਂਦੀ, ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ, ਵਿਸ਼ਿਆਂ ਰੂਪ ਅੱਗ ਵਿੱਚ ਉਹ ਸੜਦੇ ਨਹੀਂ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਝੂਠ ਆਦਿਕ ਵਿਕਾਰ ਜਿੰਨੇ ਵੀ ਸਾਰੇ ਚਲੇ ਗਏ, ਝੂਠੇ ਸੰਕਲਪ ਮਿਟ ਗਏ ਨੇ, ਦਵੈਸ਼ ਵੀ ਦੌੜ ਗਈ, ਸ਼ੁਭ ਗੁਣਾਂ ਨਾਲ ਪੂਰਨ ਹੋ ਕੇ ਸੱਚ ਨਾਮ ਰੂਪ ਅੰਮ੍ਰਿਤ ਉਹਨਾਂ ਦੇ ਨਾਲ ਜੀ ਕੀ ਆ, ਅੰਮ੍ਰਿਤ ਨਾਲ ਮਨ ਇੰਦਰੇ ਸਾਰੇ ਉਹਨਾਂ ਨੇ ਆਪਣੇ ਭਰ ਲਏ ਨੇ। ਕੂੜ ਗਏ, ਉਹਨਾਂ ਅੰਦਰੋਂ ਕੂੜਾ ਪਦਾਰਥ ਸਾਰਾ ਖਤਮ ਹੋ ਗਿਆ, ਝੂਠ ਚਲਿਆ ਗਿਆ, ਕੂੜ ਰਾਜਾ ਕੂੜ ਪਰਜਾ ਸਭ ਖਤਮ ਹੋ ਗਿਆ, ਦੁਬਿਧਾ ਨਸੀ ਜਿਹੜੀ ਦੋ ਚਿੱਤੀ ਸੀ ਉਹ ਵੀ ਖਤਮ ਹੋ ਗਈ, ਅਤੇ ਪੂਰਨ ਸੱਚ ਭਰੇ, ਪੂਰਨ ਸੱਚ ਨਾਲ ਲਵਾ ਲਵ ਉਹਨਾਂ ਦਾ ਅੰਤਸ਼ਕਰਨ ਵੀ, ਉਹਨਾਂ ਦਾ ਰੋਮ ਰੋਮ ਵੀ ਸਿਮਰਨ ਨਾਲ ਭਰ ਗਿਆ, ਉਹਨਾਂ ਨੇ ਇੰਦਰੇ ਵੀ ਭਰ ਗਏ, ਅੱਖਾਂ 'ਚ ਰਸ ਹੈ ਉਹਨਾਂ ਦੇ, ਕੰਨਾਂ ਦੇ ਵਿੱਚ ਵੀ ਸਿਮਰਨ ਸੁਣਦਾ, ਜ਼ੁਬਾਨ ਦੇ ਉੱਤੇ ਵੀ ਰਸ ਹੈ। ਇਹ ਚੀਜ਼ ਹੁਣ ਪ੍ਰਾਪਤ ਕਰਨ ਤੋਂ ਬਾਅਦ ਹੀ ਅਸਲ 'ਚ ਪਤਾ ਲੱਗਦਾ। ਇਹ ਹੁਣ ਗੱਲਾਂ ਸੁਣਾਉਣ ਨਾਲ ਤਾਂ 1% ਹੀ ਰਸ ਆਉਣਾ, 2% ਆਜੂ, 5 ਆਜੂ, ਪਰ ਜਿਨ੍ਹਾਂ ਨੂੰ ਕੁਛ ਫਿਰ ਮਿਲਿਆ ਉਹਨਾਂ ਨੂੰ ਪਤਾ ਲੱਗਦਾ ਕਿ ਗੱਲ ਕੀ ਹੈ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਉਹ ਮਨ ਦੇ ਅੰਦਰ ਇੱਕ ਪਰਮਾਤਮਾ ਨੂੰ ਧਾਰਨ ਕਰਕੇ ਫਿਰ ਪਾਰ ਬ੍ਰਹਮ ਪਰਮਾਤਮਾ ਨੂੰ ਸੇਵਦੇ ਰਹਿੰਦੇ ਨੇ, ਇੱਕ ਵਸਾ ਕੇ ਹਿਰਦੇ 'ਚ। ਮਨ ਦੇ ਅੰਦਰ ਪਹਿਲਾਂ ਪਰਮਾਤਮਾ ਨੂੰ ਦੇਖੋ ਕਿ ਉਹਦੀ ਜੋਤ ਸਾਡੇ ਅੰਦਰ ਹੈ, ਫਿਰ ਉਹਦੀ ਆਰਾਧਨਾ ਕਰੋ, ਫਿਰ ਇਹ ਦੇਖੋ ਕਿ ਉਹਦੀ ਜੋਤ ਵਿਆਪਕ ਹੈ, ਫਿਰ ਉਹਦੀ ਆਰਾਧਨਾ ਕਰੋ। ਵਾਹਿਗੁਰੂ ਵਿਆਪਕ ਹੈ, ਵਾਹਿਗੁਰੂ ਮੇਰੇ ਅੰਦਰ ਵੀ, ਕਿਉਂ ਜਾਣ ਕੇ ਆਰਾਧਨਾ ਕਰਨੀ, ਫੋਕਟ ਵਾਹਿਗੁਰੂ ਵਾਹਿਗੁਰੂ ਨਹੀਂ ਕਹਿਣਾ, ਇਹ ਜਾਣ ਕੇ ਕਿ ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਬਾਹਰ ਹੈ, ਸਰਬ ਵਿਆਪਕ ਹੈ, ਦਰਖਤਾਂ ਵਿੱਚ ਵਾਹਿਗੁਰੂ ਹੈ, ਤਖ ਕੰਡੇ ਸਭ ਥਾਂ ਵਾਹਿਗੁਰੂ, ਵਿਆਪਕ ਹੈ, ਵਾਹਿਗੁਰੂ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ, ਸਰਬ ਵਿਆਪਕ ਲਾਈਟ, ਉਹਦੀ ਲਾਈਟ ਵੀ ਇੰਨੀ ਪਾਰਦਰਸ਼ਕ ਹੈ ਕਿ ਥੱਲੇ ਤੱਕ ਸਮੁੰਦਰਾਂ ਤੱਕ ਹਰ ਥਾਂ ਦੇ ਉੱਤੇ ਬਿਨਾਂ ਰੁਕਾਵਟ ਲਾਈਟ ਚਲੀ ਜਾਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਦਿਵਸ ਮੂਰਤ ਭਲੇ ਜਿਸ ਕਾ ਉਹ ਨਦਰ ਕਰੇ। ਉਹਦੇ ਸਾਰੇ ਮਹੀਨੇ ਦਿਨ, ਮੂਰਤ ਹੁੰਦਾ 2 ਘੜੀਆਂ ਦੇ ਸਮੇਂ, ਸਾਰੇ ਹੀ ਚੰਗੇ ਨੇ। ਜਿਨ੍ਹਾਂ ਉੱਤੇ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ, ਜਿਨ੍ਹਾਂ ਵੱਲ ਨਿਗਾਹ ਕਰ ਦਿੰਦੇ ਨੇ, ਜਿਨ੍ਹਾਂ ਉੱਤੇ ਆਪਣੀ ਮਿਹਰ ਕਰਦੇ ਸੱਚੇ ਪਾਤਸ਼ਾਹ, ਉਹਨਾਂ ਉੱਤੇ ਕਿਰਪਾ ਹੋ ਜਾਂਦੀ ਹੈ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ, ਹੇ ਹਰੀ ਪਰਮੇਸ਼ਰ ਜੀ, ਮੈਂ ਦਰਸ਼ਨ ਦਾ ਦਾਨ ਮੰਗਦਾ, ਆਪ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ ਜੀ, ਸਾਡੇ 'ਤੇ ਮਿਹਰ ਕਰੋ। ਬਾਰਾਂ ਮਾਹਾਂ ਦਾ ਪਾਠ ਕਰੀ ਜਾਓ, ਦਰਸ਼ਨ ਵੀ ਹੋ ਜਾਂਦੇ ਆ, ਕਿਉਂਕਿ ਲਿਖਿਆ ਹੋਇਆ ਇਹ ਪੂਰਾ ਹੋਣਾ ਹੀ ਹੋਣਾ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਕਿਉਂ ਸਤਿਗੁਰੂ ਮਹਾਰਾਜ ਨੇ ਇੱਥੇ 12 ਮਾਹ ਦੀ ਬਖਸ਼ਿਸ਼ ਕੀਤੀ ਆਪਣੇ ਉੱਤੇ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singsava2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singsava2@gmail.com, singsava2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਈ ਤੇਰੇ ਖਾਲਸੇ ਕਹਿਣਾ ਵਿੱਚੋਂ ਦੀ ਦਿੱਤੀ ਬੁਲਾਈ ਤੇਰੇ

ਰੱਬ ਨੇ ਕੰਧਾਰ ਵਿੱਚ ਓ ਸੁਮਾ ਜਿੰਨਾ ਪਾਇਆ ਜਾਵੇ ਰੱਬ ਨੇ ਕੰਧਾਰ ਵਿੱਚ ਮਿੱਟੀ ਵਿੱਚ ਮਿੱਟਣੀ।

ਅੱਜ ਤੇ ਜਿੱਦ ਮੇਰਾ ਸੀ ਓ ਅੱਲਾਹੂ ਦੇ ਨਾਰੇ ਦਿੱਤੇ ਅੱਲਾਹੂ ਦੇ ਨਾਰੇ ਦਿੱਤੇ ਅੱਜ ਤੇ ਜਿੱਦ ਮੇਰਾ ਸੀ ਅੱਲਾਹੂ ਦੇ ਨਾਰੇ ਦਿੱਤੇ ਅੱਲਾਹੂ ਦੇ

ਸਾਡੀ ਬੋਲ ਬੋਲ ਉਹ ਧਨ ਧਨ ਕੀਤੀ ਹੈ ਕਮਾਈ ਤੇਰੇ ਘਰ ਦੇ ਧਨ।

ਨਿਗਾਹ ਹਜ਼ਰਤ ਤਬੀਬਾ ਜ਼ੂਰੇ ਅਨਵਰ ਸਰਵਰੇ ਕੈਨਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਾਰੀਆਂ ਸੰਗਤਾਂ ਸਮ ਆਏ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆਪਾਂ ਥੋੜੀ ਸਮੇਂ ਵਾਸਤੇ ਢਾਡੀ ਸਿੰਘਾਂ ਪਾਸੋਂ ਆਪਦਾ ਇਤਿਹਾਸ ਜਿਹੜਾ ਸੁਣ ਲੱਗੇ ਹਾਂ।

ਕਰਦਾ ਜੇ ਜਾਂਦੇ ਜਾਂਦੇ ਸ਼ੇਰ ਨੂੰ ਮਗਰੋਂ ਲਾ ਜਾਓ ਤਾਂ ਬੜੀ ਚੰਗੀ ਗੱਲ ਹੈ। ਕਹਿੰਦੇ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਨੇ ਦਰਬਾਰ ਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਤੇ ਪੈਂਦੀ ਪੈਂਦੀ ਨਜ਼ਰ ਸਰਦਾਰ ਹਰੀ ਸਿੰਘ ਨਲੂਏ ਦੇ ਉੱਤੇ ਪੈ ਗਈ ਹੈ। ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ ਹਰੀ ਸਿੰਘ ਉੱਠ ਤੂੰ ਸ਼ੇਰ ਦਾ ਮੁਕਾਬਲਾ ਕਰਨਾ ਜਾ ਕੇ ਸ਼ੇਰ ਨੂੰ ਮਾਰ ਜਾ ਕੇ। ਇਹ ਕਹਿਣ ਲੱਗਿਆ ਲਿਆਓ ਕੋਈ ਤਲਵਾਰ ਭੱਲਾ ਬੰਦੂਕ ਦਿਓ। ਕਹਿੰਦੇ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਉੱਧਰ ਤਾਂ ਜੰਗਲੀ ਸ਼ੇਰ ਹੈ ਤੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੇਰ ਹੈ, ਸ਼ੇਰ ਨਾਲ ਸ਼ੇਰ ਦਾ ਹੋਣਾ ਮੁਕਾਬਲਾ, ਤੇਰੇ ਕੋਲੇ ਤਲਵਾਰ ਭੱਲਾ ਬੰਦੂਕ ਕਿਉਂ ਹੋਵੇ। ਇਹਨੇ ਘੁੱਟ ਕੇ ਕਮਰ ਕਸਾ ਕੀਤਾ ਹੈ, ਉਸ ਪਹਾੜੀ ਦੇ ਉੱਤੇ ਚਲਿਆ ਗਿਆ ਜਿਹੜੇ ਪਿੰਡ ਨੇ ਦੱਸਿਆ ਸੀ। ਇਹਨੇ ਜਾ ਕੇ ਮੰਗਾਇਆ ਸ਼ੇਰ ਆਪਣੇ ਘੁਰਨੇ ਵਿੱਚ ਸੁੱਤਾ ਪਿਆ, ਆਵਾਜ਼ ਮਾਰੀ ਸ਼ੇਰ ਨੂੰ, ਕਹਿਣ ਲੱਗੇ ਉਹ ਜੰਗਲੀ ਸ਼ੇਰ। ਜਦੋਂ ਸ਼ੇਰ ਨੇ ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਸੁਣਿਆ ਉੱਠਿਆ, ਆਪਣੇ ਭੋਰੇ ਵਿੱਚੋਂ ਨਿਕਲਿਆ, ਉੱਠ ਕੇ ਪਿੰਡਾਂ ਚੱਜ ਗਿਆ, ਬਾਈ ਹੱਥੋਂ ਛਾਲ ਮਾਰ ਕੇ। ਕਹਿੰਦੇ ਸਰਦਾਰ ਦੇ ਉੱਤੇ ਜਦੋਂ ਜੰਗਲੀ ਸ਼ੇਰ ਆਉਣ ਲੱਗੇ ਆ ਨਾ, ਆਉਂਦੇ ਸ਼ੇਰ ਨੂੰ ਵੇਖ ਕੇ ਸਰਦਾਰ ਨੇ ਆਪਣੀ ਸੱਜੀ ਬੋਡੀ ਲਾਈ ਹੈ ਤੇ ਆਉਂਦੇ ਸ਼ੇਰ ਦਾ ਕਹਿੰਦੇ ਇੱਕ ਪਾਸੇ ਜਵਾਰਾ ਥੱਲੇ ਵਾਲਾ ਫੜਿਆ, ਇੱਕ ਉਤਲਾ ਚੀਰ ਕੇ ਸ਼ੇਰ ਸੀ ਜਿਹੜਾ ਉਹ ਫਾੜ ਕਰ ਦਿੱਤਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਸ਼ਾਬਾਸ਼ੇ ਪੁੱਤਰ, ਤੂੰ ਤਾਂ ਅੱਜ ਤੋਂ ਨਲਵੇ ਵਰਗਾ ਬਹਾਦਰ ਬਣ ਗਿਆ, ਸਰਦਾਰ ਦੇ ਨਾਂ ਨਾਲ ਨਲਵਾ ਜੁੜ ਗਿਆ। ਕਹਿੰਦੇ ਨੇ ਸਰਦਾਰ ਜਮਰੋਹ ਦੇ ਕਿਲੇ ਵਿੱਚ ਬੈਠਿਆ ਅਤੇ ਉਸ ਵੇਲੇ ਕਹਿੰਦੇ ਇੱਕ ਡੋਲਾ ਜਿਹੜਾ ਬ੍ਰਾਹਮਣ ਲੋਕ ਕਹਿੰਦੇ ਲੈ ਕੇ ਜਾ ਰਹੇ ਸੀ ਸਰਦਾਰ ਨੂੰ, ਕਹਿੰਦੇ ਡੋਲਾ ਜਿਹੜਾ ਉਹ ਪਠਾਨ ਆਏ ਹਨ ਦੋ ਚਾਰ, ਉਹ ਖੋਹ ਕੇ ਲੈ ਗਏ, ਇਹ ਰੋਂਦੇ ਫਿਰਦੇ ਹਨ, ਇੱਧਰ ਉੱਧਰ ਫਿਰਦੇ ਆ, ਵੀ ਕਿੱਧਰ ਜਾ ਗਏ ਹੋਣਾ। ਕਿਸੇ ਸਿੰਘ ਨੇ ਵੇਖਿਆ ਤਾਰੀ ਸਾਰੇ ਬੰਦੇ ਹੋ, ਕੀ ਗੱਲ ਹੈ, ਕਾਹਤੋਂ ਰੋ ਰਹੇ ਹੋ। ਕਹਿਣ ਲੱਗੇ ਇਸ ਤਰ੍ਹਾਂ ਡੋਲਾ ਖੋਇਆ ਗਿਆ ਸਾਡਾ। ਕਹਿੰਦੇ ਆ ਬੈਠਾ ਤੁਹਾਡੀ ਬਿਮਾਰੀ ਦਾ ਇਲਾਜ ਕਰਨ ਵਾਲਾ ਕਿਲੇ ਵਿੱਚ, ਜਾਓ ਜਾ ਕੇ ਉਹਦੇ ਕੋਲੇ ਫਰਿਆਦ ਕਰੋ। ਚਲੇ ਗਏ ਹਨ ਰੋ ਰੋ ਕੇ। ਸਰਦਾਰ ਹਰੀ ਸਿੰਘ ਨਲੂਏ ਨੂੰ ਦੱਸਣ ਲੱਗੇ ਆ ਕੀ ਕਹਿੰਦੇ ਆ, ਸੁਣੋ ਤੁਹਾਡੀ ਜੱਥਾ ਇਹੋ ਬਿਆਨ ਕਰਦਾ ਹੈ।

ਸਰਦਾਰ ਕਹਿਣ ਲੱਗਿਆ ਕਿੰਨੇ ਕੁ ਪਠਾਨ ਸੀ? ਕਹਿੰਦੇ ਜੀ ਪੰਜ ਛੇ ਪਠਾਨ ਸੀ ਨਾ। ਤੇ ਸਰਦਾਰ ਕਹਿਣ ਲੱਗਿਆ ਤੁਸੀਂ ਕਿੰਨੇ ਕੁ ਸੋ? ਕਹਿੰਦੇ ਜੀ ਅਸੀਂ ਵੀ 60-70 ਮੂਰਤੀਆਂ ਸਾਂਈ ਨਾ। ਸਰਦਾਰ ਕਹਿਣ ਲੱਗਿਆ ਉਹ ਬੇੜੀਆਂ ਵਿੱਚ ਵੀ ਵੱਡੇ ਤਾਂ ਹੀ ਪਏ ਜੇ ਮੂਰਤੀਆਂ ਸੋ, ਤੇ ਜੇ ਸਿੰਘ ਹੁੰਦੇ ਸ਼ਸਤਰਧਾਰੀ ਹੁੰਦੇ ਤੇ ਇਹ ਹਾਲ ਤੁਹਾਡਾ ਕਿਉਂ ਹੁੰਦਾ? ਕਹਿੰਦੇ ਜੀ ਹੌਲੀ ਬੋਲੋ, ਸਾਨੂੰ ਤਾਂ ਦੇਵੀ ਨੇ ਰੱਖਿਆ, ਨਹੀਂ ਤਾਂ ਖਾ ਜਾਣਾ ਸੀ ਪਠਾਣਾ ਨੇ। ਸਰਦਾਰ ਨੇ 4-5 ਸਿੰਘ ਜਿਹੜੇ ਉਹ ਘੱਲੇ ਹਨ ਚੋਣ ਵੇ, ਤੇ ਡੋਲਾ ਜਿਹੜਾ ਪਠਾਣਾ ਤੋਂ ਖੋਹ ਕੇ ਉਹਨਾਂ ਨੂੰ ਮਾਰ ਕੇ ਤੇ ਵਾਪਸ ਲੈ ਆਉਂਦਾ ਤੇ ਇਹਨਾਂ ਨੂੰ ਆਖਿਆ ਲਓ ਤੁਹਾਡਾ ਡੋਲਾ ਜਿਹੜਾ ਆ ਗਿਆ, ਬੀਬੀ ਆ ਗਈ, ਇਸ ਨੂੰ ਲੈ ਜਾਓ। ਇਹ ਕਹਿਣ ਲੱਗੇ ਜੀ ਅਸੀਂ ਤਾਂ ਨਹੀਂ ਲਿਜਾਂਦੇ, ਇਹ ਬੀਬੀ ਤਾਂ ਹੁਣ ਪਿੱਟੀ ਗਈ ਹੈ ਤੇ ਇਹਨੂੰ ਪਠਾਣਾ ਦੇ ਹੱਥ ਲਾ ਕੇ। ਸਰਦਾਰ ਕਹਿਣ ਲੱਗਿਆ ਮੇਰੇ ਕਿਲੇ ਵਿੱਚ ਆਏ ਹੋ, ਤੁਹਾਨੂੰ ਮਾਫ ਕਰਦਾ, ਨਿਕਲ ਜਾਓ ਇੱਥੋਂ। ਇਸ ਬੀਬੀ ਨੇ ਵੀ ਆਖਤਾ ਮੈਂ ਇਹਨਾਂ ਬੋਝਲਾਂ ਦੇ ਨਾਲ ਨਹੀਂ ਜਾਣਾਗਾ, ਮੈਂ ਤਾਂ ਇੱਥੇ ਹੀ ਸੇਵਾ ਕਰਾਂਗੇ। ਕਹਿੰਦੇ ਇਹ ਬੀਬੀ ਨੂੰ ਕਹਿੰਦੇ ਅੰਮ੍ਰਿਤ ਛਕਾਇਆ ਗਿਆ ਤੇ ਇਹਦਾ ਨਾਂ ਬੀਬੀ ਹਰਸ਼ਰਨ ਕੌਰ ਰੱਖਿਆ ਗਿਆ। ਇਹ

ਚਮਕੌਰ ਵਾਲਾ ਆਪਾਂ ਫਿਰ ਬਿਆਨ ਕਰਾਂਗੇ। ਕਈ ਗੱਲਾਂ ਐਸੀਆਂ ਇਤਿਹਾਸ ਵਿੱਚ ਆਉਂਦੀਆਂ ਨੇ, ਉਹਨਾਂ ਦੇ ਜਾ ਕੇ ਵੱਡਿਆਂ ਵਡੇਰਿਆਂ ਨੂੰ ਮਿਲੀਏ, ਉਹ ਗੱਲਾਂ ਜਿਹੜੀਆਂ ਦੱਸਦੇ ਹਨ। ਲੋ ਬੀਬੀ ਸ਼ਰਨ ਕੌਰ ਕਹਿੰਦੇ ਨੇ, ਮਹਾਰਾਜਾ ਰਣਜੀਤ ਸਿੰਘ ਛੋਟਾ ਜਿਹਾ ਸੀਗਾ ਤੇ ਸੁੱਤਾ ਪਿਆ। ਆਓ ਆਪਾਂ ਇਤਿਹਾਸ ਢਾਡੀ ਸਿੰਘ ਪੜ੍ਹ ਰਹੇ ਹਾਂ। ਬੀਬੀ ਸ਼ਰਨ ਕੌਰ ਲੋ ਚਿੱਠੀ ਲੈ ਕੇ ਆਏ ਕਿਲੇ ਦੇ ਉੱਤੇ, ਰੇਸ ਵਿੱਚੋਂ ਜਮਰੋਧ ਵਿੱਚੋਂ ਚੱਲੀ ਹੈ ਪਿਸ਼ਾਵਰ ਦੇ ਕਿਲੇ ਦੇ ਵਿੱਚ। ਸਰਦਾਰ ਹਰੀ ਸਿੰਘ ਨਲੂਆ ਜਿੱਥੇ ਇਸ ਨੂੰ ਬੁਖਾਰ ਹੋਇਆ ਪਿਆ ਸੀ, ਇੱਥੇ ਪਿਆ ਚਿੱਠੀ ਸਰਦਾਰ ਮਹਾਂ ਸਿੰਘ ਨੇ ਲਿਖੀ ਹੈ। ਲੋ ਇਹ ਚਿੱਠੀ ਬੀਬੀ ਸ਼ਰਨ ਕੌਰ ਕਹਿੰਦੇ ਨਿਕਲੀ ਹੈ ਇਸ ਕਿਲੇ ਵਿੱਚੋਂ ਤੇ ਚੱਲੀ ਹੈ ਪਿਸ਼ਾਵਰ ਦੇ ਕਿਲੇ ਵੱਲੇ। ਆ ਨਿਸ਼ਾਨ ਜਿਹੜਾ ਝੂਮਦ ਹੈ, ਇਸ ਨੂੰ ਮੁਖਾਤਬ ਕਰਕੇ ਕਹਿੰਦੀ ਜਾਂਦੀ ਹੈ, ਝੂਲਦਾ ਰਹੇ ਜੋ ਵਿਚਾਰੇ ਪੰਥ ਦੇ ਸੁਨਹਿਰੀ ਚੰਡਿਆ।

ਮੈਂ ਗੱਲ ਕਰਨ ਲੱਗਿਆ ਸੀ ਮਹਾਰਾਜਾ ਰਣਜੀਤ ਸਿੰਘ ਛੋਟੀ ਜੀ ਦੀ ਉਮਰ ਹੈ ਤੇ ਸੁੱਤਾ ਪਿਆ। ਸਰਦਾਰ ਮਹਾਂ ਸਿੰਘ ਅੰਮ੍ਰਿਤ ਵੇਲੇ ਉੱਠੀ ਹੈ ਤੇ ਰਣਜੀਤ ਸਿੰਘ ਆਵਾਜ਼ ਮਾਰੇ ਕਹਿਣ ਲੱਗਿਆ, ਰਣਜੀਤ ਸਿੰਘ ਉੱਠ, ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਪਾਣੀ ਕਰ। ਬੱਚਾ ਸੀ, ਨਿਆਣਾ ਸੀ, ਅਤੇ ਇਸ ਨੇ ਵੇਖਿਆ ਜਦੋਂ ਪਿਤਾ ਦੂਰ ਚਲੇ ਗਏ ਤੇ ਇਹ ਫਿਰ ਅੱਖਾਂ ਮਰ ਕੇ ਫਿਰ ਸੌਂ ਗਿਆ ਤੇ ਮਹਾਂ ਸਿੰਘ ਫਿਰ ਆਇਆ, ਕਹਿਣ ਲੱਗਿਆ, ਰਣਜੀਤ ਸਿੰਘ ਤੂੰ ਉੱਠਿਆ ਨਹੀਂ ਆ, ਅੰਮ੍ਰਿਤ ਵੇਲਾ ਹੋ ਗਿਆ, ਸਿੰਘਾਂ ਦੇ ਮੁੰਡੇ ਜਿਹੜੇ ਹੁੰਦੇ ਆ ਇਸ ਵੇਲੇ ਤੱਕ ਸੌਂਦੇ ਨਹੀਂ ਹੁੰਦੇ ਗਏ। ਇਹ ਫਿਰ ਉੱਠਿਆ ਰਣਜੀਤ ਸਿੰਘ, ਫਿਰ ਉੱਠ ਕੇ ਅੱਖਾਂ ਮਾਰਨ ਲੱਗ ਪਿਆ ਤੇ ਜਦੋਂ ਇਹਨੇ ਵੇਖਿਆ ਨਾ ਪਿਤਾ ਜੀ ਹੁਣ ਉੱਧਰ ਦੂਰ ਚਲੇ ਗਏ ਹੈ ਕੋਈ ਪਸ਼ੂਆਂ ਨੂੰ ਪੱਠੇ ਰੱਸੇ ਪਾਉਣ ਵਾਸਤੇ, ਇਹ ਫਿਰ ਸੌ ਗਿਆ। ਤੇ ਤੀਸਰੀ ਵਾਰੀ ਜਦੋਂ ਸਰਦਾਰ ਮਹਾਂ ਸਿੰਘ ਆਇਆ ਨਾ, ਇਕਲੌਤਾ ਬੱਚਾ ਸੀ ਰਣਜੀਤ ਸਿੰਘ, ਕਹਿਣ ਲੱਗਿਆ, ਉਹ ਰਣਜੀਤ ਸਿੰਘ ਉੱਠਿਆ ਨੀ ਤੂੰ ਹੁਣ ਤੱਕ, ਤੈਨੂੰ ਕਿੰਨੇ ਵਾਰੀ ਉਠਾ ਕੇ ਗਿਆ। ਰਣਜੀਤ ਸਿੰਘ ਨੇ ਵੇਖਿਆ, ਲਵੇ ਹੁਣ ਠੁੱਕਣ ਗਿਆ ਤੇ ਜੇ ਮੈਂ ਨਾ ਉੱਠਿਆ ਹੁਣ। ਤੇ ਸਰਦਾਰ ਮਹਾਂ ਸਿੰਘ ਇੱਕ ਦੁੱਧ ਦਾ ਛੰਨਾ ਸੀ ਜਿਹੜਾ ਉਹ ਭਰ ਕੇ ਲਿਆ, ਕਹਿਣ ਲੱਗਿਆ, ਲੈ ਉੱਠ ਪੁੱਤਰ, ਉੱਠ ਕੇ ਅੱਖਾਂ ਮਾਰ ਲਾ ਪਿਆ ਰਣਜੀਤ ਸਿੰਘ, ਕਹਿੰਦਾ ਲੈ ਪੁੱਤਰ ਦੁੱਧ ਪੀ ਲਾ, ਛੰਨਾ ਭਰ ਕੇ ਲਿਆ, ਆ ਫਿਰ ਚ ਪਿਆਲੀਆਂ ਜੀਆਂ ਜਿਹੜੀਆਂ ਇਹ ਤਾਂ ਹੁਣ ਚੱਲੀਆਂ ਨਾ, ਤੇ ਇੰਡੀਆ ਵਿੱਚ ਵੇਖਿਆ ਮੈਂ ਅੱਗੇ ਪੁਰਾਣੇ ਜਿਹੜੇ ਵੱਡੇ ਵੱਡੇ ਛੰਨੇ ਹੁੰਦੇ ਸੀਗੇ ਉਹਨਾਂ ਚ ਕਿਲੋ ਕਿਲੋ ਦੁੱਧ ਦਾ ਜਿਹੜਾ ਪੈਂਦਾ ਹੁੰਦਾ ਸੀ, ਮਹਾਂ ਸਿੰਘ ਨੇ ਉਹ ਭਰ ਕੇ ਲਿਆਂਦਾ। ਆ ਪਿਰ ਚ ਪਿਆਲੀਆਂ ਜੀਆਂ ਇੱਕ ਹੋਰ ਇੰਡੀਆ ਵਿੱਚ ਚੱਲੀਆਂ ਸੀ ਪਿਰ ਚ ਪਿਆਲੀਆਂ ਜੀਆਂ, ਉਹਨਾਂ ਚ ਥੋੜੇ ਜਿਹੇ ਇੰਨੀ ਕੀ ਚਾਹ ਪੈਂਦੀ ਹੁੰਦੀ, ਥੋੜੇ ਜਿਹੇ ਘੋਟਕ। ਸਾਡੇ ਇੱਕ ਪ੍ਰਾਹੁਣਾ ਆਇਆ ਪ੍ਰੋਗਰਾਮ ਬਣਾਉਣ ਵਾਸਤੇ ਸਾਡਾ, ਤੇ ਉਹਦੇ ਵਾਸਤੇ ਚਾਹ ਬਣਾਏ, ਅਸੀਂ ਵੀ ਉਹ ਪਿਰ ਚ ਪਿਆਲੀਆਂ ਜੀਆਂ ਜਵਾਕਾਂ ਨੇ ਲੈ ਆਉਂਦੇ ਆ ਕਿਤੇ, ਤੇ ਉਹਨਾਂ ਚ ਪਾ ਕੇ ਭਾਈ ਉਹ ਬਜ਼ੁਰਗਾਂ ਨੂੰ ਦੇ ਦਿੱਤੇ ਚਾਹ, ਤੇ ਉਹ ਪੀ ਕੇ ਨਾ, ਇੱਕ ਤਾਂ ਹੁਣ ਘੁੱਟ ਸੀ ਉਹਦੇ ਵਿੱਚ ਪੈਂਦੇ ਤੇ ਬਾਹਰੋਂ ਵੱਡਾ ਸਾਰਾ ਕੱਪ ਦੀਦਾ ਸੀਗਾ, ਤੇ ਉਹ ਪੀ ਕੇ ਨਾ ਘੁੱਟ ਭਰ ਕੇ ਤੇ ਨਿਆਣਿਆਂ ਨੂੰ ਆਵਾਜ਼ ਮਾਰੇ, ਕਾਕਾ ਲਿਆਓ ਚਾਹ ਲਿਆਓ, ਚਾਹ ਵਿੱਚ ਸ਼ੂਗਰ ਠੀਕ ਹੈ, ਕਹਿੰਦਾ ਲਾਹੌਰੀ ਸਲੈ, ਇਹ ਮਿੱਠਾ ਵੇਖਣ ਵਾਸਤੇ ਸ਼ੂਗਰ ਵੇਖਣ ਵਾਸਤੇ ਮੈਨੂੰ ਦਿੱਤਾ। ਮੇਰਾ ਕਹਿਣ ਦਾ ਭਾਰ ਹੈ ਪੁਰਾਣੇ ਸਮੇਂ ਹੁੰਦੇ ਸੀ ਉਸ ਵੇਲੇ, ਕਹਿੰਦੇ ਲੈ ਮਹਾਂ ਸਿੰਘ, ਮਹਾਂ ਸਿੰਘ ਕਹਿਣ ਲੱਗਿਆ, ਲੈ ਪੁੱਤਰ ਰਣਜੀਤ ਸਿੰਘ ਦੁੱਧ ਪੀ ਲਾ,

ओ मैंने सपना बड़ा आया। महासिंह कहन लग्या, लै पुत्र फिर तू मैनु हुण पहला सपने दे गल सुना दे ते फिर तू दुध पी ले। छन्ना सी जिहड़ा महासिंह ने ओ मेरे दे उत्ते रख दिता ते गल सुन लग्या। रणजीत सिंह कहन लग्या, बापू मैं कहिंदा सपने दे गल तां सुना दूंगा, पहला मैं दुध पीऊंगा। किसी महासिंह कहन लग्या, नहीं तू पहला सपने की गल ही सुना ते दुध आ जिहड़ा ए फिर पी ले। ये कहन लग्या, नहीं बापू मैं तां पहला सपने की गल फिर सुनाऊ, पहला दुध पिया। महासिंह कहन लग्या, लै फिर आपां सौदाबाजी कर लीए। लोता बच्चा सी, प्यारा बड़ा सीगा, सौदाबाजी कर लीए भी तू एक घुट दुध भी भर लिया कर ते एक सुपने की गल सुना दिया कर। रणजीत सिंह कहन लग्या, बापू दुध की घुट है जी मैं पहला भरूंगा। सौदा हो गया, एक दुध की घुट रणजीत सिंह ने भरी है। आपके पिता महासिंह नु कहन लग्या, बापू मैनु सुपना बड़ा आया, रात सुपने विच मैं जानी पंजाब के तख्त ते बैठ गए। सुपना आया रणजीत सिंह नु सर्प सांझा राज है, जिन्हू हिंदू कहंदे सी साडा राज है, मुसलमान फखर करदे सी ये साडा राज है, उस राज नु घेरा पिया वे है। एहो जा राज देखो मुठ्ठी भर कौम सी। गुरु गोबिंद सिंह महाराज पातशाह ने ऐसा खंडे बाटे का अमृत तैयार करके कौम नु छकाया, सिंह शेर बन गए, शाइयां नाल टकराउण वास्ते तैयार हो गए हैं। कहंदे गुरु गोबिंद सिंह महाराज पातशाह ने आख्या सी, बहादुरो आ मैं पंज जिहड़े साजे हां, पंज प्यारे खालसा पंथ साज दिता है, ए मारिया होया मुकेगा नहीं, इस नू मारन वाले मुक जाणगे, ए पंथ सा जिहड़ा ध्रुव तारे वांगू चमकदा रहूगा। इक शहर ने भी बड़ा सतसुंदर लिखिया, उन्हें कहा जिवें अग्गां दे ढेरां नू खाया नहीं जांदा, जिवें पर्वत हमाला हिलाया नहीं जांदा, जिवें फूकां नाल सूरज बुझाया नहीं जांदा, जिवें धरती नू उच्चा उठाया नहीं जांदा, ਜਿਵੇਂ ਇਸ ਗੱਲ ਚ ਸੱਚਾਈ ਆ ਲੋਕੋ, ਇਹ ਪੰਥ ਕਿਸੇ ਤੋਂ ਮੁਕਾਇਆ ਨਹੀਂ ਜਾਂਦਾ। ਮੰਨੂ ਸਾਡੇ ਦਾਤਰੇ, ਅਸੀਂ ਮੰਨੂ ਦੇ ਸੋਏ, ਸਾਨੂੰ ਜਿਉਂ ਜਿਉਂ ਮੰਨੂ ਵੱਧਦਾ ਅਸੀਂ ਦੂਣੇ ਚਾਉਣੇ ਹੋਏ। ਪੰਥ ਆ ਜਿਹੜਾ ਕੱਲ ਨੂੰ ਅੰਮ੍ਰਿਤ ਵੇਲੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਭਾਗਾਂ ਵਾਲੇ ਉਹ ਜੀ ਹੋਣਗੇ, ਬੀਬੀਆਂ ਭੈਣਾਂ ਤੀਆਂ ਵੀਰ ਭਾਗਾਂ ਵਾਲੇ ਹੋਣਗੇ, ਜਿਹੜੇ ਗੁਰੂ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਗੇ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਸੰਤ ਬਾਬਾ ਸੁੰਦਰ ਸਿੰਘ ਜੀ, ਸੰਤ ਬਾਬਾ ਮੋਹਨ ਸਿੰਘ ਜੀ, ਸੰਤ ਬਾਬਾ ਖਜਾਨ ਸਿੰਘ ਜੀ, ਇਹ ਸਾਰੇ ਇਸ ਪਿੰਡ ਦੇ ਨਾਲ ਸਹਿਮਤ ਹੈ। ਬੜਾ ਮਸ਼ਹੂਰ ਪਿੰਡ ਹੈ, ਇੱਥੋਂ ਦੇ ਕਬੱਡੀ ਦੇ ਖਿਡਾਰੀ ਵੀ ਬੜੇ ਤਕੜੇ ਮੁੰਡੇ ਹਨ, ਪੰਜਾਬ ਦੀ ਟੀਮ ਵਿੱਚ ਦੋ ਮੁੰਡੇ ਖੇਡਦੇ ਹੈ। ਆਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਹਾਂ, ਮਹਾਂਪੁਰਖਾਂ ਦੀਆਂ ਯਾਦਾਂ ਜਿਹੜੀਆਂ ਹਮੇਸ਼ਾ ਕਾਇਮ ਰਹਿੰਦੀਆਂ। ਇਸ ਪਿੰਡ ਨੇ ਜੰਗੇ ਆਜ਼ਾਦੀ ਦੇ ਵਿੱਚ ਬੜਾ ਭਾਰੀ ਹਿੱਸਾ ਜਿਹੜਾ ਪਾਇਆ। ਜੈਤੋ ਦੇ ਮੋਰਚੇ ਵਿੱਚ ਸਭ ਨਾਲੋਂ ਵੱਧ ਜਿਹੜੇ ਸ਼ਹੀਦ ਹੋਏ ਹਨ ਉਹ ਭਿੰਡਰਾਂ ਦੇ ਪਿੰਡਰਾਂ ਪਿੰਡ ਦੇ ਸੀ। ਆਪਾਂ ਉਸ ਪਿੰਡ ਦੀ ਗੱਲ ਕਰ ਰਹੇ ਹਾਂ। ਕਹਿੰਦੇ ਸਨ ਸੁੱਚਾ ਸਿੰਘ ਜੀ ਜਿਹੜੇ ਬੜੇ ਜਵਾਨ ਸੀ, ਤਕੜੇ ਖੂੰਡਾ ਰੱਖਦੇ ਸੀ, ਕੋਲੇ ਜਥੇਦਾਰ ਦਾ ਹੁਕਮ ਹੋ ਗਿਆ ਵੀ 500 ਦਾ ਜੱਥਾ ਲੈ ਕੇ ਤੁਸੀਂ ਜੈਤੋ ਵਿੱਚ ਜਾਣਾ। ਅੱਗੇ ਅੰਗਰੇਜ਼ ਘੋੜੇ ਤੇ ਚੜਿਆ ਸੀਗਾ, ਇਸ ਨੇ ਮਾਤਾ ਸੁੱਚਾ ਸਿੰਘ ਜੀ ਨੇ ਇਹ ਖੂੰਡਾ ਰੱਖਦੇ ਸੀ ਬੜਾ ਕੋਲੇ ਤਗੜਾ, ਤੇ ਘੋੜੇ ਦੇ ਕੋਲੇ ਪੀਲੇ ਪਾਸੇ ਮਾਰਿਆ ਤੇ ਘੋੜਾ ਸੀ ਜਿਹੜਾ ਭਜਾ ਦਿੱਤਾ। ਇਸ ਅੰਗਰੇਜ਼ ਦਾ ਜੰਗੇ ਆਜ਼ਾਦੀ ਵਿੱਚ ਆਪਾਂ ਕੱਲ ਨੂੰ ਬੇਨਤੀ ਕਰਾਂਗੇ, ਬੜਾ ਭਾਰੀ ਹਿੱਸਾ ਪਾਇਆ। ਲੋ ਬੀਬੀ ਸ਼ਰਨ ਕੌਰ ਸਾਡੀਆਂ ਭੈਣਾਂ ਵਿੱਚੋਂ ਆਪਾਂ ਪਹਿਲਾਂ ਯਾਨੀ ਸਾਹਿਬ ਸਿੰਘ ਜੀ ਉਹਨਾਂ ਪਾਸੋਂ ਵੀ ਬੀਬੀ ਦਾ ਇਤਿਹਾਸ ਆ ਜਿਹੜਾ ਸੁਣ ਰਹੇ ਸੀ। ਸਿੱਖ ਇਤਿਹਾਸ ਵਿੱਚ ਤਾਂ ਬੀਬੀਆਂ ਭੈਣਾਂ ਦਾ ਭਾਰੀ ਹਿੱਸਾ, ਕੱਲ ਦੇ ਦਿਗਾਨੇ ਬੇਨਤੀਆਂ ਕਰਾਂਗੇ।
ਤਾਂ ਸਰਦਾਰ ਹਰੀ ਸਿੰਘ ਨਲੂਏ ਦੇ ਕੋਲੇ ਬੀਬੇ ਚਲੀ ਗਈ ਹੈ ਤੇ ਸਰਦਾਰ ਦੇ ਸਿਰਹਾਣੇ ਹੇਠਾਂ ਹੱਥ ਦੇ ਕੇ ਸਰਦਾਰ ਨੂੰ ਬੈਠਾ ਕਰ ਲਿਆ। ਪਾਣੀ ਦਾ ਕੱਪ ਆ ਜਿਹੜਾ ਟੇਬਲ ਤੋਂ ਚੁੱਕਿਆ ਹੈ, ਸਰਦਾਰ ਦੇ ਮੂੰਹ ਨੂੰ ਲਾਇਆ। ਸਭ ਨਾਲ ਪਹਿਲਾਂ ਟੇਬਲ ਤੇ ਪਿਆ ਹੋਇਆ ਜਿਹੜਾ ਲੈਂਪ ਸੀ ਉਹਦੀ ਬੱਤੀ ਆ ਜਿਹੜੀ ਉੱਚੀ ਬੀਤੀ ਹੈ, ਚਾਨਣ ਹੋਇਆ। ਪਹਿਲੇ ਕੁੱਟ ਭਰੇ, ਦੂਸਰੇ ਤੀਸਰੀ ਕੁੱਟ ਭਰੇ, ਸਰਦਾਰ ਨੇ ਅੱਖਾਂ ਖੋਲੀਆਂ, ਕਹਿਣ ਲੱਗਿਆ ਆਪਣੇ ਧਰਮ ਦੀ ਬੱਚੀ ਨੂੰ, ਕਹਿਣ ਲੱਗਿਆ ਪੁੱਤਰ ਕਿੰਨੀ ਰਾਤ ਗਈ ਹੈ, ਕਿੰਨੀ ਬਾਕੀ ਰਹਿੰਦੀ ਹੈ, ਕੀ ਲੈਣ ਵਾਸਤੇ ਆਈ ਹੈ ਇੱਥੇ। ਕਹਿੰਦੇ ਬੇਬੇ ਅਰਸ਼ਰਨ ਕੌਰ ਨੇ ਜੇਬ ਦੇ ਵਿੱਚੋਂ ਚਿੱਠੀ ਕੱਢੀ ਹੈ ਤੇ ਇਹ ਕਹਿਣ ਲੱਗੇ ਸਾਹਿਬ, ਕਹਿਣ ਲੱਗੀ ਹੈ ਪਿਤਾ ਜੀ ਮੈਂ ਜਮਰੋਦ ਵਿੱਚੋਂ ਆਈ ਹਾਂ, ਸਰਦਾਰ ਮਹਾਂ ਸਿੰਘ ਨੇ ਆਹ ਚਿੱਠੀ ਹੈ ਜਿਹੜੀ ਮੈਨੂੰ ਲਿਖ ਕੇ ਦਿੱਤੀ ਹੈ, ਮੈਂ ਤੁਹਾਨੂੰ ਪਹੁੰਚਾ ਦਿੱਤੀ ਹੈ। ਚਿੱਠੀ ਦੇ ਅੱਖਰ ਮੈਂ ਪੜ੍ਹ ਕੇ ਸੁਣਾਵਾਂ ਨਾ ਜਾਂ ਤੁਸੀਂ ਪੜ੍ਹੋਗੇ। ਨਾ ਬੀਬੀ ਅਰਸ਼ਨ ਕੌਰ ਚਿੱਠੀ ਦੇ ਅੱਖਰ ਪੜ੍ਹ ਕੇ ਆਪਣੇ ਧਰਮ ਦੇ ਪਿਤਾ ਸਰਦਾਰ ਹਰੀ ਸਿੰਘ ਨਲੂਏ ਨੂੰ ਸੁਣਾਉਣ ਲੱਗੀ ਹੈ। ਕੀ ਕਹਿਣ ਲੱਗੀ ਹੈ ਸੁਣੋ, ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਇਤਿਹਾਸ ਆ ਜਿਹੜਾ ਉਹ ਆਪਾਂ ਢਾਡੀ ਸਿੰਘਾਂ ਪਾਸੋਂ ਕੱਲ ਦੇ ਦੌਰਾਨ ਸੁਣਿਆ ਗਿਆ ਵੀ ਮੁੱਠੀ ਪਰ ਕੌਮ ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਾਟਾ ਪੰਜ ਪਿਆਰਿਆਂ ਨੇ ਸੁਬਾ ਅੰਮ੍ਰਿਤ ਵੇਲੇ 7 ਵਜੇ ਤਿਆਰ ਕਰਨਾ। ਉਹ ਮਾਈ ਭਾਈ ਭਾਗਾਂ ਵਾਲੇ ਹੋਣਗੇ ਜਿਹੜੇ ਗੁਰੂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਗੇ। ਆ ਵੇਖੋ ਬੀਬੀ ਹਰਸ਼ਰਨ ਕੌਰ ਗੁਰੂ ਵਾਲੇ ਸੀ, ਜਾਨ ਤਲੀ ਤੇ ਰੱਖ ਕੇ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਦੇ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਦੇ ਕੋਲੇ ਪਹੁੰਚ ਗਈ ਹੈ। ਸੋ ਆਪਾਂ ਕੱਲ ਦੇ ਦੌਰਾਨ ਵਿੱਚ ਇਸ ਤੋਂ ਅੱਗੇ ਦਾ ਇਤਿਹਾਸ, ਆਪਦਾ ਇਤਿਹਾਸ ਹੈ ਜਿਹੜਾ, ਸਾਡਾ ਇਤਿਹਾਸ, ਸਿੱਖ ਰਾਜ ਦਾ ਇਤਿਹਾਸ ਹੈ ਜਿਹੜਾ ਆਪਾਂ ਸੁਣਾਂਗੇ। ਹੁਣ ਇੰਨੀ ਕੁ ਸੇਵਾ ਜਿਹੜੀ ਢਾਡੀ ਸਿੰਘਾਂ ਦੇ ਪ੍ਰਵਾਨ ਕਰਨੇ, ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਆਪਣੇ ਦਰੋਂ ਕੋਲੋਂ ਸੁਖ ਬਖਸ਼ਣ, ਖੁਸ਼ੀਆਂ ਬਖਸ਼ਣ। ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗਿਆ, ਸਭ ਸੰਗਤਾਂ ਆਪਾਂ ਰਲ ਮਿਲ ਕੇ ਅਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. This is a very strong battle. The battle of the Kalangi Tarji has won 40,000,000 people. ਵੀਰਤਾ ਦੀ ਜੋਤ ਬਣ ਕੇ ਜਗਮਗਾ ਰਹੀ ਹੈ, ਜਿਸ ਤੋਂ ਨਿਰਭੈਤਾ ਦੀ ਰੋਸ਼ਨੀ ਲੈ ਕੇ ਅਨੇਕਾਂ ਸੂਰ ਵੀਰਾਂ ਨੇ ਬਲੀਦਾਨ ਦੇ ਕੇ ਜੀਵਨ ਜੋਤ ਪ੍ਰਜਵਲਿਤ ਕੀਤੀ। ਇਸ ਕੌਮੀ ਬਨਾਰ ਲਈ ਨਰਗ ਜੀ ਨੇ ਆਪਣੀ ਅਕੀਦਤ ਇਉਂ ਪੇਸ਼ ਕੀਤੀ ਹੈ।

इस कैसेट में ज्ञानी निरंजन सिंह जी नरगिस दे खोज भरे इतिहास दी जिन्हां विच गुरु रामदास दा दर नीरी पीरी दे मालक श्री गुरु हरगोबिंद साहिब जी श्री गुरु गोबिंद सिंह जी महाराज जी दे साहिबजादे ਅਤੇ ਸੂਰਬੀਰ ਸਿੰਘਾਂ ਦੇ ਕਾਰਨਾਮੇ ਹਨ। ਅੰਤਰਰਾਸ਼ਟਰੀ ਪੱਧਰ ਦੇ ਆਰਟਿਸਟ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ੍ਰੀ ਕੁਲਦੀਪ ਮਾਣਕ ਜੀ ਅਤੇ ਸਿੱਖ ਤੇਜਾਂ ਦੇ ਸ਼ਿੰਗਾਰ ਸਰਦਾਰ ਬਲਵੰਤ ਸਿੰਘ ਲਿੱਤਰਾਂ ਵਾਲੇ ਦੀ ਆਵਾਜ਼ ਵਿੱਚ ਸੰਗਤਾਂ ਦੀ ਭੇਟਾ ਕੀਤੇ ਜਾਂਦੇ ਹਨ। ਇਸ ਕੈਸੇਟ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਮਿਸਟਰ ਬੀ ਡੀ ਪਵਾਰ ਅਤੇ ਸ੍ਰੀ ਮੁਕੇਸ਼ ਜੌਲੀ ਜੀ ਨੇ। ਰਿਦਮ ਤੇ ਸੰਗਤ ਕਰ ਰਹੇ ਹਨ ਸ੍ਰੀ ਬਾਬੂ ਲਾਲ ਜੀ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸੋਭਤ ਹੋ ਕੇ ਦੁਨੀਆਂ ਨੂੰ ਭਗਤੀ ਤੇ ਸ਼ਕਤੀ ਪ੍ਰਦਾਨ ਕੀਤੀ। ਧਰਮ ਤੇ ਸਿਆਸਤ ਦਾ ਸੁਮੇਲ ਸਿੱਖਾਂ ਨੂੰ ਅਣਖੀਲੀ ਜੀਵਨ ਜਾਚ ਦਰਸਾਈ। ਦਾਤਾਰ ਦੀ ਸ਼ੋਭਾ ਇਉਂ ਬਿਆਨ ਕੀਤੀ ਜਾਂਦੀ ਹੈ। ਸਿੰਘ ਸਰਦਾਰਾਂ ਦੀਆਂ ਪਰ ਉਪਕਾਰ ਲਈ ਕੀਤੀਆਂ ਮਹਾਨ ਸ਼ਹਾਦਤਾਂ ਦਾ ਗੌਰਮਈ ਇਤਿਹਾਸ ਪੜ੍ਹ ਕੇ ਜਿੱਥੇ ਸਿੱਖ ਕੌਮ ਦੇ ਨੌਜਵਾਨਾਂ ਦੇ ਸਵੈਮਾਨ ਨਾਲ ਕੱਦ ਉੱਚੇ ਹੋ ਜਾਂਦੇ ਹਨ, ਉੱਥੇ ਇਸ ਇਤਿਹਾਸ ਨੂੰ ਵਾਚ ਕੇ ਨਿਰਪੱਖ ਗੈਰ ਸਿੱਖਾਂ ਦੇ ਸਿਰ ਵੀ ਸਤਿਕਾਰ ਨਾਲ ਚੁੱਕ ਜਾਂਦੇ ਹਨ। ਇਸ ਬਾਰੇ ਚੰਦ ਇਸ਼ਾਰੇ ਇੰਜ ਕੀਤੇ ਜਾਂਦੇ ਹਨ।

ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਿੱਲੀ ਤੋਂ ਕਲਗੀਧਰ ਦੇ ਦੀਦਾਰ ਲਈ ਮਾਲਵੇ ਦਮਦਮੇ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਗੁਰਦੇਵ ਦੇ ਚਰਨਾਂ ਵਿੱਚ ਪੁੱਜੇ। ਸਾਹਿਬਜ਼ਾਦਿਆਂ ਦੇ ਨਾਂ ਦਰਸ਼ਨ ਹੋਣ 'ਤੇ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਅਰਮਾਨ ਦਾਤਾਰ ਦੇ ਚਰਨਾਂ ਵਿੱਚ ਇੰਜ ਪੇਸ਼

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ sikhnet.com ਦੇ ਵੈਬ ਪੇਜ ਦੇ ਚੈਨਲ 16 ਰਾਹੀਂ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਸਿੱਖਨੈਟ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਆਭਾਰੀ ਹਾਂ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ। ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵੇਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚੀ ਵਿਰਸੇ ਦੀ ਲੜੀ ਚ ਪਰੋਏ ਸਰੋਤਿਓ, ਜੂਨ ਦੇ ਮਹੀਨੇ ਦਾ ਨਾਂ ਸੁਣਦੇ ਸਿੱਖਾਂ ਦੇ ਮਨ ਭਰ ਆਉਂਦੇ ਹਨ। ਕੜਕਦੀ ਗਰਮੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਤੱਤੀ ਤਵੀ ਤੇ ਬੈਠ ਸਹਿਣਸ਼ੀਲਤਾ ਦਾ ਪ੍ਰਗਟਾਵਾ ਅਤੇ ਸੱਕ ਅਕਾਲ ਤਖ਼ਤ ਦੌਰਾਨ ਮਾਸੂਮ ਬੱਚੇ, ਬੀਬੀਆਂ, ਬਜ਼ੁਰਗ ਅਤੇ ਨੌਜਵਾਨਾਂ ਦੇ ਦਮਕਦੇ ਚਿਹਰੇ ਸਾਹਮਣੇ ਦਿਸਣ ਲੱਗ ਪੈਂਦੇ। ਅੱਜ ਦੇ ਪ੍ਰੋਗਰਾਮ ਵਿੱਚ ਇਸ ਸਾਕੇ ਦਾ ਇਤਿਹਾਸ ਅਤੇ ਦਰਦਨਾਕ ਸਾਕੇ ਦੇ ਦੌਰਾਨ ਸ਼ਹੀਦ ਹੋਏ ਮਾਸੂਮ ਬੱਚੇ, ਬੀਬੀਆਂ, ਬਜ਼ੁਰਗ ਅਤੇ ਨੌਜਵਾਨਾਂ ਨੂੰ ਮਿੱਠੀ ਸ਼ਰਧਾਂਜਲੀ ਵੀ ਭੇਟ ਕਰਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਫਰਮਾਨ, ਜੀਵਤ ਜੀਵਤ ਜੀਵਤ ਰਹੋ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1138 ਉੱਪਰ ਸੁਸ਼ੋਭਿਤ ਹਨ।

ਸਦਨ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਜੀਵਨ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਬਸਰ ਕਰਨ ਲਈ ਪ੍ਰੇਰਦੇ ਹਨ, ਆਪ ਜੀ ਸਮਾਉਂਦੇ ਹਨ। ਇਹ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਜੀਵ ਨਾਲ ਪ੍ਰਚਾਰਦੇ ਰਹੋ। ਇਹ ਭਾਈ ਸਦਾ ਆਪ ਨਾਲ

ਭਾਈ ਸਿਰਫ ਹਰ ਨਾਮ ਦੀ ਰਾਹੀਂ ਹੀ ਜਗਤ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਨਾਨਕ ਤੁਹਾਨੂੰ ਪਰਮਾਤਮਾ ਨਾਲ ਮਿਲਾਪ ਦੀ ਇਹੀ ਜੁਗ

0: प्यारे श्रोतो, सन 1984 दा साल सिख कौम दे इतिहास विच 18वीं सदी दे कल्लूकारियां नूं भी मात पाउंदा है। हिंदुस्तानी हुकूमत ने सिखां दे सर्व उच्चतम अते रूहानी केंद्र ते हमले दा नाम ऑपरेशन ब्लू स्टार भाव नीला तारा चीर फाड़ रखिया सी, पर सिख जगत इस हिरदे वेदक दुखांत नूं साका अकाल तख्त नाम नाल याद करदा है।
1: अकाल तख्त साके दी याद अज भी सिखां दे दिलां ते उतनी गहरी ठेस पहुंचाउंदी है जितनी अज तो 23 साल पहला पहुंचाई। फर्क सिर्फ इतना है कि बहुत सारे स्रोतियां दी उस समय घट उम्र होण करके शायद इस दुर्घटना दी जानकारी ना होवे जां फिर सीमित होवे। 23 सालां तो घट नौजवान पीढ़ी ने तां अजे दुनियावी यात्रा भी शुरू नहीं सी कीती।
0: भावे कि नानक शाही कैलेंडर मुताबक गुरु अर्जन साहिब जी का शहीदी पुरब 15 जून का पक्का कर दिता गया है। 1984 ए दिन 5 जून नू मनाया गया। आपो अपनिया श्रद्धांजलियां भेट करन लई अपनिया बिरतियां जोड़ी संगतां बैठियां सन इस सुनहरी दरबार अंदर, जब अचानक उन्हां नू अग दियां गोलियां दा प्रसाद मिलिया। वाह मेरे सतगुरा, तेरे चोज भी न्यारे हन।
1: ਸਾਡੀ ਆਪਣੀ ਉਮਰ ਭਾਵੇਂ ਉਸ ਵਕਤ ਬਿਲਕੁਲ ਛੋਟੀ ਸੀ, ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਸ ਜਗਤ ਦੀ ਲੀਲਾ ਵੀ ਨਾ ਸ਼ੁਰੂ ਕੀਤੀ ਹੋਵੇ, ਪਰ ਇਤਿਹਾਸਿਕ ਤੱਥ ਇਕੱਠੇ ਕਰਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਸਿੱਖਾਂ ਨਾਲ ਮਤਰੇਵਾਂ ਵਰਤਾਓ ਕਰਨ ਦੀਆਂ ਘਟਨਾਵਾਂ ਤੁਸੀਂ ਕਈ ਵਾਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਕੁਝ ਇਤਿਹਾਸਿਕ ਤੱਥ ਪੜਚੋਲਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਕੇ ਦੇ ਕੌਣ ਜ਼ਿੰਮੇਵਾਰ ਹਨ।
0: ਡਾਕਟਰ ਕੇ ਟੀ ਲਲਵਾਨੀ ਲੰਡਨ ਅਤੇ ਉਸਦੇ ਸਾਥੀ ਖੋਜੀ ਐਸ ਐਮ ਸਥਾਨਾਥਨ ਲੰਡਨ, ਐਸ ਰਘੁਨਾਥ ਅਯੰਗਰ ਲਾਗਸ, ਪ੍ਰੋਫੈਸਰ ਜੇ ਪੀ ਮੰਸਖਾਨੀ ਬੰਬੇ, ਆਸ਼ਾ ਭਟਨਾਗਰ ਜੈਪੁਰ, ਪ੍ਰੋਫੈਸਰ ਵੀ ਐਸ ਗੋਡ ਬੋਲੇ ਪੂਨਾ ਐਂਡ ਲੇਟ ਸਰਦਾਰ ਹੁਕਮ ਸਿੰਘ, ਸਾਬਕਾ ਲੋਕ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਗਵਰਨਰ, ਨੇ 1984 ਦੇ ਸਾਕੇ ਤੋਂ 6 ਮਹੀਨੇ ਪਹਿਲਾਂ ਆਪਣਾ ਪੜਚੋਲ ਪੱਤਰ ਹਿੰਦੂ ਸਿੱਖ ਕੌਨਫਲਿਕਟ ਇਨ ਪੰਜਾਬ ਕੌਜ਼ਸ ਐਂਡ ਕਿਓਰ ਛਾਪਿਆ ਸੀ।
2: ਇਸ ਪੜਚੋਲ ਲਿਖਣ ਦੇ ਚੈਪਟਰ 3 ਵਿੱਚ ਡਾਕਟਰ ਲਲਵਾਨੀ ਲਿਖਦੇ ਹਨ ਕਿ ਹਿੰਦੂ ਸਿੱਖ ਟਕਰਾਓ ਦਾ ਸਭ ਤੋਂ ਮੁੱਢਲਾ ਕਾਰਨ ਪੰਜਾਬ ਦੇ ਹਿੰਦੂਆਂ ਵੱਲੋਂ ਆਰੀਆ ਸਮਾਜ, ਜਲ ਸੰਘ ਅਤੇ ਮੁਕਾਮੀ RSS ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਠੁਕਰਾ ਕੇ ਰਾਤੋ ਰਾਤ ਆਪਣੇ ਆਪ ਨੂੰ ਹਿੰਦੀ ਬੋਲਦੇ ਲਿਖਵਾਉਣਾ ਤੋਂ ਸ਼ੁਰੂ ਹੁੰਦਾ ਹੈ।
1: ਆਪ ਜੀ ਨੂੰ ਯਾਦ ਕਰਾ ਦਈਏ ਕਿ ਇਹ ਸਭ ਕੁਝ ਉਸ ਸਮੇਂ ਦੇ RSS ਦੇ ਨੈਸ਼ਨਲ ਲੀਡਰ ਗੋਲਵਾਕਰ ਦੇ ਰੋਕਣ ਦੇ ਬਾਵਜੂਦ ਵਾਪਰਿਆ। ਗੋਲਵਾਕਰ ਪੰਜਾਬੀ ਹਿੰਦੂਆਂ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਾਉਣ ਲਈ ਪ੍ਰੇਰਦੇ ਸਨ, ਪਰ ਉਸ ਸਫਲਤਾ ਪ੍ਰਾਪਤ ਨਾ ਕਰ ਸਕੇ। ਇਸ ਦਾ ਕਾਰਨ ਸਾਡੀ ਸੋਚਣੀ ਮੁਤਾਬਕ ਕੋਈ ਦੂਸਰੀ ਧਿਰ ਪੰਜਾਬੀ ਹਿੰਦੂ ਭਾਈਚਾਰੇ ਨੂੰ ਉਤਸ਼ਾਹਿਤ ਕਰ ਰਹੀ ਸੀ।
0: ਇਨ੍ਹਾਂ ਸਰਪੰਚੀ ਰਾਤੋ ਰਾਤ ਬਣੇ ਹਿੰਦੀ ਬੁਲਾਰਿਆਂ ਨੇ ਇਕੱਲੇ ਸਿੱਖਾਂ ਨੂੰ ਪੰਜਾਬੀ ਦੇ ਰਾਖੇ ਬਣਾ ਉਭਾਰਿਆ ਅਤੇ ਪੰਜਾਬੀ ਹਿੰਦੂ ਭਾਈਚਾਰਾ ਪੰਜਾਬ ਨੂੰ 2 ਭਾਸ਼ਾਈ ਸੂਬਾ ਬਣਾਉਣ ਲਈ ਜ਼ਿੰਮੇਵਾਰ ਬਣ ਗਏ। ਪੰਜਾਬ ਨੂੰ ਬੋਲੀ ਦੇ ਆਧਾਰ ਤੇ ਸੂਬਾ ਮਨਵਾਉਣ ਲਈ ਸਿੱਖਾਂ ਨੂੰ ਅਨੇਕਾਂ ਅੰਦੋਲਨ ਕਰਨੇ ਪਏ।
2: ਸਰੋਤਾ ਜਨ, ਇਹੀ ਕਾਰਨ ਸੀ ਕਿ ਜਿਸਨੇ ਪੰਜਾਬ ਨੂੰ ਦੂਸਰੇ ਸੂਬਿਆਂ ਵਾਂਗ ਆਪਣਾ ਹੱਕ ਪ੍ਰਾਪਤ ਕਰਨ ਲਈ 10 ਸਾਲ ਜ਼ਿਆਦਾ ਜੱਦੋ ਜਹਿਦ ਕਰਨੀ ਪਈ। ਪੰਜਾਬ ਦੇ ਪੰਨੇ ਹਿੰਦੁਸਤਾਨ ਸਰਕਾਰ ਦੇ ਇਸ ਵਤੀਰੇ ਨੂੰ ਮਤਰਿਆ ਵਰਤਾਓ ਨਹੀਂ ਤਾਂ ਹੋਰ ਕੀ ਆਖਣ।
1: ਮਤਰੇ ਬਤੀਰੇ ਨੇ ਧਾਰਮਿਕ ਵਿਤਕਰਿਆ ਨੂੰ ਜਨਮ ਦਿੱਤਾ। ਕਰੋ ਯਾਦ ਜਦ ਗਿਆਨੀ ਜੈਲ ਸਿੰਘ ਨੇ ਆਪਣੇ ਚੀਫ ਮਿਨਿਸਟਰੀ ਸਮੇਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਤਾਂ ਪੰਜਾਬੀ ਹਿੰਦੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਤੁਲਨਾ ਕਰਦੇ ਰਘੁਨਾਥਨ ਆਯੰਗਰ ਲਿਖਦੇ ਹਨ ਕਿ ਜਦ ਮਹਾਰਾਸ਼ਟਰ ਵਿਚ ਸ਼ਿਵਾਜੀ ਮਾਰਗ ਦਾ ਉਦਘਾਟਨ ਕੀਤਾ ਗਿਆ ਤਾਂ ਇਸ ਦਾ ਵਿਰੋਧ ਕਰਨ ਲਈ ਕਿਸੇ ਦਾ ਹਿਆ ਨਹੀਂ ਸੀ ਪਿਆ।

0: ਸਿੱਖਾਂ ਨਾਲ ਈਰਖਾ ਦੀ ਇੱਕ ਹੋਰ ਉਦਾਹਰਣ ਵੀ ਇਸ ਕਿਤਾਬ ਦੇ ਚੈਪਟਰ 4 ਵਿੱਚ ਲਿਖੀ ਮਿਲਦੀ ਹੈ। ਉਹ ਇਹ ਕਿ ਜਦ ਗੁਰੂ ਰਾਮਦਾਸ ਸਾਹਿਬ ਜੀ ਦੀ ਬਰੋਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਫੋਟੋ ਰੇਲਵੇ ਸਟੇਸ਼ਨ ਤੇ ਲਾਉਣ ਲਈ ਰੇਲਵੇ ਬੋਰਡ ਤੋਂ ਮਨਜ਼ੂਰੀ ਲੈ ਲਈ ਤਾਂ ਸ਼ਹਿਰ ਦੇ ਹਿੰਦੂਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਅਨੇਕਾਂ ਹਿੰਦੂ ਜੋਗੀਆਂ ਦੀਆਂ ਫੋਟੋ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇਸ ਖੋਜੀ ਜਨਾਂ ਨੂੰ ਕਹਿਣਾ ਸੀ ਕਿ ਇਹੋ ਜਿਹੀਆਂ ਈਰਖਾ ਭਰੀਆਂ ਹਰਕਤਾਂ ਨੇ ਸਿੱਖਾਂ ਨੂੰ ਆਪਣੀ ਵੱਖਰੀ ਹੋਣ ਦਾ ਅਹਿਸਾਸ ਦਵਾਇਆ। ਸ਼ਾਇਦ ਸਿੱਖ ਪਹਿਚਾਣ ਗਏ ਸਨ ਕਿ ਇਹਨਾਂ ਹਾਕਮਾਂ ਦੇ ਦਿਲ ਕਾਲੇ ਸਨ ਪਰ ਮੂੰਹ ਦੇ ਬਹੁਤ ਮਿੱਠੇ। ਪੰਥੀ ਰਤਨ ਸਿੰਘ ਨੇ ਇਸ ਅਵਸਥਾ ਦਾ ਬਖਿਆਨ ਇਸ ਤਰ੍ਹਾਂ ਕੀਤਾ ਹੈ।
1: ਕਾਲੇ ਕੰਨੋ ਮੂੰਹ ਕਾਲਾ ਚੰਗਾ, ਜੇ ਕੋਈ ਉਸਨੂੰ ਜਾਣੇ

0: ਲੈਫਟੀਨੈਂਟ ਜਨਰਲ ਕੇ ਐਸ ਬਰਾੜ, ਜੋ ਅਕਾਲ ਤਖ਼ਤ ਉੱਪਰ ਹਮਲਾ ਕਰਨ ਵਾਲੀ ਫੌਜ ਦੇ ਮੁਖੀ ਸਨ, ਆਪਣੀ ਕਿਤਾਬ ਨੀਲਾ ਤਾਰਾ ਦੀ ਸੱਚਾਈ ਵਿੱਚ ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੀ ਇਸ ਝਮੇਲੇ ਦਾ ਇੱਕ ਕਾਰਨ ਲਿਖਦੇ ਹਨ। ਉਹ ਲਿਖਦੇ ਹਨ ਕਿ 1947 ਤੋਂ ਹੀ ਸਿੱਖ ਚਿੰਤਤ ਸਨ ਕਿ ਉਹਨਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਲਾਉਣ ਲੱਗ ਪਏ ਸਨ।
1: ਲੱਖ ਲੱਖ ਬਦੀਆਂ ਹਜ਼ਾਰ ਉਲਾਮੇ।
0: ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖਾਂ ਨੇ ਸੋਚਿਆ ਕਿ ਸ਼ਾਇਦ ਉਹਨਾਂ ਨਾਲ ਸੈਂਟਰਲ ਸਰਕਾਰ ਹੁਣ ਚੰਗਾ ਸਲੂਕ ਕਰਨ ਲੱਗ ਪਏਗੀ, ਪਰ ਅਫਸੋਸ ਐਸਾ ਨਾ ਹੋ ਸਕਿਆ। ਅਕਾਲ ਤਖ਼ਤ ਸਾਕੇ ਦੇ ਪਿਛੋਕੜ ਬਾਰੇ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ। ਇਹ ਇੱਕ 2 ਮਹੀਨਿਆਂ ਜਾਂ ਸਾਲ ਦੀ ਘੜੀ ਸਾਜ਼ਿਸ਼ ਨਹੀਂ ਸੀ, ਸਗੋਂ ਇਸਦਾ ਪਿਛੋਕੜ ਹਿੰਦੁਸਤਾਨ 1975 ਦੇ ਐਮਰਜੈਂਸੀ ਰੂਲ ਤੋਂ ਹੋਰ ਵੀ ਉੱਗੜ ਕੇ ਸਾਹਮਣੇ ਆਇਆ। ਇਤਿਹਾਸ ਦੀ ਲੜੀ ਜੋੜਨ ਲਈ ਯਾਦ ਕਰਾ ਦੇਈਏ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਰਾਜ ਨਾਰਾਇਣ ਨੂੰ ਹੇਰਾ ਫੇਰੀ ਕਰਕੇ ਵੋਟਾਂ ਵਿੱਚ ਹਰਾਇਆ ਸੀ। ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਇੰਦਰਾ ਗਾਂਧੀ ਤੇ ਠੱਗਬਾਜ਼ੀ ਦਾ ਦੋਸ਼ ਲਾ ਕੇ ਮੁਕੱਦਮਾ ਕੀਤਾ ਸੀ।
2: ਜਗਮੋਹਨ ਲਾਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਕਸੂਰਵਾਰ ਠਹਿਰਾਇਆ ਅਤੇ ਉਸਦੀ ਚੋਣ ਨੂੰ ਰੱਦ ਕਰ ਦਿੱਤਾ। ਪਰ ਬਈ, ਤਾਕਤ ਦਾ ਨਸ਼ਾ ਕੁਝ ਇਹੋ ਜਿਹਾ ਹੈ, ਸਤਿਕਾਰ ਨਾਲ ਕਚਹਿਰੀ ਦਾ ਫੈਸਲਾ ਮੰਨਣ ਦੀ ਬਜਾਏ ਇਸਨੇ ਹਿੰਦੁਸਤਾਨ ਦੇ ਪ੍ਰੈਜੀਡੈਂਟ ਫਖਰੂਦੀਨ ਅਲੀ ਅਹਿਮਦ ਨੂੰ ਆਖ 26 ਜੂਨ 1975 ਨੂੰ ਦੇਸ਼ ਭਰ ਵਿੱਚ ਪ੍ਰੈਜੀਡੈਂਟ ਰੂਲ ਡਿਕਲੇਅਰ ਕਰਕੇ ਐਮਰਜੈਂਸੀ ਲਾ ਦਿੱਤੀ।

0: ਉਹ ਤਕਰੀਬਨ 21 ਮਹੀਨੇ 26 ਜੂਨ 1975 ਤੋਂ 21 ਮਾਰਚ 1970 ਐਮਰਜੈਂਸੀ ਰੂਲ ਲਾਗੂ ਰਿਹਾ, ਜਿਸ ਦੌਰਾਨ ਆਵਾਮ ਦੇ ਸਾਰੇ ਮਨੁੱਖੀ ਅਤੇ ਇਖਲਾਕੀ ਹੱਕਾਂ ਦੀ ਉਲੰਘਣਾ ਕੀਤੀ ਗਈ, ਜਿਨ੍ਹਾਂ ਨੂੰ ਚਾਹਿਆ ਜੇਲ੍ਹ ਵਿੱਚ ਛੱਡ ਦਿੱਤਾ। ਨੋਟ ਕਰੋ, ਵਿਨੋਬਾ ਭਾਵੇ, ਜੇ ਆਰ ਡੀ ਟਾਟਾ, ਖੁਸ਼ਵੰਤ ਸਿੰਘ ਅਤੇ ਮਦਰ ਟਰੀਸਾ ਵਰਗਿਆਂ ਨੇ ਇਸ ਐਮਰਜੈਂਸੀ ਦੀ ਹਾਮੀ ਭਰੀ ਸੀ। ਵਾਹ ਲੋਕਰਾਜ ਅਤੇ ਇਨਸਾਨੀਅਤ ਦੇ ਠੇਕੇਦਾਰੋ, ਤੁਹਾਡਾ ਵੀ ਜਵਾਬ ਨਹੀਂ। ਦੇਖਿਓ, ਕਿਤੇ ਸੋਚਾਂ ਵਿੱਚ ਨਾ ਪੈ ਜਾਇਓ ਕਿ ਇਸ ਐਮਰਜੈਂਸੀ ਦਾ ਅਕਾਲ ਤਖ਼ਤ ਦੇ ਸਾਕੇ ਨਾਲ ਕੀ ਸੰਬੰਧ। ਸਰੋਤਾ ਜਨ, ਇਸ ਦਾ ਇੱਕ ਗੂੜਾ ਸੰਬੰਧ ਹੈ। ਐਮਰਜੈਂਸੀ ਦੌਰਾਨ ਸਭ ਤੋਂ ਮੋਹਰਲੀ ਕਤਾਰ ਵਿੱਚ ਰੋਸ ਮੁਜ਼ਾਹਰੇ ਅਤੇ ਇੰਦਰਾ ਗਾਂਧੀ ਦਾ ਨੱਕ ਵਿੱਚ ਦਮ ਕਰਨ ਵਾਲੇ ਸਨ ਸਿੱਖ ਅਤੇ ਪੰਜਾਬ ਦੀ ਸਿਆਸਤ ਵਿੱਚ ਗੁੜਚ ਅਕਾਲੀ ਦਲ। ਐਮਰਜੈਂਸੀ ਦੌਰਾਨ 40,000 ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ। ਇੰਦਰਾ ਗਾਂਧੀ ਦੀ ਮਾਨਸਿਕ ਅਵਸਥਾ ਦਾ ਇੱਕ ਅਹਿਮ ਤੱਥ ਉੱਗੜ ਕੇ ਸਾਹਮਣੇ ਹੁਣੇ ਹੁਣੇ ਆਇਆ ਹੈ। ਆਪ ਜੀ ਜਾਣਦੇ ਹੋ ਕਿ ਕੈਨੇਡਾ ਵਿੱਚ 1985 ਦੇ ਏਅਰ ਇੰਡੀਆ ਦੇ ਹਾਦਸੇ ਸੰਬੰਧੀ ਜਸਟਿਸ ਜੌਨ ਮੇਜਰ ਦੀ ਨਿਗਰਾਨੀ ਹੇਠ ਪੜਤਾਲ ਚੱਲ ਰਹੀ ਹੈ। ਇਸ ਕਮਿਸ਼ਨ ਦੀ ਜਾਂਚ ਦੌਰਾਨ 7 ਮਈ 2007 ਨੂੰ ਆਪਣੀ ਗਵਾਹੀ ਦਿੰਦਿਆਂ ਮਿਸਟਰ ਵਿਲੀਅਮ ਵਾਰਡਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਜਦ 1980 ਈਸਵੀ ਨੂੰ ਇੰਦਰਾ ਗਾਂਧੀ ਦੁਆਰਾ ਸਿਆਸੀ ਤਾਕਤ ਵਿੱਚ ਆਈ ਤਾਂ ਉਸਨੇ ਇੱਕ ਤਰ੍ਹਾਂ ਸਿੱਖਾਂ ਨੂੰ ਭਾਜੀ ਮੋੜਨ ਦੀ ਠਾਣ ਲਈ ਸੀ। ਆਪਣੇ ਬਿਆਨਾਂ ਵਿੱਚ ਅੱਗੇ ਚੱਲ ਕੇ ਮਿਸਟਰ ਵਾਰਡਨ ਆਖਦੇ ਹਨ ਕਿ ਸ੍ਰੀਮਤੀ ਗਾਂਧੀ ਦੂਸਰਿਆਂ ਨੂੰ ਵਰਤਣ ਦੀ ਮਾਹਰ ਸੀ। ਸਰੋਤਿਓ, ਮਿਸਟਰ ਵਾਰਡਨ ਉਸ ਸਮੇਂ ਦਿੱਲੀ ਵਿੱਚ ਕੈਨੇਡਾ ਦੇ ਰਾਜਦੂਤ ਸਨ।
1: ਬਦਲੇ ਦੀ ਭਾਵਨਾ ਨਾਲ ਉਸਨੇ ਸਿੱਖਾਂ ਨੂੰ ਪਾੜੋ ਤੇ ਰਾਜ ਕਰੋ ਦੀ ਯੋਜਨਾ ਬਣਾਈ। ਸੰਤ ਜਰਨੈਲ ਸਿੰਘ ਵਰਗੇ ਇੱਕ ਧਰਮੀ ਪੁਰਸ਼ ਨੂੰ ਉਸਨੇ ਆਪਣਾ ਹੱਥ ਠੋਕਾ ਬਣਾਉਣਾ ਚਾਹਿਆ।
0: ਪਰ ਵੇ ਸੱਚ ਦੇ ਆਸ਼ਕ ਤਾਂ ਸਦਾ ਸੱਚ ਦਾ ਹੀ ਸਾਥ ਦਿੰਦੇ ਹਨ। ਸੰਤਾਂ ਨੇ ਚਾਨਕੀਆ ਨੀਤੀ ਰਾਹੀਂ ਰਾਜ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਏ ਸਿੱਖ ਕੌਮ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਖ ਰਹਿਣ ਅਤੇ ਹੱਕ ਲੈਣ ਲਈ ਪ੍ਰੇਰਿਆ। ਭਾਈ ਰਾਮ ਸਿੰਘ ਜੀ ਸਿੱਖ ਦੇ ਫਰਜ਼ ਇਸ ਤਰ੍ਹਾਂ ਯਾਦ

0: ਸਰੋਤਾ ਜਨ ਤੁਸੀਂ ਕੈਰਬੀ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਰੁਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋ ਸਿੱਖੀ ਵਿਰਸੇ ਨਾਲ ਸਾਂਝ ਪਾਉਣ ਲਈ। ਇਤਿਹਾਸ ਖੋਜੀ ਸਰੋਤਾ ਜਨ, ਹੁਣ ਤੱਕ ਤੁਸੀਂ 1984 ਦੇ ਸਾਕਾ ਅਕਾਲ ਤਖ਼ਤ ਪਿੱਛੇ ਕੀ ਕਾਰਨ ਜਾਂ ਫਿਰ ਇਹ ਸਾਜਿਸ਼ ਕਿਸ ਤਰ੍ਹਾਂ ਘੜੀ ਗਈ ਬਾਰੇ ਆਪ ਜੀ ਨੇ ਸਾਡੀ ਖੋਜ ਸੁਣੀ। ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਿੱਖਾਂ ਦੀਆਂ ਮੰਗਾਂ ਦਾ ਵਰਣਨ ਕਰਨਾ ਲਾਭਦਾਇਕ ਹੋਵੇਗਾ। ਭਾਵੇਂ ਕਿ 1978 ਵਿੱਚ ਇੱਕ ਲੰਬੀ ਲਿਸਟ ਤਿਆਰ ਕੀਤੀ ਗਈ ਸੀ ਜਿਸ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਆਜ਼ਾਦ ਖਿੱਤੇ ਦਾ ਵੀ ਜ਼ਿਕਰ ਹੈ। ਕੇ.ਐਸ. ਬਰਾੜ ਆਪਣੀ ਕਿਤਾਬ ਦੇ ਪੰਨਾ 29 ਉੱਪਰ ਲਿਖਦੇ ਹਨ ਕਿ ਜੂਨ ਦੇ ਸਾਕੇ ਤੋਂ ਥੋੜੇ ਦਿਨ ਪਹਿਲਾਂ ਅਕਾਲੀਆਂ ਨੇ ਇਹਨਾਂ ਮੰਗਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਨੈਸ਼ਨਲ ਰੇਡੀਓ ਦੂਰਦਰਸ਼ਨ ਤੋਂ ਪ੍ਰਚਾਰ ਜਾਂ ਸਿੱਖਾਂ ਨੂੰ ਆਪਣਾ ਟ੍ਰਾਂਸਮਿਟਰ ਲਾਉਣ ਦੀ ਇਜਾਜ਼ਤ, ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਇੰਗ ਮੇਲ ਗੱਡੀ ਦਾ ਨਾਂ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰੱਖਣਾ, ਗੁਰਦੁਆਰਾ ਐਕਟ ਭਾਵ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਨਿਗਰਾਨੀ ਹੇਠ ਲਿਆਉਣਾ,
1: ਮੰਗਾਂ ਦੀ ਲਿਸਟ ਦਾ ਦੂਸਰਾ ਹਿੱਸਾ ਸੀ ਸਿਆਸੀ। ਤਿੰਨ ਸਿਆਸੀ ਮੰਗਾਂ ਸਨ,
0: ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣਾ ਅਤੇ ਅਬੋਹਰ ਤੇ ਫਾਜ਼ਿਲਕਾ ਦੇ ਹਲਕਿਆਂ ਦੀ ਸ਼ਰਤ ਨੂੰ ਖਤਮ ਕਰਨਾ, ਦਰਿਆਵਾਂ ਦੇ ਪਾਣੀਆਂ ਦਾ ਹੱਲ, ਸੂਬਿਆਂ ਨੂੰ ਵੱਧ ਅਧਿਕਾਰ। ਸੂਝਵਾਨ ਸਰੋਤਾ ਜਨ, ਵਿਚਾਰੋ ਇਹਨਾਂ ਧਾਰਮਿਕ ਜਾਂ ਸਿਆਸੀ ਮੰਗਾਂ ਨੂੰ ਆਮ ਵਿਚਾਰਵਾਨ ਆਖੇਗਾ ਕਿ ਇਹਨਾਂ ਦਾ ਹੱਲ ਲੱਭਣਾ ਬਹੁਤਾ ਮੁਸ਼ਕਲ ਨਹੀਂ ਸੀ, ਪਰ ਇਹ ਸੰਭਵ ਤਦ ਹੀ ਹੋ ਸਕਦਾ ਸੀ ਜਦ ਦੋਨੇ ਧਿਰਾਂ ਚਾਹਵਾਨ ਹੋਣ। ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਸਿੱਖਾਂ ਦੀ ਭਾਜੀ ਮੋੜਨਾ ਚਾਹੁੰਦੀ ਸੀ, ਜਿਸ ਲਈ ਸਰਕਾਰ ਦੀ ਸਾਰੀ ਮਸ਼ੀਨਰੀ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਤੇ ਤੁਲੀ ਹੋਈ ਸੀ। ਆਮ ਤੌਰ ਤੇ ਸਿੱਖਾਂ ਦਾ ਕਸੂਰ ਕੱਢਦੀ ਸੀ ਕਿ ਇਹਨਾਂ ਵਿੱਚ ਕੋਈ ਲੀਡਰ ਫੈਸਲਾ ਲੈਣ ਦੀ ਕਾਬਲੀਅਤ ਨਹੀਂ ਰੱਖਦਾ।
1: ਸਾਡੀ ਆਪਣੀ ਖੋਜ ਮੁਤਾਬਕ 1947 ਬਟਵਾਰੇ ਦੌਰਾਨ ਸਿੱਖ ਮੁਸਲਮਾਨਾਂ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਇਤਿਹਾਸਕਾਰ 10 ਲੱਖ ਦੇ ਨੇੜੇ ਮੌਤਾਂ ਦਾ ਜ਼ਿਕਰ ਲਿਖਦੇ ਹਨ।
0: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਜੂਨ 1984 ਦੇ ਇਸ ਤੱਥ ਨਾਲ ਦੋਨੇ ਧਿਰਾਂ ਸਹਿਮਤ ਹਨ ਕਿ 3 ਜੂਨ 1984 ਨੂੰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰੂ ਨਾਨਕ ਸਾਹਿਬ ਜੀ ਦੀ ਪੰਚਮ ਜੋਤ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸਿੱਖ ਸੰਗਤਾਂ ਇਸੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਲਈ ਇਕੱਤਰ ਹੋਈਆਂ ਸਨ। ਜੌਨ ਪਾਇਕ ਆਪਣੀ ਕਿਤਾਬ ਸਿੱਖ ਇਨ ਪੰਜਾਬ ਵਿੱਚ ਇਕੱਤਰ ਹੋਈਆਂ ਸੰਗਤਾਂ ਦੀ ਗਿਣਤੀ 10,000 ਦਰਸਾਉਂਦੇ ਹਨ। ਹੋ ਸਕਦਾ ਹੈ ਕਿ ਇਹ ਦਿਨ ਇਸ ਕਰਕੇ ਵੀ ਚੁਣਿਆ ਗਿਆ ਹੋਵੇ ਕਿ ਇਸ ਦਿਨ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਡਰਾ ਧਮਕਾ ਕੇ ਜਾਂ ਜਾਨੀ ਨੁਕਸਾਨ ਕਰਕੇ ਜਲੀਲ ਕੀਤਾ ਜਾਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਹੀਲੇ ਵਸੀਲੇ ਹੁਕਮਰਾਨ ਜਮਾਤਾਂ ਸਮੇਂ ਸਮੇਂ ਕੌਮਾਂ ਚੋਂ ਗੈਰਤ ਅਤੇ ਅਣਖ ਨੂੰ ਖਤਮ ਕਰਨ ਲਈ ਵਰਤਦੀਆਂ ਆਮ ਦਿਖਾਈ ਸੁਣਾਈ ਦਿੰਦੀਆਂ ਹਨ। ਭਾਵੇਂ ਕਿ ਹਕੂਮਤ ਸਾਮਰਾਜ ਇਸ ਨਜ਼ਰੀਏ ਨਾਲ ਸਹਿਮਤ ਨਹੀਂ, ਸਗੋਂ ਉਹ ਇਸ ਦੇ ਉਲਟ ਇਹ ਕਹਿ ਕੇ ਦੁਨੀਆਂ ਅੱਗੇ ਸਫਾਈ ਪੇਸ਼ ਕਰਦੇ ਹਨ ਕਿ ਸੰਤ ਜਰਨੈਲ ਸਿੰਘ ਦੀ ਚਲਾਈ ਹੋਈ ਦਹਿਸ਼ਤ ਨੂੰ ਖਤਮ ਕਰਨ ਦਾ ਸਿਰਫ ਇਹ ਹੀ ਇੱਕ ਤਰੀਕਾ ਸੀ।
1: ਇਹ ਵਿਚਾਰ ਹਲਕੀ ਜਾਪਦੀ ਹੈ ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਹੀ ਗਵਰਨਮੈਂਟ ਦਾ ਨਿਸ਼ਾਨਾ ਸੀ
0: ਤਾਂ ਕੁਝ ਚਿਰ ਪਹਿਲਾਂ ਜਦ ਜਰਨੈਲ ਸਿੰਘ ਪੁਲਿਸ ਹਿਰਾਸਤ ਵਿੱਚ ਸੀ ਉਸਨੂੰ ਛੱਡਣ ਦੀ ਕੀ ਲੋੜ ਸੀ? ਕੀ ਇੱਕ ਬੰਦੇ ਨੂੰ ਦੁਬਾਰਾ ਫੜਨ ਲਈ 69,000 ਸਿੱਖਾਂ ਦਾ ਕਤਲੇਆਮ ਕਰਨਾ ਜ਼ਰੂਰੀ ਸੀ? ਜਾਂ ਫਿਰ ਬਾਕੀ 48 ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੀ ਲੋੜ ਪਈ? ਸਾਰੇ ਪੰਜਾਬ ਦਾ ਤਾਲਮੇਲ ਸਾਰੇ ਸੰਸਾਰ ਨਾਲੋਂ ਇੱਕ ਹਫ਼ਤਾ ਪਹਿਲਾਂ ਕਿਉਂ ਤੋੜ ਦਿੱਤਾ ਗਿਆ? ਚਾਰੇ ਪਾਸੇ ਕਰਫਿਊ ਲਾਉਣ ਦੀ ਕੀ ਲੋੜ ਮਹਿਸੂਸ ਹੋਈ? ਦੇਸੀ ਵਿਦੇਸੀ ਰਿਪੋਰਟਰਾਂ ਨੂੰ ਬਾਹਰ ਕੱਢਣ ਦੀ ਕਿਉਂ ਜ਼ਰੂਰਤ ਪਈ? ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਕੀ ਜ਼ਰੂਰਤ ਪਈ? ਸ੍ਰੋਤਿਓ, ਇਹ ਸਾਰੇ ਸਵਾਲ ਇੱਕ ਵੱਡਾ ਸਵਾਲੀਆ ਚਿੰਨ੍ਹ ਬਣ ਕੇ ਖੜ੍ਹੇ ਹਨ ਅਤੇ ਇਤਿਹਾਸਕਾਰ ਸਮੇਂ ਸਮੇਂ ਆਪੋ ਆਪਣੇ ਨਜ਼ਰੀਏ ਤੋਂ ਇਸ 'ਤੇ ਵਿਚਾਰ ਦਿੰਦੇ ਰਹਿਣਗੇ। ਸਾਡਾ ਅੱਜ ਦਾ ਵਿਸ਼ਾ ਆਪ ਜੀ ਨੂੰ ਇਸ ਇਤਿਹਾਸਕ ਸਾਕੇ ਤੋਂ ਜਾਣੂ ਕਰਾਉਣਾ ਹੈ ਅਤੇ ਉਹਨਾਂ ਸਿੱਖੀ ਦੇ ਪ੍ਰੇਮੀਆਂ ਨੂੰ ਇੱਕ ਮਿੱਠੀ ਅਤੇ ਹਾਰਦਿਕ ਸ਼ਰਧਾਂਜਲੀ ਭੇਟ ਕਰਨਾ ਹੈ। ਅੱਜ ਦੀ ਇਹ ਵਾਰਤਾ ਪੇਸ਼ ਹੈ ਕੁਝ ਇੱਕ ਸੱਜਣਾ ਦੇ ਅੱਖੀਂ ਦਿੱਠੇ ਹਾਲਾਤਾਂ ਦੇ ਝਰੋਖੇ ਚੋਂ, ਜਿਨ੍ਹਾਂ ਦੀ ਤੁਲਨਾ ਅਸੀਂ ਇਸ ਹਮਲੇ ਦੇ ਇੰਚਾਰਜ ਫੌਜੀ ਜਰਨੈਲ KS ਬਰਾੜ ਦੀ ਲਿਖ ਨੀਲਾ ਤਾਰਾ ਸਚਾਈ ਕਿਤਾਬ ਵਿੱਚ ਦਿੱਤੇ ਸਰਕਾਰੀ ਤੱਥਾਂ ਨਾਲ ਕਰਾਂਗੇ। ਇਕੱਤੀ ਮਈ 1984 ਦਿਨ ਵੀਰਵਾਰ ਨੂੰ ਕੜਾਕੇ ਦੀ ਗਰਮੀ ਪੈ ਰਹੀ ਸੀ। ਅਚਨਚੇਤ ਇਹ ਗੋਲੀਆਂ ਦੀ ਆਵਾਜ਼ ਕਿੱਥੋਂ ਆਉਣ ਲੱਗ ਪਈ?

0: ਸਾਰੇ ਮੁਲਾਜ਼ਮ ਅਤੇ ਯਾਤਰੂ ਇੱਧਰ ਉੱਧਰ ਦੇਖਣ ਲੱਗੇ। ਹਫੜਾ ਦਫੜੀ ਪੈਣੀ ਕੁਦਰਤੀ ਸੀ। ਆਪੋ ਵਿੱਚ ਹੀ ਕੁਛ ਮਿਸ ਹੋਣ ਲੱਗੀ। ਪਤਾ ਲੱਗਾ ਕਿ ਇੱਕ ਗਿਣੀ ਮਿੱਠੀ ਤਜਵੀਜ਼ ਮੁਤਾਬਕ ਅੱਜ CRPF ਨੂੰ ਹੁਕਮ ਹੋ ਗਿਆ ਸੀ ਫਾਇਰਿੰਗ ਕਰਨ ਦਾ।
1: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਕੁਆਟਰ ਅਖਾੜਾ ਬ੍ਰਹਮ ਬੂਟਾ ਨੇੜੇ ਬਣੇ ਹੋਏ ਸਨ, ਜਿਨ੍ਹਾਂ ਵੱਲ ਆਮ ਆਵਾਜਾਈ ਰੋਕਣ ਲਈ ਇਮਾਰਤੀ ਵਿਭਾਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਦੀਵਾਰ ਕਰਨ ਆਏ ਰਾਜ ਮਿਸਤਰੀ ਅਤੇ ਮਜ਼ਦੂਰਾਂ ਨੂੰ 31 ਮਈ 1984 ਨੂੰ CRPF ਨੇ ਬਹੁਤ ਤੰਗ ਪਰੇਸ਼ਾਨ ਕੀਤਾ।
0: ਮਜ਼ਦੂਰਾਂ ਅਤੇ CRPF ਦਰਮਿਆਨ ਕਾਫੀ ਗਰਮਾ ਗਰਮੀ ਹੋਈ। ਮਜ਼ਦੂਰਾਂ ਨੂੰ ਕੋਤਵਾਲੀ ਫੜਾਉਣ ਤੱਕ ਨੌਬਤ ਆ ਗਈ। CRPF ਦੇ ਅਜਿਹੇ ਵਤੀਰੇ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਗਿਣੀ ਮਿੱਠੀ ਸਾਜਿਸ਼ ਤਹਿਤ ਹਮਲਾਵਰ ਬਣ ਕੇ ਆਏ ਹੋ।
1: ਸਰੋਤਾ ਚੰਦ, ਤੁਸੀਂ ਉਸ ਸਮੇਂ ਦੀਆਂ ਆਮ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਅੰਦਰੋਂ CRPF ਵੱਲੋਂ ਗੋਲੀ ਚਲਾਉਣ ਕਾਰਨ ਵਾਪਸ ਫਾਇਰ ਕਰਨੀ ਸ਼ੁਰੂ ਕਰ
0: ਹਿੰਦੁਸਤਾਨੀ ਸਰਕਾਰ ਦੇ ਚਿੱਟੇ ਪੇਪਰ ਮੁਤਾਬਕ ਸਰਕਾਰ ਨੂੰ 5 ਜੂਨ ਨੂੰ ਮਜਬੂਰਨ ਗੋਲੀ ਚਲਾਉਣੀ ਪਈ, ਪਰ ਅਮੀਆ ਰਾਓ, ਅਰਵਿੰਦੂ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਆਹੂਜਾ ਅਤੇ ND 45 ਦੀ ਖੋਜ ਦਾ ਅਨਟੋਲਡ ਸਟੋਰੀ ਭਾਵ ਨਾ ਦਰਸਾਈ ਦਾਸਤਾਨ ਜੋ ਕਿ ਜਸ਼ਨ ਦੀ ਗਵਾਹਾਂ ਆਧਾਰਿਤ ਹੈ ਮੁਤਾਬਕ CRP ਨੇ 1 ਜੂਨ ਤਕਰੀਬਨ 2:30 ਵਜੇ ਅਚਾਨਕ ਗੋਲੀ ਚਲਾਉਣੀ ਸ਼ੁਰੂ ਕੀਤੀ ਅਤੇ ਇਸ ਦਿਨ ਇਹ ਗੋਲਾਬਾਰੀ ਤਕਰੀਬਨ ਸ਼ਾਮ ਦੇ 8 ਵਜੇ ਤੱਕ ਜਾਰੀ ਰਹੀ।
1: ਦਵਿੰਦਰ ਸਿੰਘ ਦੁੱਗਲ, ਜੋ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ, 1 ਜੂਨ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਨ। ਆਪ ਜੀ ਇਸ ਤੱਥ ਦਾ ਖੁਲਾਸਾ ਕਰਦੇ ਹਨ ਕਿ ਗੋਲੀ CRP ਵੱਲੋਂ ਹੀ ਪਹਿਲਾਂ ਚਲਾਈ ਗਈ। ਤਕਰੀਬਨ 7 ਘੰਟੇ ਚੱਲਦੀ ਗੋਲੀ ਵਿੱਚੋਂ ਉਹ ਬਾਲ ਬਾਲ ਬਚੇ ਸਨ, ਜਦ ਇੱਕ ਗੋਲੀ 3 ਸਟੀਲ ਦੀਆਂ ਅਲਮਾਰੀਆਂ ਨੂੰ ਚੀਰ ਗਈ ਅਤੇ ਉਹ 4ਵੀਂ ਅਲਮਾਰੀ ਪਿੱਛੇ ਲੁਕੇ ਹੋਏ ਸਨ।
0: ਖੋਜੀ ਸਰੋਤਿਓ 8 ਵਿਅਕਤੀ, ਜਿਨ੍ਹਾਂ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਸ਼ਾਮਲ ਸਨ, ਇਸ ਦਿਨ ਸੁਰੱਖਿਆ ਸੈਨਾ ਹੱਥੋਂ ਮਾਰੇ ਗਏ ਸਨ ਅਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 34 ਗੋਲੀਆਂ ਦੇ ਨਿਸ਼ਾਨ ਸਨ। ਸਰਦਾਰ ਦੁੱਗਲ ਸਵਾਲ ਉਠਾਉਂਦੇ ਹਨ ਕਿ ਜੇਕਰ ਇਹ ਗੋਲੀਆਂ ਅੰਦਰੋਂ ਚਲਾਈਆਂ ਗਈਆਂ ਸਨ ਤਾਂ ਫਿਰ ਇਹ ਸਭ ਕੁਝ ਕਿਸ ਤਰ੍ਹਾਂ ਵਾਪਰਿਆ।
1: ਕੁਝ ਹੀ ਸਮੇਂ ਬਾਅਦ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਹ ਸਰਕਾਰੀ ਮੁਲਾਜ਼ਮ ਸ਼ਾਇਦ ਇਹ ਭੁੱਲ ਗਏ ਸਨ ਕਿ ਸਿੱਖੀ ਦਾ ਕੇਂਦਰੀ ਅਤੇ ਕੇਸਰੀ ਨਿਸ਼ਾਨ ਖਾਲਸੇ ਦੀ ਜਿੰਦ ਜਾਨ ਹੈ।
0: ਜਦ ਕੋਈ ਸਿੱਖ ਦੀ ਅਣਖ ਨੂੰ ਬੰਗਾਰੇ, ਸਿੱਖਾਂ ਦਾ ਆਪਣੇ ਧਰਮ ਦੀ ਰਾਖੀ ਲਈ ਉੱਠਣਾ ਕੁਦਰਤੀ ਸੀ। ਐਸਾ ਹੀ ਹੋਇਆ। ਭਾਈ ਜਸਵੰਤ ਸਿੰਘ ਦੇ ਅੱਖੀਂ ਡਿੱਠੇ ਹਾਲ ਮੁਤਾਬਕ 1 ਜੂਨ 1984 ਨੂੰ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਦੁਪਹਿਰੇ ਤਕਰੀਬਨ 12:40 ਤੇ ਗੋਲਾਬਾਰੀ ਸ਼ੁਰੂ ਹੋਈ।
1: ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਦੁਪਹਿਰ ਦੀ ਰੋਟੀ ਖਾਣ ਦੀ ਛੁੱਟੀ ਹੋਈ ਸੀ। ਆਪ ਲਿਖਦੇ ਹਨ ਕਿ ਮੈਂ ਅਤੇ ਸਰਦਾਰ ਕੁਲਵੀਰ ਸਿੰਘ ਘਰ ਰੋਟੀ ਖਾਣ ਗਏ ਹੋਏ ਸੀ। ਅਸੀਂ ਜਲਦੀ ਜਲਦੀ ਰੋਟੀ ਖਾ ਕੇ ਉਸੇ ਸਮੇਂ ਵਾਪਸ ਦਫ਼ਤਰ ਵਿਖੇ ਆ ਗਏ।
0: ਉਸ ਸਮੇਂ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਾਛੜ ਹੋ ਰਹੀ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਜਿਨ੍ਹਾਂ ਵਿੱਚ ਸਰਦਾਰ ਬਲਵੀਰ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ, ਜੋ ਕਿ ਲਾਇਬ੍ਰੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਜ਼ਦੀਕ, ਅਤੇ ਕਈ ਹੋਰ ਯਾਤਰੂ ਸ਼ਹੀਦ ਹੋ ਚੁੱਕੇ ਸਨ।
1: ਇਨ੍ਹਾਂ ਵਿੱਚ ਭਾਈ ਮਹਿੰਗਾ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਕਈ ਸਾਥੀ ਵੀ ਸ਼ਾਮਲ ਸਨ। ਇਸ ਦੌਰਾਨ ਸਰਕਾਰ ਵੱਲੋਂ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ। ਸਾਨੂੰ ਦਫ਼ਤਰ ਵਿੱਚ ਹੀ ਰਾਤ ਹੋ ਗਈ। ਜਦੋਂ ਗੋਲਾਬਾਰੀ ਕੁਝ ਮੱਠੀ ਹੋਈ ਤਾਂ ਮੈਂ ਜਸਵੰਤ ਸਿੰਘ ਅਤੇ ਹੋਰ ਮੁਲਾਜ਼ਮ ਆਪੋ ਆਪਣੇ ਘਰਾਂ ਨੂੰ ਗਏ।
0: ਇਸ ਸਾਰੀ ਵਾਪਰੀ ਘਟਨਾ ਦੀ ਰਿਪੋਰਟ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ PA ਅਵਨਾਸ਼ੀ ਸਿੰਘ ਨੂੰ ਕਰ ਦਿੱਤੀ ਸੀ। ਉਸ ਵਕਤ ਸਰਦਾਰ ਟੌੜਾ ਤੇ ਅਨੰਦਪੁਰ ਸਾਹਿਬ ਵਿਖੇ ਸਨ।
1: ਮੌਕੇ ਤੇ ਮੌਜੂਦ ਇੱਕ ਲੜਕੀ ਨੇ ਵੀ ਇਸ ਵਾਰਤਾ ਨੂੰ ਸਹੀ ਦਰਸਾਇਆ ਅਤੇ ਆਖਿਆ ਕਿ ਗੌਰਮੈਂਟ ਆਖ ਰਹੀ ਸੀ ਕਿ 1 ਜੂਨ ਵਾਲੇ ਦਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ 3 ਵਿਅਕਤੀਆਂ ਨੇ ਉਹਨਾਂ ਦੇ ਅੱਖਾਂ ਸਾਹਮਣੇ ਸਵਾਸ ਛੱਡੇ।
2: ਦੂਸਰਾ ਸਵਾਲ, ਆਮ ਜਨਤਾ ਕੇ ਰੱਖਿਆ ਜਾਂਦਾ ਹੈ ਕਿ 1 ਜੂਨ ਦੇ ਹਾਲਾਤਾਂ ਨੂੰ ਨਜ਼ਰ ਚ ਰੱਖਦਿਆਂ ਗੌਰਮੈਂਟ ਨੂੰ ਫੌਜ ਦਾ ਸਹਾਰਾ ਲੈਣਾ ਪਿਆ।
1: ਲੈਫਟੀਨੈਂਟ ਜਨਰਲ ਕੇ ਐਸ ਬਰਾੜ ਆਪਣੀ ਕਿਤਾਬ ਬਲੂ ਸਟਾਰ ਦਾ ਟਰੂ ਸਟੋਰੀ ਦੇ ਪੰਨਾ 34 ਉੱਪਰ ਲਿਖਦੇ ਹਨ ਕਿ 31 ਮਈ 1984 ਨੂੰ ਜਦ ਉਹ ਆਪਣੀ ਪਤਨੀ ਨਾਲ ਮਨੀਲਾ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਪੱਛਮੀ ਕਮਾਂਡ ਤੋਂ ਟੈਲੀਫੋਨ ਆਇਆ ਕਿ ਉਹ 1 ਜੂਨ ਸਵੇਰੇ 9 ਵਜੇ ਚੰਡੀ ਮੰਦਰ ਅੰਦਰੂਨੀ ਸੁਰੱਖਿਆ ਕਾਨਫਰੰਸ ਵਿੱਚ ਪਹੁੰਚਣ। ਪੰਨਾ 35 ਉੱਪਰ ਜਨਰਲ ਬਰਾੜ ਲਿਖਦੇ ਹਨ ਕਿ ਜਦ ਉਹ ਚੰਡੀ ਮੰਦਰ ਹੈੱਡਕੁਆਰਟਰ ਪਹੁੰਚੇ ਤਾਂ ਇੱਥੇ ਕੋਈ ਕਾਨਫਰੰਸ ਨਹੀਂ ਸੀ, ਸਗੋਂ ਉਹਨਾਂ ਨੂੰ ਵੈਸਟਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਸੁੰਦਰ ਜੀ ਪਾਸੋਂ ਹਮਲੇ ਦੀਆਂ ਹਦਾਇਤਾਂ ਲੈਣ ਲਈ ਆਪਰੇਸ਼ਨ ਕਮਰੇ ਵਿੱਚ ਲਿਜਾਇਆ ਗਿਆ। ਇਸ ਮੀਟਿੰਗ ਵਿੱਚ ਲੈਫਟੀਨੈਂਟ ਜਨਰਲ ਦਿਆਲ, ਲੈਫਟੀਨੈਂਟ ਜਨਰਲ ਕੇ ਗੌਰੀ ਸ਼ੰਕਰ ਅਤੇ ਹੋਰ ਸਟਾਫ ਅਫਸਰ ਵੀ ਮੌਜੂਦ ਸਨ। ਖੋਜੀ ਜੀ ਨੂੰ ਸਰਕਾਰ ਦਾ ਚਿੱਟਾ ਪੇਪਰ

0: ਇਹਨਾਂ ਅਸਫਲ ਕੋਸ਼ਿਸ਼ਾਂ ਦਾ ਕਾਰਨ ਕੇਸ ਬਰਾੜ ਦੀ ਕਿਤਾਬ ਦੇ ਪੰਨਾ 41-42 ਤੋਂ ਸਾਫ ਹੁੰਦਾ ਹੈ ਕਿ ਉਹ 1 ਜੂਨ ਦੁਪਹਿਰ ਤੱਕ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਅਤੇ ਫੌਜੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਉਸ ਦੇ ਫੌਜ ਦੀਆਂ ਯੂਨਿਟਾਂ ਅੰਮ੍ਰਿਤਸਰ ਵੱਲ ਆ ਰਹੀਆਂ ਸਨ ਤਾਂ ਫਿਰ ਰਾਸ਼ਟਰਪਤੀ ਜੈਲ ਸਿੰਘ ਜਾਂ ਸਰਕਾਰ ਦੇ ਉੱਤਰ ਅਧਿਕਾਰੀ ਲੌਂਗੋਵਾਲ ਦੇ ਟੈਲੀਫੋਨਾਂ ਦਾ ਜਵਾਬ ਕਿਉਂ ਦਿੰਦੇ?
1: 2 ਜੂਨ ਨੂੰ ਸਰਦਾਰ ਕੁਲਵੀਰ ਸਿੰਘ, ਭਾਈ ਸ਼ੇਰ ਸਿੰਘ ਅਤੇ ਮੈਂ ਜਸਵੰਤ ਸਿੰਘ ਸਵੇਰੇ ਤਕਰੀਬਨ 6:30 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਆ ਗਏ। ਦਫ਼ਤਰ ਕੁਝ ਜ਼ਰੂਰੀ ਕੰਮ ਨਿਪਟਾ ਕੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਮੈਂ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਕਮਰਾ ਨੰਬਰ 40 ਵਿੱਚ ਗਿਆ ਤਾਂ ਕੀ ਦੇਖਿਆ ਕਿ ਉੱਥੇ 4-5 ਲਾਸ਼ਾਂ ਰੱਖੀਆਂ ਹੋਈਆਂ ਸਨ। ਉਹਨਾਂ ਲਾਸ਼ਾਂ ਉੱਪਰ ਉਹਨਾਂ ਦੀਆਂ ਦਸਤਾਰਾਂ ਦਿੱਤੀਆਂ ਹੋਈਆਂ ਸਨ। ਇਹਨਾਂ ਲਾਸ਼ਾਂ ਵਿੱਚੋਂ ਮੈਂ ਸਰਦਾਰ ਬਲਵੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਦੀ ਲਾਸ਼ ਪਹਿਚਾਣ ਕੇ ਵਾਪਸ ਦਫ਼ਤਰ ਆ ਗਿਆ।
0: ਕੁਝ ਹੀ ਸਮੇਂ ਬਾਅਦ ਇਹ ਸਾਰੀਆਂ ਲਾਸ਼ਾਂ ਪੋਸਟਮਾਰਟਮ ਵਾਸਤੇ ਪੁਲਿਸ ਦੀ ਇੱਕ ਪੂਰੀ ਪਾਰਟੀ ਲੈਣ ਆਈ, ਪਰ ਭਾਈ ਮਹਿੰਗਾ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭਾਈ ਮਹਿੰਗਾ ਸਿੰਘ ਦਾ ਸੰਸਕਾਰ ਮੰਜੀ ਸਾਹਿਬ ਦੇ ਨਜ਼ਦੀਕ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦਾ ਸੰਸਕਾਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਹੀ ਕਰ ਦਿੱਤਾ ਗਿਆ।
1: ਦੋ ਜੂਨ ਨੂੰ ਸਵੇਰੇ 10 ਵਜੇ ਗੁਰਚਰਨ ਸਿੰਘ ਤੌੜਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚ ਗਏ ਸਨ। ਪ੍ਰਧਾਨ ਸਾਹਿਬ ਨੇ ਰਸਤੇ ਵਿੱਚ ਆਈਆਂ ਕਠਿਨਾਈਆਂ ਬਾਰੇ ਸਾਨੂੰ ਦੱਸਿਆ ਕਿ ਜ਼ਿਲ੍ਹਿਆਂ ਵਾਲੇ ਬਾਗ ਦੇ ਨੇੜੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ। ਤਾਂ ਟੋਹੜਾ ਸਾਹਿਬ ਨੇ ਕਿਹਾ, ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਂ ਅੰਦਰ ਜਾਣਾ ਹੈ, ਬੇਸ਼ੱਕ ਤੁਸੀਂ CRPF ਮੈਨੂੰ ਗੋਲੀ ਮਾਰ ਦਿਓ। ਉੱਥੋਂ ਉਹ ਪ੍ਰਧਾਨ ਸਾਹਿਬ ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ।
0: ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਥੱਕੇ ਹੋਏ ਅਤੇ ਬਹੁਤ ਹੀ ਬੇਚੈਨ ਨਜ਼ਰ ਆ ਰਹੇ ਸਨ। ਅਸੀਂ ਉਹਨਾਂ ਨੂੰ ਚਾਹ ਆਦਿ ਪਿਲਾਈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਨੇ DC ਅਤੇ SSP ਅੰਮ੍ਰਿਤਸਰ ਨਾਲ ਰਾਬਤਾ ਕਾਇਮ ਕਰਕੇ ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ ਜਦ ਅਸੀਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਹ ਬਹੁਤ ਗੰਭੀਰ ਸੋਚ ਵਿੱਚ ਡੁੱਬੇ ਹੋਏ ਸਨ ਅਤੇ ਉਹਨਾਂ ਨੇ ਅਣਮੰਨੇ ਮਨ ਨਾਲ ਇੱਕ ਹੀ ਫੁਲਕਾ ਛਕਿਆ।
1: ਰਾਤ ਨੂੰ ਪ੍ਰਧਾਨ ਸਾਹਿਬ ਨੂੰ ਫੁਲਕਾ ਛਕਾ ਕੇ ਤਕਰੀਬਨ 9 ਵਜੇ ਅਸੀਂ ਆਪਣੇ ਘਰ ਵਿੱਚ ਚਲੇ ਗਏ, ਕਿਉਂਕਿ ਬਾਗ ਵਾਲੀ ਗਲੀ ਰਾਹੀਂ ਘਰ ਆਇਆ ਜਾ ਸਕਦਾ ਸੀ। ਇਸ ਪਾਸੇ ਅਜੇ CRPF ਚੌਂਕ ਪ੍ਰਾਗਦਾਸ ਤੋਂ ਅੱਗੇ ਨਹੀਂ ਸੀ ਆਈ।
0: ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਸੇਵਾਦਾਰ ਤਾਂ ਘਰ ਜਾ ਸਕਦੇ ਸਨ, ਪਰ ਗੁਰੂ ਦੀਆਂ ਖੁਸ਼ੀਆਂ ਲੈਣ ਆਈ ਸੰਗਤ ਤਾਂ ਸਿਰਫ ਅਰਦਾਸ ਹੀ ਕਰ ਸਕਦੀ ਸੀ। ਉਹਨਾਂ ਦੇ ਮਨਾਂ ਦਾ ਨਕਸ਼ਾ ਭਾਈ ਦਵਿੰਦਰ ਸਿੰਘ ਸੋਢੀ ਇਸ ਤਰ੍ਹਾਂ ਖਿੱਚਦੇ ਹਨ

0: ਇਧਰ ਤੌੜਾ ਅਤੇ ਲੌਂਗਵਾਲ ਸਾਹਿਬ ਸਿੱਖ ਸਰਕਾਰ ਨਾਲ ਰਾਬਤਾ ਪੈਦਾ ਕਰਨ ਦੀ ਸੋਚ ਰਹੇ ਸਨ। ਉਧਰ ਫੌਜੀ ਤਿਆਰੀਆਂ ਜ਼ੋਰਾਂ ਤੇ ਸਨ। ਜਿਸ ਦੀ ਵਰਤਾਂਤ ਜਨਰਲ ਬਰਾੜ ਲਿਖਦੇ ਹਨ ਕਿ 2 ਜੂਨ ਸਵੇਰੇ ਉਨ੍ਹਾਂ ਪੁਲਿਸ ਅਤੇ ਸੂਈਆ ਵਿਭਾਗ ਦੇ ਅੱਵਲ ਅਮਲਾ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਜਾਇਜ਼ਾ ਲਗਾਇਆ ਕਿ ਹਰਿਮੰਦਰ ਸਾਹਿਬ ਅੰਦਰ ਤਕਰੀਬਨ 1500 ਜੁਝਾਰੂ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਸਿਰਫ 500 ਹੀ ਹਾਰਡ ਕੋਰ ਭਾਵ ਦ੍ਰਿੜ ਹਿਰਦਕ ਹੋਣਗੇ।
1: 10 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਸਵੇਰੇ 6:30 ਦੇ ਕਰੀਬ ਕਰਫਿਊ ਵਿਚ ਢਿੱਲ ਹੋਣ ਕਾਰਨ ਜਸਵੰਤ ਸਿੰਘ ਲਿਖਦਾ ਹੈ ਕਿ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆ ਗਿਆ ਅਤੇ ਮੇਰੇ ਨਾਲ ਭਾਈ ਸ਼ੇਰ ਸਿੰਘ ਤੇ ਕੁਲਵੀਰ ਸਿੰਘ ਵੀ ਆ ਗਏ।
0: ਅਸੀਂ ਸਾਰਾ ਦਿਨ ਦਫ਼ਤਰ ਵਿਖੇ ਹੀ ਰਹੇ। ਬਾਹਰ ਵਿਗੜ ਰਹੇ ਹਾਲਾਤ ਬਾਰੇ ਥੋੜਾ ਥੋੜਾ ਪਤਾ ਲੱਗ ਰਿਹਾ ਸੀ। ਮੈਂ ਅਤੇ ਭਾਈ ਸ਼ੇਰ ਸਿੰਘ ਨੇ ਸਰਦਾਰ ਕੁਲਵੀਰ ਸਿੰਘ ਨੂੰ ਘਰ ਜਾਣ ਵਾਸਤੇ ਕਿਹਾ। ਉਨ੍ਹਾਂ ਕੋਲ ਕਰਫਿਊ ਪਾਸ

ਸੁਣ ਕਾਰਨ ਉਹ ਘਰ ਚਲੇ ਗਏ। ਸ੍ਰੋਤਾਗਨ ਜਸਵੰਤ ਸਿੰਘ ਦੁਖਦਾਈ ਸਾਖੀ ਵਿਚ ਲਿਖਦੇ ਹਨ ਕਿ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਅਤੇ ਕਰਫਿਊ ਵਿਚ ਮਿਲੀ ਢਿੱਲ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਆ ਰਹੀ ਸੀ, ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ। ਬਹੁਮਤ ਖੋਜੀ ਇਸ ਆਈ ਸੰਗਤ ਦੀ ਗਿਣਤੀ ਤਕਰੀਬਨ 10,000 ਲਿਖਦੇ ਹਨ। ਬਰਤਾਨਵੀ ਰਿਪੋਰਟਰ ਜੌਨ ਪਾਈਕ ਨੇ ਵੀ 10,000 ਲਿਖੀ ਹੈ, ਪਰ ਲੈਫਟੀਨੈਂਟ ਜਨਰਲ ਬਰਾੜ, ਜੋ ਸਿਰਫ ਆਪਰੇਸ਼ਨ ਕਮਰੇ ਵਿਚ ਬੈਠਾ ਇਤਿਹਾਸ ਲਿਖ ਰਿਹਾ ਸੀ, ਸੰਗਤ ਦੀ ਗਿਣਤੀ ਆਪਣੀ ਕਿਤਾਬ ਦੇ ਪੰਨਾ 43 ਦੇ ਪੈਰਾ 3 ਵਿਚ

0: ਕਿਉਂਕਿ ਤਦ ਤੱਕ CRPF ਅਤੇ ਦੂਸਰੀਆਂ ਸਹਾਇਕ ਫੌਜਾਂ ਉਹਨਾਂ ਦੇ ਆਪਣੇ ਕੰਟਰੋਲ ਥੱਲੇ ਨਹੀਂ ਸਨ ਲਿਆਂਦੀਆਂ ਗਈਆਂ। ਆਪਣੀ ਕਿਤਾਬ ਵਿਚ ਅੱਗੇ ਜਾ ਕੇ ਪੰਨਾ 53 ਤੇ ਬਰਾੜ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 5,000 ਲਿਖਦੇ ਹਨ। ਬ੍ਰਿਗੇਡੀਅਰ DV ਰਾਵਤ ਦੇ ਕਮਾਂਡ ਹੇਠ 350 ਇਨਫੈਂਟਰੀ ਬ੍ਰਿਗੇਡ ਹਰਿਮੰਦਰ ਸਾਹਿਬ ਦੇ ਅੰਦਰ ਦੀ ਸੂਈਆ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਲਈ ਗਈ। ਕੈਪਟਨ ਜਸਵੀਰ ਸਿੰਘ ਸ਼ਰਧਾਲੂ ਬਣ ਕੇ ਅੰਦਰ ਦਾਖਲ ਹੋਇਆ ਅਤੇ ਤਕਰੀਬਨ 1 ਘੰਟਾ ਸਾਰੀ ਪ੍ਰਕਰਮਾ ਕਰਕੇ ਲੰਗਰ ਹਾਲ ਰਾਹੀਂ ਬਾਹਰ ਆਇਆ। ਸਿੱਖ ਵਿਚਾਰੇ ਕੀ ਜਾਣਨ ਕਿ ਫੌਜ ਉਹਨਾਂ ਦਾ ਜਾਇਜ਼ਾ ਲੈ ਰਹੀ
1: ਹੈ।
0: ਬਰਾਤ ਲੱਗਦਾ ਹੈ ਕਿ ਸ਼ਾਮ ਨੂੰ ਜਦ ਤੋਂ ਲੈਫਟੀਨੈਂਟ ਜਨਰਲ ਸੁੰਦਰ ਜੀ ਨਾਲ ਮੁਲਾਕਾਤ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼ਾਮ 8:30 ਵਜੇ ਰਾਸ਼ਟਰੀ ਸੰਦੇਸ਼ ਦੇਣਗੇ। ਉਤਸੁਕ ਹੋਏ ਅਸੀਂ ਆਪਣੇ TV ਸੈੱਟ ਆਨ ਕਰਕੇ ਇੰਤਜ਼ਾਰ ਕਰਨ ਲੱਗੇ। ਸਾਡੇ ਅਸੀਂ ਜਾਏ ਸ਼੍ਰੀਮਤੀ ਗਾਂਧੀ ਆਪਣਾ ਰਾਸ਼ਟਰੀ ਸੁਨੇਹਾ ਪਛਾਣ ਪਾਉਂਦੀ ਗਈ। ਤਕਰੀਬਨ 9:15 ਤੇ ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਸਨੇ ਅਕਾਲੀਆਂ ਦਾ ਕਸੂਰ ਕੱਢਿਆ ਅਤੇ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਾ ਰਹਿਣ ਦਾ ਜ਼ਿਕਰ ਕੀਤਾ। ਉਸਨੇ ਅਕਾਲੀਆਂ ਨੂੰ 3 ਜੂਨ ਦੇ ਮੋਰਚੇ ਨੂੰ ਰੋਕਣ ਦੀ ਅਪੀਲ ਕੀਤੀ, ਜਿਸ ਰਾਹੀਂ ਸਾਰੇ ਪੰਜਾਬ ਵਿਚੋਂ ਅਨਾਜ ਬਾਹਰ ਜਾਣ ਤੇ ਰੋਕ ਲਾਉਣਾ ਸੀ। ਜਨਰਲ ਬਰਾੜ ਲਿਖਦੇ ਹਨ ਕਿ ਉਸਨੇ ਆਪਣੇ ਭਾਸ਼ਣ ਵਿਚ ਫੌਜੀ ਘਿਰਾਓ ਦਾ ਕੋਈ ਜ਼ਿਕਰ ਨਾ ਕੀਤਾ, ਪਰ ਸਭ ਜਾਣਦੇ ਸਨ ਕਿ ਇਸ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ।
2: ਜਸਵੰਤ ਸਿੰਘ ਲਿਖਦੇ ਹਨ ਕਿ 3 ਜੂਨ ਨੂੰ ਅਚਾਨਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਤਾਂ ਜੋ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਪ੍ਰਦੇਸ਼ ਦੇ ਦੂਰ ਦੇ ਖਿੱਤਿਆਂ ਵਿਚ ਪਤਾ ਨਾ ਲੱਗ ਸਕੇ।
0: ਜਨਰਲ ਬਰਾੜ ਵੀ ਲਿਖਦੇ ਹਨ ਕਿ 3 ਜੂਨ ਦੀ ਸਵੇਰ ਤੱਕ ਸਾਰੀਆਂ ਫੌਜੀ ਤਿਆਰੀਆਂ ਹੋ ਚੁੱਕੀਆਂ ਸਨ। 12 ਬਿਹਾਰ ਦੇ ਦਸਤੇ ਹਰਿਮੰਦਰ ਸਾਹਿਬ ਦੀ ਚਾਰਦੀਵਾਰੀ ਤੋਂ ਬਾਹਰ ਆਪਣੇ ਮੋਰਚੇ ਲਾ ਚੁੱਕੇ ਸਨ। CRPF ਦਾ ਕੰਟਰੋਲ ਵੀ ਫੌਜੀਆਂ ਦੀ ਹਕੂਮਤ ਥੱਲੇ ਕਰ ਦਿੱਤਾ ਗਿਆ ਸੀ। ਸਰੋਤਾ ਜਨ ਸ਼ਾਮ 9 ਵਜੇ ਕਰਫਿਊ ਦਾ ਜ਼ਿਕਰ ਬਰਾੜ ਨੇ ਆਪਣੀ ਕਿਤਾਬ ਵਿਚ ਵੀ ਕੀਤਾ ਹੈ।
2: ਕੁਲਦੀਪ ਨਈਅਰ ਅਤੇ ਖੁਸ਼ਵੰਤ ਸਿੰਘ ਆਪਣੀ ਕਿਤਾਬ ਟ੍ਰੈਜਡੀ ਆਫ ਪੰਜਾਬ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਭਾਵ ਪੰਜਾਬ ਦਾ ਦੁਖਾਂਤ ਅਤੇ ਨੀਲਾ ਤਾਰਾ ਦੇ ਮਗਰੋਂ ਵਿਚ ਲਿਖਦੇ ਹਨ ਕਿ ਫੌਜੀ ਹਮਲੇ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਹੋ ਰਹੀਆਂ ਸਨ ਕਿਉਂਕਿ ਕਿਸੇ ਨੇ ਮੇਜਰ ਜਨਰਲ KS ਬਰਾੜ ਇੱਕ ਹਜਾਮਤ ਕੀਤੇ ਹੋਏ ਫੌਜੀ ਅਫਸਰ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਸ਼ਰਧਾਲੂਆਂ ਨਾਲ 1 ਜੂਨ ਨੂੰ ਦੇਖਿਆ ਸੀ। ਪਰ ਕੁਲਦੀਪ ਸਿੰਘ ਬਰਾੜ ਇਸ ਲਿਖਤ ਨੂੰ ਆਪਣੀ ਕਿਤਾਬ ਦੇ ਪੰਨਾ 55 ਉੱਪਰ ਬੇਬੁਨਿਆਦ ਲਿਖਦੇ ਹਨ।
0: ਖੋਜੀ ਸਰੋਤੇ ਜਨਰਲ ਬਰਾੜ ਦੀ ਕਿਤਾਬ ਜਿਸ ਦਾ ਨਾਂ ਉਸਨੇ ਨੀਲਾ ਤਾਰਾ ਦੀ ਸੱਚੀ ਕਹਾਣੀ ਦਿੱਤਾ ਹੈ, ਪੜ੍ਹਦੇ ਪੜ੍ਹਦੇ ਹੈਰਾਨੀ ਹੁੰਦੀ ਹੈ ਕਿ ਇਹ ਫੌਜੀ 1 ਜੂਨ ਤੱਕ ਹਰਿਮੰਦਰ ਸਾਹਿਬ ਤੇ ਹਮਲੇ ਬਾਰੇ ਨਾ ਵਾਕਫੀ ਵੀ ਲਿਖਦਾ ਹੈ ਅਤੇ ਨਾਲ ਹੀ ਕਿਤਾਬ ਦੇ ਪੰਨਾ 40 ਉੱਪਰ ਲਿਖਦਾ ਹੈ
2: ਕਿ 1 ਜੂਨ ਸਾਜਰੇ ਮੇਰੇ ਤੋਂ ਇੱਕ ਪਦਵੀ ਛੋਟਾ ਅਫਸਰ ਬ੍ਰਿਗੇਡੀਅਰ ਨਿੱਕੀ ਤਲਵਾਰ ਜੋ ਗ੍ਰਨੇਡੀਅਰ ਰੈਜੀਮੈਂਟ ਦਾ ਇਨਫੈਂਟਰੀ ਅਫਸਰ ਸੀ, ਮੇਰੇ ਅਵਲ ਅਮਲਾ ਅਫਸਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਇਕਦਮ 15 ਇਨਫੈਂਟਰੀ ਡਿਵੀਜ਼ਨ ਨਾਲ ਸੰਪਰਕ ਕਰਕੇ ਫੌਜੀਆਂ ਦੇ ਰਹਿਣ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ।
0: ਉਹਨਾਂ ਦੀ ਕਿਤਾਬ ਕਿੰਨੇ ਕੁ ਸੱਚ ਤੇ ਆਧਾਰਿਤ ਹੈ ਇਸ ਦਾ ਅੰਦਾਜ਼ਾ ਸਰੋਤਾ ਜਨ ਆਪ ਲਗਾ ਸਕਦੇ ਹੋ।
2: ਸਰੋਤਾ ਜਨ ਕੈਰਵੀ ਦੇ ਹਲਕੇ ਵਿਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸਿੱਖ ਇਤਿਹਾਸ ਵਿਚ ਵਾਪਰੇ ਇੱਕ ਉਸ ਦੁਖਾਂਤ ਕਾਂਡ ਨਾਲ ਜਿਸ ਨੇ 1984 ਵਿਚ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਸੰਜੋੜ ਕੇ ਰੱਖ ਦਿੱਤਾ ਸੀ। ਇਥੋਂ ਤੱਕ ਕਿ ਉਸ ਸਮੇਂ ਦੇ ਦੁਨੀਆਂ ਦੇ ਬਹੁਮਤ ਧਰਮ ਦੇ ਆਗੂ ਜੌਨ ਪਾਲ ਦੂਜੇ ਨੇ ਵੀ ਸਿੱਖ ਜਗਤ ਨਾਲ ਹਮਦਰਦੀ ਦਿਖਾਈ ਸੀ।
3: ਸਰੋਤਾ ਚੰਦ, ਜੂਨ 4 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ, ਜਿਸ ਨੇ ਸਾਰਿਆਂ ਦੇ ਹਿਰਦੇ ਸ਼ਾਨੀ ਕਰ ਦਿੱਤੇ।
0: ਲਿਖਦੇ ਹਨ ਕਿ 4 ਜੂਨ 1984 ਨੂੰ ਸਵੇਰੇ ਅਸੀਂ ਬਾਗ ਵਿੱਚ ਸੁੱਤੇ ਹੋਏ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬ ਜੀ ਵੱਲੋਂ ਲਏ ਗਏ ਮੁੱਖ ਵਾਕ ਦੀ ਮਨਮੋਹਣੀ ਆਵਾਜ਼ ਨੇ ਸਾਨੂੰ ਜਗਾ ਦਿੱਤਾ। ਅਸੀਂ ਬੈਠ ਕੇ ਮੁੱਖ ਵਾਕ ਸਰਵਣ ਕਰਨ ਲੱਗੇ।
2: ਸਿੰਘ ਸਾਹਿਬ ਜੀ ਨੇ ਮੁੱਖ ਵਾਕ ਉਪਰੰਤ ਗੁਰੂ ਫਤਿਹ ਬੁਲਾਈ ਹੀ ਸੀ ਕਿ ਉਸੇ ਸਮੇਂ ਮਿਲਟਰੀ ਅਤੇ CRPF ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨੇ ਸਾਨੂੰ ਚੌਂਕਾ ਕੇ ਰੱਖ ਦਿੱਤਾ। ਉਦੋਂ 4:40 ਦਾ ਸਮਾਂ ਸੀ। ਅਸੀਂ ਉਸੇ ਸਮੇਂ ਦਫ਼ਤਰ ਵਿੱਚ ਸੁੱਤੇ ਹੀ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ ਨੂੰ ਦੱਸਣ ਲਈ ਗਏ ਸੀ, ਪਰ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੈਰਾਨੀ ਵਾਲੇ ਹਾਵ ਭਾਵ ਪ੍ਰਗਟ ਕਰ ਰਹੇ ਸਨ।
0: ਉਸ ਤੋਂ ਬਾਅਦ ਅਸੀਂ ਪ੍ਰਧਾਨ ਟੋਹੜਾ ਸਾਹਿਬ ਪਾਸ ਉਹਨਾਂ ਦੇ ਰਹਾਇਸ਼ੀ ਕਮਰੇ ਵਿੱਚ ਗਏ। ਸਾਡੇ ਜਾਣ ਤੋਂ ਪਹਿਲਾਂ ਉਹ ਵੀ ਭਾਵੁਕ ਹੋਏ ਬੈਠੇ ਸਨ। ਉਹਨਾਂ ਨੂੰ ਵੀ ਹੋ ਰਹੀ ਫਾਇਰਿੰਗ ਬਾਰੇ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ 4 ਚੁਫੇਰੇ ਤੋਂ ਲਗਾਤਾਰ ਗੋਲਾਬਾਰੀ ਹੋ ਰਹੀ ਸੀ।
2: ਹੋ ਰਹੀ ਗੋਲਾਬਾਰੀ ਦੌਰਾਨ ਬਹੁਤ ਸਾਰੀਆਂ ਗੋਲੀਆਂ ਦੀ ਬੁਛਾੜ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੋਂ ਵੀ ਆ ਰਹੀ ਸੀ। ਇਹ ਗੋਲੀਆਂ ਇਕੱਲੀ ਫੌਜ ਦੀਆਂ ਨਹੀਂ ਸਨ, ਸਗੋਂ ਸਿੱਖੀ ਦੇ ਰਾਖਿਆਂ ਵੱਲੋਂ ਵੀ ਆ ਰਹੀਆਂ ਸਨ, ਕਿਉਂਕਿ ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਰਹਾਇਸ਼ੀ ਕਮਰਾ ਸੀ।
0: ਅਸੀਂ 4 ਜੂਨ ਨੂੰ ਚੱਲ ਰਹੀਆਂ ਗੋਲੀਆਂ ਤੋਂ ਬਚ ਬਚਾ ਕੇ ਸਾਰਾ ਦਿਨ ਦਫ਼ਤਰ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਰਹੇ। ਪ੍ਰਧਾਨ ਸਾਹਿਬ ਦੇ ਰਹਾਇਸ਼ੀ ਕਮਰੇ ਵਿੱਚ ਜੋ ਰਾਸ਼ਨ ਸੀ ਉਸਨੂੰ ਹੀ ਤਿਆਰ ਕਰਕੇ ਉੱਥੇ ਮੌਜੂਦ ਸਾਰੇ ਸੱਜਣਾਂ ਨੂੰ ਛਕਾਇਆ, ਕਿਉਂਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਜ਼ਿਆਦਾ ਗੋਲਾਬਾਰੀ ਹੋਣ ਕਰਕੇ ਜਾਣਾ ਸੰਭਵ ਨਹੀਂ ਸੀ।
2: ਜਨਰਲ ਬਰਾੜ ਲਿਖਦਾ ਹੈ ਕਿ ਉਹਨਾਂ ਦੀ ਸੂਈਆ ਰਿਪੋਰਟ ਮੁਤਾਬਕ 4 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲ ਤਖ਼ਤ ਦੀ ਦੂਸਰੀ ਮੰਜ਼ਿਲ ਉੱਪਰ ਸਨ। ਜਨਰਲ ਸੁਖਦੇਵ ਸਿੰਘ ਅਤੇ ਉਹਨਾਂ ਦੇ ਸਾਥੀ ਵੀ ਅਕਾਲ ਤਖ਼ਤ ਦੀਆਂ ਉੱਪਰਲੀਆਂ ਮੰਜ਼ਿਲਾਂ ਦੇ ਸਨ।
0: ਬਰਾੜ ਦੀ ਲਿਖਤ ਅਧਾਰਤ ਗੌਰਮੈਂਟ ਦਾ ਸੂਈਆ ਜੋ ਅੰਦਰੋਂ ਬਾਹਰ ਨਹੀਂ ਆ ਸਕਦਾ ਸੀ, ਆਖ ਰਿਹਾ ਸੀ ਕਿ ਲੌਂਗੋਵਾਲ ਅਤੇ ਤੋਹੜਾ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਟੈਲੀਫੋਨ ਲਾਈਨਾਂ ਕੱਟੀਆਂ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਾ ਹੋ ਸਕਿਆ। ਵਿਚਾਲੇ ਟੈਲੀਫੋਨ ਲਾਈਨ ਜੋੜੀ ਵੀ ਗਈ ਸੀ, ਪਰ ਦਫ਼ਤਰ ਵਿੱਚ ਕੋਈ ਨਾ ਹੋਣ ਕਰਕੇ ਇਹ ਕੋਸ਼ਿਸ਼ ਵੀ ਨਾਕਾਮਯਾਬ ਰਹੀ।
2: 5 ਜੂਨ ਦੀ ਸਵੇਰ ਬਰਾੜ ਲਿਖਦਾ ਹੈ ਕਿ ਉਸਨੇ ਤਕਰੀਬਨ 6 ਵਜੇ ਸਾਰੇ ਫੌਜੀਆਂ ਦੇ ਟਿਕਾਣਿਆਂ ਦਾ ਮੁਆਇਨਾ ਕੀਤਾ ਅਤੇ ਉਸਨੇ ਫੌਜੀਆਂ ਨੂੰ ਖੁੱਲ੍ਹੇ ਤੌਰ 'ਤੇ ਆਖਿਆ ਕਿ ਜੇਕਰ ਉਹ ਧਾਰਮਿਕ ਵਿਸ਼ਵਾਸ ਕਰਕੇ ਇਸ ਹਮਲੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਤਾਂ ਨਾ ਕਰ ਸਕਦੇ ਹਨ। ਬੜੇ ਮਾਣ ਨਾਲ ਲਿਖਦਾ ਹੈ ਬਰਾੜ ਕਿ ਇੱਕ ਵੀ ਫੌਜੀ ਨੇ ਨਾ ਕੀਤੀ, ਜਿਨ੍ਹਾਂ ਵਿੱਚ ਸਿੱਖ ਵੀ ਸਨ। ਸ਼ਾਇਦ ਜਨਰਲ ਬਰਾੜ ਭੁੱਲ ਗਿਆ ਸੀ ਕਿ ਫੌਜੀਆਂ ਨੂੰ ਪਹਿਲਾਂ ਆਰਡਰ ਮੰਨਣਾ ਅਤੇ ਫਿਰ ਇਤਰਾਜ਼ ਕਰਨਾ ਸਿਖਾਇਆ ਜਾਂਦਾ ਹੈ।
0: ਜਸਵੰਤ ਸਿੰਘ ਲਿਖਦਾ ਹੈ ਕਿ 5 ਜੂਨ ਨੂੰ ਸਾਡੇ ਕੋਲ ਲੰਗਰ ਆਦਿ ਲਈ ਕੋਈ ਰਸਤਾ ਨਹੀਂ ਸੀ, ਪਰ ਸ਼ਾਮ ਦੇ ਤਕਰੀਬਨ 4 ਵਜੇ ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿੱਚ ਪੁੱਜਦਾ ਕੀਤਾ। ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਇੱਕ ਦੋ ਦੋ ਪ੍ਰਸ਼ਾਦੇ ਛੱਕ ਕੇ ਹੀ ਗੁਜ਼ਾਰਾ ਕੀਤਾ।
2: ਇਹ ਸਮਾਂ ਹੀ ਇਹੋ ਜਿਹਾ ਸੀ, ਕਿਸੇ ਨੂੰ ਉੱਚੀ ਬੋਲਣ ਦਾ ਹੁਕਮ ਨਹੀਂ ਸੀ। ਸਿੱਖ ਸੰਗਤਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਹਰ ਇੱਕ ਵਿਅਕਤੀ ਇੱਕ ਅਕਾਲ ਪੁਰਖ ਉੱਪਰ ਭਰੋਸਾ ਰੱਖ ਬੇਨਤੀ ਵਿੱਚ ਜੁੜਿਆ ਸੀ।

0: 5 ਜੂਨ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਘੰਟਾ ਘਰ ਵਾਲੇ ਪਾਸੋਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਲੱਗਦੀ ਸੀ ਕਿ ਜੋ ਵੀ ਬਾਹਰ ਆਵੇਗਾ ਇਹ ਉਸਦਾ ਆਖਰੀ ਸਫ਼ਰ ਹੋਵੇਗਾ। 10:30 ਦੇ ਕਰੀਬ ਬੱਚ ਬਚਾ ਕੇ ਬਾਗ ਵਾਲੀ ਗਲੀ ਰਾਹੀਂ ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸਰਦਾਰ ਅਮਰਜੀਤ ਸਿੰਘ ਸੁਪਰਵਾਈਜ਼ਰ ਟਰੱਸਟ ਦੀ ਸੱਸ ਕਹਿਣ ਲੱਗੀ, ਜਸਵੰਤ ਸਿੰਘ ਤੁਸੀਂ ਨਾ ਜਾਵੋ। ਮੈਂ ਉਹਨਾਂ ਨੂੰ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਣ ਅਤੇ ਸਥਾਨ ਨੂੰ ਬਰਕਰਾਰ ਰੱਖਣ ਦੀ ਖਾਤਰ ਬਹੁਤ ਸਾਰੇ ਮੇਰੇ ਸਾਥੀ ਅੰਦਰ ਹਨ, ਮੈਂ ਜ਼ਰੂਰ ਜਾਵਾਂਗਾ। ਮੈਂ ਉਹਨਾਂ ਦੇ ਬੋਲਾਂ ਨੂੰ ਅਣਸੁਣਿਆ ਕਰਕੇ ਘਰੋਂ ਤੁਰ ਪਿਆ। ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਪੁੱਜਾ ਹੀ ਸੀ ਕਿ ਇੱਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿੱਚ ਆ ਵੱਜਾ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ। ਮੈਂ ਭੱਜ ਕੇ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਗਿਆ, ਉੱਥੋਂ ਰੈਬਰ ਲੈ ਕੇ ਕੂਲਰ ਵਿੱਚ ਜਮ੍ਹਾਂ ਹੋਏ ਪਾਣੀ ਨਾਲ ਰੈਬਰ ਭਰ ਲਿਆ ਅਤੇ ਦਫ਼ਤਰ ਲਿਜਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਗੋਲਾਬਾਰੀ ਇੰਨੀ ਤੇਜ਼ ਹੋ ਚੁੱਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰਕੇ ਆਏ ਸਨ ਉਹ ਹੀ ਰਹਿ ਗਏ। ਭਾਈ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਦਫ਼ਤਰ ਵਿੱਚ ਉਹਨਾਂ ਤੋਂ ਇਲਾਵਾ ਭਾਨ ਸਿੰਘ ਸਕੱਤਰ, ਅਵਿਨਾਸ਼ਪੀ ਸਿੰਘ ਪੀਏ, ਬਲਵੰਤ ਸਿੰਘ ਰਾਮੂਵਾਲੀਆ, ਸਰਦਾਰ ਦਾਰਾ ਸਿੰਘ ਐਡਵੋਕੇਟ, ਸਰਦਾਰ ਰਾਜ ਸਿੰਘ ਮੁਕਤਸਰੀ, ਸਰਦਾਰ ਦਿਆਲ ਸਿੰਘ ਅਤੇ ਸਰਦਾਰ ਗੁਰਦਰਸ਼ਨ ਸਿੰਘ ਹੀ ਰਹਿ ਗਏ ਸਨ। ਰੈਵਰ ਵਿੱਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਉਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ। 5 ਜੂਨ ਦੀ ਰਾਤ ਘੰਟਾ ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁੱਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁੱਕੀ ਹੈ। ਤਰ੍ਹਾਂ ਦੇ ਬਿਲਕੁਲ ਸਾਹਮਣਿਓਂ ਵੱਡੇ ਵੱਡੇ ਫਾਇਰ ਫੋਨ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ। ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ। ਮੈਨੂੰ ਉਸ ਸਮੇਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਸਿੱਕੇ ਟੰਗ ਕੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਘਾਣ ਸ਼ਰੇਆਮ ਕਰੇਗੀ। ਇਸ ਫੌਜੀ ਹਮਲੇ ਦੌਰਾਨ ਬਰਾੜ ਆਪਣੀ ਕਿਤਾਬ ਦੇ ਪੰਨਾ 84 ਤੇ ਪਹਿਲੇ ਮਿੰਟ 2 ਮਿੰਟਾਂ ਵਿੱਚ 20 ਫੌਜੀਆਂ ਦੇ ਮਰਨ ਦੀ ਗਿਣਤੀ ਲਿਖਦਾ ਹੈ, ਜਿਸ ਵਿੱਚ ਉਸਦਾ ਸੂਹੀਆ ਫੌਜੀ ਕਪਤਾਨ ਜਸਵੀਰ ਸਿੰਘ ਰੈਣਾ ਵੀ ਸੀ। ਕੈਪਟਨ ਰੈਣਾ ਹੀ 1 ਜੂਨ ਨੂੰ ਸੂਹ ਲੈਣ 1 ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਸੀ। 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਿਲਾਸ ਧੋ ਕੇ ਹਰ ਇੱਕ ਨੂੰ ਜਲ ਛਕਾਉਂਦਾ ਰਿਹਾ। ਸਾਡੇ ਕੋਲ ਪਾਣੀ ਬਹੁਤ ਥੋੜਾ ਰਹਿ ਗਿਆ ਸੀ। 6 ਜੂਨ 1984 ਨੂੰ ਸਵੇਰੇ ਤਕਰੀਬਨ 4:30 ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਓ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ।
1: ਸਰਦਾਰ ਅਵਿਨਾਸ਼ੀ ਸਿੰਘ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਆਪਾਂ ਵੀ ਬਾਹਰ ਨਿਕਲੀਏ। ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅਗਲੀਆਂ ਲਗਤਾਂ ਨੇ ਆਪਣੇ ਕਲਾਵੇ ਵਿੱਚ ਘੇਰਿਆ ਹੋਇਆ ਹੈ। ਅੱਗੇ ਮਿਲਟਰੀ ਵਾਲੀ ਚੈਕਿੰਗ ਕਰਕੇ ਅਤੇ ਕਿਰਪਾਨਾਂ ਲਾ ਕੇ ਨਾਲੀਆਂ ਦੇ ਖਲੋਤੇ ਪਾਣੀ ਵਿੱਚ ਸੁੱਟੀ ਜਾ ਰਹੇ ਸਨ।
0: ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿੱਚ ਚੱਲੋ। ਸਾਨੂੰ ਗੁਰੂ ਰਾਮਦਾਸ ਤਰਾਂ ਦੇ ਬਰਾਂਡੇ ਵਿੱਚ ਖੜਾ ਕਰ ਦਿੱਤਾ ਗਿਆ। ਜਿੱਥੇ ਸਾਨੂੰ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫੀ ਹਥਿਆਰਬੰਦ ਫੌਜੀ ਆਪੋ ਆਪਣੀਆਂ ਪੋਜੀਸ਼ਨਾਂ ਲੈ ਕੇ ਖੜੇ ਸਨ।

ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿੱਚ ਹੀ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ ਜਿਸ ਤਰ੍ਹਾਂ ਅਸੀਂ ਬਹੁਤ ਵੱਡੇ ਦੋਸ਼ੀ ਹੋਈਏ। ਕੁਝ ਸੱਜਣ ਜਿਨ੍ਹਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਵਨਾਸ਼ੀ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ ਸੂਬਾਦਾਰ ਸਾਡੇ ਤੋਂ ਅੱਗੇ ਲੰਘ ਚੁੱਕੇ ਸਨ। ਇਹਨਾਂ ਤੋਂ ਪਹਿਲਾਂ ਸਰਦਾਰ ਨਛੱਤਰ ਸਿੰਘ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿੱਚ ਗ੍ਰਿਫਤਾਰੀ ਦੇਣ ਲਈ ਕੁਝ ਸੰਗਤ ਤੇ ਹੋਰ ਯਾਤਰੀ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਹਨਾਂ ਉੱਪਰ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਗਰਨੇਡ ਸੁੱਟਿਆ ਗਿਆ ਜਿਸ ਨਾਲ ਤਰਛੱਲੀ ਮਰ ਗਈ ਅਤੇ ਚੀਕ ਚਿਹਾੜਾ ਪੈ ਗਿਆ। ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਕਿਸ ਪਾਸੇ ਜਾਵੇ ਕਿਉਂਕਿ ਉੱਠਣ ਤੇ ਫੌਜ ਵੱਲੋਂ ਅੰਧਾ ਧੁੰਦ ਫਾਇਰਿੰਗ ਕੀਤੀ ਗਈ। ਇਹਨਾਂ ਵਿੱਚੋਂ ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਕਤਲ ਹੋ ਚੁੱਕੇ ਸਨ। ਇਹਨਾਂ ਵਿੱਚੋਂ ਕਈ ਗੰਭੀਰ ਕਤਲ ਹੋ ਗਏ ਸਨ। ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸਰਦਾਰ ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੀ ਨੂੰ ਤੜਫਦਾ ਵੇਖ ਕੇ ਸਹਾਰ ਨਾ ਸਕੀ ਤੇ ਉਸਨੂੰ ਪਾਣੀ ਪਿਆਉਣ ਲੱਗੀ ਤਾਂ ਇੱਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫਲ ਦਾ ਬੱਟ ਮਾਰਿਆ ਅਤੇ ਉਸਨੂੰ ਪਾਣੀ ਪਿਆਉਣ ਤੋਂ ਮਨਾ ਕਰ ਦਿੱਤਾ। ਕੁਝ ਸਾਥੀ ਤਾਂ ਜ਼ਖਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ ਜੋ ਕਿ ਗੰਭੀਰ ਜ਼ਖਮੀ ਸੀ ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਭਰਾ ਦਿੱਤਾ। ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿੱਚ ਮਲ ਮੂਤਰ ਤੇ ਖੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ, ਇੱਥੋਂ ਤੱਕ ਕਿ ਭੀਖ ਮੰਗਣ ਵਾਲਿਆਂ ਵਾਂਗ ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਣ ਦਿੰਦੇ। ਇੱਕ ਛੋਟਾ ਜਿਹਾ ਬੱਚਾ ਜਿਸ ਦੀ ਮਾਂ ਬੰਬ ਧਮਾਕੇ ਵਿੱਚ ਮਰ ਚੁੱਕੀ ਸੀ, ਉਹ ਬੱਚਾ ਮੰਮੀ ਮੰਮੀ ਪੁਕਾਰਦਾ ਹੋਇਆ ਉੱਚੀ ਉੱਚੀ ਰੋ ਰਿਹਾ ਸੀ। ਪ੍ਰੋਤਾਚਨ, ਇਹੋ ਜਿਹੀ ਹਾਲਾਤ ਸੁਣ ਕੇ ਤਾਰ ਨਿਕਲਦੀ ਹੈ। ਅੰਦਾਜ਼ਾ ਲਾਓ ਜੋ ਇਹ ਹਾਲਾਤ ਅੱਖੀਂ ਦੇਖ ਰਹੇ ਸਨ ਉਹਨਾਂ ਦੇ ਮਨ ਤੇ ਕੀ ਗੁਜ਼ਰ ਰਹੀ ਹੋਵੇਗੀ। ਪਰ ਮੈਂ ਹੋਰ ਅੱਗੇ ਅੱਤਿਆਚਾਰ ਨੂੰ ਦੇਖ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਪਹਿਲਾਂ ਸੱਤੇ ਗਏ ਗਰਨੇਡ ਬਾਰੇ ਬਹੁਤ ਸਾਰੇ ਅੰਦਾਜ਼ੇ ਲਾਏ ਜਾ ਰਹੇ ਸਨ। ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਸਾਨੂੰ ਪਹਿਰਾ ਦੇ ਰਹੇ ਫੌਜੀਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਆਸੇ ਪਾਸੇ ਨਹੀਂ ਦੇਖਣਾ। ਸਿਰਫ ਫੌਜੀ ਹੀ ਕਹਿੰਦੇ ਸਨ ਕਿ ਇਹ ਗਰਨੇਡ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਮੈਨੂੰ ਤੇ ਹੋਰ ਸੱਜਣਾਂ ਨੂੰ ਜਿੱਥੇ ਜਿੱਥੇ ਵੀ ਉਹ ਮੌਜੂਦ ਸਨ ਉੱਥੇ ਉੱਥੇ ਹੀ ਬੰਦ ਕਰ ਦਿੱਤਾ ਗਿਆ ਅਤੇ ਕੁਝ ਕੁ ਸੱਜਣਾਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਕਮਰਿਆਂ ਤੇ ਬਰਾਂਡਿਆਂ ਵਿੱਚ ਬਿਠਾ ਕੇ ਸਖ਼ਤ ਪਹਿਰਾ ਲਗਾ ਦਿੱਤਾ ਗਿਆ। ਅਸੀਂ ਜੋ ਜ਼ਿੰਦਾ ਬਚ ਗਏ ਸੀ ਤੜਫਦੇ ਜ਼ਖਮੀਆਂ ਅਤੇ ਖਿਲੜੀਆਂ ਮਨੁੱਖੀ ਲਾਸ਼ਾਂ ਚ ਹੀ ਬੈਠੇ ਸੀ। ਭਾਰਤੀ ਫੌਜੀ ਬੇਦਰਦ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਸਨ। 6 ਅਤੇ 7 ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੀ ਦੁਪਹਿਰ ਤੱਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ 2:30 ਵਜੇ ਰੈੱਡ ਕ੍ਰਾਸ ਵਾਲੇ 1 ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਆਏ। ਉਹਨਾਂ ਦੇ ਨਾਲ ਸਰਦਾਰ ਅਪਾਰ ਸਿੰਘ, ਸ੍ਰੀ ਅੰਮ੍ਰਿਤਸਰ ਦੇ DSP ਵੀ ਮੌਜੂਦ ਸਨ। ਅਸੀਂ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰਕੇ ਬੁੱਲਾਂ ਉੱਪਰ ਫੇਰ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿੱਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ ਕੇ ਵਿਅਰਥ ਨਾ ਚਲਾ ਜਾਵੇ। ਇੱਥੋਂ ਤੱਕ ਕਿ ਜਿੱਥੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਸਨ ਉਸ ਫੌਜ ਵਿੱਚ ਕਈ ਦਿਨਾਂ ਦਾ ਬੁਸਿਆ ਪਾਣੀ ਵੀ ਲੋਕਾਂ ਨੇ ਪੀ ਪੀ ਕੇ ਖਤਮ ਕਰ ਦਿੱਤਾ। ਮਿਲਟਰੀ ਵਾਲਿਆਂ ਵੱਲੋਂ
ਸਾਡੀ ਸਾਰਿਆਂ ਦੀ ਪੁਸ਼ਤ ਵਿੱਚ ਦਿੱਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇੱਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰੀ ਵਾਲਾ ਕਹਾਂ ਹੈ, ਲਾਹੌਰ ਕੋ ਸਰੋਂ ਕਹਾਂ ਸੇ ਜਾਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਫੌਜੀ ਕਹਿਣ ਲੱਗਾ, ਜੇ ਐਸੇ ਨਹੀਂ ਬਤਾਏਗਾ ਇਸਕੋ ਆਗੇ ਲੈ ਜਾਓ। ਜਿਸ ਜਗ੍ਹਾ ਤੇ ਮੈਨੂੰ ਲੈ ਕੇ ਗਏ ਉਸ ਜਗ੍ਹਾ ਤੇ ਪਹਿਲਾਂ ਹੀ ਤਿੰਨ ਨੌਜਵਾਨ ਲੜਕੇ ਲਾਈਨ ਵਿੱਚ ਖੜੇ ਕੀਤੇ ਹੋਏ ਸਨ। ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਸਾਨੂੰ ਇੱਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇੱਕ ਕਰਨਲ ਅਤੇ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ। 6 ਜੂਨ 1984 ਦੀ ਦੁਪਹਿਰ ਦੇ 2 ਵਜੇ ਦੇ ਕਰੀਬ ਇੱਕ ਫੌਜੀ ਟੁਕੜੀ ਜਿਸ ਵਿੱਚ 3 ਪੰਜਾਬੀ ਸਨ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਹਨਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸਰਦਾਰ ਮਨਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਖੜੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਹਨਾਂ ਦਾ ਜ਼ਰਾ ਧਿਆਨ ਰੱਖਣਾ। ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ ਸਰਦਾਰ ਮਨਜੀਤ ਸਿੰਘ ਭਾਈ, ਮੀਟ ਮੈਨੇਜਰ ਅਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਬਚਾਅ ਲਈ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਹਨਾਂ ਦਾ ਖਿਆਲ ਰੱਖਣਾ। ਪਰ ਜੇਕਰ ਮਿਲਟਰੀ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ। ਸ਼ਾਮ ਨੂੰ 4 ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਇਕੱਤਰ ਕਰਕੇ 3-3 ਦੀ ਲਾਈਨ ਵਿੱਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿੱਚ ਭਾਈ ਤਾਰਾ ਸਿੰਘ ਸੇਵਾਦਾਰ, ਜੋ ਬਾਅਦ ਵਿੱਚ ਹਲਕਾ ਅਟਾਰੀ ਤੋਂ ਵਿਧਾਇਕ ਵੀ ਚੁਣੇ ਗਏ ਸਨ, ਅਤੇ ਸਰਦਾਰ ਭਾਨ ਸਿੰਘ ਜੀ ਸਕੱਤਰ, ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਹਨਾਂ ਨੇ ਸਾਡੇ ਤੇ ਇੱਕ ਫੌਜੀ ਦੀ ਡਿਊਟੀ ਲਗਾ ਦਿੱਤੀ, ਜਿਸ ਨੇ ਸਾਨੂੰ ਸਾਰਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ ਕਿ ਇੱਧਰ ਉੱਧਰ ਕਿਸੇ ਨੇ ਨਹੀਂ ਦੇਖਣਾ, ਉੱਥੇ ਦੇਖਣਾ ਜਿੱਥੋਂ ਤੱਕ ਸਾਡੀ ਨਜ਼ਰ ਪਹੁੰਚੇ। ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿੱਚੋਂ ਖੂਨ ਵਗ ਕੇ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਭੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਸ ਗਲ ਕੇ ਉੱਤਰ ਰਿਹਾ ਸੀ। ਅਸੀਂ ਰਾਤ ਦੇ 11 ਵਜੇ ਤੱਕ ਇਸੇ ਤਰ੍ਹਾਂ ਭੁੱਖਣ ਭਾਣੇ ਬੈਠੇ ਰਹੇ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹ ਕਮਰਿਆਂ ਅੰਦਰ ਸਨ, ਉਹਨਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੇ ਜਾ ਰਹੇ ਸਨ। ਲੋਕਾਂ ਦਾ ਚੀਕ ਚਹਾੜਾ ਦਿਲ ਦਹਿਲਾ ਦੇਣ ਵਾਲਾ ਸੀ।

ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ, ਉਹ ਇਹ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਗਏ ਸਨ।

ਆਪਣੇ ਹੀ ਦੇਸ਼ ਅੰਦਰ ਆਪਣੇ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਸੰਗਤ ਨੂੰ 4 June 1984 ਤੋਂ 6 June 1984 ਤੱਕ 5 ਮਿੰਟ ਦਾ ਵੀ ਸਮਾਂ ਬਹੁਤ ਸੁਰੱਖਿਅਤ ਬਚ ਗਿਆ।

0: ਜਦ ਮੈਂ ਅਤੇ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਪ੍ਰਧਾਨ ਸਾਹਿਬ ਸੰਤ ਹਰਜੰਦ ਸਿੰਘ ਜੀ ਅਤੇ ਹੋਰ ਸੱਜਣ ਮੌਜੂਦ ਸਨ। ਉਹਨਾਂ ਨੂੰ ਸ਼ਾਮੀ 4 ਵਜੇ ਲਿਜਾਇਆ ਗਿਆ। ਸਾਨੂੰ ਤਾਂ ਇਹ ਖਦਸ਼ਾ ਸੀ ਕਿ ਉਹਨਾਂ ਨੂੰ ਮਾਰਨ ਲਈ ਲੈ ਗਏ ਹਨ ਅਤੇ ਜਦ ਸਾਨੂੰ ਕੈਂਪ ਵਿੱਚ ਲਿਜਾਣ ਲੱਗੇ ਤਾਂ ਅਸੀਂ ਵੀ ਇਹੋ ਸਮਝਿਆ ਕਿ ਹੁਣ ਸਾਡੀ ਵੀ ਵਾਰੀ ਆ ਗਈ ਹੈ। ਪਰ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਕਿ ਹੁਣ ਅਸੀਂ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚ ਰਹੇ ਹਾਂ।
1: ਕਈ ਵਾਰੀ ਹੈਰਾਨੀ ਹੁੰਦੀ ਹੈ ਜਦ ਸਿੱਖੀ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਇਹ ਕਹਿੰਦੇ ਸੁਣਦੇ ਹਨ ਕਿ ਸਾਨੂੰ ਉਹ ਸਮਾਂ ਭੁਲਾ ਦੇਣਾ ਚਾਹੀਦਾ ਹੈ। ਇੰਜ ਲੱਗਦਾ ਹੈ ਕਿ ਇਹ ਸੁਝਾਓ ਦੇਣ ਵਾਲੇ ਸੱਜਣ ਸਿੱਖੀ ਵਿਰਸੇ ਤੋਂ ਵਾਕਫ ਨਹੀਂ ਹਨ। ਸਿੱਖੀ ਵਿਰਸੇ ਦੇ ਵਾਰਸੋ ਸਾਕੇ ਭੁਲਾਏ ਨਹੀਂ ਜਾਂਦੇ, ਸਗੋਂ ਯਾਦ ਕਰਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਦਾ ਸੁਚੇਤ ਰਹਿਣ।
0: ਸੰਨ 1984 ਦਾ ਇਹ ਸਾਕਾ ਸਿੱਖ ਕੌਮ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਫਿਰ ਕਿਵੇਂ ਭੁਲਾਇਆ ਜਾ ਸਕਦਾ ਹੈ ਸਾਕਾ? ਬਲਿਊ ਸਟਾਰ, ਇੰਜ ਲੱਗਦਾ ਹੈ ਨੀਲਾ ਤਾਰਾ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੀ ਨਿਸ਼ਾਨੀ ਨਾਲ ਧਰਿਆ ਗਿਆ ਸੀ। ਇਹ ਆਪਰੇਸ਼ਨ ਮਾਨਸਿਕਤਾ ਦਾ ਹਿਰਦੇਹੀਣ ਪਰ ਸੰਗਠਿਤ ਸ਼ਕਤੀ ਪ੍ਰਦਰਸ਼ਨ ਸੀ ਜਿਸ ਦੇ ਜ਼ਖਮ ਹੰਦਾਲ ਨਿਰੰਜਨ ਰਾਏ, ਗੰਗੂਰ ਸੋਇਆ ਅਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ।
2: ਭਾਈ ਗੁਰਚਰਨ ਸਿੰਘ ਰਾਗੀ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਲਿਖਤਾਂ ਵੀ ਇਸ ਨਾਲ ਮੇਲ ਖਾਂਦੀਆਂ ਹਨ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਜੂਨ ਦੇ ਸਾਕੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਵੀ ਸ਼ਹੀਦ ਹੋਏ ਸਨ। ਕਈ ਸਾਲ ਉਹਨਾਂ ਦੀ ਸ਼ਹਾਦਤ ਉੱਪਰ ਕਈ ਸਵਾਲੀਆ ਚਿੰਨ੍ਹ ਉਠਾਏ ਜਾਣ ਬਾਅਦ ਪਿਛਲੇ ਸਾਲ ਦਮਦਮੀ ਟਕਸਾਲ ਨੇ ਵੀ ਇਸ ਭਾਣੇ ਨੂੰ ਮੰਨ ਲਿਆ ਹੈ।
0: ਇਸ ਗੁਰੂ ਦੇ ਲਾਡਲੇ ਸਿੱਖ ਦਾ ਜਗਤ ਹੋਣਾ ਮੁਬਾਰਕ ਹੈ ਜਿਸ ਦੀ ਸੰਗਤ ਕਰਕੇ ਅਨੇਕਾਂ ਨੌਜਵਾਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਅਤੇ ਗੁਰੂ ਦੇ ਲੜ ਲੱਗ ਆਪਣਾ ਜੀਵਨ ਸਫਲ ਕਰ ਰਹੇ ਹਨ।
1: ਪਿਆਰੇ ਸਰੋਤਿਓ, ਦਰਬਾਰ ਸਾਹਿਬ ਸਿੱਖਾਂ ਦਾ ਸਰਵ ਉੱਚਤਮ ਅਤੇ ਰੂਹਾਨੀ ਕੇਂਦਰ ਹੈ। ਜੋ ਕੁਝ ਜੂਨ 1984 ਦੇ ਸਾਕੇ ਦੌਰਾਨ ਉੱਥੇ ਵਾਪਰਿਆ ਉਸ ਤੋਂ ਸਾਫ ਜ਼ਾਹਿਰ ਹੈ ਕਿ ਲੋਕ ਰਾਜ ਦੇ ਢੋਲ ਵਜਾਉਣ ਵਾਲੇ ਕਾਰਕੁਨ ਸ਼ਾਇਦ ਇਹ ਭੁੱਲ ਗਏ ਸਨ ਕਿ ਰੱਬ ਹਰ ਜਗ੍ਹਾ ਅਤੇ ਹਰ ਵਿਅਕਤੀ ਵਿੱਚ ਵੱਸਦਾ ਹੈ।
0: ਸਿੱਖੀ ਵਿਰਸੇ ਦੇ ਵਾਰਸੋ, ਸਿੱਖ ਰਹਿਤ ਮਰਿਆਦਾ ਦੇ ਅਸੂਲ, ਸਿੱਖ ਫਿਲਾਸਫੀ ਅਤੇ ਸਿੱਖ ਸੱਭਿਆਚਾਰ 'ਚ ਆਪਣੇ ਜੀਵਨ ਨੂੰ ਢਾਲੋ ਅਤੇ ਕਰੋ ਯਾਦ ਇਹਨਾਂ ਬੱਚਿਆਂ, ਬੀਬੀਆਂ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤੇ, ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਵਸੂ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਕਰੋ, ਆਤਮਕ ਖੁਸ਼ੀਆਂ ਦਾ ਆਨੰਦ ਮਾਣਨ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਢਾਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
0: ਸੋ ਆਓ, ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁੱਗ ਦੇ ਬੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਕੁਲਦੀਪ ਨਈਅਰ, ਸਰਦਾਰ ਜਸਵੰਤ ਸਿੰਘ, ਲੈਫਟੀਨੈਂਟ ਜਨਰਲ ਕੇ ਐਸ ਬਰਾੜ, ਡਾਕਟਰ ਕੇ ਪੀ ਲਲਵਾਨੀ ਅਤੇ ਉਸਦੇ ਖੋਜੀ ਸਾਥੀ ਜੌਨ ਪਾਇਕ, ਮਾਰਕ ਤੁਲੀ, ਅਮੀਆ ਰਾਓ, ਅਰਬਿੰਦੋ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ਐਨ ਡੀ ਪੰਚਾਲੀ ਅਤੇ ਸਿੱਖ ਐਨਸਾਈਕਲੋਪੀਡੀਆ ਸਿੱਖੀ ਵਿਕੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ।
2: ਤੁਸੀਂ ਕੈਲਵੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 93.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੇਜ ਪਲੇਸ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
0: ਸਿੱਖੀ ਵਿਰਸੇ ਦੇ ਵਾਰਸੋ, ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਇਹ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
1: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 2503923।
0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਟੈਕਸ ਨੰਬਰ ਹੈ 2503923375। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ GWSSA@dallas.net।
1: ਪ੍ਰੋਤਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮ ਸਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
2: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
1: ਸੰਦੀਪ ਕੌਰ,
3: ਪਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਫਤਿਹ ਪਾਈ ਆ ਤੇ ਫਤਿਹ ਬੁਲਾਈ ਹੈ ਉਸ ਸਮੇਂ ਉਹ ਕਹਿੰਦੇ ਮੈਨੂੰ ਪਤਾ ਮੈਂ ਚੱਲਿਆ ਤਾਂ ਕਰਕੇ ਜਵਾਬ ਦੇਣ ਲੱਗਿਆ ਕਿਉਂਕਿ ਮੈਨੂੰ ਪਤਾ ਹੈ ਮੇਰੀ ਸਾਰੀ ਜ਼ਿੰਦਗੀ 'ਚ ਕੋਈ ਦਾਗ ਨਹੀਂ ਲੱਗਿਆ ਜੇ ਮਨ ਡੋਲ ਜਾਂਦਾ ਤਾਂ ਲੋਕਾਂ ਨੇ ਦਾੜੀ ਨੂੰ ਮਾੜਾ ਕਹਿਣਾ ਸੀ ਤੇਰੇ ਕੁੱਤੇ ਦੀ ਪੂਛ ਦਾੜੀ ਨਾਲੋਂ ਚੰਗੀ ਹੋ ਜਾਣੀ ਸੀ ਸੱਚ ਜਾਣਿਓ ਜਿਨ੍ਹਾਂ ਦੇ ਜੀਵਨ ਵਿੱਚ ਦਾਗ ਹਨ ਜਿਨ੍ਹਾਂ ਨੇ ਬਾਣਾ ਪਾ ਕੇ ਜਿਹੜੇ ਸਾਧੂ ਬਣ ਕੇ ਜਿਹੜੇ ਚੋਲੇ ਪਵਾ ਕੇ ਤੇ ਦਾਗ ਲਵਾ ਚੁੱਕੇ ਨੇ ਉਹਨਾਂ ਦੀਆਂ ਦਾੜੀਆਂ ਨਾਲੋਂ ਕੁੱਤਿਆਂ ਦੀਆਂ ਪੂਛਾਂ ਚੰਗੀਆਂ ਨੇ ਅਜੇ ਸਤਨਾਮ
3: ਸ੍ਰੀ ਵਾਹਿਗੁਰੂ ਸ੍ਰੀ ਅਕਾਲ
2: ਚੰਗੀਆਂ ਨੇ ਜੇ ਦਾਗ ਲੱਗ ਗਿਆ ਫਿਰ ਤੇ ਸੱਚਮੁੱਚ ਕੁੱਤੇ ਦੀ ਪੂਛ ਚੰਗੀ ਹੋ ਗਈ ਪਰ ਜੇ ਇਹ ਦਾੜੀ ਬੇਦਾਗ ਲੰਘ ਚਲੀ ਜਾਵੇ ਕੋਈ ਲੱਗੇ ਨਾ ਜੀਵਨ ਵਿੱਚ ਦਾਗ ਫਿਰ ਸਾਧ ਸੰਗਤ ਜੀ ਇਸ ਦਾੜੀ ਨੂੰ ਵੀ ਪੂਜਿਆ ਜਾਏਗਾ ਇਹਦਾ ਵੀ ਸਤਿਕਾਰ ਹੋਏਗਾ ਇਹਦਾ ਵੀ ਸਤਿਕਾਰ ਹੋਏਗਾ ਸੋ ਬੜਾ ਔਖਾ ਹੈ ਇਸੇ ਕਰਕੇ ਆਓ ਇਹਦਾ ਅੱਗੇ ਲੈ ਗਿਆ ਮੈਂ ਵਿਚਾਰ

0: ਕੋਈ ਸੌਖੀ ਨਹੀਂ। ਇਸ ਮੰਜ਼ਿਲ ਤੱਕ ਪਹੁੰਚਣਾ ਕੋਈ ਸੌਖਾ, ਵਿਰਲੇ ਵਿਰਲੇ ਪਹੁੰਚਦੇ। ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ
1: ਸਪਾਰੀ।
0: ਸੋ ਧਿਆਨ ਦੇ, ਇਕਾਗਰਤਾ ਬਣਾ ਕੇ ਰੱਖੋ। ਅਜੇ ਤੇ ਪ੍ਰਮਾਣ ਹੀ ਸੁਣ ਰਹੇ ਸੀ। ਕਈ ਪ੍ਰੇਮੀਆਂ ਨੇ ਸੋਚਿਆ ਹੈ ਕਿ ਚਲੋ ਫਕੀਰਾਂ ਦੀ ਗੱਲ ਸੁਣ ਲਈ, ਹੁਣ ਬਸ ਇੰਨੀ ਬਥੇਰਾ ਖੁਸ਼ ਕਰਨਾ।
1: ਵਾਹਿਗੁਰੂ।
0: ਕਈ ਇੰਨੇ ਕੁ ਨਾਲ ਹੀ ਰੱਜ ਜਾਂਦੇ ਆ ਵੀ ਚਲੋ ਕੱਲ੍ਹ ਨੂੰ ਲੱਤਾਂ ਦਰਦ ਹੋਣਗੀਆਂ, ਜੇ ਬਹੁਤਾ ਸਮਾਂ ਬੈਠਣ ਚੱਲੀਏ ਫਿਰ ਛੇਤੀ। ਬਿਸਤਰਾ ਜੀ ਡੀਕਦੇ ਨੇ ਅੱਗੇ,
1: ਸਤਿਗੁਰੂ
0: ਬੈੱਡ ਡੀਕਦਾ ਹੈ, ਵਿਰਾਮ ਕਰ ਲਾ ਆ ਕੇ। ਉਸ ਕਰਕੇ ਇੱਥੇ ਬਹਿਣ ਨਹੀਂ ਦਿੰਦਾ। ਇਹਨੂੰ ਕਲਯੁਗ ਕਹਿੰਦੇ ਨੇ ਅੱਖ ਸਤਨਾ।
1: ਸ੍ਰੀ ਵਾਹਿਗੁਰੂ।
0: ਸਤਿਗੁਰ ਕਹਿੰਦੇ ਤੂੰ ਬਾਹਰ ਰਹਿਣਾ, ਕਹਿੰਦਾ ਜੀ ਸਤਿਪੁਰ ਕਲਯੁਗ ਤੂੰ ਸਾਡੇ ਤਾਂ ਦਰਬਾਰ ਚ ਨਹੀਂ ਆਉਣਾ। ਕਹਿੰਦਾ ਜੀ ਠੀਕ ਹੈ, ਆਈ ਨਾ। ਕਹਿੰਦਾ ਨਹੀਂ, ਹਾਂ ਇੰਨਾ ਕਿਰਪਾ ਕਰ ਦਿਓ ਵੀ ਜੋੜਿਆਂ ਵਿੱਚ। ਕਹਿੰਦੇ ਜੀ ਠੀਕ ਹੈ। ਵੇਖਿਆ ਹੀ ਹੈ ਫਿਰ ਜੋੜਿਆਂ ਚ ਰਹਿੰਦਾ ਜੋੜਿਆਂ ਵਿੱਚ, ਪਰ ਸਮਾਪਤੀ ਹੋਣ ਦੀ ਦੇਰ ਤੋਂ ਦੇਗ ਵਰਦੀ ਵੇਖੋ ਫਿਰ ਕੀ ਰੌਲਾ ਪੈਂਦਾ। ਉਸੇ ਸਮੇਂ ਉਹਦਾ ਅਸਰ ਹੋ ਜਾਂਦਾ, ਕਲਯੁਗ ਦਾ ਪਹਿਰਾ ਆ ਜਾਂਦਾ ਸਾਡੇ 'ਤੇ। ਪਰ ਕਈ ਜਿਨ੍ਹਾਂ ਦੇ ਕਰਮ ਐਡੇ ਮਾੜੇ ਨੇ ਉਹਨਾਂ 'ਤੇ ਇੱਥੇ ਵੀ ਅਸਰ ਕਰ ਜਾਂਦਾ ਹੈ, ਇੱਥੇ ਵੀ ਕਲਯੁਗ ਆਪਣਾ ਪ੍ਰਭਾਵ ਵਿਖਾਈ ਦਿੰਦਾ। ਸੱਚਖੰਡ ਵਿੱਚ ਬੈਠੇ ਵੀ ਅਸੀਂ ਸਵਰਗ ਖਿਮਾ ਕਰਨਾ, ਸੱਚਖੰਡ ਵਿੱਚ ਬੈਠੇ ਵੀ ਅਸੀਂ ਕਲਯੁਗ ਦੇ ਹੀ ਆਨੰਦ ਮਾਣਦੇ ਹਾਂ। ਅਸੀਂ ਕਲਯੁਗ ਦੇ ਵਿੱਚ ਹੀ ਸਮਝ ਲਓ ਬੈਠੇ ਹਾਂ, ਅਸੀਂ ਨਰਕਾਂ ਦੇ ਵਿੱਚ ਹੀ ਬੈਠੇ ਹਾਂ। ਸੱਚਖੰਡ ਵਿੱਚ ਬੈਠੇ ਵੀ ਨਰਕਾਂ ਵਾਲਾ ਹੀ ਹਿਸਾਬ ਕਿਤਾਬ ਹੈ। ਕਿਉਂ? ਕਿਉਂਕਿ ਮਨ ਨਹੀਂ ਜੁੜਿਆ। ਸੋ ਮਨ ਜੋੜਨਾ ਬੜਾ ਆਨੰਦ ਦੇ ਰਹੀ ਹੈ, ਗੱਲ ਫਕੀਰੀ ਦੀ ਚੱਲਦੀ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਬਣੇ, ਪਰ ਕਿਵੇਂ ਬਣੇ? ਚਾਕਰੀ ਕੀਤੀ। ਚਾਕਰੀ ਕਿਵੇਂ ਕੀਤੀ? ਫਕੀਰ ਬਣ, ਲਕੀਰ ਮਾਰ ਦਿੱਤੀ ਦੁਨੀਆਂ ਵਾਲੇ ਪਾਸੇ। ਗੱਲ ਹੀ ਫਿਰ ਬਣਦੀ ਹੈ ਪਹਿਲਾਂ ਲਕੀਰ ਵਿੱਚ। ਇਹ ਦੁਨੀਆਂ ਮਕਾਮੇ ਫਾਨੀ, ਇਹਦਾ ਮੁਕਾਮ ਕੀ ਹੈ? ਕੁਛ ਵੀ। ਸਾਧ ਮਾਰ ਲਕੀਰ ਹੋਏ ਮਨਾ, ਤੂੰ ਤਾਂ ਛੱਡ ਦੁਨੀਆਂ ਦਾ ਖੇਡ। ਗੁਰੂ ਅੰਗਦ ਦੇਵ ਮਹਾਰਾਜ ਵਿਚਰਦੇ ਨੇ, ਦੇਵੀ ਉਪਾਸ਼ਨਾ ਕਰਦੇ ਨੇ ਪਿੱਛੋਂ, ਪਰ ਐਦਕੀ ਚਲੋ ਤੁਸੀਂ ਕਈ ਪ੍ਰੇਮੀ ਹਾਂ ਪਿੱਛੇ ਦੀਵਾਨ ਜਿਹੜੇ ਲੰਘੇ ਨੇ। ਪਰ ਪਿੰਡ ਵਿੱਚ ਆਪਾਂ ਇਹ ਇਤਿਹਾਸ ਬਚਾ ਰਿਹਾ ਸੀ ਕਿ ਭਾਈ ਲਹਿਣਾ ਜੀ ਨੂੰ ਭਾਈ ਸਿੰਘੇ ਦੀ ਸੰਗਤ ਹੋਈ, ਸੰਗਤ ਦੀ ਰੰਗਤ ਚੜ੍ਹੀ ਤੇ ਉਹਨਾਂ ਨੇ ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਆਏ। ਗੁਰੂ ਨਾਨਕ ਸਾਹਿਬ ਦੇ ਜਦੋਂ ਕੋਲ ਆਏ ਸੀ ਫਿਰ ਉਹਨਾਂ ਨੇ ਪਰਖ ਬੜੀ ਕੀਤੀ, ਇਹ ਮੰਜ਼ਿਲ ਤੱਕ ਪਹੁੰਚਣ ਯੋਗਾ ਹੈ, ਇਹ ਇਸ ਗੱਡੀ ਦੇ ਮਾਲਕ ਬਣਨ ਦੇ ਯੋਗ ਹੈ। ਪਰਖਾਂ ਕੀਤੀਆਂ, ਇਹ ਵੀ ਆਪਾਂ ਕਹਿ ਸਕਦੇ ਹਾਂ ਸਤਿਗੁਰੂ ਖੁਦ ਰੱਬ ਸਨ। ਗੁਰੂ ਅੰਗਦ ਦੇਵ ਮਹਾਰਾਜ ਧੁਰ ਤੋਂ ਗੁਰੂ ਸਨ, ਪਰ ਉਹਨਾਂ ਨੇ ਪਰਖਾਂ ਕਸਵੱਟੀਆਂ ਝੱਲੀਆਂ ਨੇ। ਗੁਰਸਿੱਖਾ ਤੂੰ ਵੀ ਕਸਵੱਟੀਆਂ ਝੱਲਣ ਜੋਗਾ ਬਣ ਜਾਵੇਂ। ਇਸੇ ਕਰਕੇ ਪਰਖਾਂ ਹੋਈਆਂ ਨੇ ਤੇ ਹਰ ਇਮਤਿਹਾਨ ਚੋਂ ਪਾਸ ਹੋਏ ਨੇ। ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਵੀ ਡੋਲੀ ਨਾ ਮਨ ਕਾਇਮ ਰੱਖੀ। ਗੁਰੂ ਨਾਨਕ ਸਾਹਿਬ ਨੇ ਜੇ ਕਿਤੇ ਚੱਲਦੇ ਚੱਲਦਿਆਂ ਨੇ ਲੋਟਾ ਪਾਣੀ 'ਚ ਸੁੱਟਤਾ, ਪਾਣੀ 'ਚ ਲੋਟਾ ਸੁੱਟਤਾ ਚਿੱਕੜ, ਜਾਂਦਿਆਂ ਜਾਂਦਿਆਂ ਗੜਵਾ ਪਾਣੀ ਦੇ ਵਿੱਚ ਸੁੱਟਤਾ ਚਿੱਕੜ ਦੇ ਵਿੱਚ, ਤੇ ਆਵਾਜ਼ ਦਿੱਤੀ ਸ਼੍ਰੀ ਚੰਦ ਜੀ ਚੁੱਕ ਲਿਆ ਉਹ। ਕਹਿੰਦੇ ਮਹਾਰਾਜ ਚੁੱਕਣਾ ਹੀ ਸੀ ਫਿਰ ਸੁੱਟਣਾ ਕਾਹਦੇ ਵਾਸਤੇ ਸੀ, ਸੁੱਟਿਆ ਕਿਉਂ ਹੈ? ਕਹਿੰਦੇ ਲਿਆਓ ਚੁੱਕ ਕੇ ਮਹਾਰਾਜ। ਇਹੋ ਤੇ ਜਿੰਨੇ ਕਹੋਗੇ ਲਿਆ ਦਿਆਂਗੇ, ਕੋਈ ਗੱਲ ਹੀ ਨਹੀਂ, ਚਲੋ ਚੱਲੀ ਗਏ। ਮੈਂ ਤਾਂ ਇਹੀ ਲੈਣਾ ਹੈ। ਕਹਿੰਦੇ ਜੀ ਫਿਰ ਮੈਨੂੰ ਕਾਹਦੇ ਤੋਂ ਤੰਗ ਕਰਦੇ ਹੋ, ਸੇਵਾਦਾਰ ਬਥੇਰੇ ਨੇ, ਇਹਨਾਂ ਨੂੰ ਕਹੋ। ਲਖਮੀ ਦਾਸ ਸਾਹਿਬ ਤੂੰ ਦੱਸ। ਉਹੀ ਜਵਾਬ ਵੱਡੇ ਭਰਾ ਵਾਲਾ, ਕਮਾਈ ਬੜੀ ਸੀ, ਇਹ ਮਤ ਸੋਚ ਲੈਣਾ ਬਾਬਾ ਸ਼੍ਰੀ ਚੰਦ ਜੀ ਦੀ ਕਮਾਈ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਕਮਾਈ ਸੀ ਬਾਬਾ ਸ਼੍ਰੀ ਚੰਦ ਜੀ ਦੀ। ਪਰ ਭਾਈ ਲਹਿਣਾ ਜੀ ਸੱਤ ਬਚਨ ਦੇ ਅਧਿਕਾਰੀ ਸਨ। ਖੁਸ਼
1: ਸਤਨਾਮ
0: ਕਹਿ ਲਓ, ਇਹ ਗੁਰੂ ਨਾਨਕ ਦੀਆਂ ਖੇਡਾਂ ਸਨ, ਗੁਰੂ ਨਾਨਕ ਸਾਹਿਬ ਦੀ ਮੌਜ ਸੀ। ਇਹ ਗੁਰੂ ਨਾਨਕ ਦਾ ਘਰ ਬਖਸ਼ਿਸ਼ ਪੁੱਤਰਾਂ ਤੇ ਹੀ ਨਹੀਂ ਕਰਦਾ, ਇਹ ਸੇਵਕ ਤੇ ਕਰਦਾ। ਹਰ ਕੋਈ ਪੁੱਤਰਾਂ ਵਾਸਤੇ ਸੋਚਦਾ, ਪਰ ਸਤਿਗੁਰਾਂ ਨੇ ਸੇਵਕਾਂ ਬਾਰੇ ਸੋਚਿਆ, ਪੁੱਤਰਾਂ ਬਾਰੇ। ਹੁਣ ਸਾਧ ਸੰਗਤ ਲੋਟਾ ਸੁੱਟਤਾ, ਹੋਰਾਂ ਨੂੰ ਆਵਾਜ਼ ਮਾਰੀ, ਨਾ ਗੱਲ ਬਣੀ, ਲਹਿਣਾ ਜੀ ਵੱਲ ਇਸ਼ਾਰਾ ਕਰਨ ਦੀ ਦੇਰ ਸੀ, ਸਣੇ ਕੱਪੜੀ ਛਾਲ ਮਾਰਤੀ, ਲਿਆਂਦਾ ਕੱਪੜਾ ਉਹ ਲੋਟਾ ਕੱਢ ਕੇ। ਭਾਈ ਲਹਿਣਾ ਜੀ ਹਰਨਾਲ ਦੇ ਕਹਿੰਦੇ, ਮਹਾਰਾਜ ਇਹਨੂੰ ਕੱਪੜੇ ਲਬੇੜ ਤੇ ਸਾਰੇ ਕੀ ਖੇਡ ਵਰਤਾਈ ਹੈ? ਕਹਿੰਦੇ ਮੈਂ ਵੇਖਣਾ ਸੀ, ਮੈਨੂੰ ਹੁਣ ਪਤਾ ਲੱਗ ਗਿਆ ਜੇ ਇਹ ਲੋਟਾ ਕੱਢ ਸਕਦਾ ਹੈ ਤੇ ਵਿਸ਼ੇ ਵਿਕਾਰਾਂ ਦੇ ਚਿੱਕੜ ਦੇ ਵਿੱਚੋਂ ਲੱਖਾਂ ਲੋਕਾਂ ਨੂੰ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆਂ ਹੋਇਆਂ ਨੂੰ ਵੀ ਕੱਢ ਸਕਦਾ, ਇਹ ਕੱਢ ਕੇ ਸੱਚਖੰਡ ਤੱਕ ਪਹੁੰਚਾ ਸਕਦਾ। ਮੈਨੂੰ ਪਤਾ ਇਹਦੇ ਵਿੱਚ ਪਾਵਰ ਹੋ ਗਈ, ਕਿਰਪਾ ਹੋ ਗਈ ਸਤਿਗੁਰਾਂ ਦੀ। ਤੇ ਭਾਈ ਲਹਿਣਾ ਜੀ ਨੇ ਹਰ ਬਚਨ ਮੰਨਿਆ, ਹਰ ਬਚਨ, ਸੱਤ ਬਚਨ ਦੇ ਅਧਿਕਾਰੀ ਹੋਏ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਲੰਗਰ ਕਰਤਾ ਬੰਦ, ਕਹਿੰਦੇ ਪ੍ਰਸ਼ਾਦਾ ਇੱਕ ਟਾਈਮ ਵਰਤੂ। ਕਰਤਾਰਪੁਰ ਜਿਹੜੇ ਲੰਗਰ ਖਾਣ ਵਾਲੇ ਸੀ ਭੱਜ ਗਏ ਸਾਰੇ, ਕਹਿੰਦੇ ਰਹਿ ਕੇ ਕਰਨਾ ਜੇ ਪ੍ਰਸ਼ਾਦਾ ਹੀ ਨਹੀਂ ਮਿਲਦਾ, ਜੇ ਪ੍ਰਸ਼ਾਦਾ ਹੀ ਨਹੀਂ ਮਿਲਣਾ ਤੇ ਰਹਿ ਕੇ ਕੀ ਕਰਨਾ? ਕਈ ਭੱਜ ਗਏ, ਪ੍ਰਸ਼ਾਦੇ ਦੇ ਪ੍ਰੇਮੀ ਸੀ ਜਿਹੜੇ ਭੁੱਖ ਨਾ ਸਹਾਰ ਸਕੇ। ਉਦੋਂ ਬਾਅਦ ਮਹਾਰਾਜ ਨੇ ਲੰਗਰ ਇੱਕ ਟਾਈਮ ਹੀ ਬੰਦ ਕਰਤਾ, ਕਹਿੰਦੇ ਦੋ ਦਿਨਾਂ ਪਿੱਛੋਂ ਬਣਿਆ ਕਰੂ, ਇੱਕ ਦਿਨ ਜੈਪ ਪਾ ਕੇ ਅਗਲੇ ਦਿਨ ਲੰਗਰ ਬਣੋ। ਹੋਰ ਭੱਜ ਗਏ, ਵਿਰਲੇ ਵਿਰਲੇ ਰਹਿ ਗਏ, ਸੰਗਤਾਂ ਵੀ ਬਹੁਤ ਘੱਟ। ਜਿਹੜੇ ਪੱਕੇ ਨੇ ਉਹ ਨਹੀਂ ਛੱਡਦੇ ਖੇੜਾ, ਉਹਨਾਂ ਨੂੰ ਤੇ ਪਤਾ ਜਿੰਨੀਆਂ ਮਰਜ਼ੀ ਪਰਖਾਂ ਕਰ ਲਓ। ਬਾਬਾ ਸ਼੍ਰੀ ਚੰਦ ਜੀ ਵਰਗੇ ਲਹਿਣਾ ਜੀ ਕਹੋ ਮਹਾਰਾਜ ਨੂੰ ਵੀ ਇੰਜ ਕਿਉਂ ਕਰਦੇ ਨੇ, ਲੰਗਰ ਪੱਕਣ ਦੇ ਉਹ ਸੰਗਤ ਆਉਂਦੀ ਹੈ ਛੱਡਦੀ। ਮਹਾਰਾਜ ਨੂੰ ਆਖਿਆ, ਮਹਾਰਾਜ ਕਹਿੰਦੇ ਨਹੀਂ ਅੱਜ ਲੰਗਰ ਨਹੀਂ, ਮਠਿਆਈਆਂ ਛਕਾਇਆ ਕਰਾਂਗੇ। ਮਠਿਆਈ ਦਰਖਤ ਦੇ ਥੱਲੇ ਖੜੇ ਨੇ, ਆਵਾਜ਼ ਦਿੱਤੀ, ਸ਼੍ਰੀ ਚੰਦ ਜੀ ਦਰਖਤ ਤੇ ਚੜ੍ਹੋ ਤੇ ਮਠਿਆਈ ਝਾੜੋ, ਡਾਹਣੀ ਹਿਲਾਓ। ਮਹਾਰਾਜ ਦਰਖਤਾਂ ਤੋਂ ਕਿਤੇ ਮਠਿਆਈਆਂ ਕਿਗੀਆਂ ਨੇ, ਇਹ ਹੋ ਸਕਦਾ? ਛੋਟੇ ਪੁੱਤਰ ਨੂੰ ਆਵਾਜ਼ ਮਾਰੀ, ਸਿਰ ਹਿਲਾ ਤਾ, ਲੈਣਿਆ ਤੂੰ ਚੜ੍ਹ ਜਾ। ਭਾਈ ਲਹਿਣਾ ਜੀ ਲੱਗੇ ਚੜ੍ਹਨ, ਜਦੋਂ ਚੜ੍ਹਨ ਲੱਗੇ ਤੇ ਬਾਬਾ ਸ਼੍ਰੀ ਚੰਦ ਜੀ ਨੇ ਬਾਂਹ ਤੋਂ ਫੜ ਲਿਆ, ਕਹਿੰਦੇ ਤੂੰ ਵੀ ਸਾਡੇ ਪਿਓ ਮਗਰ ਲੱਗ ਗਿਆ, ਉਹ ਤੇ 70-72 ਹੋਇਆ ਜੀ, ਤੇ ਤੂੰ ਵੀ ਮਗਰ ਹੀ ਲੱਗ ਗਿਆ। ਕਹਿੰਦੇ ਮੈਨੂੰ ਨੀ ਪਤਾ, ਗੁਰੂ ਨਾਨਕ ਦਾ ਹੁਕਮ ਅਟਲ ਹੈ, ਤੇ ਜੇ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਵਸ਼ ਪੂਰੇ ਹੋਇਆ ਵੀ ਇਸ ਮਠਿਆਈਆਂ ਵੀ ਜੁਗੀਆਂ। ਸਤਿਗੁਰਾਂ ਦੇ ਵਿੱਚ ਪਾਵਰ ਸੀ, ਪਰ ਸਮਝਦਾ ਕੋਈ ਵਿਰਲਾ ਵਿਰਲਾ। ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆਏ, ਸਿਰ ਝੁਕਾਇਆ, ਮੱਥਾ ਟੇਕਿਆ, ਦੀਵੇ ਜਗਾਏ, ਲੰਗਰ ਲਾਏ, ਖੰਡ ਪਾਠ ਕਰਾਏ, ਬਸ ਰਮਾਲੇ ਚੜ੍ਹਾਏ, ਤੇ ਇੱਥੇ ਤੱਕ ਹੀ ਸੀਮਤ ਹੈ। ਕੋਈ ਸਮਰੱਥ ਗੁਰੂ ਸਮਝ ਕੇ ਬਚਨ ਤੇ ਕੋਈ ਵਿਰਲਾ ਵਿਰਲਾ ਮੰਨ ਲਿਆ, ਜਿਹਨੂੰ ਪਤਾ ਹੈ ਕਿ ਸਤਿਗੁਰੂ ਸੁਣਦੇ ਵੀ ਨੇ, ਸਤਿਗੁਰੂ ਵੇਖਦੇ ਵੀ ਨੇ, ਸਤਿਗੁਰੂ ਬੋਲਦੇ ਵੀ ਨੇ, ਸਤਿਗੁਰੂ ਛੱਕਦੇ ਵੀ ਨੇ, ਉਹਨਾਂ ਦੀ ਭਾਵਨਾ ਹੈ, ਉਹ ਹੁੰਦੇ ਵਿਰਲੇ ਵਿਰਲੇ। ਹੁਣ ਸਾਧ ਸੰਗਤ ਜੀ, ਭਾਈ ਲਹਿਣਾ ਜੀ ਨੇ ਹਰ ਬਚਨ ਮੰਨੇ, ਪਰ ਜਿਨ੍ਹਾਂ ਨੇ ਮੰਨ ਲਿਆ

0: ਬੜੀਆਂ ਪਰਖਾਂ ਕੀਤੀਆਂ ਸਤਿਗੁਰਾਂ ਨੇ। ਇੱਕ ਆਖਰੀ ਪਰਖ ਸੀ ਭਾਈ ਲੈਣਾ ਜੀ ਦੀ, ਆਖਰੀ ਪਰਖ ਉਹ ਕੀ ਸੀ? ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੁਰਦਾ ਖਾਣਾ, ਮੁਰਦਾ। ਮਹਾਰਾਜ ਨੇ ਇੱਕ ਧਾਨਕ ਦਾ ਰੂਪ ਧਾਰਨ ਕਰ ਲਿਆ, ਹੱਥ ਵਿੱਚ ਇੱਕ ਫੋਟਾ ਫੜ ਲਿਆ, ਕੱਪੜੇ ਪਾ ਲਏ, ਪੰਜ ਚਾਰ ਕੁੱਤੇ ਮਗਰ ਲਾ ਲਏ, ਤੁਰੇ ਜਾਂਦੇ ਨੇ, ਜਿਹੜਾ ਵੀ ਆਵੇ ਡਾਂਗ ਮਾਰਦੇ ਨੇ ਅੱਗੋਂ ਭੱਜਿਆ ਕਰਨ ਪਿੱਛੇ। ਤੇ ਸਤਿਗੁਰਾਂ ਨੇ ਉਸ ਸਮੇਂ ਪਰਖ ਕਰਨੀ ਕੀ, ਸਾਰੇ ਨਾਲ ਨਾਲ ਤੁਰੇ ਜਾਂਦੇ ਨੇ, ਗੁਰੂ ਨਾਨਕ ਸਾਹਿਬ ਨੇ ਆਖਿਆ ਭੱਜ ਦਿਓ ਇੱਥੋਂ, ਕਈ ਤੋਂ ਕਈ ਤੇ ਡਾਂਗਾਂ ਤੋਂ ਡਰਦੇ ਭੱਜ ਗਏ। ਮਹਾਰਾਜ ਹੋਰ ਅੱਗੇ ਗਏ, ਮਹਾਰਾਜ ਨੇ ਆਪਣੀ ਐਸੀ ਖੇਡ ਵਰਤਾਈ, ਮਾਇਆ ਹੀ ਮਾਇਆ ਖਿਲਾ ਦਿੱਤੀ ਧਰਤੀ 'ਤੇ। ਕਈਆਂ ਨੇ ਵੇਖਿਆ ਮਾਇਆ ਖਿੜੀ ਪਈ ਹੈ, ਝੋਲੀਆਂ 'ਚ ਭਰ ਕੇ ਤੇ ਉਹ ਲੈ ਆਏ। ਥੋੜ੍ਹਾ ਅੱਗੇ ਗਏ, ਚਾਂਦੀ ਦੀਆਂ ਸ਼ਰਫੀਆਂ ਵਿਛਾਤੀਆਂ, ਚਾਂਦੀ ਲੈ ਕੇ ਮੁੜ ਆਏ। ਥੋੜ੍ਹਾ ਅੱਗੇ ਗਏ ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾਤੀਆਂ, ਕਈ ਸੋਨੇ ਦੀਆਂ ਸ਼ਰਫੀਆਂ ਲੈ ਕੇ ਆ ਗਏ। ਫਿਰ ਵੀ ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ, ਇੱਕ ਦੋ ਸੇਵਾਦਾਰ ਹੋਰ ਵੀ ਨਾਲ ਨੇ, ਜਦੋਂ ਵੇਖਿਆ ਅਜੇ ਵੀ ਨਾਲ ਨਾਲ, ਅਜੇ ਵੀ ਪਿੱਛੇ ਨਹੀਂ ਮੁੜੇ। ਕਹਿੰਦੇ ਚਲੇ ਜਾਓ। ਕਹਿੰਦੇ ਮਹਾਰਾਜ ਤੁਹਾਨੂੰ ਛੱਡ ਕੇ ਜਾਈਏ ਕਿੱਥੇ? ਅੱਛਾ, ਜੇ ਮੇਰੇ ਬਣਨਾ ਚਾਹੁੰਦੇ ਹੋ, ਉਹ ਸਾਹਮਣੇ ਪਿਆ ਮੁਰਦਾ, ਮੁਰਦਾ ਖਾਓ, ਲਾਸ਼ ਪਈ ਹੈ ਸਾਹਮਣੇ, ਬਦਬੂ ਆਉਂਦੀ ਹੈ ਉਹਦੇ ਵਿੱਚ, ਕੱਪੜਾ ਉੱਤੇ ਪਾਇਆ ਹੋਇਆ, ਆਲੇ ਦੁਆਲੇ ਮੱਖੀਆਂ ਭਿਣਕ ਰਹੀਆਂ, ਇਹ ਖਾਣੀ ਪੈਣੀ ਹੈ ਤੁਹਾਨੂੰ। ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਇਕੱਲੇ ਭਾਈ ਲਹਿਣਾ ਜੀ ਨਿਤਰੇ ਆ ਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਲਾਸ਼ ਦੇ ਕੋਲ ਖੜ ਕੇ ਜਾ ਕੇ, ਹੁਣ ਕੋਲ ਖਲੋਤੇ ਨੇ, ਲਾਸ਼ ਸਾਹਮਣੇ ਪਈ ਹੈ, ਕਿਧਰੇ ਸੱਜੇ ਪਾਸੇ ਕਦੀ ਖੱਬੇ ਪਾਸੇ, ਉਹ ਲੈਣੇ ਆ ਖਾਂਦਾ ਕਿਉਂ ਨਹੀਂ? ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਮੈਂ ਇਹ ਹੁਕਮ ਚਾਹ, ਮੈਨੂੰ ਦੱਸੋ ਵੀ ਪੈਰਾਂ ਵਾਲੇ ਪਾਸੋਂ ਖਾਵਾਂ ਕਿ ਸਿਰ ਵਾਲੇ ਪਾਸੋਂ ਖਾਵਾਂ? ਪੈਰਾਂ ਵਾਲੇ ਪਾਸਿਓਂ ਖਾਵਾਂਗੇ, ਸਿਰ ਵਾਲੇ ਪਾਸਿਓਂ, ਜਿੱਧਰੋਂ ਮਰਜ਼ੀ ਖਾ ਲੈ। ਜਦੋਂ ਲੱਗੇ ਕੱਪੜਾ ਚੁੱਕਣ, ਇੱਥੋਂ ਤੱਕ ਵੀ ਇਤਿਹਾਸਕਾਰਾਂ ਨੇ ਲਿਖਿਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਬਣ ਗਈ ਹੈ। ਫਿਰ ਸਤਨਾਮ
1: ਸ੍ਰੀ ਵਾਹਿਗੁਰੂ
0: ਬਖਸ਼ਿਸ਼। ਹੋਰ ਸਤਿਗੁਰਾਂ ਨੇ ਕੋਈ ਮੁਰਦੇ ਨਹੀਂ ਸੀ ਖਵਾਉਣੇ, ਕੇਵਲ ਆਪਣੇ ਪਿਆਰਿਆਂ ਦੀ ਪਰਖ ਕਰਕੇ ਵੇਖਣੀ। ਤੇ ਗੁਰੂ ਨਾਨਕ ਸਾਹਿਬ ਨੇ ਹਰ ਪਰਖ, ਬੜੀਆਂ ਕਸਵੱਟੀਆਂ ਲਾਈਆਂ, ਬੜੀਆਂ ਪਰਖਾਂ ਕੀਤੀਆਂ, ਭਾਈ ਲਹਿਣਾ ਜੀ ਹਰ ਪਰਖ ਚੋਂ ਪਾਸ ਹੋਏ। ਮੇਰੇ ਕਹਿਣ ਦਾ ਭਾਵ, ਅਸੀਂ ਵੀ ਅੱਜ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਿਰਫ ਇੰਨੀ ਸਿੱਖਿਆ ਲੈ ਲੈਣੀ ਹੈ, ਮੁਰਦੇ ਖਾਣੇ ਨਹੀਂ ਪੈਣੇ ਸਾਨੂੰ ਅੱਜ। ਸਤ ਸੰਗਤ ਜੀ, ਉਹ ਪਰਖਾਂ ਜਿਹੜੀਆਂ ਗੁਰੂ ਅੰਗਦ ਦੇ ਮਹਾਰਾਜ ਨੇ ਕਸਵੱਟੀਆਂ ਲੱਗੀਆਂ, ਉਹ ਅਸੀਂ ਨਹੀਂ ਝੱਲ ਸਕਦੇ, ਸਿਰਫ ਸਤ ਬਚਨ ਦੇ ਅਧਿਕਾਰੀ ਬਣ ਜੀ, ਉਹੀ ਬਹੁਤ ਹੈ। ਸਤ
1: ਸਤਨਾਮ।
0: ਅਸੀਂ ਇੰਨਾ ਹੀ ਕਹਿ ਦਿਆ ਕਰੀਏ ਸੱਚੇ ਪਾਤਸ਼ਾਹ, ਜੋ ਕਰਨਾ ਚੰਗਾ ਕਰਨਾ, ਇੰਨਾ ਹੀ ਬੜਾ। ਇਹ ਸਭ ਤੋਂ ਵੱਡਾ ਸਤਿਗੁਰਾਂ ਦੀ ਇਸ ਗੱਲ 'ਤੇ ਖੁਸ਼ੀ ਹੋਏਗੀ, ਅਤੇ ਮਰ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਫਾਇਦਾ ਵੀ ਸਾਨੂੰ। ਗੁਰੂ ਅੰਗਦ ਦੇਵ ਮਹਾਰਾਜ ਸਤ ਬਚਨ ਦੇ ਅਧਿਕਾਰੀ ਸਨ,

ਹੁਕਮ ਕੀ ਆ ਹੁਣ? ਜਿਹੜਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਉਹੀ ਗੁਰੂ ਨਾਨਕ ਦਾ ਹੁਕਮ ਹੈ, ਉਹੀ ਗੁਰੂ ਅੰਗਦ ਦੇਵ ਮਹਾਰਾਜ ਦਾ ਹੁਕਮ ਹੈ, ਉਹੀ ਗੁਰੂ ਅਰਜਨ ਦੇਵ ਮਹਾਰਾਜ, ਇੱਕੋ ਹੀ ਹੈ ਹੁਕਮ ਸਾਰਾ। ਜੋ ਗੁਰੂ ਨਾਨਕ ਦਾ ਹੁਕਮ ਹੈ ਉਹੀ ਗੁਰੂ ਗੋਬਿੰਦ ਸਿੰਘ ਦਾ ਹੁਕਮ, ਇੱਕੋ ਹੀ ਹੈ। ਤੇ ਹੁਣ ਸਾਨੂੰ ਵੀ ਗੁਰੂ ਨਾਨਕ ਦੀ ਪੂਰੀ ਮਿਲ ਸਕਦੀ ਹੈ, ਪਰ ਕਿਵੇਂ? ਤਰੀਕਾ ਇੱਕੋ ਹੀ ਹੈ, ਇੱਕੋ ਹੀ ਤਰੀਕਾ ਹੈ। ਉਹ ਢੰਗ ਕਿਹੜਾ ਹੈ? ਸਦਾ ਬੇਨਤੀਆਂ ਕਰਦਾ 460 ਦੇ ਨਾਮ ਆ ਗਏ, ਉਹ ਸੱਚਮੁੱਚ ਬਚਨ ਮੰਨ ਲਿਆ ਤੇ ਗੁਰੂ ਨਾਨਕ ਦੀ ਪੁਰੀ ਚ ਬਹਿਣ ਜੋਗੀ ਥਾਂ ਬਣਾਉਣ ਲੱਗੇ ਨੇ। ਕੱਲ ਨੂੰ ਉਹਨਾਂ ਅੰਮ੍ਰਿਤ ਦੀ ਦਾਤ ਮਿਲ ਜਾਣੀ ਹੈ, ਸਮਝ ਲਓ ਗੁਰੂ ਨਾਨਕ ਦੀ ਪੁਰੀ ਦੇ ਵਾਸੀ ਬਣ ਗਏ। ਜੇ ਰਹਿਤ ਮਰਿਆਦਾ ਚ ਰਹੇ, ਪੱਕੇ ਬਾਣੀ ਪੜ੍ਹਨ, ਸਿਮਰਨ ਕਰਨ, ਸਤਸੰਗ ਕਰਨ, ਤੇ ਸੱਚਮੁੱਚ ਇੱਕ ਦਿਨ ਗੁਰੂ ਨਾਨਕ ਦੀ ਪੁਰੀ ਵਿੱਚ ਸਮਾ ਜਾਣਗੇ। ਸਾਡੇ ਵਾਸਤੇ ਵੀ ਇਹ ਸਮਾਂ ਹੈ।

ਸੰਸਾਰ ਬਣਾਇਆ, ਰੁਲਦਿਆਂ ਨੂੰ ਚਰਨੀ ਲਾਇਆ, ਗਿੱਦੜਾਂ ਤੋਂ ਸ਼ੇਰ ਬਣਾਇਆ, ਖਾਲਸਾ ਪੰਥ ਸਜਾਇਆ, ਸਾਡੇ ਤੋਂ ਸਾਰਾ ਸਰਬੰਸ ਲੁਟਾਇਆ, ਫਿਰ ਵੀ ਗੁਰੂ ਤੋਂ ਬਲਿਹਾਰ ਨਹੀਂ ਜਾਂਦੇ। ਅੱਜ ਕੱਲ੍ਹ ਦੇ ਗੁਰੂ ਜਿਨ੍ਹਾਂ ਦੀ ਕੁਰਬਾਨੀ ਕੋਈ ਨਾ ਮਗਰ ਲੱਗੇ ਤੁਰੇ ਫਿਰਦੇ, ਇਹੋ ਜਿਹੇ ਗੁਰੂ ਤੋਂ

ਤੋਂ ਲੱਖਾਂ ਵਾਰ ਬਲਿਹਾਰ ਜਾਈਏ ਜਿਨ੍ਹਾਂ ਨੇ ਏਡੀਆਂ ਕੁਰਬਾਨੀਆਂ ਕੀਤੀਆਂ ਆਓ ਸਾਡਾ ਵਾਰਨੇ ਜਾਣਾ ਕੀ ਹੈ ਪਰਿਕਰਮਾ ਕਰਨ ਦਾ ਅਰਥ ਹੁੰਦਾ ਵਾਰਨੇ ਜਾਣਾ ਪਰ ਇਹ ਤੇ ਬਾਹਰੀ ਪਰਿਕਰਮਾ ਹੈ ਆਪਣੇ ਮਨ ਨੂੰ ਗੁਰੂ ਤੋਂ ਵਾਰ ਦਿਓ ਭਾਵ ਗੁਰੂ ਤੋਂ ਵਾਰ ਦਿੱਤਾ ਜੋ ਗੁਰੂ ਕਵੇ ਉਸੇ ਮੁਤਾਬਕ ਆਪਣਾ ਜੀਵਨ ਕਰਨਾ ਵਾਰਨਾ ਕਰਨਾ ਕੀ ਵਾਰਨਾ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਵੱਧ ਤੋਂ ਵੱਧ ਸੰਗਤਾਂ ਆਪਣੇ ਮਨ ਬਣਾਓ ਤੇ ਨਾਮ ਲਿਖਾਓ ਅੰਮ੍ਰਿਤ ਚੱਕ ਲਿਆ ਗੁਰੂ ਦੇ ਬਣ ਗਏ ਤੇ ਸਮਝ ਲਓ ਸਭ ਕੁਝ ਵਾਰ ਦਿੱਤਾ ਸਭ ਕੁਝ ਵਾਰ ਦਿੱਤਾ ਆਓ ਬੇਨਤੀ ਹੈ ਮਨ ਬਣਾਓ ਭਾਈ ਨਾਮ ਲਿਖਾਓ ਸਤਿਗੁਰ ਕਿਰਪਾ ਕਰਨ ਇਹ ਜੋ ਪੌਣੇ 500 ਦੇ ਜਿਹੜੇ ਨਾਮ ਆਏ ਨੇ ਇਹ ਬਹੁਤ ਖੁਸ਼ੀ ਦੀ ਗੱਲ

0: ਧਿਆਨ ਦੇਣਾ
1: ਸਾਡੇ ਉੱਧਰ ਵਾਹਿਗੁਰੂ
0: ਸਾਧ ਸੰਗਤ ਧਿਆਨ ਦਿਓ ਉੱਧਰ ਤੇ ਬਹੁਤ ਵਾਰ 920 ਸਾਧ ਸੰਗਤ ਜੀ 900 1000 ਮੈਂ ਦੱਸ ਕੇ ਹਟਿਆ 1850 ਬਹੁਤ ਗਿਣਤੀ ਸੰਗਤਾਂ ਅੰਮ੍ਰਿਤ ਛਕਦੀਆਂ ਹਨ ਸਾਧ ਸੰਗਤ ਜੀ 900 1000 ਮੈਂ ਦੱਸ ਕੇ ਸੰਗਤਾਂ ਅੰਮ੍ਰਿਤ ਛਕਦੀਆਂ ਹਨ ਪਰ ਇੱਧਰ ਤੇ ਸਾਧ ਸੰਗਤ 100 150 ਆ ਹੁਣ 225 ਸੀ ਤੇ ਮਹਾਰਾਜ ਦੀ ਕਿਰਪਾ ਪਹਿਲੀ ਦਫ਼ਾ ਤੁਹਾਡੇ ਕਪੂਰਥਲੇ ਇਲਾਕੇ 'ਚ ਹੋਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਦੀਵਾਨਾਂ ਵਿੱਚ ਪਹਿਲੀ ਵਾਰੀ ਕੱਲ੍ਹ ਨੂੰ ਇਹ ਬੜਾ ਭਾਰੀ ਅੰਮ੍ਰਿਤ ਸੰਚਾਰ ਹੈ ਹਾਂ ਇਹ ਬਹੁਤ ਵੱਡਾ ਉਪਰਾਲਾ ਕਈ ਪ੍ਰੇਮੀ ਇਹੋ ਜਿਹੇ ਨੇ ਜਿਨ੍ਹਾਂ ਨੇ 100-100 ਨੂੰ ਤਿਆਰ ਕੀਤਾ 50-50 ਨੂੰ ਤਿਆਰ ਕੀਤਾ ਇਦੋਂ ਵੀ ਵੱਧ ਵੱਧ ਜਿਹੜੇ ਜੁੜੇ ਹੋਏ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ ਇੱਕ ਨਾਮ ਲਿਖ ਲਿਆ ਦੋ ਲਿਖ ਲਏ ਬੇਨਤੀਆਂ ਕਰਦੇ ਨੇ ਸਮਝਾਉਂਦੇ ਨੇ ਮਨਾਉਂਦੇ ਨੇ ਬੜੇ ਮੰਨਦੇ ਨੇ
2: ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਧੰਨ ਭਾਗੀ ਉਹ ਬਣਾਓ ਤੇ ਵਿੱਚ 20% ਉਹਨਾਂ ਦੀ ਵੀ ਗਿਣਤੀ ਹੁੰਦੀ ਹੈ ਜਿਹੜੇ ਸਾਬਕਾ ਅੰਮ੍ਰਿਤਧਾਰੀ ਉਹਨਾਂ ਨੂੰ ਵੀ ਬੇਨਤੀ ਪਾਈ ਦੁਬਾਰਾ MLA ਬਣਨ ਵਾਸਤੇ ਨਾ ਸਾਬਕਾ MLA ਨੂੰ ਦੁਬਾਰਾ MLA ਬਣਨ ਵਾਸਤੇ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਸਾਧ ਸੰਗਤ ਇੱਕ ਸਰਪੰਚ ਨੂੰ ਦੁਬਾਰਾ ਸਰਪੰਚ ਬਣਨ ਵਾਸਤੇ ਵੇਖੋ ਕਿਵੇਂ ਤਰਲੇ ਕਰਨੇ ਪੈਂਦੇ ਆ ਇੱਥੇ ਸਾਬਕਾ ਅੰਮ੍ਰਿਤਧਾਰੀ ਨੂੰ ਦੁਬਾਰਾ ਅੰਮ੍ਰਿਤਧਾਰੀ ਬਣਨ ਵਾਸਤੇ ਕਿੰਨੀ ਕੁ ਮਿਹਨਤ ਹੈ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣਾ ਪੰਜ ਪਿਆਰਿਆਂ ਨੇ ਕਹਿਣਾ 11 ਦਿਨ ਭਾਂਡੇ ਮਾਂਜਲੀ ਜਾਂ ਜੋੜੇ ਝਾੜਨੇ ਇਹੋ ਜਿਹੀ ਸੇਵਾ ਹੀ ਲਾਉਣਗੇ ਬਸ ਫਿਰ ਨਾਲ ਦੀ ਨਾਲ ਬਖਸ਼ੇ ਜਾਵਾਂਗੇ ਸਤਿਗੁਰੂ ਦੀ ਕਿਰਪਾ ਹੋ ਜਾਣੀ ਹੈ ਦੁਬਾਰਾ ਅੰਮ੍ਰਿਤਧਾਰੀ ਅਤੇ ਜਿਹੜੇ ਹੈਗੇ ਆ ਨਾ ਵਿੱਚ ਉਹ ਮਨ ਬਣਾਓ ਇੱਕ ਬੇਨਤੀ ਕਰਾਂ ਥੋੜ੍ਹੀ ਜਿਹੀ ਕਰੜੀ ਹੈ ਭਾਈ ਮਹਾਂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਅੱਖਾਂ ਖੋਲ ਕਹਿੰਦੇ ਜੀ ਖੋਲਾਂ ਕਹਿੰਦੇ ਮਹਾਰਾਜ ਜੀ ਕਹਿੰਦੇ ਅੱਖਾਂ ਖੋਲ ਕਹਿੰਦਾ ਮਹਾਰਾਜ ਤੁਹਾਡੇ ਵੱਲ ਵੇਖਾਂ ਕਿਵੇਂ ਸ਼ਰਮ ਆਉਂਦੀ ਹੈ ਕਿਉਂ ਕਿਉਂਕਿ ਮੈਂ ਤਾਂ ਬੇਮੁੱਖ ਹੋ ਕੇ ਆ ਗਿਆ ਸਾਂ ਬੇਮੁੱਖ ਹੋ ਕੇ ਆ ਗਿਆ ਸਾਂ ਮੈਨੂੰ ਸ਼ਰਮ ਆਉਂਦੀ ਹੈ ਮੈਂ ਤੁਹਾਡੇ ਵੱਲ ਵੇਖਾਂ ਕਿਵੇਂ ਭਾਈ ਮਹਾਂ ਸਿੰਘ ਵੇਖਦਾ ਨਹੀਂ ਨਾਲੇ ਧਿਆਨ ਦੇਣਾ ਸਾਰੇ ਸਰੀਰ ਤੇ ਫੱਟ ਲੱਗੇ ਪਏ ਸਰੀਰ ਛਾਨਣੀ ਛਾਨਣੀ ਹੋਇਆ ਪਿਆ ਤਾਂ ਵੀ ਮਹਾਂ ਸਿੰਘ ਉੱਪਰ ਨਹੀਂ ਵੇਖਦਾ ਮਹਾਰਾਜ ਤੋਂ ਸ਼ਰਮ ਆਉਂਦੀ ਹੈ ਇੱਥੇ 10-10 ਵਾਰੀ ਛੱਕੀ ਫਿਰਦੇ ਨੇ ਚੌੜੇ ਹੋ ਕੇ ਅੱਗੇ ਬਹਿੰਦੇ ਨੇ ਅੰਜੇ ਬਸ਼ਰਮ ਆਨਾ ਸੀ ਇਹ ਕਰੜਾ ਜਿਹਾ ਬੱਚਾ ਵੀ ਲੱਗਦਾ ਹੈ ਪਰ ਮੇਰੀ ਬੇਨਤੀ ਹੈ ਸ਼ਰਮ ਕਰਨੀ ਸਤਿਗੁਰੂ ਸਾਹਮਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਨੇ ਅੰਮ੍ਰਿਤ ਛੱਕ ਗਿਆ ਟੁੱਟ ਗਿਆ ਸੀ ਬੇਮੁੱਖ ਹੋ ਗਿਆ ਕਹਿੰਦੇ ਸਰੋਪਾ ਲੈ ਲਓ ਚੌੜਾ ਹੋਇਆ ਹੁੰਦਾ ਭੱਜਿਆ ਸਰੋਪਾ ਦੇ ਦੇ ਉਹ ਕਈ ਸ਼ਰਮ ਲੈ ਗਈ ਉਸੇ ਸਟੇਜ ਤੇ ਚੜ੍ਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਪਰਨ ਕੀਤਾ ਸੀ ਸੱਚੇ ਪਾਤਸ਼ਾਹ ਜਦੋਂ ਤੁਹਾਡਾ ਹੈ ਫਿਰ ਤੁਹਾਡਾ ਠੇਕੇ ਤੇ ਜਾ ਕੇ ਡੋਲ ਗਿਆ ਫਿਰ ਚੌੜਾ ਹੋਇਆ ਫਿਰਦਾ ਅੱਗੇ ਬਹਿੰਦਾ ਜਾ ਕਰਕੇ ਨਹੀਂ ਨਹੀਂ ਇਹ ਬੇਨਤੀ ਪ੍ਰਵਾਨ ਕਰੋ ਬੈਠੋ ਅੱਗੇ ਭਾਵੇਂ ਸਟੇਜ ਤੇ ਬੈਠੋ ਕੋਈ ਇਤਰਾਜ਼ ਨਹੀਂ ਪਰ ਬੇਨਤੀ ਹੈ ਗੁਰੂ ਵਾਲੇ ਬਣ ਕੇ ਸਿਰ ਉੱਚਾ ਕਰਕੇ ਬੈਠੋ ਆਖੋ ਸਤਨਾਮ
0: ਸ੍ਰੀ ਵਾਹਿਗੁਰੂ
2: ਆਓ ਮਨ ਬਣਾਓ ਲੋਗਨ ਰਾਮ ਖਲੋਨਾ ਜਾਂਦਾ
0: ਖੇਡ ਸਮਝਦੇ ਨੇ ਲੋਕ ਪਤਾਸਿਆਂ ਦੇ ਪਾਣੀ ਉਹ ਅੰਮ੍ਰਿਤ ਨੂੰ ਪਤਾਸਿਆਂ ਦਾ ਪਾਣੀ ਸਮਝਦੇ ਨੇ ਛੱਕ ਲਿਆ ਬਾਬੇ ਆ ਗਏ ਛਕਾ ਗਏ ਫਿਰ ਕਿਰਪਾਨਾ ਕਿੱਲਿਆਂ ਤੇ ਫਿਰ ਕੋਈ ਕਥਾ ਬਾਤ ਛਕਾ ਗਿਆ ਉਹ ਛਕਾ ਗਿਆ ਫਿਰ ਕਿਰਪਾਨਾ ਕਿੱਲਿਆਂ ਤੇ ਭਿੰਡਰਾਂ ਨੇ ਆ ਗਏ ਉਹ ਛਕਾ ਗਏ ਫਿਰ ਕਿਰਪਾਨਾ ਕਿੱਲੇ ਤੇ ਲਖੇੜ ਹੈ ਕੋਈ ਇਹ ਪਤਾਸਿਆਂ ਦਾ ਪਾਣੀ ਹੈ ਡਰਦਿਆਂ ਨੇ ਕਿਰਪਾਨਾ ਪਾਈਆਂ ਤੇ ਫਿਰ ਕਿੱਲਿਆਂ ਤੇ ਕੀ ਫਾਇਦਾ ਹੋਇਆ ਫਿਰ ਉਹਦਾ ਭਾਈ ਬੇਨਤੀ ਹੈ ਮਨ ਬਣਾਓ ਤੇ ਨਾਮ ਲਿਖਾਓ ਪੱਕੇ ਰਹਿਣਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਜਣਾ ਜਾਵੇ
2: ਜਿਉਣਾ ਹੈ ਅਣਖ ਨਾਲ ਤੇ ਮਰਨਾ
0: ਜੇ ਜਿਉਂਦੇ ਬੇਮੁੱਖਾਂ
2: ਜੇ ਜਿਉਂਦੇ ਬੇਮੁੱਖਾਂ ਜੇ ਜਿਉਂਦੇ ਟੁੱਟ ਗਏ ਮਰੇ ਵੀ ਟੁੱਟੇ ਕਿਤੇ ਥਾਂ ਨਹੀਂ ਮਿਲਣੀ ਭਟਕਣਾ ਪੈਣਾ ਦਰ ਦਰ ਤੇ ਭਟਕਦੇ ਨੇ ਜਿਹੜੇ ਇੱਕ ਵਾਰੀ ਰਾਹ ਇੱਕ ਵਾਰੀ ਭਟਕ ਗਏ ਧਿਆਨ ਰੱਖਣਾ ਜੀਵਨ ਦੀ ਗੱਡੀ ਕਿਤੇ ਲੈ ਨਾ ਜਾਏ ਕਿਤੇ ਸਾਧ ਸੰਗਤ ਜੀ ਇੱਕ ਵੀ ਡੱਬਾ ਲੈ ਜੇ ਬੜਾ ਨੁਕਸਾਨ ਹੋ ਜਾਂਦਾ ਇਹ ਸਾਡੇ ਜੀਵਨ ਦੀ ਗੱਡੀ ਕਿਤੇ ਅੱਖਾਂ ਕੰਨੀਓ ਕੋਈ ਡੱਬਾ ਨਾ ਲੈ ਜੇ। ਇਹ ਸਾਰੇ ਪਾਸੇ ਕੰਟਰੋਲ ਰੱਖਣਾ ਹੈ। ਧੀਆਂ ਭੈਣਾਂ ਨੂੰ ਇੱਕੋ ਨਜ਼ਰ ਨਾਲ, ਕੰਨਾਂ ਨਾਲ ਚੰਗਾ ਸੁਣਨਾ, ਜੀਭ ਨਾਲ ਚੰਗਾ ਬੋਲਣਾ, ਬਸ ਫਿਰ ਲੀਹ ਤੇ ਚੱਲਦੀ ਜਾਵੇ ਗੱਡੀ, ਜੀਵਨ ਦੀ ਗੱਡੀ ਚੱਲਦੀ ਚੱਲਦੀ ਚੱਲਦੀ ਚੱਲਦੀ ਇੱਕ ਦਿਨ ਸੱਚਖੰਡ ਤੱਕ ਪਹੁੰਚ ਜਾਵੇ। ਸੋ ਪੜੋ ਪਿਆਰ ਨਾਲ ਆਨੰਦ ਸਾਹਿਬ, ਫਿਰ ਅਰਦਾਸ ਹੁਕਮਨਾਮੇ। ਜ਼ਰੂਰੀ ਬੇਨਤੀ ਹੈ, ਤੁਹਾਡੇ ਚਰਨਾਂ 'ਚ ਉੱਠ ਕੇ ਨਹੀਂ ਜਾਣਾ। ਕਈ ਕੀ ਕਰਦੇ ਨੇ, 10 ਰੁਪਈਏ ਲਿਆਏ ਰੱਖੇ ਅੱਗੇ ਤੇ ਚੁੱਪ ਕਰਕੇ ਖੇ ਸਕੇ, ਇਹੋ 10 ਰੁਪਈਆਂ ਨਾਲ ਉਂਝ ਚੰਗੇ ਆ ਕੋਈ ਸਤ। ਫਿਰ ਨੀ ਲੋੜ ਮਾਇਆ ਦੀ, ਜੇ ਉੱਠ ਕੇ ਜਾਣਾ ਤੁਸੀਂ ਇਹ ਬਹਾਨਾ ਨਹੀਂ ਬਣਾਉਣਾ ਵੀ ਕੱਢੋ 50 ਰੁਪਈਏ 100 ਰੁਪਈਆ ਜਾਂ 10 ਰੁਪਈਏ ਵੀ ਅੱਗੇ ਰੱਖੋ, ਉੱਤੇ ਤੇ ਆਈਏ ਚੁੱਪ ਕਰਕੇ ਨਿਕਲ ਜਾਂਗੇ। ਯਾਰ ਰੌਲਾ ਪਿਆ ਗਿਆ ਹੁਣ, ਕਿਹੜਾ ਕੋਈ ਵੇਖਦਾ ਹੈ? ਮੈਂ ਵੇਖਾਂ ਤੇ ਨਾ ਵੇਖਾਂ ਮੇਰੇ ਵੇਖਣ ਦੀ ਕੋਈ ਗੱਲ ਨਹੀਂ, ਮੇਰੇ ਵੱਲੋਂ ਤਾਂ ਚੱਲੇ ਵੀ ਜਾਓ ਤਾਂ ਵੀ ਕੋਈ ਨਹੀਂ, ਪਰ ਗੁਰਮੁਖੋ ਸਤਿਗੁਰੂ ਵੇਖਦੇ। ਇੱਕ ਹੋਰ ਬੇਨਤੀ ਜ਼ਰੂਰੀ, ਆਉਂਦਿਆਂ ਵੀ ਤੁਸੀਂ ਉਵੇਂ ਕੀਤਾ ਤੇ ਜਾਂਦਿਆਂ ਵੀ ਕਰਨਾ। ਮੈਨੂੰ ਬਹੁਤ ਚਿਰ ਹੋ ਗਿਆ ਬੇਨਤੀਆਂ ਕਰਦਿਆਂ ਨੂੰ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਜਦੋਂ ਕਿਸੇ ਨੂੰ ਮੱਥਾ ਟੇਕਦੇ ਹਾਂ ਤਾਂ ਮਤਲਬ ਇਹ ਹੈ ਵੀ ਸਤਿਗੁਰਾਂ ਦਾ ਮੱਥਾ ਟੇਕਿਆ ਤੇ ਭਰੋਸਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਆਪਾਂ ਮੱਥਾ ਟੇਕਿਆ ਹੈ ਉਹ ਭਰੋਸਾ ਨਹੀਂ ਵੀ ਸਤਿਗੁਰਾਂ ਦਾ ਮੱਥਾ ਤਾਰ ਦੂਗਾ ਫਿਰ ਤਾਂ ਮੱਥਾ ਟੇਕਦੇ ਹਾਂ? ਇਹਦਾ ਮਤਲਬ ਇਹ ਹੈ ਅਸੀਂ ਸੋਚਦੇ ਹਾਂ ਵੀ ਮੱਥਾ ਜਿਹੜਾ ਗੁਰੂ ਨੂੰ ਟੇਕਿਆ ਉਹਨੇ ਤਾਂ ਕੋਈ ਫਾਇਦਾ ਨਹੀਂ ਦੇਣਾ, ਚਲੋ ਬਾਬਿਆਂ ਦੇ ਪੈਰੀ ਹੱਥ ਲਾ ਲਓ। ਕਿਹੋ ਜੀ ਸੋਚ ਹੈ, ਕਿੱਥੇ ਖਲੋਤੇ ਹਾਂ ਆਪਾਂ? ਪੜ੍ਹੇ ਲਿਖਿਆ ਦਾ ਅੱਜ ਵਿਗਿਆਨ ਦਾ ਯੁੱਗ ਹੈ ਫਿਰ ਵੀ ਅੰਧ ਵਿਸ਼ਵਾਸ ਕਿੱਥੇ ਤੁਰੇ ਫਿਰਦੇ? ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਰੱਜ ਨਹੀਂ ਹੋਇਆ? ਐਡੇ ਵੱਡੇ ਗੁਰੂ ਨੂੰ ਮੱਥਾ ਟੇਕ ਕੇ ਰੱਜ ਨਹੀਂ ਹੋਇਆ? ਫਿਰ ਫਿਰ ਪੈਰਾਂ ਦੇ ਸਿਰ ਰੱਖਣਾ, ਹੱਥ ਲਾਉਣੇ। ਇਹ ਬੇਨਤੀ ਤੁਹਾਡੇ ਚਰਨਾਂ 'ਚ, ਜਦੋਂ ਆਈਏ ਭੱਜੀ ਦਾ ਨਹੀਂ ਹੁੰਦਾ, ਸਤਿਗੁਰਾਂ ਨੂੰ ਛੱਡ ਕੇ ਊਹਾਂ ਤਾਂ ਜਾਈਏ ਕਿ ਈਹਾਂ ਨਾ ਹੋਏ।

0: ਭਾਈ ਦਾਸ ਦੀ ਬੇਨਤੀਆਂ ਨੇ ਕਿ ਮੱਥਾ ਨਹੀਂ ਟੇਕਣਾ ਕਦੇ ਵੀ, ਜਦੋਂ ਵੀ ਮਿਲਦੇ ਹੋ ਫਤਿਹ ਬੁਲਾਓ, ਬਾਕੀ ਜਦੋਂ ਸੰਗਤ 'ਚ ਆਉਣਾ ਖੜੇ ਨਹੀਂ ਹੋਣਾ ਅਤੇ ਪੈਰੀ ਹੱਥ ਲਾਉਣ ਦੀ ਦੂਰ ਦੀ ਗੱਲ ਹੈ ਬਿਲਕੁਲ ਨਹੀਂ। ਜਦੋਂ ਸੰਗਤ 'ਚ ਬਹਿਣਾ ਪਤਾ ਕੀ ਲੱਗਦੇ ਕੋਈ ਆਇਆ, ਚੌਂਕੜੇ ਮਾਰ ਕੇ ਸੁਣਦੇ ਰਹੋ, ਆਉਣਾ ਸਟੇਜ 'ਤੇ ਬਹਿਣਾ ਤੁਹਾਡੇ ਸਾਹਮਣੇ ਆਉਣਾ, ਆਪਾਂ ਹੂ ਬਹੂ ਬੈਠੇ ਹਾਂ ਤੁਹਾਡੇ, ਮੈਨੂੰ ਦਰਸ਼ਨ ਹੋ ਰਹੇ ਨੇ ਸਾਰਿਆਂ ਦੇ, ਆਪਾਂ ਦਰਸ਼ਨ ਮੇਲੇ ਕੀਤੇ ਹੀ ਨੇ, ਅਤੇ ਇਹ ਪੈਰੀ ਹੱਥ ਲਾ ਕੇ ਸਤਸੰਗ ਕੁਛ ਨਹੀਂ ਬਣਦਾ, ਬੇਨਤ ਤੇ ਖੁਦ ਕਰਨੀ ਪੈਣੀ। ਜਪਿਆ ਜਪਾਇਆ ਨਾਮ ਨਹੀਂ ਮਿਲਣਾ, ਗੁਰੂ ਸਤਨਾਮ ਆਖੋ ਸਤਨਾਮ, ਖੁਦ ਜਪਣਾ ਪੈਣਾ। ਚਿਰੀਆਂ ਫਰਾਈਆਂ ਮਾਲਾ ਨਹੀਂ ਮਿਲ ਜਾਂਦੀਆਂ, ਕੀਤਾ ਕਰਾਇਆ ਨਿਤਨੇਮ ਨਹੀਂ ਮਿਲ ਜਾਂਦਾ, ਕੀਤੀਆਂ ਕਰਾਈਆਂ ਅਰਦਾਸਾਂ ਨਹੀਂ ਮਿਲ ਜਾਂਦੀਆਂ। ਜਿਵੇਂ 3100 ਰੁਪਈਆ ਦੇ ਦਿਓ, ਪੈਸੇ ਕੋਰੀਅਰ ਕਰਾ ਤੇ ਹੁਕਮਨਾਮਾ ਵੀ ਕੋਰੀਅਰ ਕਰਕੇ ਘਰ ਹੀ ਆ ਜਾਂਦਾ, ਬਸ ਕਰਾ ਤਾ ਖੰਡ ਪਾਠ, ਸ਼ਾਬਾ ਜੇ ਤੇਰੇ ਖੰਡ ਪਾਠ ਕਰਾਉਣ ਦੇ ਰੰਗ ਲਾ ਦੂ ਤੇਰਾ ਖੰਡ ਪਾਠ। ਕੋਰੀਅਰ ਕਰਕੇ ਹੁਕਮਨਾਮਾ ਆ ਗਿਆ, ਕੋਰੀਅਰ ਕਰਕੇ ਪੈਸੇ ਭੇਜ ਤੇ, ਕਰਾ ਤਾ ਖੰਡ ਪਾਠ। ਉਹ ਖੰਡ ਪਾਠ ਦਾ ਮਤਲਬ ਸੀ ਕੋਲ ਬਹਿ ਕੇ ਬਾਣੀ ਸੁਣੇ, ਦੱਸੋ ਕਿੱਥੇ ਲਿਖਿਆ ਖੰਡ ਪਾਠ ਤੈਨੂੰ ਤਾਰ ਦੂ, ਗੁਰੂ ਗ੍ਰੰਥ ਸਾਹਿਬ ਮਰ ਤੇ ਇੱਕ ਪੰਗਤੀ ਕੱਢ ਕੇ ਦਿਖਾਓ ਜਿੱਥੇ ਲਿਖਿਆ ਹੋਵੇ ਖੰਡ ਪਾਠ ਕਰਾਉਣਾ ਜਾਇਜ਼, ਇਤਿਹਾਸ 'ਚ ਵਿਖਾਓ ਕਿੱਥੇ ਲਿਖਿਆ। ਪੜਤਾਲ ਕਦੇ ਕੀਤੀ ਨਹੀਂ, ਹਟਾਓ ਬਾਣੀ 'ਚ ਇੱਕੋ ਗੱਲ ਲਿਖੀ ਫਿਰ ਭਲਾ ਹੋਏਗਾ। ਖੰਡ ਪਾਠ ਕਰਾਓ ਜ਼ਰੂਰ, ਪਰ 48 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ ਵੀ 25-30 ਘੰਟੇ ਪਰਿਵਾਰ ਵਾਲੇ ਕੋਲ ਬਹਿ ਕੇ ਬਾਣੀ ਸੁਣ, ਤਾਂ ਖੰਡ ਪਾਠ ਫਲ ਦੇਵੇਗਾ, ਨਹੀਂ ਤੇ ਭਾਵੇਂ 1400 ਕਰਾ ਲਓ ਕੋਈ ਫਾਇਦਾ ਨਹੀਂ ਆ। ਫਿਰ ਸਤਨਾਮ, ਇੱਕ ਦੀ ਗੱਲ ਛੱਡੋ, ਤੁਸੀਂ 1000 ਕਰਾ ਲਓ, ਜੇ ਇਹੋ ਜਿਹੇ ਪਾਠ ਕਰਾਉਣਾ ਜਿੰਨੇ ਮਰਜ਼ੀ ਕਰਾ ਲਓ, ਕਰਾਈ ਚੱਲੋ ਕੋਈ ਫਾਇਦਾ ਨਹੀਂ। ਪਾਠ ਦਾ ਮਤਲਬ ਕੀ ਹੈ, ਖੰਡ ਪਾਠ ਕਰਾਓ ਤੇ ਕੋਲ ਬਹਿ ਜਾਓ ਸਾਰਾ ਟੱਬਰ, ਇੱਥੇ ਰਿਸ਼ਤੇਦਾਰੀ ਨਹੀਂ ਸਮਝਦੇ। ਗੁਣ ਗੋਬਿੰਦ ਗਾਇਓ ਨਹੀਂ, ਇਹ ਬਾਹਰ ਖਲੋਤਾ ਕਰੀ ਜਾਂਦਾ, ਉਹ ਗ੍ਰੰਥੀ ਸਿੰਘ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ, ਇਹਨੂੰ MLA ਦੀ ਉਡੀਕ ਲੱਗੀ ਨਾ, MLA ਆਇਓ ਨਹੀਂ ਬਾਹਰ ਖਲੋਤਾ। ਸੋ ਬੇਨਤੀ ਹੈ ਮੰਤਰੀਆਂ ਨੂੰ ਨਾ ਉਡੀਕੋ, ਰਿਸ਼ਤੇਦਾਰਾਂ ਦੀ ਸਾਂਭ ਸੰਭਾਲ ਤੇ ਬਾਅਦ 'ਚ ਵੀ ਹੋ ਜਾਏਗੀ, ਰਿਸ਼ਤੇਦਾਰੀ ਸਮਝਦੇ ਨੇ, ਸਤਿਗੁਰੂ ਨਹੀਂ ਸੰਭਾਲਦੇ। ਆਪਾਂ ਬੇਨਤੀ ਪ੍ਰਵਾਨ ਕਰਨੀ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਰਕਰਾਰ ਰੱਖਣਾ, ਉਹਨਾਂ ਦਿਨਾਂ 'ਚ ਰਿਸ਼ਤੇਦਾਰਾਂ ਨੂੰ ਨਾ ਸਦੋ ਅੱਗੇ ਪਿੱਛੇ ਸਕਦੋ। ਖੰਡ ਪਾਠ ਕਰਾਉਣ ਵੇਲੇ ਕੋਈ ਲੋੜ ਨਹੀਂ, ਜੇ ਕੋਈ ਰਿਸ਼ਤੇਦਾਰ ਨਹੀਂ ਆਏਗਾ ਅੱਗੇ ਪਿੱਛੇ ਸੱਦ ਲਓ, ਅੱਗੇ ਪਿੱਛੇ ਖਵਾ ਪਿਆ ਦਿਓ ਜੋ ਖਵਾਉਣਾ, ਆ ਪਿਆਉਣ ਵਾਲਾ ਨਾ ਮੰਨ ਲਿਓ ਕਿਤੇ, ਅੱਗੇ ਸੱਦ ਲਓ। ਇਹ ਪਿਆਉਣਾ ਤੇ ਪਾਣੀ ਵੀ ਸਮਝੋ, ਚਾਹ ਵੀ ਦੁੱਧ ਵੀ, ਇਹ ਪਿਆਉਣ ਨੂੰ ਹੋਰ ਪਾਸੇ ਲੈ ਜਾਂਦੇ ਨੇ। ਸਾਹ ਸੰਗਤ ਜੀ ਕਹਿੰਦੇ ਚਾਹ ਪੀਏਗਾ ਕਿ ਚੂਹ ਪੀਏਗਾ, ਮੈਂ ਕਿਹਾ ਚਾਹ ਤੇ ਹੋਈ ਚੂਹ ਕੀ ਹੋਈ, ਕਹਿੰਦੇ ਜੀ ਇਹੀ ਸਮਝ ਸਕਦੇ, ਇਹ ਚੂਹ ਪੀਣ ਵਾਲੇ ਹੀ ਸਮਝਦੇ ਨੇ ਕਹਿੰਦੇ। ਮੈਂ ਕਿਹਾ ਕਿਹਨੂੰ ਕਹਿੰਦੇ ਨੇ, ਪਤਾ ਹੀ ਹੈ ਜਿਹਨੂੰ ਪੀ ਕੇ ਮੱਤ ਮਾਰੀ ਜਾਂਦੀ ਹੈ। ਸੰਗਤ ਬੇਨਤੀ ਹੈ, ਜਦੋਂ ਖੰਡ ਪਾਠ ਕਰਾਉਣਾ ਹੈ ਉਹ ਸਾਡੇ ਵਿੱਚ ਹੋਣ, ਤੇ ਜਾਂ ਫਿਰ ਸੰਗਤ ਰੂਪ ਬਣ ਕੇ ਜਿਹੜੇ ਆਏ ਨੇ ਉਹਨਾਂ, ਉਸ ਸਮੇਂ ਰਿਸ਼ਤੇਦਾਰਾਂ ਨੂੰ ਪ੍ਰਾਹੁਣਿਆਂ ਨੂੰ ਸਾਹਮਣੇ, ਆਪਾਂ ਸਤਿਗੁਰਾਂ ਨੂੰ ਕਿੱਥੇ ਦੇਖਦਾ ਕੋਈ, ਅੰਦਰ ਪਾਠ ਪ੍ਰਕਾਸ਼ ਹੈ ਬਾਹਰ ਟੈਲੀਵਿਜ਼ਨ ਚੱਲਦਾ, ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ, ਸਤਿਗੁਰ ਦੀ ਕਿਰਪਾ ਹੁੰਦੀ ਹੈ ਵਿਆਹ ਦਾ ਦਿਨ ਆ ਜਾਂਦਾ, ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ, ਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ, ਸਤਿਗੁਰੂ ਇਕੱਲੇ ਹੁੰਦੇ ਨੇ ਨਾ, ਹੱਸਣ ਵਾਲੀ ਗੱਲ ਕੀ ਹੈ, ਇਸੇ ਤਰ੍ਹਾਂ ਹੀ ਹੁੰਦਾ, ਝੂਠ ਕੀ ਹੈ, ਇਹਦੇ 100 ਦੇ ਵਿੱਚੋਂ 100 ਦੇ ਵਿੱਚੋਂ ਸਿਰਫ 2% ਲੋਕ ਐਸੇ ਹੋਣਗੇ ਜਿਹੜੇ ਟੀਵੀ ਦੀਆਂ ਤਾਰਾਂ ਪੱਟ ਦਿੰਦੇ ਨੇ ਵੀ ਅੱਜ ਬਰਾਬਰ ਚੱਲਦਾ, ਉੱਧਰ ਟੀਵੀ ਵੀ ਬਰਾਬਰ ਚੱਲਦਾ, ਤਾਂ ਕਿ ਹੋ ਰਿਹਾ ਇਹ, ਵਾਪਰ ਰਹੀਆਂ ਨੇ ਘਟਨਾਵਾਂ। ਤੇ ਮੇਰੀ ਬੇਨਤੀ ਹੈ, ਪਾਪ ਲਹਾਉਣ ਵਾਸਤੇ ਸਤਿਗੁਰਾਂ ਨੂੰ ਲਿਆਉਂਦੇ ਹਾਂ, ਇਹ ਕੰਮ ਕਰਕੇ ਪਾਪ ਚੜਾ ਲੈਂਦੇ ਹਾਂ, ਕੋਈ ਸਤਨਾਮ ਫਿਰ ਸਤਿਗੁਰਾਂ ਦਾ ਕੀ ਫਾਇਦਾ ਸੀ ਜੇ ਟੀਵੀ ਵੇਖਣਾ। ਬੇਨਤੀ ਹੈ ਭਾਈ, ਟੈਲੀਵਿਜ਼ਨ ਰੱਖੇ ਨੇ ਰੱਖੋ, ਹੁਣ ਬਾਣੀ ਵੀ ਆਉਂਦੀ ਹੈ, ਆ ਲੋਕ ਸੀੜੀਆਂ ਵੀ ਵੇਖਦੇ ਨੇ, ਚੈਨਲਾਂ 'ਤੇ ਕੀਰਤਨ ਵੀ ਆਉਂਦਾ, ਬੜੇ ਤਰ੍ਹਾਂ ਦਾ ਸਮਾਗਮ। ਸਤ ਸੰਗਤ ਜੀ, ਹਰ ਸਮੇਂ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਦਰਸ਼ਨ ਵੀ ਹੁੰਦੇ ਨੇ, ਪਰ ਉਹ ਨਾ ਵੇਖੋ ਜਿਹਨੇ ਜੀਵਨ ਬਰਬਾਦ ਕਰਦੇ, ਉਹ ਨਾ ਵੇਖੋ, ਫੈਸ਼ਨ ਪ੍ਰਸਤੀ ਅੱਜ ਸਾਡੇ 'ਚ ਬਹੁਤ ਆ ਗਈ, ਇਹਨੇ ਸਾਡਾ ਜੀਵਨ ਬਰਬਾਦ ਕਰ ਦੇਣਾ, ਜੇ ਉਹੋ ਜਿਹੇ ਉਹਦੇ ਵਿੱਚ ਵੇਖਦੇ ਹਾਂ ਉਹੋ ਜਿਹੇ ਕੱਪੜੇ ਆ ਪਾਉਂਦੇ, ਜੇ ਉਹੋ ਜਿਹੇ ਮੁੰਡੇ ਉਹਦੇ 'ਚ ਸਮਾਗ ਵੇਖਦੇ ਨੇ ਉਹ ਜਿਹਾ ਆਪਣਾ ਬਣਾਉਂਦੇ, ਜੇ ਉਹੋ ਜਿਹੇ ਸਟੈਲ ਵਾਲਾਂ ਦਾ ਉਹਦੇ 'ਚ ਵੇਖ ਲਿਆ ਉਹ ਜਿਹਾ ਆਪਣਾ ਬਣਾ ਲਿਆ। ਸਤਿ ਸੰਗਤ, ਆ ਪਰਸੋਂ ਤੋਂ ਉੱਥੇ ਕੈਂਪ ਲੱਗਿਆ, ਹੋਰ ਹੀ ਕੁਛ ਕਰੀ ਫਿਰ ਪੱਗਾਂ ਦਾ। ਮੈਂ ਕਿਹਾ ਤੁਸੀਂ ਇਹ ਕੀ ਕੀਤਾ? ਕਹਿੰਦੇ ਜੀ ਇਹ ਫਿਲਮ 'ਚ ਆਇਆ ਸੀ ਗੁੱਸਾ ਦਿਖਾ। ਇੱਕ ਕਲੱਬ ਵਾਲੇ ਮੁੰਡੇ ਆਏ, ਉਹਨਾਂ ਨੇ ਸਾਧ ਸੰਗਤ ਜੀ ਫਰਲੇ ਦੇ ਛੱਡੇ, ਜਿਵੇਂ ਆਪਾਂ ਸ਼ਹੀਦ ਊਧਮ ਸਿੰਘ ਹੋਣਾ ਨਹੀਂ ਦੇਖਦੇ, ਅਤੇ ਕਹਿੰਦੇ ਜੀ ਇਹ ਦੇਖਿਆ ਸੀ ਉਹਦੇ 'ਤੇ ਅਸੀਂ ਵੀ ਕਰ ਲਈ ਰੀਸ। ਇਹ ਵੀ ਰੀਸਾਂ ਬਣੀਆਂ, ਚੰਗੀ ਰੀਸ ਕਰੋ ਉਹ ਰੀਸ ਨਾ ਕਰੋ ਜਿਹੜੀ ਮਾਰ ਦੇਵੇ। ਰੱਬ ਦੇ ਪਿਆਰਿਆਂ ਦੀ ਰੀਸ ਕਰੀਏ, ਜਿਹੜੇ ਜਿਨ੍ਹਾਂ ਦੀ ਰੀਸ ਨੇ ਹੀ ਸਾਨੂੰ ਉਤਾਰ ਦੇਣੀ। ਇਹ ਰੀਸ ਨਾ ਕਰੋ ਕਿ ਉਹਦੀ ਕੋਠੀ ਬਣ ਗਈ ਮੇਰੀ ਉਦੋਂ ਵੱਡੀ ਬਣੇ, ਉਹਦੀ ਗੱਡੀ ਆ ਗਈ ਮੇਰੀ ਉਦੋਂ ਵੱਡਾ ਚੱਕ ਗਿਆ, ਮੈਂ ਪਿੱਛੇ ਰਹਿ ਗਿਆ। ਫਲਾਣਾ ਸੁਖਮਨੀ ਸਾਹਿਬ ਪਾਠ ਕਰਦਾ ਮੈਂ ਪਿੱਛੇ ਹਾਂ, ਫਲਾਣੇ ਦੇ ਨਿਤਨੇ ਮਹੀਨਾ ਮੇਰਾ ਘੱਟ ਹੈ, ਫਲਾਣੇ ਦਾ ਜੀਵਨ ਏਡਾ ਉੱਚਾ ਮੈਂ ਪਿੱਛੇ ਹਾਂ। ਰੀਸ ਕਰੋ ਅਤੇ ਗੁਰਮੁਖਾਂ ਦੀ ਕਦੇ ਨਾ ਰੀਸ ਕਰੋ, ਉਹਨਾਂ ਦੀ ਜਿਹੜੇ ਡੁੱਬਣਗੇ ਦੇ ਨਾਲੇ ਸਾਨੂੰ
1: ਡੁੱਬਣਗੇ।
0: ਬਸ ਹੁਣ ਇਹ ਗੱਲਾਂ ਤੇ ਚੱਲਦੀਆਂ ਰਹਿਣਗੀਆਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ, ਪਰ ਬਸ ਪੜੋ ਆਨੰਦ ਸਾਹਿਬ ਅਰਦਾਸ ਹੁਕਮਨਾਮੇ, ਫਿਰ ਮਹਾਰਾਜ ਜਾਣ ਤੇ ਫਿਰ ਜਾਣਾ। ਕੱਲ ਦਾ ਦੀਵਾਨ ਹੈ ਆਪਣਾ, ਬਾਕੀ ਉਸ ਤੋਂ ਬਾਅਦ ਮੇਰੇ ਖਿਆਲ ਵਿੱਚ ਵੀ ਕਪੂਰਥਲੇ ਜ਼ਿਲ੍ਹੇ ਵਿੱਚ ਸ਼ਹਿਰ ਦੀ ਦੀਵਾਨ ਆਉਂਦੇ ਜੋ 25, 26, 27 ਮਈ ਸਟੇਟ ਗੁਰਦੁਆਰਾ ਸ਼ਹਿਰ ਕਪੂਰਥਲਾ ਮਈ 'ਚ ਨੇ ਅਗਲੇ ਮਹੀਨੇ, ਉਸ ਤੋਂ ਪਹਿਲਾਂ ਅਤੇ ਕੱਲ੍ਹ ਨੂੰ ਤੁਹਾਨੂੰ ਦੱਸੇ ਜਾਣਗੇ। ਅੱਜ ਦਿਨੇ ਸੰਗਤ ਬਹੁਤ ਘੱਟ ਸੀ, ਪਿੰਡ ਜਿਹੜਾ ਭਗਵਾਨਪੁਰ ਉੱਥੇ ਸੰਗਤ ਬਹੁਤ ਘੱਟ ਸੀ, ਅਤੇ ਮੈਂ ਬੇਨਤੀ ਉੱਥੇ ਵੀ ਕੀਤੀ ਸੀ ਅਤੇ ਇੱਥੇ ਵੀ ਆਪ ਜੀ ਨੂੰ ਬੇਨਤੀ ਆ। ਹੁਣ ਸਾਰੇ ਆਏ ਨੇ, ਇੱਕ ਹੁਣ ਗਰਮੀ ਵੀ ਨਹੀਂ ਲੱਗਦੀ, ਕੁਝ ਮੌਸਮ ਠੰਡਾ ਹੋ ਜਾਂਦਾ ਇਸ ਵੇਲੇ, ਅਤੇ ਦਿਨੇ ਗਰਮੀ ਡਰਾ ਲੈਂਦੀ ਸਾਨੂੰ, ਪਰ ਬੇਨਤੀ ਭਾਈ ਕੰਮ ਕਾਰ ਨਹੀਂ ਮੁੱਕਣੇ, ਅਸੀਂ ਮੁੱਕ ਜਾਣਾ ਕੰਮ ਕਰਨਾ ਸਾਧ ਸੰਗਤ ਜੀ। ਇਸ ਕਰਕੇ ਆਓ, ਕੰਮਾਂ ਦੇ ਵਿੱਚੋਂ ਵੀ ਆ ਫਸਲਾਂ ਵੱਢੀਆਂ ਜਾ ਰਹੀਆਂ, ਇਹਦੇ 'ਚ ਵੀ ਗਿਆਨ ਛੁਪਿਆ, ਫਸਲਾਂ ਵੱਢਦੇ ਹਾਂ ਆਪਾਂ ਨਾ ਸਾਧ ਸੰਗਤ ਜੀ। ਉਹ ਜਿਵੇਂ ਆਪਾਂ ਜੀਰੀ ਵੱਢਦੇ ਹਾਂ ਅਤੇ ਜੀਰੀ ਨੂੰ ਝਾੜਦੇ ਨੇ ਡਰੰਮ ਰੱਖ ਕੇ ਨਾ ਥੱਲੇ ਡਰੰਮ, ਹੁਣ ਤਾਂ ਚਲੋ ਮਸ਼ੀਨਾਂ ਆ ਗਈਆਂ, ਬੜੇ ਤਰ੍ਹਾਂ ਦੇ ਸਾਧਨ ਹੋ ਗਏ ਜੀਰੀਆਂ ਕੱਢਣ ਦੇ, ਪਰ ਜਦੋਂ ਪਹਿਲੇ ਸਮੇਂ ਜ਼ਿਮੀਂਦਾਰ ਜੀਰੀ ਵੱਢਦੇ ਸੀ ਝੋਨਾ, ਉਹਨੂੰ ਵੱਢ ਕੇ ਫਿਰ ਉਹਨੂੰ ਫੰਡਣਾ, ਉਹ ਡਰੰਮ ਰੱਖ ਲੈਣਾ ਜਾਂ ਕੋਈ ਧੜ ਬਣਾ ਲੈਣੀ, ਉਹਦੇ ਉੱਤੇ ਮਾਰ ਮਾਰ ਕੇ ਅਤੇ ਦਾਣੇ ਇੱਕ ਪਾਸੇ ਹੋ ਜਾਣੇ, ਬਾਅਦ ਸਾਂਭ ਲੈਣੇ। ਧਿਆਨ ਦੇਣਾ, ਜਿੱਦਣ ਬੀਜੀ ਸੀ ਉਦਣ ਸੀ ਜੀਰੀ, ਉਦਣ ਸੀ ਪਾਣੀ, ਜਿੱਦਣ ਪਾਣੀ ਲਾਇਆ ਉਦਣ ਸੀ ਝੋਨਾ, ਜਿੱਦਣ ਦਵਾਈਆਂ ਪਾਈਆਂ ਉਦਣ ਸੀ ਝੋਨਾ, ਜਿੱਦਣ ਵੱਢਣ ਦੀ ਤਿਆਰੀ ਹੋ ਗਈ ਪੱਕਣ 'ਤੇ ਆ ਗਈ ਉਦਣ ਸੀ ਝੋਨਾ, ਜਦੋਂ ਵੱਢਣ ਲੱਗਿਆ ਉਦੋਂ ਵੀ ਝੋਨਾ, ਪਰ ਜਦੋਂ ਪੂਲੀ ਬਣਾ ਕੇ ਉੱਪਰ ਚੁੱਕੀ ਉਦੋਂ ਵੀ ਝੋਨਾ, ਡਰੰਮ 'ਤੇ ਮਾਰ ਕੇ ਪਰਾਂ ਸੁੱਟਤੀ ਅਤੇ ਪਰਾਲੀ ਬਣ ਗਈ ਅਸੀਂ ਸਭ
1: ਐਡੀ
0: ਛੇਤੀ। 6 ਮਹੀਨਿਆਂ ਦਾ ਝੋਨਾ ਝੋਨਾ ਝੋਨਾ ਝੋਨਾ ਜੀਰੀ ਜੀਰੀ ਕਰੀ ਜਾਂਦਾ, 1 ਮਿੰਟ 'ਚ ਹੀ ਪਰਾਲੀ ਬਣ ਗਈ, ਕਿਉਂ ਬਣ ਗਈ? ਕਿਉਂਕਿ ਜਿਹਦੇ ਤੋਂ ਪੈਦਾ ਹੋਈ ਸੀ ਉਹਦੇ ਤੋਂ ਵੱਖ ਹੋ ਗਈ ਅਸੀਂ ਸਭ ਪੈਦਾ ਹੋਇਆ। ਬੀਜ ਤੋਂ ਪੌਦਾ ਹੋ ਗਿਆ ਨਾ, ਬੀਜ ਨਾਲ ਸੀ ਉਹ ਝੋਨਾ ਹੈ, ਉਹਦਾ ਸਤਿਕਾਰ ਹੋ ਰਿਹਾ ਹੈ, ਪਰ ਜਦੋਂ ਬੀਜ ਤੋਂ ਵੱਖ ਹੋ ਗਿਆ ਨਾ ਉਹ ਪਰਾਲੀ ਬਣ ਗਈ, ਉਹਦੀ ਕਦਰ ਨਹੀਂ ਰਹੀ, ਬਹੁਤ ਘੱਟ ਗਈ ਕਦਰ, ਹੈ ਜ਼ਰੂਰ ਬਹੁਤ ਘੱਟ। ਜਿੱਦਣ ਅਸੀਂ ਵੀ ਗੁਰਮੁਖੋ ਆਪਣੇ ਬੀਜ ਨੂੰ ਭੁੱਲ ਗਏ, ਭਾਵ ਆਪਣੇ ਕਰਤੇ ਨੂੰ ਭੁੱਲ ਗਏ, ਅਕਾਲ ਪੁਰਖ ਨੂੰ ਭੁੱਲ ਗਏ, ਸਾਡਾ ਹਾਲ ਵੀ ਪਰਾਲੀ ਵਾਲਾ ਹੀ ਹੋਣਾ। ਕੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸੁੱਟ ਦੇਣਾ ਹੈ ਬੱਚਿਆਂ ਨੇ, ਸੁੱਟ ਦੇਣਾ ਪਰਾਂ ਬੈਠਾ ਰਹਿ ਕੁੜੀ ਵਾਲੇ ਕੋਠੇ, ਸੁੱਟ ਦੇਣਾ ਦੁਨੀਆਂ ਨੇ ਪਰਾਂ, ਕੋਈ ਸਤਿਕਾਰ ਨਹੀਂ ਰਵੇਗਾ ਸਾਡਾ ਵੀ ਜੇ ਆਪਣੇ ਕਰਤੇ ਨੂੰ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਦੋਂ ਉਹਨੂੰ ਭੁੱਲ ਗਏ ਨਾ ਸਾਡਾ ਹਾਲ ਵੀ। ਇਸ ਕਰਕੇ ਬੰਦੇ ਸੇ ਜੇ ਪਵੇ ਵਿੱਚ, ਤਾਂ ਹੀ ਬੰਦੇ ਹਾਂ ਜੇ ਬੰਦਗੀ ਕਰੀਏ, ਜੇ ਬੰਦਗੀ ਕਰੀਏ ਤਾਂ ਸਾਡੇ ਵਰਗਾ ਮਹਾਨ ਕੋਈ, ਬੰਦਗੀ ਨਾ ਕਰੀਏ ਤਾਂ ਸਾਡੇ ਵਰਗਾ ਸ਼ੈਤਾਨ ਕੋਈ। ਪੜੋ ਆਨੰਦ ਸਾਹਿਬ, ਫਿਰ ਅਰਦਾਸ ਕਰੀਏ ਹੁਕਮਨਾਮੇ, ਫਿਰ ਮਹਾਰਾਜ ਜੀ ਜਾਣਗੇ, ਫਿਰ ਜਾਣਾ ਹੈ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਬਾਕੀ ਭਾਈ ਜਿਹੜੀ ਸੰਗਤ ਕੀਰਤਨ ਭੇਟਾ ਦਿੰਦੀ ਹੈ, ਮੇਰੀ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ, ਮੱਥਾ ਟੇਕਣਾ ਸਤਿਗੁਰਾਂ ਨੂੰ, ਨਮਸਕਾਰ ਸਤਿਗੁਰਾਂ ਨੂੰ ਕਰਨੀ ਹੈ, ਭੇਟਾ ਦੇ ਕੇ ਨਾਲ ਦੀ ਨਾਲ ਆਪੋ ਆਪਣਾ ਅਸਥਾਨ ਗ੍ਰਹਿਣ ਕਰਨਾ, ਪ੍ਰੇਮ ਨਾਲ ਧੱਕਾ ਨਾ ਕਰਿਆ ਕਰੋ, ਸਾਧ ਸੰਗਤ ਇਕਾਗਰਤਾ ਬਣਾ ਕੇ ਰੱਖਣੀ ਹੈ, ਆਨੰਦ ਸਾਹਿਬ ਦੇ ਵਿੱਚ ਨਾਲ ਨਾਲ ਬੋਲਦੇ ਰਹਿਣਾ, ਅਰਦਾਸ ਹੁਕਮਨਾਮੇ। ਕੱਲ੍ਹ ਨੂੰ ਫਿਰ ਇਸੇ ਸਮੇਂ, ਕੱਲ੍ਹ ਦਾ ਰਾਤ ਦਾ ਦੀਵਾਨ, ਜਿਵੇਂ ਅੱਜ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਸਾਰੇ ਬੈਠੇ ਸੀ, ਕਿਵੇਂ ਬੈਠੇ ਸੀ ਜੁੜੇ, ਐਵੇਂ ਜਿਵੇਂ ਕੱਲ ਨੂੰ ਵੀ ਸਤਸੰਗ 8 ਵਜੇ ਪਿਆਰ ਨਾਲ ਆ ਕੇ ਬੈਠ ਜਾਣਾ, ਆਨੰਦ ਮਾਨਣਾ ਹੈ। ਹੋਈਆਂ ਭੁੱਲਾਂ ਦੀ ਖਿਮਾ ਨਾਨਕ ਨਾਮ ਤੇਰੇ ਭਾਣੇ।

ਨਹੀਂ ਕੋਈ ਨਹੀਂ, ਮਾਇਆ ਤਾਂ ਤੁਹਾਡੀ ਪਹੁੰਚ ਹੀ ਜਾਣੀ ਹੈ। ਰੌਲਾ ਨਾ ਪਾਓ, ਕਲ ਯੁਗ ਦਾ ਪਹਿਰਾ ਆ ਗਿਆ ਲੱਗਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਇਸ ਤੋਂ ਬਚਣਾ ਬੜਾ ਔਖਾ ਹੈ, ਤਾਂ ਆਓ ਇਕਾਗਰਤਾ ਬਣਾ ਕੇ

ਅੰਮ੍ਰਿਤ ਛਕਣ ਵਾਲੇ ਖੇਤੀ ਇਸ਼ਨਾਨ ਕਰਕੇ ਨਵੇਂ ਜਾਂ ਸਾਫ ਵਸਤਰ ਪਾ ਕੇ ਗੁਰਦੁਆਰਾ ਬਾਬਾ ਦਲੀਪ ਸਿੰਘ ਜਿਹੜਾ ਗੁਰਦੁਆਰਾ ਬਾਬਾ ਦਲੀਪ ਸਿੰਘ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ੍ਹ ਨੂੰ ਸ਼ਾਮ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸੰਗਤ ਨੂੰ ਬੇਨਤੀ ਹੈ ਸ਼ਾਮ 5 ਵਜੇ ਕੇਸੀ ਇਸ਼ਨਾਨ ਕਰਕੇ ਪਹੁੰਚਣਾ ਹੈ, ਸਾਰੀ ਪਿਆਰ ਨਾਲ ਲਾਹ ਲੈਣਾ। ਹੁਣ ਸਮਾਪਤੀ ਕਰੀਏ, ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ ਸਾਰੇ ਬੋਲਿਆ ਕਰੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Salok Mahalla Pehla Satguru Pikhiya Dehe Main Tu Samrat Datar Hau Main Garb Nawariya Kaam Krodh Ahankar Lab Lobh Par Jaliya Naam Mila Aadhar ਅਹਿਨਸ ਨਵਤਨ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹ ਬਿਦ ਛੁੱਟੀ ਹੈ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ

ਸਾਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਘਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕਉ ਵਾਰਿਆ ਤੂੰ ਆਪ ਸਵਾਰ ਹੈ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਾਇਆ ਕਿਰਤ ਕਮਾਵਣਾ ਹੋਏ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਈ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਵਿਛੁਨਿਆ ਗੁਰਪੁਰਖ ਮਲਾਏ ਮਨ ਮਹਿਲਾ ਇਹ ਸ਼ੁੱਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਐ ਦਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਤੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ।

ਜਾਂ ਸੁਖ ਤਾਂ ਸਹੁਰਾਵਿਓ ਦੁੱਖ ਭੀ ਸੰਭਾਲਿਓਏ ਨਾਨਕ ਕਹਿ ਸਿਆਣੀਏ ਇਉਂ ਕੰਤ ਮਲਾਵਾ ਹੋਏ ਪੌੜੀ ਹਉ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਕਮਾਈ ਰਾਗ ਤੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪੋ ਕਮਨ ਮਤ ਲਾਗੇ ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ ਰਹਾਓ ਦੁੱਖ ਸੁਖ ਕਰਕੇ ਕਟੰਬ ਜੀਵਾਇਆ ਮਰਤੀ ਬਾਹਰ ਇਕਸਰ ਦੁੱਖ ਪਾਇਆ ਕੰਠ ਗਹਿ ਨੂੰ

ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨਾ ਅੰਤਰ ਰਾਖੈ ਅਵਰਾਂ ਦੇਖ ਨਾ ਸੁਣੈ ਅਭਾਖੈ ਸੋ ਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਏ ਪੱਖਹੀਨੀ ਜਿਨ ਨਾਹਾ ਨਿਰੰਤਰ ਭਗਤ ਨਾ ਕੀਨੀ ਪੁਰਸ਼ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ

ਮਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁ ਹਰ ਜਨਮ ਨਾ ਆਵਾਂ।

ਗਿਆਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਨ ਦੇਉ ਹਉ ਜਾਚਕ ਤੂੰ ਅਲਖ ਅਭੇਉ ਰਹਾਉ ਮਾਇਆ ਮੋਹਤਰ ਘਟੀ ਨਾਰ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ।

ਪਿਆਰੇ ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਆਖ ਵਖਾਣੀ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੀ ਭਰਮ ਭੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੇ ਨਿਸਤਾਰੀ ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਹੈ ਮਾਰ ਬਦਾਰੀ ਬਲਾਵਲ ਮਹੱਲਾ ਤੀਜਾ ਅਤੁਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸ ਤੇ ਦੂਜਾ ਨਾਹੀ ਕੋਏ ਤਿਸ ਦੀ ਕੀਮਤ ਕਿੱਕੋ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾਂ ਕੋ ਜਾਣੈ ਦੁਬਦਾ ਜਾਏ ਰਹਾਉ ਆਪ ਸਰਾਪ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੈ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆ

ਦੇ ਵਡਿਆਈ ਇੱਕ ਭਰਮ ਭਵੈ ਅਭਮਾਨਾ ਬਲਾਵਨ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੈ ਵੇਖੋ ਇੱਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ

0: ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਮਾਨਾ ਕਹਿਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹੇ ਨਿਧਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਘਰ ਬਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਨਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਉ ਆਪ ਵਸੈ ਮਨੇ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰ ਵਾਸਤਾ ਹਰ ਗੁਣ ਗਾਏ ਰੰਗ ਚਲੂਲੈ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ ਬਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉ ਮੈਂ ਮਾਇਆ ਸ਼ਬਦ ਜਲਾਈ ਡਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ ਸੇਵੋ ਮੈਂ ਅਵਰ ਨਾ ਕਾਜਾ ਅਣਦਿਨ ਆਨੰਦ ਹੋਵੇ ਮਨ ਮੇਰੈ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬੁਝਾਈ ਜੀਵਨ ਮਰਨ ਕੋ ਸਮ ਸਰ ਵੇਖੈ ਬਹੁੜ ਨਾ ਮਰੈ ਨਾ ਜਮ ਪੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਮਾਨ ਸਦ ਹੀ ਲਾਗਾ ਸਹਿਜ ਧਿਆਨ ਅਨ ਦਿਨ ਗਾਵੈ ਏਕੋ ਨਾਮ ਇਸ ਯੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾਂ ਤਹਿ ਰਹਿਆ ਸਮਾਈ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤ ਮੀਠਾ ਲਾਇਆ ਨਾਨਕ ਤ੍ਰਿਸ਼ਨ ਬੁੱਝੀ ਮਨ ਤਨ ਸੁਖ ਪਾਇਆ ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰੱਖ ਲੇ ਉਹ ਜਨ ਆਪਣਾ ਜਿਉ ਪ੍ਰਹਿਲਾਦ ਹਰ ਨਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ ਪਤਤ ਪਵੰਨਾ ਉਹ ਢੋਐ ਢੋਰ ਹਾਥ ਚਮ ਚਮਰੇ ਹਰ ਉਦਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਾਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਸੰਨਾ ਬਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੇ ਉਹ ਮੇਰੇ ਠਾਕੁਰ ਹਮ ਪਾਤਰ ਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੈ ਰਾਮਾ ਗੁਰਮਤ ਹਰ ਰਸ ਪਾਈਐ ਹੋਰ ਤਿਆਗੋ ਨਿਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਐ ਵੱਡੇ ਕਰਮਾ ਨਾਮਹੀਨ ਧ੍ਰਿਗ ਜੀਵ ਤੇ ਤਿੰਨ ਵੱਡ ਦੂਖ ਸਹੰਮਾ ਓਏ ਫਿਰ ਜੋਨ ਪੁਆਈ ਹੈ ਮੰਦ ਭਾਗੀ ਮੂੜ ਅਕਰਮਾ हर जन नाम आधार है, तुर पूर्व लिखे वड कर्मा, गुर सतगुर नाम दरड़ाया, जन नानक सफल जनम्मा, बलावल महला चौथा, हमरा चित लुभत मोहे बिठिया, बहु दुर्मत मैल परा, तुमरी सेवा करना सकह प्रभ हम, क्यों कर मुग्ध तरा, मेरे मन जप नरहर नाम नरहरा, जानी ऊपर कृपा प्रवतारी, मिल सतगुर पार परा रहा, हमरे पिता ठाकुर प्रभ स्वामी, हर देहो मत्ती जस करा, तुमरै संग लगे से उदरे, ज्यों संग काष्ट लोहो तरा, साकत नर होछी मत मद्दम, जिन हर हर सेव ना करा, ते नर भागहीन दोहचारी, होए जन्म मोए फिर मरा, जिनको तुम हर मेलो स्वामी, ते नाए संतोख गुर सरा, दुर्मत मैल गई हर पजिया, जन नानक पार परा, बिलावल महला चौथा, आवहु संत मिलहु मेरे भाई, मिल हर हर कथा करहु, हर हर नाम बोहित है कल युग, खेवट गुर शब्द तरहु, मेरे मन हर गुण हर उच्चरहु, मस्तक लिखत लिखे गुण गाय, मिल संगत पार परहु रहाउ, काया नगर मह राम राशि उत्तम, क्यों पाई उपदेश जन करहु, सतगुर सेव सफल हर दर्शन, मिले अमृत हर रस पीयो, हर हर नाम अमृत हर मीठा, हर संतोह चाक दिखो, गुरमत हर रस मीठा लागा, तिन बिसरे सब बिख रस हो, राम नाम रस राम रसायन, हर सेव हो संत जन हो, चार पदार्थ चारे पाए, गुरमत नानक हर भजो हो।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।
0: ਪਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੋਈ ਹੈ। ਪਿਛਲੇ ਸਮੇਂ ਵਿੱਚ ਪ੍ਰਬੰਧਕਾਂ ਦੇ ਆਪ ਸੰਗਤਾਂ ਦੇ ਉੱਦਮ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਅਕਾਲੀ ਬਾਣੀ, ਧੁਰਕੀ ਬਾਣੀ, ਸੱਚੀ ਬਾਣੀ, ਗੁਰੂ ਕੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਜੋ ਪਵਿੱਤਰ ਬਾਣੀ ਭੱਟਾਂ ਦੇ ਸਵਈਆਂ ਦੇ ਨਾਮ ਹੇਠ ਦਰਜ ਹੈ, ਉਸ ਬਾਣੀ ਦੀ ਵਿਚਾਰ ਕਰਨ ਦਾ ਆਪਾਂ ਨੂੰ ਸੁਭਾਗ ਸਮਾਂ ਮਿਲਿਆ ਸੀ। ਸਤਿਗੁਰਾਂ ਦੀ ਮਿਹਰ ਦਾ ਸਦਕਾ ਦੋ ਵੀਕਾਂ ਦੇ ਵਿੱਚ ਜਿਤਨੀ ਵੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਹੋਈ, ਉਹ ਪਿਛਲੇ ਸਮੇਂ ਵਿੱਚ ਸਵਈਆਂ ਦੀ ਵਿਚਾਰ ਆਪਾਂ ਨੇ ਰਲ ਮਿਲ ਕੇ ਸਾਂਝੀ ਕੀਤੀ। ਪ੍ਰਬੰਧਕਾਂ ਦੇ ਸੰਗਤਾਂ ਦੇ ਬਚਨਾਂ ਅਨੁਸਾਰ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਜਿੱਥੇ ਕਥਾ ਸਮਾਪਤ ਹੋਈ ਸੀ ਉੱਥੋਂ ਹੀ ਸਵਈਆਂ ਦੀ ਅਗਲੀ ਕਥਾ ਆਪਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਅਗਾਧ ਬੋਧ ਬਾਣੀ, ਅਗੰਮ ਅਗੋਚਰ ਬਾਣੀ, ਪਰਮੇਸ਼ਰ ਦਾ ਰੂਪ ਬਾਣੀ, ਇਸ ਬਾਣੀ ਦੀ ਕਥਾ ਵਿਚਾਰ ਸ਼ੀਸ਼ ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਮਹਾਰਾਜ ਸ਼ੁੱਧ ਸਪਸ਼ਟ ਵਿਚਾਰ ਕਰਨ ਦਾ ਬਲ ਬਖਸ਼ਣ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ। ਸਤਿਗੁਰਾਂ ਦਾ ਹੁਕਮ ਹੈ ਸਭ ਤੇ ਉੱਤਮ ਹਰ ਕੀ ਕਥਾ, ਕਥਾ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ, ਪਰ ਆਪ ਸਿਆਣੇ ਹੋ, ਜਿਤਨੀ ਕੋਈ ਚੰਗੀ ਚੀਜ਼ ਹੋਵੇ, ਜਿਤਨੀ ਕੋਈ ਸ੍ਰੇਸ਼ਟ ਚੀਜ਼ ਹੋਵੇ, ਉਹਨਾਂ ਨੂੰ ਸਾਂਭਣ ਵਾਸਤੇ ਵੀ ਬਹੁਤ ਸ੍ਰੇਸ਼ਟ ਬੁੱਧੀ ਤੇ ਧਿਆਨ ਦਾ ਲੋੜ ਪੈਂਦੀ ਹੈ। ਜਿਹੜੀਆਂ ਆਮ ਚੀਜ਼ਾਂ ਹੁੰਦੀਆਂ ਨੇ ਉਹ ਆਮ ਬੁੱਧੀ ਨਾਲ ਵੀ ਬਿਨਾਂ ਧਿਆਨ ਤੋਂ ਵੀ ਸਾਂਭੀਆਂ ਜਾਂਦੀਆਂ ਨੇ, ਪਰ ਜਿੰਨੀ ਕੀਮਤੀ ਕੋਈ ਵਸਤੂ ਹੋਵੇ ਉਨਾ ਹੀ ਉਹਦੀ ਸੰਭਾਲ ਵਾਸਤੇ ਧਿਆਨ ਜ਼ਿਆਦਾ ਦੇਣਾ ਪੈਂਦਾ ਹੈ। ਸਤਿਗੁਰਾਂ ਦੀ ਬਾਣੀ ਅਮੋਲਕ ਹੈ ਤੇ ਉਸ ਬਾਣੀ ਦੀ ਜਿਹੜੀ ਕਥਾ ਹੈ ਸਭ ਤੋਂ ਉੱਤਮ ਮਹਾਰਾਜ ਨੇ ਬਚਨ ਕੀਤਾ ਹੈ। ਸੋ ਸਾਰੀਆਂ ਸੰਗਤਾਂ ਨੇ ਅਦਬ ਸਤਿਕਾਰ ਪਿਆਰ ਦਾ ਸਬੂਤ ਦੇਣਾ, ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਬਚਨਾਂ ਦਾ ਜੋ ਉਪਦੇਸ਼ ਹੈ ਉਹਨੂੰ ਆਪਾਂ ਸਰਲ ਤਰੀਕੇ ਦੇ ਨਾਲ ਸੁਖੈਨ ਸ਼ਬਦਾਂ ਦੇ ਵਿੱਚ ਗੁਰੂ ਕਿਰਪਾ ਨਾਲ ਬਦਲ ਕੇ ਜੋ ਕਥਾ ਹੈ, ਵਿਚਾਰ ਹੈ, ਉਹ ਸਰਵਣ ਕਰੀਏ। ਅੱਜ ਇਹ ਸਵਈਏ ਆਰੰਭ ਹੋ ਰਹੇ ਸਨ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਮਾ ਦੇ ਸਵਈਏ, ਜਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਜੋ ਸਤਾਰਾਂ ਭੱਟ ਵੇਦਾਂ ਦੇ ਅਵਤਾਰ, ਚਾਰ ਚਾਰ ਇੱਕ ਵੇਦ ਦੇ ਅਵਤਾਰ ਸਨ ਤੇ ਜਾਲਪਾ ਇਹਨਾਂ ਦਾ ਸਭ ਤੋਂ ਵੱਡਾ ਆਗੂ ਬ੍ਰਹਮਾ ਦਾ ਸਰੂਪ, ਇਹ ਸਤਾਰਾਂ ਭੱਟ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹਾਜ਼ਰ ਹੋਏ ਇਹਨਾਂ ਨੇ ਆਪਣੀ ਅਵਸਥਾ ਆਪ ਲਿਖੀ ਹੈ ਕਿ ਬਹੁਤ ਸਮਾਂ ਬੀਤ ਗਿਆ, ਸਾਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ, ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਪਿਛਲੇ ਜਨਮ ਵਿਚ ਹੋਮੇ ਕਰਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਅਸੀਂ ਸਰਾਪੇ ਹੋਏ ਜਨਮਾਂ ਵਿਚ ਘੁੰਮਦੇ ਫਿਰਦੇ ਹਾਂ। ਆਪ ਜੀ ਦੀ ਸੋਭਾ ਸੁਣ ਕੇ ਆਪ ਜੀ ਦੇ ਦਰ ਤੇ ਆਏ ਹਾਂ, ਕਿਉਂਕਿ ਸਤਿਗੁਰ ਨਾਨਕ ਦੇਵ ਮਹਾਰਾਜ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਪ੍ਰਗਟ ਹੋਏ ਹਨ। ਤੁਹਾਡੀ ਸ਼ਰਨ ਵਿਚ ਆਏ ਹਾਂ, ਸਾਨੂੰ ਸ਼ਾਂਤੀ ਬਖਸ਼ੋ, ਗਿਆਨ ਦੀ ਪ੍ਰਾਪਤੀ, ਆਤਮਕ ਗਿਆਨ ਬਖਸ਼ੋ। ਉਹਨਾਂ ਦੀਆਂ ਬੇਨਤੀਆਂ ਸਰਵਣ ਕਰਕੇ, ਕਿਉਂਕਿ ਮਹਾਨ ਵਿਦਵਾਨ ਸਨ, ਬਹੁਤ ਆਚਾਰੀਆ ਸਨ, ਬੜੇ ਬੜੇ ਮਹਾਨ ਗ੍ਰੰਥ ਉਹਨਾਂ ਨੇ ਅਧਿਐਨ ਕੀਤੇ ਸੀ ਬਨਾਰਸ ਦੇ ਵਿਚ, ਬਹੁਤ ਲੋਕਾਂ ਵਿਦਵਾਨਾਂ ਦੀ ਸੰਗਤ ਕੀਤੀ ਸੀ, ਪਰ ਆਤਮਕ ਗਿਆਨ ਦੀ ਪ੍ਰਾਪਤੀ ਨਹੀਂ ਸੀ ਹੋਈ। ਸੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਆਪਣੇ ਮੁਕਾਲ ਪਿੰਡ ਤੋਂ ਪਹਿਲਾਂ ਉਹਨਾਂ ਨੂੰ ਰਾਹ ਦੱਸਿਆ ਕਿ ਅਕਾਲ ਪੁਰਖ ਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਵਡਿਆਈ ਆਪ ਕੀਤੀ, ਭਾਵ ਉਹਨਾਂ ਨੂੰ ਵਡਿਆਈ ਕਰਨ ਦਾ ਤਰੀਕਾ ਦੱਸਿਆ, ਰਸਤਾ ਦੱਸਿਆ। ਫਿਰ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੇ 10 ਰਵੱਈਏ ਉਚਾਰਨ ਕੀਤੇ, ਤੇ ਉਸ ਤੋਂ ਬਾਅਦ ਹੁਣ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦੀ ਸੋਭਾ ਵਡਿਆਈ ਇਹ ਭੱਟ ਆਪਣੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਨ ਸੰਗਤਾਂ ਦਾ ਇਕੱਠ ਹੈ। ਮਹਾਨ ਤਤ ਵੇਤੇ ਮਹਾਂਪੁਰਸ਼, ਗੁਣੀ ਗਿਆਨੀ, ਗੁਰੂ ਘਰ ਤੋਂ ਵਰਸਾਈਆਂ ਹੋਈਆਂ ਰੂਹਾਂ ਉਸ ਸਮੇਂ ਹਾਜ਼ਰ ਸਨ ਜਿਸ ਸਮੇਂ ਇਹ ਬਾਣੀ ਭੱਟਾਂ ਨੇ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਸਤਿਗੁਰ ਦੀ ਉਸਤਤ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ। ਸੋ ਅੱਜ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੂਸਰੇ ਸਰੂਪ ਜਿੱਥੇ ਪਾਠ ਆਏ, ਸਵਈਏ ਮਹੱਲੇ ਦੂਜੇ ਕੇ ਦੂਜਾ, ਦੂਜਾ ਮਹਾਰਾਜ ਨੇ ਦੋ ਵਾਰ ਲਿਖਿਆ ਕਿ ਇਹ ਜਿਹੜੀ ਬਾਣੀ ਹੈ ਇਹ ਨਹੀਂ ਕਹਿਣੀ ਜੇ ਮਹੱਲਾ ਦੂਜਾ ਹੁੰਦਾ ਨਾ ਤਾਂ ਇਹ ਅਰਥ ਹੋ ਜਾਣੇ ਸੀ ਕਿ ਗੁਰੂ ਅੰਗਦ ਦੇਵ ਜੀ ਦੀ ਉਚਾਰੀ ਹੋਈ ਬਾਣੀ ਨੇ, ਕਿਉਂਕਿ ਮਹੱਲਾ ਪਹਿਲਾ ਜਿੱਥੇ ਆ ਜਾਵੇ ਉੱਥੇ ਅਰਥ ਹੋ ਜਾਣੇ ਗੁਰੂ ਨਾਨਕ ਦੇਵ ਜੀ ਦੀ ਬਾਣੀ। ਪਰ ਨਾਲ ਮਹਾਰਾਜ ਨੇ ਦੂਜਾ ਪਾਇਆ, ਭਾਵ ਇਹ ਗੁਰੂ ਅੰਗਦ ਦੇਵ ਜੀ ਦੇ ਪਰਛਾਏ ਬਾਣੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਨਹੀਂ ਸਮਝਣਾ, ਉਹਨਾਂ ਦੇ ਪਰਛਾਏ ਉਚਾਰੀ ਕੋਈ ਬਾਣੀ ਹੈ। ਉਹ ਭਾਟਾ ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੋਭਾ ਵਡਿਆਈ ਕਰਦੇ ਹੋਏ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੋਭਾ ਆਪ ਸੁਣੋਗੇ, ਜੋ ਬਾਣੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਸਾਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ 31 ਮਾਰਚ 1504 ਨੂੰ ਮੱਤੇ ਦੀ ਸਰਾਏ, ਜਿਹਨੂੰ ਹੁਣ ਸਰਾਏ ਨਾਂਗਾ ਕਹਿੰਦੇ ਨੇ, ਉਸ ਨਗਰ ਵਿਚ ਮਹਾਰਾਜ ਨੇ ਬਾਬਾ ਫੇਰੂ ਜੀ ਦੇ ਘਰ ਅਵਤਾਰ ਧਾਰਨ ਕੀਤਾ ਸੀ। 31 ਮਾਰਚ 1504 ਸਰਾਏ ਨਾਂਗਾ, ਮੱਤੇ ਕੀ ਸਰਾ ਮਸ਼ਹੂਰ ਹੈ, ਮੁਕਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਹੈ। ਗੁਰਸਿੱਖ ਪਿਆਰੇ, ਉੱਥੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਫੇਰੂ ਜੀ ਦੇ ਘਰ ਪ੍ਰਗਟ ਹੋਏ ਤੇ ਇਹਨਾਂ ਦਾ 63 ਗੋਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਬੇਦੀ ਵੰਸ਼, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ 63 ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਵੰਸ਼ ਵਿਚ, ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੋਂ ਫਿਰ 40 ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਫਿਰ ਸੋਢੀ ਵੰਸ਼ ਆਰੰਭ ਹੋਇਆ ਸੀ। ਸੋ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਅਵਤਾਰ ਹੋਇਆ ਮੱਤੇ ਕੀ ਸਰਾ ਵਿਚ, ਪਰ ਬਾਬਾ ਫੇਰੂ ਜੀ ਦਾ ਪਰਿਵਾਰ ਇਤਨਾ ਗਰੀਬੀ ਵਿਚ ਆ ਗਿਆ, ਗੁਰੂ ਅੰਗਦ ਦੇਵ ਜੀ ਦਾ ਪਰਿਵਾਰ, ਕਿ ਨਗਰ ਛੱਡ ਕੇ ਉਹਨਾਂ ਨੂੰ ਹਰੀ ਕੇ ਜਾਣਾ ਪਿਆ। ਆਪਣੇ ਕਾਰ ਵਿਹਾਰ ਰੁਜ਼ਗਾਰ ਦੀ ਭਾਲ ਵਿਚ ਤੇ ਹਰੀ ਦੇ ਮਹਾਰਾਜ ਪਰਿਵਾਰ ਦੇ ਨਾਲ ਰਹੇ ਉਥੋਂ ਵੀ ਪਿੰਡ ਛੱਡਣਾ ਪਿਆ ਆਪਣਾ ਵੀ ਹੋ ਜਾਂਦਾ ਹੈ ਜੇ ਇਸ ਇਲਾਕੇ ਵਿਚ ਜੋਬ ਚੰਗੀ ਨਾ ਮਿਲੇ ਆਪਾਂ ਵੀ ਇਲਾਕਾ ਬਦਲ ਲੈਣੇ ਫੈਕਟਰੀ ਬਦਲ ਲੈਣੇ ਬਾਬਾ ਫੇਰੂ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਪਿਤਾ ਨੇ ਪਰਿਵਾਰ ਸਹਿਤ ਫਿਰ ਖੰਡੂਰ ਸਾਹਿਬ ਨਿਵਾਸ ਕੀਤਾ ਪਿੰਡ ਖੰਡੂਰ ਸੀ ਉਦੋਂ ਇਹਨਾਂ ਦਾ ਅਸਲ ਪਿੰਡ ਅਵਤਾਰ ਦਾ ਗੁਰਸਿੱਖ ਪਿਆਰਿਓ ਮੱਤੇ ਕੀ ਸਰਾਹ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਰਿਵਾਰ ਉਥੋਂ ਉੱਠ ਕੇ ਹਰੀ ਤੇ ਰਿਹਾ ਤੇ ਹਰੀ ਤੇ ਤੋਂ ਉੱਠ ਕੇ ਖੰਡੂਰ ਵਿਚ ਜਾ ਕੇ ਨਿਵਾਸ ਕੀਤਾ ਇਸ ਪਰਿਵਾਰ ਨੇ ਉਥੇ ਹੀ 15 ਸਾਲ ਦੀ ਉਮਰ ਵਿਚ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਾਦੀ ਮਾਤਾ ਖੀਵੀ ਜੀ ਦੇ ਨਾਲ ਹੋਈ ਜਿਸ ਮਾਤਾ ਖੀਵੀ ਜੀ ਦਾ ਇਹ ਭੱਟਾਂ ਦੇ ਸਵਈਆਂ ਵਿਚ ਨਾਂ ਵੀ ਆਵੇਗਾ ਉਹਨਾਂ ਦਾ ਨਾਂ ਵੀ ਮਾਤਾ ਜੀ ਦਾ ਦਰਜ ਹੈ ਇਹ ਖੰਡੂਰ ਵਿਚ ਹੀ ਉਹਨਾਂ ਦੀ ਸ਼ਾਦੀ ਹੋਈ ਸੀ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਵਾਲਾਮੁਖੀ ਜੀ ਦੇ ਪੁਜਾਰੀ ਸਨ ਜਵਾਲਾਮੁਖੀ ਦੇਵੀ ਦੇ ਉਪਾਸਕ ਸਨ ਆਏ ਸਾਲ ਬਹੁਤ ਵੱਡਾ ਜਥਾ ਲੈ ਕੇ ਇਹ ਜਵਾਲਾਮੁਖੀ ਜਾਂਦੇ ਹੁੰਦੇ ਸੀ ਪਹਾੜਾਂ ਵਿਚ ਜਿੱਥੇ ਅੱਗ ਨਿਕਲਦੀ ਹੈ ਤਾਂ ਗੁਰਸਿੱਖ ਪਿਆਰੇ ਬਹੁਤ ਸਮਾਂ ਜਾਂਦੇ ਰਹੇ ਸਾਰਾ ਪਰਿਵਾਰ ਹੀ ਉਪਾਸਕ ਸੀ ਪਰ ਕਰਮ ਹੋ ਗਏ ਜਿਸ ਬਾਣੀ ਜਿਸਨੇ ਬਾਣੀ ਵਿਚ ਸਾਨੂੰ ਬਚਨ ਕੀਤਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਜਦੋਂ ਕਿਸੇ ਜੀਵ ਦੇ ਚੰਗੇ ਭਾਗ ਪੈਦਾ ਹੁੰਦੇ ਨੇ ਚੰਗੇ ਕਰਮ ਪੈਦਾ ਹੁੰਦੇ ਨੇ ਉਦੋਂ ਕੋਈ ਰੱਬ ਦਾ ਪਿਆਰਾ ਰਸਕ ਬੈਰਾਗੀ ਪੁਰਖ ਜੋ ਪੂਰਿਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ ਪੂਰੀ ਪੂਰੀ ਬਸੰਤਾ ਸਾ ਪੁਰਸ਼ਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਰਸੀਆ ਕੋਈ ਉਸ ਵਾਹਿਗੁਰੂ ਦੇ ਦਰਸ਼ਨਾਂ ਦਾ ਵੈਰਾਗੀ ਜਿਹਨੂੰ ਇੱਕੋ ਗੱਲ ਹੋਵੇ ਜਿਸ ਜਨ ਕੋ ਪਰਮ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਉਹ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦਾ ਪ੍ਰੇਮੀ ਕੋਈ ਉਦੋਂ ਮਿਲਦਾ ਜਦੋਂ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪਿਛਲੇ ਕੀਤੇ ਹੋਏ ਕਰਮ ਸਾਨੂੰ ਮਿਲ ਜਾਣ ਪ੍ਰਾਪਤ ਹੋ ਜਾਣ ਇਹੋ ਜਿਹੇ ਹੀ ਕੰਮ ਗੁਰੂ ਅੰਗਦ ਦੇਵ ਜੀ ਦੇ ਨਾਲ ਹੋਇਆ ਬਹੁਤ ਸਵਾਲ ਚਾਲਾ ਜਵਾਲਾ ਮੁਖੀ ਜਾਂਦੇ ਰਹੇ ਪਰ ਰਸਤੇ ਵਿਚ ਇੱਕ ਸਾਲ ਉਹਨਾਂ ਨੂੰ ਇੱਕ ਸਿੱਖ ਮਿਲਿਆ ਭਾਈ ਜੋਧ ਗੁਰੂ ਨਾਨਕ ਦੇਵ ਜੀ ਦਾ ਅਨੰਦ ਸਿੱਖ ਸੀ ਭਾਈ ਜੋਧ ਜੀ ਉਹਨਾਂ ਦੀ ਸੰਗਤ ਹੋ ਗਈ ਗੁਰੂ ਅੰਗਦ ਦੇਵ ਜੀ ਨੂੰ ਜਵਾਲਾ ਤੇ ਜਾਂਦਿਆਂ ਹੋਇਆ ਉਹਨਾਂ ਤੋਂ ਬਾਣੀ ਸੁਣੀ ਗੁਰਸਿੱਖ ਪਿਆਰੇ ਕਿਉਂਕਿ ਗੁਰਸਿੱਖਾਂ ਦਾ ਤਾਂ ਕੰਮ ਹੈ ਜਿੱਥੇ ਵੀ ਜਾਣਗੇ ਗੁਰੂ ਦੇ ਬਚਨ ਇੱਕ ਦੂਜੇ ਨੂੰ ਸੁਣਾਓ ਗੁਰਸਿੱਖੀ ਦੀ ਗੱਲ ਕਰੋ ਗੁਰਬਾਣੀ ਦੀ ਗੱਲ ਕਰੋ ਜਿੰਨਾ ਕੁ ਭੰਡਾਰਾ ਤੇਰੇ ਕੋਲ ਹੈ ਦੂਜੇ ਨੂੰ ਵਰਤਾ ਉਹਨੂੰ ਆਪਣੀ ਬਾਣੀ ਗੁਰੂ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰ ਉਹ ਭਾਈ ਜੋਗ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਣੀ ਸੁਣਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸ ਬਾਣੀ ਤੋਂ ਪ੍ਰੇਰਣਾ ਮਿਲੀ ਸੀ ਸੁਣ ਕੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਸ੍ਰੀ ਗੁਰੂ ਅੰਗਦ ਦੇਵ ਜੀ ਬਾਬਾ ਲਹਿਣਾ ਜੀ ਦੇ ਰੂਪ ਵਿਚ ਕਰਤਾਰਪੁਰ ਸਾਹਿਬ ਗਏ ਰਾਵੀ ਦੇ ਕੰਢੇ ਲਾਹੌਰ ਦੇ ਕੋਲ ਲੰਗਰ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵਸਾਇਆ ਸੀ ਕਰਤਾਰਪੁਰਾ ਗੁਰੂ ਨਾਨਕ ਦੀ ਵਡਿਆਈ ਹੈ ਉਹਨਾਂ ਨੇ ਨਗਰ ਤਾਂ ਵਸਾਇਆ ਪਰ ਆਪਣਾ ਨਾਂ ਨਹੀਂ ਰੱਖਿਆ ਕਿ ਨਾਨਕਪੁਰ ਨਹੀਂ ਕਰਤਾਰਪੁਰਾ ਕਰਤਾਰ ਦੇ ਨਾਂ ਵਾਹਿਗੁਰੂ ਦੇ ਨਾਂ ਤੇ ਹੀ ਪਿੰਡ ਵਸਾਇਆ ਇਸੇ ਕਰਕੇ ਉਸ ਕਰਤਾਰਪੁਰ ਦਾ ਵੀ ਨਾਂ ਗੁਰੂ ਗ੍ਰੰਥ ਸਾਹਿਬ ਵਿਚ ਆ ਗਿਆ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਕਿਉਂਕਿ ਅਕਾਲ ਪੁਰਖ ਦੀ ਨਗਰੀ ਰੱਬ ਦਾ ਹੀ ਨਗਰ ਵਸਾਇਆ ਉਥੇ ਬਾਬਾ ਲਹਿਣਾ ਜੀ ਉਸ ਭਾਈ ਜੋਤ ਜੀ ਦੀ ਪ੍ਰੇਰਣਾ ਉਹਨਾਂ ਤੋਂ ਬਾਣੀ ਸੁਣ ਕੇ ਗੁਰਸਿੱਖ ਪਿਆਰਿਓ ਪ੍ਰੇਰਿਤ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ ਉਥੇ ਹੀ ਮਿਲੇ ਜਾ ਕੇ ਤੇ ਮਿਲਣ ਲੱਗੇ ਵੀ ਮਨ ਵਿਚ ਇੱਕੋ ਆਸਾ ਪੈਦਾ ਹੋ ਗਈ ਇੱਕੋ ਉਮੰਗ ਪੈਦਾ ਹੋ ਗਈ ਕਿ ਸਤਿਗੁਰ ਹੁਣ ਇੱਕ ਦਰ ਛੱਡ ਕੇ ਤਾਂ ਤੇਰੇ ਵੱਲ ਆਏ ਕਿਉਂਕਿ ਜਵਾਲਾਮੁਖੀ ਜੀ ਦੇ ਪੁਜਾਰੀ ਸੀ ਨਾ ਬਹੁਤ ਵੱਡੇ ਕਈ ਸਾਲ ਜਾਂਦੇ ਰਹੇ ਪਰ ਹੁਣ ਮੇਰੀ ਇੱਕੋ ਇੱਛਾ ਹੈ ਕਿ ਹੁਣ ਤੇਰੇ ਕੋਲ ਆ ਗਏ ਇੱਥੋਂ ਹੁਣ ਕਿਸੇ ਦੇ ਦਰ ਤੇ ਨਾ ਜਾਣਾ ਪਵੇ। ਆਖੋ ਸਰਨ ਇਹੀ ਸਾਨੂੰ ਲੋੜ ਹੈ ਗੁਰਸਿੱਖ ਪਿਆਰਿਓ। ਮਹਾਰਾਜ ਦੀ ਬਾਣੀ ਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਬਚਨ ਕੀਤੇ ਨੇ ਤੇ ਸਾਹਿਬ ਗੌਰਾ ਲੋੜੀਏ। ਕੋਈ ਭਾਰੀ ਵੱਡਾ ਮਾਲਕ ਬਣਾਓ ਨਾ ਜਮ ਡੰਡ ਸਹਾਈਏ, ਤੇ ਦਾਤਾ ਵੀ ਐਸਾ ਬਣਾਓ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਦਾਤਾ ਉਹ ਮੰਗੋ ਉਹਦੇ ਦਰ ਤੇ ਮੰਗੋ ਕਿ ਹੋਰ ਦਾਤੇ ਤੋਂ ਮੰਗਣਾ ਨਾ ਪਵੇ। ਉਸ ਦਾਤੇ ਦੀ ਸ਼ਰਨ ਵਿੱਚ ਜਾਓ ਜੀ ਤੋਂ ਮੁੜ ਕੇ ਹੋਰ ਕਿਸੇ ਤੋਂ ਮੰਗਣ ਨਾ ਜਾਣਾ ਪਵੇ, ਨਹੀਂ ਤਾਂ ਧਕਾਰੀ ਵਾਲੀ ਹਾਲਤ ਹੋਵੇਗੀ। ਮੁੱਠੀ ਛੋਲੇ ਕਿਸੇ ਨੇ ਪਾਤੇ, ਆਟਾ ਕਿਸੇ ਨੇ ਪਾਤਾ, ਦਾਲ ਕਿਸੇ ਨੇ ਪਾਤੀ, ਕਿੰਨੇ ਦਰਾਂ ਤੇ ਜਾਣਾ ਪਵੇਗਾ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਉਹ ਦਾਤੇ ਤੋਂ ਕਦੇ ਵੀ ਮੰਗਦੇ ਨਾ ਬਣੋ ਜਿਹਦੇ ਦਰ ਤੋਂ ਹੋਰ ਤੋਂ ਵੀ ਮੰਗਣ ਜਾਣਾ ਪਵੇ। ਤੇ ਸੋਚਾ ਸ਼ਾਹ ਨਾ ਕੀਜੀਏ। ਸ਼ਾਹੂਕਾਰ ਸ਼ਾਹਾਂ ਦੇ ਸਾਫ ਕਾਫ ਚੱਲਦੇ ਹੁੰਦੇ ਸੀ ਆਪਣੇ ਲੈਣ ਦੇਣ। ਸੋਚਾ ਸ਼ਾਹ ਨਾ ਕੀਜੀਏ। ਭਾਈ ਗੁਰਦਾਸ ਜੀ ਕਹਿੰਦੇ ਸ਼ਾਹੂਕਾਰ ਵੀ ਐਸਾ ਬਣਾ ਜਿਹੜਾ ਦੇਖ ਕੇ ਸਾਂਝ ਨੂੰ ਇਹਨਾਂ ਮੰਗਣ ਆ ਜਾਵੇ। ਆਖੋ ਸਦਨਾ ਉਹ ਸ਼ਾਹੂਕਾਰ ਕਿਤੇ ਤੇਰੀ ਪੱਤ ਰੱਖੂਗਾ, ਅੱਜ ਪੈਸੇ ਦਿੱਤੇ ਤੇ ਕੱਲ ਨੂੰ ਲੈਣ ਆ ਗਏ। ਐਸੀ ਵਸਤਾ ਗੁਰੂ ਬਾਬਾ ਲਹਿਣਾ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਆਏ ਜਵਾਲਾਮੁਖੀ ਦਾ ਦਰ ਛੱਡ ਕੇ ਤੇ ਆ ਕੇ ਬੇਨਤੀ ਇਹੀ ਕੀਤੀ। ਮਨ ਵਿੱਚ ਭਾਵਨਾ ਇਹ ਕਿ ਸਤਿਗੁਰ ਹੁਣ ਹੋਰ ਕਿਸੇ ਦੇ ਦਰ ਤੇ ਨਾ ਜਾਣਾ ਪਵੇ। ਇੱਕ ਦਰ ਛੱਡ ਕੇ ਤਾਂ ਤੇਰੇ ਦਰ ਆਏ। ਬਸ ਉਹ ਬੇਨਤੀ ਪ੍ਰਵਾਨ ਹੋ ਗਈ। ਘੋੜੀ ਤੇ ਚੜੇ ਹੋਏ ਬਾਬਾ ਲਹਿਣਾ ਜੀ ਤੁਰੇ ਆ ਰਹੇ ਨੇ। ਪਹਿਲੀ ਵਾਰ ਕਰਤਾਰਪੁਰ ਸਾਹਿਬ ਗਏ ਤੇ ਕਰਤਾਰਪੁਰ ਸਾਹਿਬ ਉਦੋਂ ਜੰਗਲ ਉਜਾੜ ਸੀ, ਹੁਣ ਵੀ ਉਜਾੜ ਜਾਈਏ ਰਾਵੀ ਦੇ ਕੰਢੇ। ਹੁਣ ਤਾਂ ਵਸੋਂ ਬਹੁਤ ਹੋ ਗਈ, ਉਦੋਂ ਤਾਂ ਇਕਾਂਤ ਵਿੱਚ ਵਸਾਇਆ ਸੀ ਮਹਾਰਾਜ ਨੇ। ਰਾਵੀ ਦਾ ਛੰਭ ਸੀ ਬਹੁਤ ਵੱਡਾ ਦਰਿਆ ਦਾ, ਤੇ ਮਨ ਵਿੱਚ ਖਿਆਲ ਆ ਗਿਆ ਕਿ ਪਿੰਡ ਬਹੁਤ ਵੱਡਾ ਵਸਦਾ ਹੈ, ਪਤਾ ਨਹੀਂ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਕਿੱਧਰ ਹੋਵੇਗੀ। ਇਹ ਮਨ ਵਿੱਚ ਖਿਆਲ ਆਇਆ ਘੋੜੀ ਤੇ ਚੜੇ ਜਾਂਦੇ ਸੀ ਜਿਨ੍ਹਾਂ ਦੇ ਸਵਈਏ ਅੱਜ ਆਰੰਭ ਹੋਣੇ, ਤਾਂ ਗੁਰਸਿੱਖ ਪਿਆਰਿਓ ਉਹ ਗੁਰਨਾ ਪੁੱਜ ਗਏ। ਸਤਿਗੁਰ ਗੁਰੂ ਨਾਨਕ ਦੇਵ ਜੀ ਜਿਸ ਰਸਤੇ ਬਾਬਾ ਲਹਿਣਾ ਸਾਹਿਬ ਜੀ ਆ ਰਹੇ ਸੀ ਘੋੜੀ ਤੇ ਚੜੇ, ਉਸੇ ਰਸਤੇ ਰਸਤੇ ਪਿੰਡ ਤੋਂ ਬਾਹਰ ਨੂੰ ਤੁਰ ਪਏ ਤੇ ਬੰਨੇ ਤੇ ਪੁੱਜ ਗਏ। ਜਦੋਂ ਬਾਬਾ ਲਹਿਣਾ ਸਾਹਿਬ ਜੀ ਆਏ ਘੋੜੀ ਤੇ ਚੜੇ ਹੋਏ, ਬਿਰਧ ਸਰੀਰ ਖੇਸ ਦੀ ਬੁੱਕਲ ਮਾਰੀ ਹੋਈ, ਗੁਰੂ ਨਾਨਕ ਦੇਵ ਜੀ ਦੇ ਨੰਗੇ ਪੈਰ, ਤਾਂ ਸਤਿਗੁਰ ਪਾਤਸ਼ਾਹ ਜੀ ਨੂੰ ਕਿਹੜਾ ਵੇਖਿਆ ਸੀ, ਅੱਗੇ ਦਰਸ਼ਨ ਨਹੀਂ ਸੀ ਕੀਤੇ। ਆਵਾਜ਼ ਦਿੱਤੀ ਘੋੜੀ ਤੇ ਬੈਠਿਆ ਨਹੀਂ ਕਿ ਬਜ਼ੁਰਗਾਂ ਮੈਂ ਨਾਨਕ ਦੀ ਧਰਮਸ਼ਾਲਾ ਜਾਣਾ, ਮੈਨੂੰ ਰਸਤਾ ਦੱਸ ਕਿੱਧਰ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਲਿਖਿਆ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਤ। ਸਤਿਗੁਰ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਕਹਿਣ ਲੱਗੇ ਪੁਰਖਾ ਰਸਤਾ ਕਾਹਨੂੰ ਦੱਸਣਾ, ਮੈਂ ਵੀ ਉੱਥੇ ਜਾਣਾ, ਮੈਂ ਅੱਗੇ ਅੱਗੇ ਤੁਰਦਾ ਤੂੰ ਪਿੱਛੇ ਪਿੱਛੇ ਆ ਜਾ। ਧੰਨ ਗੁਰੂ ਨਾਨਕ ਦੇਵ ਨੰਗੇ ਪੈਰੀ ਮੂਹਰੇ ਤੁਰ ਪਏ ਬਾਬਾ ਲਹਿਣਾ ਸਾਹਿਬ ਜੀ ਦੇ, ਲਹਿਣਾ ਜੀ ਘੋੜੀ ਤੇ ਚੜੇ ਹੋਏ। ਤੇ ਜਦੋਂ ਪਿੰਡ ਵਿੱਚ ਗਏ ਤਾਂ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਪੁਰਖਾ ਵੇਖ ਜਿੱਥੇ ਕਿੱਕਰਾਂ ਖੜੀਆਂ ਨੇ ਉੱਥੇ ਬਾਬੇ ਨਾਨਕ ਦੀ ਧਰਮਸ਼ਾਲਾ, ਉੱਥੇ ਘੋੜੀ ਬੰਨਦੀ ਖੂਹੀ ਲੱਗੀ ਹੋਈ ਹੈ, ਉੱਥੇ ਪੰਜ ਸ਼ਨਾਨਾਂ ਕਰਨੀ ਤੇ ਅੰਦਰ ਬੈਠੇ ਹੋਊਗਾ ਬਾਬਾ ਨਾਨਕ ਉਹਨੂੰ ਮਿਲਣੀ। ਤੇ ਬਾਬਾ ਲਹਿਣਾ ਜੀ ਗਏ ਘੋੜੀ ਬੰਨੀ ਪੰਜ ਸ਼ਨਾਨਾ ਕੀਤਾ, ਜਿਹੜੀ ਭੇਟਾ ਲਈ ਸੀ ਉਹ ਹੱਥ ਵਿੱਚ ਲਈ। ਇੰਨੇ ਨੂੰ ਸਤਿਗੁਰ ਨਾਨਕ ਦੇਵ ਜੀ ਪਿੱਛੋਂ ਦੀ ਜਾ ਕੇ ਆਪਣੇ ਆਸਣ ਤੇ ਬੈਠ ਗਏ ਤੇ ਜਦੋਂ ਬਾਬਾ ਲਹਿਣਾ ਸਾਹਿਬ ਜੀ ਜਾ ਕੇ ਮੱਥਾ ਟੇਕਣ ਲੱਗੇ ਨਾ ਤਾਂ ਕੀ ਵੇਖਦੇ ਨੇ, ਉਹ ਤਾਂ ਉਹੀ ਬੁੜਾ ਜਿਹੜਾ ਮੂਹਰੇ ਮੂਹਰੇ ਤੁਰਿਆ ਹੁੰਦਾ ਸੀ। ਨਾਨਕੇ ਜਿਹੜਾ ਪੈਦਲ ਤੁਰਿਆ ਤੇ ਮੈਂ ਘੋੜੀ ਤੇ ਚੜਿਆ ਪਿੱਛੇ ਪਿੱਛੇ। ਇਤਿਹਾਸ ਵਿੱਚ ਕੁਝ ਪੁਰਾਤਨ ਲੇਖਾਂ ਵਿੱਚ ਮਿਲਦਾ ਕਿ ਜਿਹੜੀ ਭੇਟ ਸੀ ਨਾ ਹੱਥ ਵਿੱਚ, ਉਹ ਲਹਿਣਾ ਜੀ ਦੇ ਹੱਥੋਂ ਭੇਟ ਵੀ ਡਿੱਗ ਪਈ। ਰੋਣ ਲੱਗ ਪਏ ਸਤਿਗੁਰ ਨਾਨਕ ਦੇਵ ਕਹਿੰਦੇ ਪੁਰਖਾ ਕੀ ਗੱਲ ਹੋ ਗਈ, ਰੋਂਦਾ ਕਿਉਂ ਹੈ? ਬਾਬਾ ਲਹਿਣਾ ਸਾਹਿਬ ਜੀ ਕਹਿੰਦੇ ਸਤਿਗੁਰ ਮੈਂ ਤਾਂ ਪਿਛਲੀਆਂ ਬਖਸ਼ਾਉਣ ਆਇਆ ਸੀ ਤੇਰੇ ਕੋਲ, ਪਰ ਜਿਹੜਾ ਅੱਜ ਪਾਪ ਮੈਂ ਤੋਂ ਹੋਇਆ ਇਹ ਤਾਂ ਕਈ ਜਨਮਾਂ ਵਿੱਚ ਵੀ ਨਹੀਂ ਬਖਸ਼ਿਆ। ਗੁਰਸਿੱਖੋ ਸੁਣਨਾ ਗੁਰੂ ਤੇ ਸਿੱਖ ਦਾ ਰਿਸ਼ਤਾ। ਸਤਿਗੁਰ ਨਾਨਕ ਕਹਿੰਦੇ ਕੀ ਪਾਪ ਕੀਤਾ ਭਾਈ? ਕਹਿੰਦਾ ਸਤਿਗੁਰ ਇਹ ਤੋਂ ਵੱਡਾ ਪਾਪ ਕੀ ਹੋਵੇਗਾ, ਮੈਂ ਸਿੱਖ ਸੇਵਕ ਘੋੜੀ ਤੇ ਚੜਿਆ ਵਾਂ ਤੇ ਤੁਸੀਂ ਨਰਾਇਣ ਅਕਾਲ ਪੁਰਖ ਦਾ ਰੂਪ ਮੂਹਰੇ ਪੈਦਲ ਨੰਗੇ ਪੈਰੀ ਤੁਰੋ, ਤੁਸੀਂ ਨੰਗੇ ਪੈਰੀ ਤੁਰੋ ਤੇ ਮੈਂ ਘੋੜੀ ਤੇ ਚੜਿਆ ਹੋਇਆ, ਇਹ ਪਾਪ ਕਦੋਂ ਬਖਸ਼ਿਆ ਗਿਆ? ਸਤਿਗੁਰ ਨਾਨਕ ਕਹਿੰਦੇ ਬਈ ਪਾਪ ਹੋਇਆ ਹੀ ਨਹੀਂ, ਬਖਸ਼ੇ ਦੀ ਤਾਂ ਗੱਲ ਹੀ ਨਾ ਕਰ। ਜੇ ਤਾਪ ਚੜਿਆ ਹੀ ਨਾ ਹੋਵੇ ਤੇ ਤਾਰਨ ਦੀ ਗੱਲ ਤਾਂ ਹੋਵੇਗੀ, ਜੇ ਤਾਪ ਚੜਿਆ ਹੋਵੇ ਪਾਪ ਹੋਇਆ ਹੀ ਨਹੀਂ, ਬਖਸ਼ਣ ਦੀ ਗੱਲ ਹੀ ਨਹੀਂ ਪੈਦਾ ਹੋਣੀ। ਬਾਬਾ ਲਹਿਣਾ ਸਾਹਿਬ ਜੀ ਕਹਿੰਦੇ ਮਹਾਰਾਜ ਇਤਨਾ ਪਾਪ ਹੋਇਆ, ਤੁਸੀਂ ਕਹਿੰਦੇ ਹੋਇਆ ਨਹੀਂ। ਗੁਰੂ ਨਾਨਕ ਕਹਿੰਦੇ ਸਤ ਮਨ ਪਾਪ ਨਹੀਂ ਹੋਇਆ। ਸਤਿਗੁਰ ਨਾਨਕ ਕਹਿੰਦੇ ਲੈਣਿਆ ਤੈਨੂੰ ਪਤਾ ਜਦ ਸ਼ਾਹੂਕਾਰ ਜਿਨ੍ਹਾਂ ਦਾ ਕਰਜ਼ਾ ਦੇਣਾ ਹੋਵੇ ਲੈਣਾ ਦੇਣਾ ਹੋਵੇ ਉਹ ਲੈਣ ਵਾਲੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ ਤੇ ਦੇਣ ਵਾਲਿਆਂ ਨੂੰ ਪੈਰੀਓ ਤੁਰਨਾ ਪੈਂਦਾ। ਅਖੋਲ ਸਤਨਾਮ ਕਦੇ ਆ ਜਾਈਏ ਆਪਾਂ ਵੀ ਇੱਥੇ ਇਸ ਸ਼ਰਧਾ ਭਾਵਨਾ। ਜਿਨ੍ਹਾਂ ਨੇ ਸ਼ਾਹੂਕਾਰਾਂ ਨੇ ਕਰਜ਼ਾ ਲੈਣਾ ਹੁੰਦਾ ਉਹ ਘੋੜੀ ਤੇ ਚੜ੍ਹ ਕੇ ਆਉਂਦੇ ਨੇ ਤੇ ਜਿਨ੍ਹਾਂ ਨੇ ਕਰਜ਼ਈਆਂ ਨੇ ਕਰਜ਼ਾ ਦੇਣਾ ਹੁੰਦਾ ਉਹ ਪੈਦਲੇ ਤੁਰਦੇ। ਲੈਣੇ ਤੂੰ ਲੈਣੇ ਤੇ ਅਸੀਂ ਦੇਣਾ। ਚਰਨਾ ਤੇ ਢਹਿ ਪਏ ਬਾਬਾ ਲਹਿਣਾ ਜੀ ਤੇ ਡਰ ਕਿੱਥੇ ਛੱਡਣਾ ਸੀ ਗੁਰਸਿੱਖ ਪਿਆਰਿਓ? ਸਤਿਗੁਰ ਨਾਨਕ ਦੇ ਡਰ ਤੇ ਐਸੇ ਆਏ ਉਹ ਭਾਵਨਾ ਪੂਰੀ ਕਰ ਦਿੱਤੀ, ਹੁਣ ਕਿਸੇ ਦੇ ਡਰ ਤੇ ਨਾ ਜਾਣਾ ਪਵੇ। ਜੇ ਕਦੇ ਸਾਡੀ ਭਾਵਨਾ ਜਿਨ੍ਹਾਂ ਦੀ ਵੀ ਬਣੀ ਹੈ ਉਹਨਾਂ ਨੂੰ ਮਿਲਿਆ ਕੀ ਹੈ ਗੁਰਸਿੱਖ ਪਿਆਰੇ, ਉਹ ਵੀ ਛੋਟੇ ਜਿਹੇ ਸ਼ਬਦਾਂ ਵਿੱਚ ਯਾਦ ਰੱਖਿਓ। ਜਿਹੜੇ ਇਸ ਭਾਵਨਾ ਕਹਿ ਕੇ ਇੱਥੇ ਜੁੜੇ ਨੇ ਕਿ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਹੋਰ ਦਰ ਤੇ ਨਾ ਜਾਣਾ ਪਵੇ, ਉਹ ਐਸੇ ਜੁੜ ਗਏ ਨੇ ਫਿਰ ਉਹਨਾਂ ਦੇ ਦਰ ਤੇ ਦੁਨੀਆਂ ਨੂੰ ਆਉਣਾ ਪਿਆ। ਸਮਝ ਲਓ ਇਸ ਗੱਲ, ਜੇ ਇਸ ਭਾਵਨਾ ਨਾਲ ਕੋਈ ਇੱਥੇ ਜੁੜ ਗਿਆ ਨਾ ਕਿ ਤੇਰੇ ਦਰ ਨੂੰ ਛੱਡ ਕੇ ਮੈਂ ਹੋਰ ਦਰ ਤੇ ਨਹੀਂ ਜਾਣਾ, ਬਸ ਫਿਰ ਉਹਦੇ ਦਰ ਤੇ ਲੋਕਾਂ ਨੂੰ ਆਉਣਾ ਪਿਆ, ਦੁਨੀਆਂ ਨੂੰ ਆਉਣਾ ਪਿਆ। ਧੰਨ ਬਾਬਾ ਲਹਿਣਾ ਜੀ ਐਸੇ ਜੁੜੇ ਕਿ ਤੇਰੇ ਦਰ ਤੋਂ ਬਿਨਾਂ ਮੈਨੂੰ ਕਿਸੇ ਹੋਰ ਦਰ ਤੇ ਨਾ ਜਾਣਾ ਪਵੇ। ਬਸ ਜਿੰਨੀ ਦੁਨੀਆਂ ਨਾਨਕ ਦੇ ਦਰ ਤੇ ਝੁਕਦੀ ਸੀ ਲਹਿਣੇ ਦੇ ਦਰ ਤੇ ਵੀ ਝੁਕਣ ਲੱਗ ਪਈ, ਕਿਉਂਕਿ ਦਰ ਫੜਿਆ ਹੀ ਐਸਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਹੇ ਹੋ ਤੁਹਾਰੋ ਦੁਆਰ, ਜੇ ਸਾਰਿਆਂ ਦਰਾਂ ਨੂੰ ਛੱਡ ਕੇ ਇੱਕ ਦੇ ਬਣ ਜਾਈਏ ਫਿਰ ਕਿੱਥੇ ਗੁਰਸਿੱਖ ਪਿਆਰਿਓ? ਉਹ ਬਾਬਾ ਲਹਿਣਾ ਸਾਹਿਬ ਜੀ ਫਿਰ ਪਰਖਾਂ ਹੋਈਆਂ ਗੁਰਸਿੱਖ ਪਿਆਰਿਓ, ਬਹੁਤ ਸੇਵ ਕਮਾਈ। ਅੱਗੇ ਬਚਨ ਆਵੇਗਾ ਕਿ ਬਾਬਾ ਲਹਿਣਾ ਸਾਹਿਬ ਜੀ ਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਬਾਣੀ ਨੇ, ਬਹੁਤ ਉੱਚਾ ਦਰਜਾ ਦਿੱਤਾ। ਸੇਵਾ ਤਾਂ ਹੋਰਾਂ ਨੇ ਵੀ ਬਹੁਤ ਕੀਤੀ ਪਰ ਬਾਬਾ ਲਹਿਣਾ ਸਾਹਿਬ ਦੀ ਸੇਵਾ ਨੂੰ ਮਰਦ ਦੀ ਕਹਾਲ ਕਿਹਾ ਬਾਣੀ ਨੇ, ਜਾਂ ਕਹਾਲ ਮਰਦੀ ਕਾਲੀ। ਬਾਬਾ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਮਰਦਾਂ ਵਾਲੀ ਕਮਾਈ ਕੀਤੀ ਹੈ, ਮਰਦਾਂ ਵਾਲੀ ਸੇਵਾ ਕਮਾਈ ਹੈ। ਗੁਰਸਿੱਖ ਪਿਆਰਿਓ ਇਹ ਬਚਨ ਅੱਗੇ ਆਵੇਗਾ। ਉਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਗੁਰਗੱਦੀ ਦੀ ਪ੍ਰਾਪਤੀ ਹੋਈ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਸੀ ਕਿ ਤੁਸੀਂ ਹੁਣ ਖਡੂਰ ਸਾਹਿਬ ਜਾ ਕੇ ਸਿੱਖੀ ਦੀ ਜੋਤ ਜਗਾਓ, ਪ੍ਰਚਾਰ ਕਰੋ। ਉਹਨਾਂ ਦਾ ਬਚਨ ਮੰਨ ਕੇ ਹੀ ਬਾਬਾ ਲਹਿਣਾ ਸਾਹਿਬ ਜੀ ਗੁਰਗੱਦੀ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਅੰਗ ਬਖਸ਼ ਕੇ ਅੰਗ ਨਾਲ ਚਵਾ ਕੇ ਅੰਗਦ ਆਪਣਾ ਰੂਪ ਦੇ ਦਿੱਤਾ ਤੇ ਖੰਡੂਰ ਸਾਹਿਬ ਆ ਕੇ ਅਸਥਾਨ ਬਣਾਇਆ। ਗੁਰਸਿੱਖ ਪਿਆਰਿਓ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਦਾ ਜੋ ਪ੍ਰਚਾਰ ਸੀ ਸਿੱਖੀ ਦਾ जो नाम दिया दाता उठे वडियां जांदियां सी करतारपुर ओही महाराज ने मर्यादा वो सारा सबइयां विच आवेगा। खंडूर साहब आरंभ कीती, थोड़ा समा होया सतगुर नानक देव जी ज्योति जोत समा गए ते सतगुर गुरु अंगद देव पातशाह जी ने मन विच भलाखा पैदा कीती कि कोई गुरसिख मिले कि जो सानू गुरु नानक देव पातशाह दी सारी कथा सुना जीवन कथा। ए नोट कर लियो बाबा लहणा साहब जी श्री गुरु नानक देव जी की संगत विच केवल सत साल रह चुके, केवल सत साल का ही समा मिलिया सी बाबा लहणा साहब जी नू गुरु नानक देव जी की संगत करन दा, क्योंकि 52-47 साल की तो सारी उम्र सी। 1504-31 मार्च नू गुरु अंगद देव जी का अवतार होए ते 29 मार्च 1552 नू गुरु अंगद देव जी ज्योति जोत समा गए, भाव 48 साल की उम्र सी सारी। उन्हां विचों 7 साल ही गुरु नानक पातशाह की सेवा विच रहण का समा मिलिया, जो पहला अमर जीवन सी गुरु नानक देव जी का वो उन्होंने प्राप्त नहीं सी होया, ना दर्शन करनू ना बचन सुननू। तो मन विच भलाखा होई कि कोई ऐसा सिख लभे जेड़ा सानू गुरु नानक देव जी की अवतार तो लेके कथा सुनावे। उधर खंडूर साहब ए भावना होई, उधर ननकाणा साहब बैठे ने भाई बाला जी साहब जिन्होंने सारा जीवन गुरु नानक पातशाह दे नाल गुजारे, ते गुरसिख प्यारे भाई बाला जी दे भी मन विच ख्याल पैदा हो गया कि सतगुर नानक देव जिस पुरश नू गद्दी ते बिठा के गए ने उन्हां दे दर्शन करिए जाके, उन्हां दा करत विहार वेखिए कहो जाए, क्योंकि खिच दोए पासे हुंदी है गुरसिख प्यारे। उधरों भाई बाला जी तुर पए ते सत संगत खंडूर साहब पुजे सी भाई बाला जी गुरु अंगद देव पातशाह दे चरणा विच, ते जाके बचन बलास होए, बहुत मन प्रसन्न होया। ते भाई बाला जी ने जदों बचन कीता, सतगुर कृपा करो मैनू भी कोई आत्मक ज्ञान बख्शो, कहने सी सत्कार वजो। उसे फिर गुरु अंगद देव पातशाह जी ने बचन कीते सी कि तुहानू मैं की उपदेश करना भाई, तुसी तां सतगुर नानक देव पातशाह दे चरणा विच जीवन कटे, तिन तो क्या उपदेशी है जिन गुरु नानक देव। ए बचन भाई बाला जी दे प्रथाए गुरु अंगद देव जी ने उचारा, तू तां सिबती अकाल पुरख वाहिगुरु दे रूप सच विच समादत है, तेनू तां गुरु नानक देव जी ने तेनू साडे उपदेश दी की लोड़। बहुत खुशी होए गुरु अंगद देव जी वेख के, ते सारी रात बैठे ने कटदती नानक प्रकाश विच जिक्र आउंदे, गुरु नानक दे बचन बलास चलते रहे। तो गुरसिख प्यारे गुरु अंगद देव जी ने बचन कीता, भाई बाला जी कृपा करो सानू गुरु नानक देव जी दे जन्म तो लैके कथा सरवण कराओ। तो भाई बाला जी हथ बन के कहंदे, सतगुर ए गल मेरे वास्ते मुश्किल है, जेड़े उन्हां दी अवतार दी कथा है ओदा मैनू नहीं पता, क्योंकि भाई बाला जी श्री गुरु नानक देव तो 5 साल छोटे सी, भाई मरदाना जी गुरु नानक देव तो 6 साल वड्डे सी, क्योंकि मेरा जन्म ही 5 साल बाद होया, जिस करके मैनू उन्हां दे अवतार दी कथा दा पता नहीं है। गुरु अंगद देव महाराज इन्हां दे सवीए आरंभ होने, वो कहन लगे पता किथों लगेगा। तो भाई बाला जी कहंदे, अवतार दी कथा लिखी कोई है श्री गुरु नानक देव जी दी जन्म पत्री, जन्म पत्री उदों होंदी है जी किहड़ा रजिस्ट्रेशन कराउंदे सी दफ्तरां विच जाके, ओ है जी। पर गुरु नानक पातशाह दे नोट कर लियो, दो भरा सी गुरु नानक देव जी दे पिता जी, वड्डे पिता कालू जी सन, गुरु नानक देव जी दे चाचा जी भाई लालू जी सन, पिता कालू जी दे छोटे भरा बाबा शिवनारायण जी दे पुत्र ਇਹ ਦੋ ਸਨ ਤੇ ਗੁਰੂ ਨਾਨਕ ਦੇਵ ਜੀ ਜਦੋਂ ਸਿੱਖੋ ਜੋਤੀ ਜੋਤ ਸਮਾ ਗਏ ਸਨ ਇਹਨਾਂ ਦੇ ਚਾਚਾ ਜੀ ਉਦੋਂ ਵੀ ਜਿਉਂਦੇ ਸਨ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਾਚਾ ਸੀ ਨਾ ਭਾਈ ਲਾਲੂ ਜੀ ਉਹ ਗੁਰੂ ਨਾਨਕ ਦੇਵ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਜਿਉਂਦੇ ਰਹੇ ਨੇ ਬਿਰਧ ਅਵਸਥਾ ਵਿੱਚ। ਤਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਬਚਨ ਕੀਤਾ ਕਿ ਸਤਿਗੁਰ ਦੇ ਜਨਮ ਦੀ ਕਥਾ ਲੈਣੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਦੇ ਕੋਲ ਉਹ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਤੋਂ ਮਿਲ ਸਕਦੀ ਹੈ ਜਨਮ ਪੱਤਰੀ ਜਿਹੜੀ ਪੰਡਿਤ ਹਰਦਿਆਲ ਜੀ ਨੇ ਬਣਾਈ ਸੀ ਪਿਤਾ ਕਾਲੂ ਜੀ ਦੇ ਕਹਿਣ ਤੋਂ। ਤਾਂ ਭਾਈ ਬਾਲਾ ਜੀ ਦੇ ਨਾਲ ਲਾਲਾ ਪੰਨੂ ਤੇ ਸਿੱਖ ਸੀ ਪੰਨੂ ਗੋਦ ਦਾ ਭਾਈ ਲਾਲਾ ਖੰਡੂਰ ਸਾਹਿਬ ਜੀ ਦਾ ਉਹਨੂੰ ਨਾਲ ਭੇਜਿਆ ਗੁਰਸਿੱਖ ਪਿਆਰੇ ਉਹ ਜਾਓ ਪੱਤਰੀ ਤੋੜ ਕੇ ਲਿਆਓ। ਦੋਵੇਂ ਫਿਰ ਉੱਥੋਂ ਆਏ ਤੇ ਨਨਕਾਣਾ ਸਾਹਿਬ ਆ ਕੇ ਚਾਚਾ ਲਾਲੂ ਜੀ ਦੇ ਘਰ ਪੱਤਰੀ ਤੋੜ ਲੱਗੇ। ਇਹ ਇਤਿਹਾਸ ਵਿੱਚ ਲਿਖੀ ਹੋਈ ਚੀਜ਼ ਹੈ ਕਿ ਪੰਜਵੇਂ ਦਿਨ ਉਹ ਕਾਗਜ਼ ਲੱਭੇ ਸੀ ਕਿਉਂਕਿ ਪਟਵਾਰਖਾਨਾ ਸੀ ਨਾ ਪਟਵਾਰੀ ਸੀ ਕਿਹੜਾ ਥੋੜੇ ਕਾਗਜ਼ ਸੀ ਉੱਥੇ ਸੱਬੇ ਬੰਨੇ ਪਏ ਹੋਏ ਸੀ। ਪੰਜਵੇਂ ਦਿਨ ਪੱਤਰੀ ਲੱਭੀ ਸੀ ਉਹ ਪੱਤਰੀ ਲੈ ਕੇ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਖੰਡੂਰ ਸਾਹਿਬ ਦੇ ਸਿੱਖ ਉਹ ਗੁਰਸਿੱਖ ਪਿਆਰੇ ਉਹ ਚਲਦੇ ਚਲਦੇ ਗੁਰੂ ਅੰਗਦ ਦੇਵ ਜੀ ਦੇ ਕੋਲ ਗਏ ਦੁਬਾਰਾ ਤੇ ਪੱਤਰੀ ਪੇਸ਼ ਕੀਤੀ। ਗੁਰੂ ਅੰਗਦ ਦੇਵ ਜੀ ਨੇ ਉਹ ਕਾਗਜ਼ ਦੋਵੇਂ ਹੱਥਾਂ ਨਾਲ ਫੜ ਕੇ ਸਿਰ ਤੇ ਰੱਖੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਹੈ ਅਵਤਾਰ ਦੀ ਕਥਾ ਹੈ ਤੇ ਬੜੇ ਸਤਿਕਾਰ ਦੇ ਨਾਲ ਜਦੋਂ ਖੋਲ ਕੇ ਪੜ੍ਹਨ ਲੱਗੇ ਨਾ ਗੁਰੂ ਅੰਗਦ ਦੇਵ ਮਹਾਰਾਜ ਉਦੋਂ ਕੀ ਵੇਖਿਆ ਉਹ ਸੰਸਕ੍ਰਿਤ ਵਿੱਚ ਲਿਖੀ ਹੋਈ ਸੀ ਕਿਉਂਕਿ ਪੰਡਿਤ ਹਰਦਿਆਲ ਜੀ ਸੰਸਕ੍ਰਿਤ ਪੜ੍ਹੇ ਹੋਏ ਸਨ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੇਖਿਆ ਕਿ ਸਾਡੇ ਤਾਂ ਵੱਸ ਦਾ ਕੰਮ ਨਹੀਂ ਹੈ। ਸਿੱਖਾਂ ਨੂੰ ਕਹਿਣ ਲੱਗੇ ਕੋਈ ਸਿੱਖ ਬੁਲਾਓ ਭਾਈ ਜਿਹੜਾ ਸੰਸਕ੍ਰਿਤ ਪੜ੍ਹ ਕੇ ਇਹਦਾ ਅਨੁਵਾਦ ਕਰਕੇ ਸਾਨੂੰ ਦੱਸੇ। ਉਹ ਨੋਟ ਕਰਦੇ ਹੋ ਇਤਿਹਾਸਕ ਪ੍ਰਮਾਣ ਹੈ ਗੁਰਸਿੱਖ ਪਿਆਰਿਓ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਦੇ 35 ਅੱਖਰ ਆਪ ਉਚਾਰ ਦਿੱਤੇ ਸਨ। ਜਿਹੜਾ ਉਚਾਰਨ ਹੋਇਆ ਨਾ 35 ਅੱਖਰਾਂ ਦਾ ਗੁਰਮੁਖੀ ਦੇ ਇਹ ਗੁਰੂ ਨਾਨਕ ਦੇਵ ਜੀ ਨੇ ਆਪ ਉਚਾਰੇ ਸਨ। ਇਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਇਹ ਗੁਰੂ ਨਾਨਕ ਦੇਵ ਜੀ ਨੇ 35 ਅੱਖਰ ਪੱਟੀ ਵਿੱਚ ਆਪ ਲਿਖ ਦਿੱਤੇ ਨੇ। ਅੱਜ ਕੇ ਆਖੋ ਸਤਨਾਮ ਪੱਟੀ ਪੜ੍ਹੋ ਤੇ ਜਿਹੜੀ ਗੁਰਮੁਖੀ ਆਪਣੇ ਅੱਖਰ ਨੇ ਇਹਨਾਂ ਵਿੱਚ ਦੂਜੀਆਂ ਭਾਸ਼ਾ ਨਾਲੋਂ ਇੱਕ ਅੱਖਰ ਦਾ ਫਰਕ ਹੈ। ਪੰਜਾਬੀ ਤੋਂ ਬਿਨਾਂ ਕਿਸੇ ਵੀ ਭਾਸ਼ਾ ਵਿੱਚ ਰਾਵਾ ਸ਼ਬਦ ਨਹੀਂ ਤੁਹਾਨੂੰ ਲੱਭੇਗਾ। ਇੱਕ ਪੰਜਾਬੀ ਹੈ ਜਿਹਦੇ ਵਿੱਚ ਰਾਵਾ ਸ਼ਬਦ ਹੈ। ਹੋਰ ਦੁਨੀਆਂ ਦੀ ਕੋਈ ਭਾਸ਼ਾ ਪੜ੍ਹੇ ਤੁਹਾਨੂੰ ਰਾੜਾ ਸ਼ਬਦ ਨਹੀਂ ਲੱਭੇਗਾ ਕਿਸੇ ਵਿੱਚ ਵੀ। ਇਹ 35 ਦੇ 35 ਅੱਖਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਖਾਰ ਦਿਨ ਤੋਂ ਉਚਾਰ ਦਿੱਤੇ ਸੀ। ਪਰ ਕਿਉਂਕਿ ਉਹ ਉਦਾਸੀਆਂ ਵਿੱਚ ਖਚਿਤ ਰਹੇ, ਬਹੁਤ ਵੱਡਾ ਕੰਮ ਸੀ ਉਹਨਾਂ ਦਾ ਪ੍ਰਚਾਰ ਦਾ, ਉਹ ਲਿਖਤੀ ਰੂਪ ਵਿੱਚ ਇਹਦਾ ਪ੍ਰਸਾਰ ਨਹੀਂ ਕਰ ਸਕੇ। ਤਾਂ ਹੁਣ ਇੱਕੋ ਇੱਕ ਸਿੱਖ ਸੀ ਭਾਈ ਪੈੜਾ ਮੋਖਾ, ਸਿੱਖ ਸੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਪੈੜਾ ਮੋਖਾ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਗੁਰਮੁਖੀ ਦੇ ਅੱਖਰ ਆਪ ਪੜ੍ਹਾਏ ਸੀ, ਆਪ ਉਚਾਰਨ ਕਰਕੇ ਵਿਦਿਆ ਦਿੱਤੀ ਸੀ। ਤਾਂ ਭਾਈ ਪਤਾ ਲੱਗਿਆ ਕਿ ਪੈੜਾ ਮੋਖਾ ਇਹ ਗੁਰਮੁਖੀ ਦੇ ਅੱਖਰ ਜਾਣਦਾ, ਉਹ ਸੰਸਕ੍ਰਿਤ ਵੀ ਪੜ੍ਹਿਆ ਹੋਇਆ ਤੇ ਬੰਦੇ ਭੇਜ ਕੇ ਉਹਨੂੰ ਬੁਲਾਇਆ ਗਿਆ ਗੁਰਸਿੱਖ ਪਿਆਰੇ ਤੇ ਪੈੜਾ ਮੋਖਾ ਜੀ ਸੁਲਤਾਨਪੁਰ ਲੋਧੀ ਤੋਂ ਆਏ। ਸਤਿਗੁਰ ਅੰਗਦ ਦੇਵ ਜੀ ਕਹਿਣ ਲੱਗੇ ਇਹ ਸੰਸਕ੍ਰਿਤ ਭਾਸ਼ਾ ਹਰੇਕ ਦੇ ਸਮਝਣ ਵਾਲੀ ਨਹੀਂ ਹੈ, ਕਿਰਪਾ ਕਰੋ ਤੁਸੀਂ ਹੁਣ ਇਹਨੂੰ ਪੰਜਾਬੀ ਵਿੱਚ ਗੁਰਮੁਖੀ ਵਿੱਚ ਉਲੱਥਾ ਕਰੋ। ਉਦੋਂ ਸਾਧ ਸੰਗਤ ਇਹ ਗੁਰਮੁਖੀ ਭਾਸ਼ਾ ਆਰੰਭ ਹੋਈ ਹੈ। ਇਹ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਅੱਜ ਸਵਈਏ ਆਰੰਭ ਹੋ ਰਹੇ ਨੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਗੁਰਮੁਖੀ ਹੈ। ਉਹਨਾਂ ਨੇ ਆਪ ਸਭ ਤੋਂ ਪਹਿਲਾਂ ਗੁਰਮੁਖੀ ਦਾ ਸਕੂਲ ਜੇ ਕਿਤੇ ਖੁੱਲਿਆ ਤਾਂ ਸ੍ਰੀ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਖੋਲਿਆ। آپ بچیاں نو قیدے لکھ لکھ کے دینے، آپ پٹیاں لکھ لکھ کے دینیاں، آپ پڑھائی شروع کیتی، اوتھو سانو گرمکھی بھاشا پراپت ہوئی ہے، تے او پیڑا موکا جی نے او دا انواد کیتا، اس تو بعد ساری کتھا بھائی بالا جی صاحب نے شری گرو انگد دیو جی نو گرسکھ پیارے ہو کھڈور صاحب سناونی کیتی ہے، جتوں ساڈا اتہاس آرمبھ ہویا ہے بھائی بالا جی، کیونکہ ایک ایک پل گرو نانک پاتشاہ دے نال رہے، انہاں نوں سلطان پور لودھی تو لے کے ایک ایک گھٹنا دا پتا سی، جدوں بے ندی دے کنڈے نہاؤ جاندے سی ستگرے، ادوں بھی تو بھائی بالا جی وہ بستر لے کے باہر کھڑتے سی مودی خانے دے وچ، تا بھائی بالا جی نال انہاں نوں سارے اتہاس دا پتا سی، انہاں نے ساری اپنی گیان تو، کیونکہ ستگراں دے کول رہن والے بانی نے من لیا گرسکھ پیارے او بھی چندن ہوئے رہے بسے جو چندن پاس، ستگر مہا پرخ ہے پارس، جڑے ستگر نانک دے کول رہے بھائی انہاں نے کیڑا کٹ پدوی پراپت کی، گرسکھ سکھ گرو ہے ایکو، وہ جو پدوی پراپت کر لی، اپنے مخار بن تو ساری کتھا سنائی، شری گرو انگد دیو جی تو ہی گرمکھی بھاشا تے گرسکھو اپنا اتہاس آرمبھ ہویا شری کھنڈور صاحب جی تو، تے شری گرو انگد دیو مہاراج نے جنی بانی گرو نانک دیو جی نے انہاں نوں بخشی سی اونوں پنجابی گرمکھی وچ آپ لکھا کے شری گرو انگد دیو صاحب جی نے ہی پوتھی صاحب تیار کیتی سی، انہاں پوتھیاں وچوں جڑی پہلی پوتھی بابا موہن جی کول سی وہ بھی صاحب شری گرو انگد دیو مہاراج جی دی ہی ادم تے انہاں دی وچار دا ہی سانوں پھل ملے کہ ساری بانی کترت کر کے گرمکھی وچ لکھائی گئی، وہ پوتھی صاحب ہی پہلی پوتھی ہے بانی دی جڑی بابا موہن جی دے کول سنبھال کے رکھی ہوئی سی، آؤ ہن وہ گرو انگد دیو مہاراج جنہاں بابت اٹھانکا بارے، کیونکہ ضرور اٹھانکا پہلا سمپردا ٹکسال دی مرجاد ہے، جس ستگر دی بانی آرمب ہونی ہے اس گرو بارے سانو اٹھانکا پہلا پتا ہوئے، انہاں دے جیون دی پہلی چاتی ساڈے سامنے ہوئے تا ارتھ کرن وچ وی تے ارتھ سمجھن وچ وی سکھائن ہو جاندا ہے، او دھن شری گرو انگد دیو مہاراج جی دے اج سوئیے آرمبھ ہو رہے نے، اگلا پٹ انہاں ستارہ پٹاں دے وچوں ہن اے بانی سانو دھر درگاہ دی بانی جو انہاں دوارے آئی ہے، انہاں دی بانی نہیں کہنا کیونکہ گرو نانک نے اپنی بانی نو بھی اپنی نہیں کہیا، ہاؤ آپو بول نہ جاندا میں کہا سب حکماؤ جیو، ستگر بھی کہہ رہے جیسی میں آوے خسم کی بانی تیسرا کئی گیان میں لا لو، یہ پٹا دے سویے ہیڈنگ ہے، یہ نہیں کہنا پٹا دی بانی کیونکہ گرو گرنتھ صاحب دا ایک ایک اکھر ترکی بانی ہے، الہی بانی ہے، وہ کسے دے بھی پرتھائے کسے دے دوارا سانو پراپت ہوئی، جویں گرسکھ پیارے ہو ٹوٹیاں تاں بتھیریاں ہونیاں تہاڈے نیک پرکار دی الائیاں ہوئی ہیں اور سپلائی تاں ٹانکی وچوں ہی ہوندی ہے، آپو ست نام ان تسی جدا جدا پانی نہیں کہہ سکتے، وہ ایک جگہ تو ہی سپلائی ہو رہی ہے، یہ ترکی بانی ایکو جگہ تو سانو بھیجی گئی ہے سچکھنڈ تو، وہ جدے جدے مارگاں دوارا جی جی دی ڈیوٹی کال پرکھ والوں لگی، انہاں دے پرتھائے ساکھی مہاپرکھ بولتے سن جی سگل جان نے، آؤ ہن اگلی بانی بڑے پیار دھیان دے نال سربن کریے، اے سویے کچھ کٹن نے پیچھے نال، گرو انگد دیو مہاراج جی دے جڑے سویے نے، اے جڑا کل سہار بھگت سی بہت بڑا ودوان سی، جادے سنسکرت بھاشا دا بہت زیادہ کھوجی سی، او بانی

ਦੀ ਉਪਮਾ ਕਰਨ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਤੋਂ ਆਰੰਭ ਕਰਦੇ ਨੇ। ਸੋਈ ਉਹ ਅਕਾਲ ਪੁਰਖ ਵਾਹਿਗੁਰੂ, ਧੰਨ ਹੈ ਅਕਾਲ ਪੁਰਖ ਵਾਹਿਗੁਰੂ ਜੋ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸ੍ਰਿਸ਼ਟੀ ਦਾ ਕਾਰਨ ਕਾਰਨ ਹੈ, ਕਾਰਨ ਤੇ ਕਾਰਨ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਪਹਿਲਾਂ ਕਾਰਨ ਹੋਵੇਗਾ ਫਿਰ ਕਾਰਜ ਹੋਵੇਗਾ। ਪਹਿਲਾਂ ਵਿਆਹ ਦੀ ਤਰੀਕ ਰੱਖਾਂਗੇ ਤਾਂ ਹੀ ਲੱਡੂ ਪੱਕਣ ਲੱਗਣਗੇ, ਸਤਨਾਮ। ਪਹਿਲਾਂ ਕਾਰਨ ਫਿਰ ਕਾਰਜ, ਪਹਿਲਾਂ ਬੱਦਲ ਹੋਣਗੇ ਤੇ ਤਾਂ ਮੀਂਹ ਪੈਣਾ ਸ਼ੁਰੂ ਹੋਵੇਗਾ। ਉਹ ਅਕਾਲ ਪੁਰਖ ਕਰਨ ਵੀ ਆਪ ਹੈ ਤੇ ਕਾਰਨ ਵੀ ਆਪ ਹੈ, ਉੱਥੇ ਦੋ ਨਹੀਂ ਹੈ। ਬੱਦਲ ਤੇ ਮੀਂਹ ਦੋ ਜੁਦੇ ਜੁਦੇ ਚੀਜ਼ਾਂ ਨੇ, ਪਰ ਸਾਨੂੰ ਜੁਦੇ ਜੁਦੇ ਲੱਗਦੇ ਨੇ ਨਾ। ਇਸੇ ਤਰ੍ਹਾਂ ਸਾਨੂੰ ਪਾਣੀ ਤੇ ਗੁਰਮੁਖ ਪਿਆਰੇ ਲਹਿਰਾਂ ਜੁਦੀਆਂ ਜੁਦੀਆਂ ਲੱਗਦੀਆਂ ਨੇ, ਪਰ ਹੈ ਇੱਕੋ। ਉਹ ਵਾਹਿਗੁਰੂ ਸ੍ਰਿਸ਼ਟੀ ਦਾ ਕਾਰਨ ਵੀ ਹੈ ਤੇ ਕਰਤਾ ਵੀ ਹੈ। ਇੱਕ ਗੱਲ ਉਹਨਾਂ ਨੇ ਵਿੱਚ ਹੋਰ ਲਿਖੀ ਹੈ, ਕਰਤਾਰ, ਨਾਲੇ ਕਰਤਾ ਲਿਖ ਦਿੱਤਾ ਨਾਲੇ ਕਰਤਾਰ ਲਿਖ ਦਿੱਤਾ। ਕਰਤਾਰ ਦਾ ਅਰਥ ਸੰਸਕ੍ਰਿਤ ਭਾਸ਼ਾ ਵਿੱਚ ਕਾਰ ਜਮਾ ਤਾਰ, ਕਾਰ ਜਮਾ ਤਾਰ ਕਰਤਾਰ ਬਣਿਆ ਨਾ। ਕਰ ਨਾਮ ਹੈ ਹਿੰਦੀ ਵਿੱਚ ਹੱਥ ਦਾ, ਬਹੁਤ ਜਗ੍ਹਾ ਪਾਠ ਆਏ ਠਾਕੁਰ ਕਾਰ ਤਲ ਧਰਿਆ, ਰਹਿ ਰਾਸ ਵਿੱਚ ਪੜ੍ਹਦੇ ਹੋ ਤੁਸੀਂ। ਕਾਰ ਗਏ ਹੱਥ ਨਾਲ ਪਕੜਨੀ ਚੀਜ਼ ਤੇ ਤਾਰ ਡੋਰੀ, ਕਰਤਾਰ ਕਹੀਏ ਕਾਰ ਤਾਰ। 84 ਲੱਖ ਜੂਨੀ ਦੀ ਹਰ ਇੱਕ ਜੀਵ ਦੇ ਕਰਮਾਂ ਦੀ ਡੋਰੀ ਜਿਹਦੇ ਹੱਥ ਵਿੱਚ ਫੜੀ ਹੋਈ ਹੈ ਉਹਦਾ ਨਾਮ ਕਾਰ ਤਾਰ। ਤਾਰ ਕਹੀਏ ਡੋਰੀ ਰੱਸੀ, ਕਰਮਾਂ ਰੂਪੀ ਜੀਵਾਂ ਦੀ ਰੱਸੀ, ਨੱਕ ਹੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹਨੂੰ ਜਪਜੀ ਸਾਹਿਬ ਚ ਲਿਖਿਆ ਆਪ ਨਾਥ ਨਾਥੀ ਸਭ ਜਾਤੀ, ਉਹ ਨਾਥ ਮਾਲਕ ਆਪ ਤੇ ਸਾਨੂੰ ਜੀਵਾਂ ਨੂੰ ਨੱਥਿਆ ਹੋਇਆ, ਨੱਥ ਪਾ ਦੇਣੀ ਹੁੰਦੀ ਨੀ, ਨਕੇਲ ਪਾ ਦੇਣੀ। ਤੁਸੀਂ ਦੇਖਦੇ ਨੀ ਵੀ ਇਹ ਕਿਵੇਂ ਨੱਥ ਪਾਈ ਨੱਚਦੇ ਫਿਰਦੇ ਨੇ। ਜਿੱਧਰ ਨੂੰ ਡੋਰੀ ਵਾਲਾ ਖਿੱਚਦੇ ਉਸੇ ਪਾਸੇ ਉਹਨੂੰ ਜਾਣਾ ਪੈਂਦਾ, ਕਿਉਂਕਿ ਹੱਥ ਵਿੱਚ ਡੋਰੀ ਉਹਦੇ ਨਾ ਮਾਲਕ ਦੇ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਬਚਨ ਕਰਦੇ ਨੇ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਹਾਰੇ, ਉਹਦੇ ਹੱਥ ਡੋਰੀ ਉਹਨੇ ਬਣਾਏ ਵੀ ਉਹਨੇ ਨੇ ਜੀਵ, ਉਹਨਾਂ ਦੇ ਕਰਮਾਂ ਦੀ ਨੱਥ ਹੈ ਜਿਹੜੀ ਡੋਰੀ ਕਾਰ ਤਾਰ, ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ। ਜਿੱਥੇ ਭੇਜਦਾ ਭਾਈ ਉੱਥੇ ਜਾਣਾ ਪੈਂਦਾ, ਜਿੱਧਰ ਨੂੰ ਡੋਰੀ ਖਿੱਚਦਾ ਜੇ ਖਿੱਚਦਾ ਤਹਿ ਜਾਓ। ਮਹਾਰਾਜ ਦੀ ਬਾਣੀ ਵਿੱਚ ਪ੍ਰਮਾਣ ਆਏ ਨੇ, ਕਰਤਾਰ ਸ਼ਬਦ ਕਰਤਾ ਦੇ ਨਾਲ ਤਾਂ ਵਰਤਿਆ ਭੱਟ ਸਾਹਿਬ ਜੀ ਨੇ। ਉਹ ਪੁਰਖ, ਪੁਰਖ ਦਾ ਅਰਥ ਅੱਗੇ ਤੁਹਾਨੂੰ ਬੇਨਤੀ ਕਰ ਦਿੱਤੀ ਹੈ, ਪੁਰਖ ਕਹੀਏ ਥਾਂ ਥਾਂ ਦਬਿਆ ਹੋਇਆ ਸਾਰਿਆਂ ਵਿੱਚ ਵਿਆਪਕ। ਦੂਸਰਾ ਪੁਰਖ ਦਾ ਅਰਥ ਪੂ ਰੱਖ, ਪੂ ਨਾਮ ਸੰਸਕ੍ਰਿਤ ਵਿੱਚ ਨਰਕ ਦਾ ਹੈ, ਰੱਖ ਨਾਮ ਰੱਖਿਆ ਕਰਨ ਵਾਲੇ ਦਾ, ਪੂ ਰੱਖ ਜੋ ਨਰਕਾਂ ਤੋਂ ਬਚਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਕਰਤਾ ਪੁਰਖ ਉਹੀ ਸ਼ਬਦ ਜਪਜੀ ਸਾਹਿਬ ਵਿੱਚ ਆਏ ਨੇ, ਉਹੀ ਇੱਥੇ। ਉਹ ਧੰਨ ਹੈ ਕਰਤਾ ਜਿਹਨੇ ਸ੍ਰਿਸ਼ਟੀ ਸਾਜੀ ਹੈ, ਉਹ ਧੰਨ ਹੈ ਕਰਤਾ ਜੋ ਆਪਣੀ ਸਾਜੀ ਕੋਈ ਸ੍ਰਿਸ਼ਟੀ ਵਿੱਚ ਆਪ ਵਸਿਆ ਹੋਇਆ, ਆਪ ਪੂਰਿਆ ਹੋਇਆ। ਇਹੀ ਤਾਂ ਉਹਦੀ ਵਡਿਆਈ ਹੈ, ਇਹੀ ਤਾਂ ਧੰਨਤਾ ਹੈ। ਇੱਥੇ ਚੀਜ਼ਾਂ ਤਾਂ ਬਹੁਤ ਫੈਕਟਰੀਆਂ ਬਣਾਉਣੀਆਂ, ਖਰੀਦ ਕੇ ਤੁਸੀਂ ਘਰਾਂ ਨੂੰ ਲਿਆਉਂਦੇ ਹੋ, ਕਿਤੇ ਫੈਕਟਰੀ ਵਿੱਚ ਤਾਂ ਨਹੀਂ ਬੈਠੀ। ਉਹਦੇ ਘੁਮਿਆਰ ਕਿੰਨੇ ਭਾਂਡੇ ਬਣਾਉਂਦਾ, ਕਿਤੇ ਘੜੇ ਵਿੱਚ ਘੁਮਿਆਰ ਬੈਠਾ ਤੋੜੋ, ਸਾਈਕਲ ਵਿੱਚ ਬਣਾਉਣ ਵਾਲਾ ਤੋੜੋ ਬੈਠੇ। ਇੱਕ ਵਾਹਿਗੁਰੂ ਕਰਤਾ ਹੈ ਕਿ ਜਿਹੜੀ ਵੀ ਚੀਜ਼ ਉਹਨੇ ਬਣਾਈ ਹੈ ਉਹਦੇ ਵਿੱਚ ਬੈਠਾ ਹੈ। ਇਸ ਕਰਕੇ ਉਹਦਾ ਨਾਮ ਪੁਰਖ ਪੂਰਿਆ, ਬਣਾਈ ਕੋਈ ਚੀਜ਼ ਉਹ ਤੋਂ ਬਿਨਾਂ ਗਈ ਨਹੀਂ। ਤੇ ਆਪਾਂ ਆਪਣੀ ਗੱਲ ਲੈ ਲਓ ਸਿੱਧੀ ਪੰਜਾਬੀ, ਆਪਾਂ ਵੀ ਉਨੇ ਚਿਰੇ ਹਾਂ ਜਿੰਨਾ ਚਿਰ ਬਣਾਉਣ ਵਾਲਾ ਵਿੱਚ ਬੈਠਾ ਹੈ। ਤੇ ਜਿਦਨ ਆਪਣੇ ਵਿੱਚ ਬਣਾਉਣ ਵਾਲਾ ਨਾ ਹੋਇਆ ਆਪਾਂ ਵੀ ਗਏ।

ਸੁਖਦਾਤਾ ਸੁਖਾਂਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਅਸੁਰਾ ਸੁਪੰਤਰ ਵਿੱਚੋਂ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਛੜਾ ਕੋ ਪਾਏ ਗੁਰ ਵਿਚਾਰਾ ਹਰ ਕੇ ਰੰਗ ਰਾਤਾ ਸਭ ਦੇ ਮਾਤਾ ਅਮਰ ਤਜੇ ਵਿਸਾਰਾ ਨਾਨਕ ਨਾਮ ਅਚਾ ਇਤਰੰਗੀ ਸ਼ਬਦ ਸਵਾਨ ਹਾਰਾ ਠੋਠ ਮਹੱਲਾ ਤੀਜਾ ਹਰ ਜੀਵ ਤੁਧਨੋ ਸਦਾ ਸਲਾਹੀ ਪਿਆਰੇ ਵਿਚਰ ਘਾਟ ਅੰਤਰ ਹੈ ਸਾਸਾ ਏਕ ਪਲ ਸਿਨ ਵਿਸਰ ਸੁਸਵਾਮੀ ਗਿਆਨੋ ਬਸ ਸੁਖਸਾਸਾ ਹਮ ਮੂੜ ਮੂੜ ਉਸਰਾ ਸਿਪਾਹੀ ਜਿਸ ਸਬਦ ਪ੍ਰਗਾਸਾ ਹਰ ਜੀਵ ਤੁਮ ਆਪੇ ਤੇ ਉਪਜਾਈ ਹੈ ਜੀਵ ਰੁਦ ਬੇਟੋ ਵਾਰਿਆ ਸਵ ਤੀਸਰੇ ਨਾਮ ਦਿੱਤੋ ਬਲ ਜਾਈ ਰਹੋ ਹਮ ਸ਼ਬਦ ਮੂਹੇ ਸ਼ਬਦ ਮਾਰ ਜੀ ਵਾਲੇ ਭਾਈ ਸਭ ਦੇ ਮੂਲ ਭਾਈ ਸਭ ਦੇ ਮਨ ਤਨ ਨਿਰਭਰ ਹੋਆ ਹਰ ਵਚਨ ਮਨੇ ਆਈ ਸਭ ਦੇ ਸੁਰ ਦਾਤਾ ਜਿਸ ਮਨ ਦਾਤਾ ਹਾਸ ਹੋਇਆ ਸਮਾਈ ਸ਼ਬਦ ਨਾ ਗਿਆਨ ਸੇ ਅੰਨੇ ਬੋਲੇ ਕੇ ਕੀਤਾ ਆਏ ਸੰਸਾਰਾ ਹਾਰ ਰਸ ਨ ਪਾਇਆ ਵਿੱਚ ਜਨਮ ਗੁਆਇਆ ਜਨਮੇ ਮਾਰੋ ਵਾਰਾ ਰਿਸ਼ਤਾ ਕੇ ਕੀੜੇ ਰਿਸ਼ਤਾ ਮਨ ਸਮਾਣੇ ਮਨਮੁਖ ਮੋਜ ਗੁਆਰਾ ਆਪੇ ਕਰ ਵਿੱਚ ਮਰਗ ਲਾਏ ਭਾਈ ਕਿਸ ਦਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਅਮੇਟੇ ਭਾਈ ਪਾਤਾ ਕਰੇ ਸੋ ਹੋਈ ਨਾਨਕ ਨਾ ਵਸਿਆ ਮਨੰਤ ਭਾਈ ਅਵਨ ਦੂਜਾ ਸੋਈ ਚੋਰ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਭਾਵੇ ਅੰਧ ਨਾਮ ਬਖਾਣੇ ਭਗਤਾਂ ਹੀ ਸਾਰ ਕਰੇ ਆਪ ਰਾਖੇ ਜੋ ਤੇਰੇ ਮਨ ਭਾਣੇ ਤੂੰ ਗੁਣ ਦਾਤਾ ਕਰੋ ਚਾਤਾ ਗੁਣ ਕਹਿ ਗੁਣ ਸਮਾਣੇ ਮਨ ਮੇਰੇ ਹਰ ਜੀਵ ਸਦਾ ਸੰਭਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਹ ਤੇਰੇ ਨਾਲ ਰਹੋ ਦੁਹੀ ਚੌਕੜੀ ਸਦਾ ਕੂੜ ਜਮਾਵੇ ਨਾ ਬੂਝੇ ਵਿਚਾਰੇ ਨਿੰਦਾ ਦੁਸੀ ਕੇ ਕਿਨ ਫਲ ਪਾਇਆ ਰਾਹ ਨਾਮ ਤੂੰ ਨਿਸ਼ੇ ਵਿਦਾਰੇ ਪਹਿਲਾ ਜਨ ਸਾਰ ਹਰ ਗੁਣ ਗਾਵੇ ਹਰ ਜੀਵ ਲੈ ਵਾਰੇ ਆਪਸ ਕੋ ਵੋ ਭਲਾ ਕਰ ਜਾਣੇ ਮਨਮੁਖ ਮਤ ਨਕਾਈ ਸਾਧੂ ਜਨ ਨਿੰਦਾ ਵਿਆਪੇ ਜਾਤਨ ਜਨਮ ਗੁਵਾਈ ਰਾਮ ਨਾਮ ਕਦੇ ਕੀਤੇ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾਂ ਦਾ ਕੀਤਾ ਗੁਰ ਸੇਵਾ ਆਪ ਲਾਏ ਸਭ ਦੇ ਰਾਤੇ ਸਹਿਜੇ ਮਾਤੇ ਅੰਨ ਹਰ ਗੁਣ ਗਾਏ ਨਾਨਕ ਦਾਸ ਕਹਿ ਬਿਨੰਤੀ ਹੋ ਲਾਗਾ ਕਿਨ ਕਹਿ ਪਾਏ ਸੋਠ ਮਹਿਲਾ ਤੀਜਾ ਸੋ ਸਿੱਖ ਸਦਾ ਬੰਦ ਰਹਿ ਭਾਈ ਜੇ ਤੁਸੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ ਖਾਵੇ ਬਿਨ ਸਤਗੁਰ ਸੁਖ ਅਤੇ ਨ ਪਾਵੇ ਭਾਈ ਫਿਰ ਫਿਰ ਸਤਾਵੇ ਹਰ ਕੇ ਦਾਸ ਵੇਲੇ ਭਾਈ ਜਨਮ ਜਨਮ ਕੇ ਕਿਲੇ ਕਦੋਂ ਪਾਤੇ ਆਪੇ ਮੇਲ ਮਿਲਾਈ ਰਹਾ ਹੋ ਇਹ ਕੁਟੰਬ ਸਭ ਜੀ ਕੇ ਬੰਦਰ ਭਾਈ ਭਰਮ ਭੁਲਾ ਸੰਸਾਰਾ ਬਿਨ ਗੁਰ ਬੰਧਨ ਭੁੱਲੇ ਨਾਹੀਂ ਗੁਰਮੁਖ ਮੁਖ ਦੁਆਰਾ ਕਰਮ ਕਰੇ ਗੁਰ ਸਭ ਜਨਮ ਸਿਆਣੇ ਮਰ ਜਨਮੇ ਬਾਰੋ ਵਾਰਾ ਹੋ ਮੇਰਾ ਜਗ ਭਲ ਚਿਰਿਆ ਭਾਈ ਕੋਈ ਨਾ ਕੋਈ ਜੀ ਤੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਵਸੇਰਾ ਐਸੇ ਬੁਝੇ ਸੋ ਆਪ ਸਿਆਣੇ ਹਰ ਤਾਂ ਹੈ ਕਿਸੇ ਤੀਰਾ ਸਤਿਗੁਰ ਸਦਾ ਧਿਆਨ ਹੈ ਭਾਈ ਬਿਨ ਭਾਗਾ ਕਿਆ ਪਾਈਏ ਇੱਕ ਨਜ਼ਰ ਸਰ ਵੇਖੇ ਜਾ ਉੱਪਰ ਜਿਹਾ ਭਾਉ ਤੇਰਾ ਫਲ ਪਾਈਏ ਨਾਨਕ ਨਾ ਵਸੇ ਮੰਤਰ ਵਿੱਚੋਂ ਆਪ ਗਵਾਈਏ ਸੋਰ ਮਹਿਲਾ ਤੀਜਾ ਚੌ ਤੁਕੇ ਸੱਚੀ ਭਾਵ ਸਤਿਗੁਰ ਗਿਰੇ ਹੋਵੇ ਸੱਚੀ ਹੇ ਦੇ ਬਾਣੀ ਸਤਿਗੁਰ ਸੇਵੇ ਸਦਾ ਸੁਪਾਏ ਹੋਮੇ ਸਭ ਸੁਬਾਣੀ ਜੇ ਗੁਰ ਚਾਚੇ ਭਗਤ ਨਵ ਵੀ ਹੋਰ ਭੁੱਲੀ ਫਿਰੇ ਆਣੀ ਮਨਮੁਖ ਫਿਰੇ ਸਦਾ ਸੁਖ ਪਾਵੇ ਦੂਰ ਮੂਹੇ ਬਿਨ ਪਾਣੀ ਭਾਈ ਰੇ ਸਦਾ ਰਹੋ ਸਰਨਾਈ ਆਪਣੀ ਨਰ ਕਰੇ ਪਤਰਾ ਕੇ ਹਾਂ ਨਾਮੋ ਦੇ ਵਡਿਆਈ ਰਹਾਓ ਪੂਰੇ ਗੁਰ ਤੇ ਆਪ ਚਾਚਾ ਸਾਧ ਸੱਚੇ ਵਿਚਾਰਾ ਹਿਰਦੇ ਜੈ ਜੀਵਨ ਸਦ ਵਸਿਆ ਤਾਜ ਕਾਮ ਹੋ ਰਹਿ ਪਾਰਾ ਸਦਾ ਹਜ਼ੂਰ ਰਵੇ ਆਸਾ ਉਠਾਈ ਹਿਰਦੇ ਨਾਮ ਪਾਰਾ ਜੋ ਜੁਗ ਬਾਣੀ ਸਭ ਵਿਛਾਈ ਨਾ ਮਿਠਾ ਮਨੇ ਪਿਆਰਾ ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਾਰ ਅਸ ਚਾਸ ਸਦਾ ਮਨ ਜੁਗਤਿਆ ਗੁਣ ਗਾਵੇ ਸੁਣੀ ਗਾਇਆ ਕਮਲ ਪ੍ਰਸਾਦ ਸਦਾ ਰੰਗਰਾਤਾ ਅਨੇ ਸਭ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਾਸ ਸਮਾਇਆ ਰਾਮ ਨਾਮ ਵੀ ਸੱਚ ਕੋਈ ਨ ਬੁਝੇ ਕਮਲ ਸਦੇ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਣੀ ਹਾਰ ਅਸ ਰਸ ਨਸਾਈ ਜਪ ਤਪ ਸੰਜਮ ਸਭ ਗੁਰਤੇ ਹੋਵੇ ਹਿਰਦੇ ਨਾਮ ਸਾਈ ਨਾਨਕ ਨਾਮ ਸੰਭਾਲੇ ਸੋ ਜਨ ਸੋਨ ਦਰ ਸਾਚੇ ਫਤਿਹ ਪਾਈ ਸੋਟ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲੇ ਉਲਟੀ ਪਈ ਭਾਈ ਜੀਤ ਮਰੇ ਤਾਂ ਪੂਜ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜੋਤ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਖ ਲਾਏ ਮਨ ਹਰ ਜਪ ਮਿਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਂ ਰਹਾਓ ਬਿਨ ਗੁਰ ਪੀਠ ਨਾ ਉਪਜੇ ਭਾਈ ਮਨ ਵੀ ਦੂਜੇ ਪਾਏ ਤੋ ਕੁਟੇ ਮਨਮੁਖ ਕਰਮ ਕਰੇ ਭਾਈ ਬੱਲੇ ਕਿਸੇ ਨਾ ਪਾਏ ਗੁਰ ਮਿਲੇ ਨਾਮ ਮਨ ਰਵੇ ਭਾਈ ਸਾਚੀ ਰੂਪ ਪਿਆਰ ਸਦਾ ਹਰ ਕੇ ਗੁਣ ਰਵੇ ਭਾਈ ਗੁਰਤੇ ਹਿਰ ਪਾਰ ਆਇਆ ਸੋ ਭਗਵਾਨ ਹੈ ਭਾਈ ਜੇ ਵੀ ਸੇਵਾ ਜਿਤ ਲਾਏ ਨਾਨਕ ਨਾਮ ਹਾਰ ਪਾਈਏ ਭਾਈ ਜੇ ਸਭ ਹੀ ਮੇਲ ਆਏ ਸੋਠ ਮਹਿਲਾ ਤੀਜਾ ਘਰ ਪਹਿਲਾ ਤੀ ਗੁਰੂ ਗਿਰਗੋਨ ਵਿਆਪਿਆ ਭਈ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲੰਗ ਛੂਟੀਏ ਭਾਈ ਵਿੱਚੋਂ ਗਿਆਨੀਆਂ ਜਾਏ ਮਨ ਵਿੱਚ ਰਹਿ ਗੁਣ ਛੋੜ ਦੇ ਉੱਤੇ ਜਿਤ ਲਾਏ ਹਾਰ ਜੀਓ ਤੇਰੇ ਮਨ ਵਾਸਤੇ ਭਾਈ ਸਦਾ ਹਰ ਕੇ ਗੁਣ ਗਾਏ ਰਹਾਓ ਨਾਮੇ ਕੇ ਸਭ ਉਪਜੇ ਭਾਈ ਨਾ ਵਿਚਰੇ ਮਰ ਜਾਏ ਅਗਿਆਨੀ ਜਗਤ ਆਂਦੇ ਭਾਈ ਜੂਤੇ ਗਏ ਮੁਹਾਏ ਗੁਰਮੁਖ ਜਗ ਸੇਵੇ ਭਾਈ ਭਾਗ ਜਲ ਫਲਸਾਰ ਜਗ ਮੈਂ ਲਾਹਾ ਹਰ ਨਾਮ ਭਾਈ ਹਿਰਦੇ ਰੱਖਿਆ ਅਵਤਾਰ ਗੁਰ ਸਰਨਾਏ ਉਪਰੇ ਭਾਈ ਰਾਮ ਨਾਮ ਨਿਵਲਾਏ ਨਾਨਕ ਨਾਮ ਬਿੜਾ ਨਾਮ ਤੁਲੜਾ ਭਾਈ ਜਿਸ ਲਾਗਾ ਪਾਰ ਜਨ ਪਾਏ ਸੋਠ ਮਹੱਲਾ ਤੀਜਾ ਘਰ ਪਹਿਲਾ ਸਤਿਗੁਰ ਸੁਖ ਸਾਗਰ ਜਗ ਅੰਤਰ ਹੋ ਉੱਥੇ ਸੁਖ ਨਾਹੀ ਹੁਮੇ ਜਗਤ ਦੁੱਖ ਰੋਗ ਵਿਆਪਿਆ ਮਰ ਜਨਮੇ ਹੋਵੇ ਧਾਈ
ਰਾਣੀ ਸਤਿਗੁਰ ਸੇਵ ਸੁਖ ਪਾਏ, ਸਤਿਗੁਰ ਸੇਵੇ ਦਾ ਸੁਖ ਪਾਵੇ, ਨਾਇਕ ਗਾਏ ਦਾ ਜਨਮ ਗਵਾਏ, ਰਾਉ ਤ੍ਰੈ ਗੁਣ ਧਾਰ ਬਹੁ ਕਰਮ ਕਮਾਵੇ, ਹਾਰਾ ਸਾਥ ਨਾ ਆਇਆ, ਸੰਧਿਆ ਤਰਪਣ ਕਰੇ ਤੇ ਅਤਰੀ ਬਿਨ ਬੂਝੇ ਦੁੱਖ ਪਾਇਆ, ਸਤਿਗੁਰ ਸੇਵੇ ਸੁਗੜ ਭਾਗੀ ਵਿੱਚੋਂ ਆਪ ਮਲਾਏ, ਹਾਰਾ ਸ੍ਰੀ ਜਨ ਸਦਾ ਤ੍ਰਿਪਤਾ ਸੇ ਵਿੱਚੋਂ ਆਪ ਗਵਾਏ, ਜਾ ਗੰਧਾ ਸਭ ਅੰਧ ਗੁਮਾਵੇ, ਬਿਨ ਗੁਰ ਮਗ ਨ ਪਾਏ, ਨਾਨਕ ਸਤਿਗੁਰ ਮੇਰੇ ਦਾਸੀ ਵੇਖੇ ਘਰੇ ਅੰਦਰ ਸੱਚ ਪਾਏ, ਸੋਟ ਮਹੱਲਾ ਤੀਜਾ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਵ ਜਾਈ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮਿਲ ਮਿਲਾਵੋ, ਹਰ ਨਾਮ ਦਿਵੋ ਉਧਾਰੇ ਰਹਾਓ, ਮਨਸਾ ਮਾ ਦੁਰਦਾ ਸਹਿ ਸਮਾਣੀ, ਪਾਇਆ ਨਾਮ ਵਾਰਾ, ਹਰ ਰਸ ਚਾਖ ਨਾ ਮਨ ਨਿਮਲ ਹੋਆ, ਫਿਰ ਵੀ ਘਟ ਹਾਰਾ, ਸਾਵਧ ਮਰੋ ਫਿਰ ਜੀਵ ਸਦਾ ਹੀ ਸਾਜੀ, ਤਾਂ ਫਿਰ ਮਰਨ ਨਾ ਹੋਈ, ਅਮਰ ਨਾ ਸਦਾ ਮਨ ਮੀਠਾ, ਸਾਧੇ ਭਾਵੇ ਕੋਈ, ਦਾਤੇ ਦਾਤ ਰਹੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ, ਨਾਨਕ ਨਾਮ ਅਤੇ ਸੁਖ ਪਾਇਆ, ਦਰਗਹਿ ਜਪ ਸੇ ਸੋਟ ਮਹੱਲਾ ਤੀਜਾ, ਸਤਿਗੁਰ ਸੇਵਿਤਾ ਸਹਿ ਧੁਨ ਉਪਜੇ, ਗਤ ਵਿੱਚ ਉਧਾਰੀ ਪਾਏ, ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ, ਬਿਨ ਸਤਿਗੁਰ ਸਭ ਜਗ ਬਵਰਾਨਾ, ਮਨ ਸੰਗ ਸਭ ਨਜਾਣੀ, ਝੂਠੇ ਧਰਮ ਭੁਲਾਨਾ ਰਹਾਓ, ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹਉਮੈ ਬੰਦਾ ਕਮਾਏ, ਜੰਮਣ ਮਰਨ ਸਿਰ ਉਪਰ ਉਪੋ, ਗਭ ਜੀਵਨ ਦੁੱਖ ਪਾਏ, ਤ੍ਰੈ ਗੁਣ ਵਰਤੇ ਸਭ ਵਿਸਾਰਾ, ਹਉਮੈ ਵਿੱਚ ਪਤਕ ਹੋਈ, ਗੁਰਮੁਖ ਹੋਵੇ ਚੌਥਾ ਵਰਤੀਨੇ, ਰਾਮ ਨਾਮ ਸੁਖ ਹੋਈ, ਤ੍ਰੈ ਗੁਣ ਸਾਹਿਬ ਤੇਰੇ ਤੂੰ ਆਪੇ ਕਰਤਾ, ਜੋ ਤੂੰ ਕਰੇ ਸੋ ਹੋਈ, ਨਾਨਕ ਰਾਮ ਨਾਮ ਨਿਸਤਾਰਾ, ਸਭ ਦੇ ਹਉਮੈ ਸੋਏ, ਸੋਨ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪੇ ਆ ਬਸਤਾ ਪਿਆਰਾ, ਆਪੇ ਆ ਪਾਓ ਬੰਜਾਰਾ, ਜਗ ਆਪ ਹੈ ਪਿਆਰਾ, ਆਪੇ ਸੱਚਾ ਸਾਓ, ਆਪੇ ਬੰਜ ਪਾਈਏ ਪਿਆਰਾ, ਆਪੇ ਸੱਚਾ ਬੇਸਾਓ, ਜਪ ਮਨ ਹਾਰ ਹਾ ਨਾਮ ਸਲਾਹਾ, ਗੁਰ ਕਿਰਪਾ ਤੇ ਪਾਈਏ ਪਿਆਰਾ, ਮਤ ਅਗਮ ਅਸਾਰ ਹਾਓ, ਆਪੇ ਸੋਹਣਾ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾਓ, ਆਪੇ ਉਜੜ ਪਾਇਆ ਪਿਆਰੇ, ਆਪ ਵਿਸਾਲੇ ਰਹਾਓ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਵੀ ਪ੍ਰਭਾਓ, ਆਪੇ ਆਪ ਪਾਇਆ ਪਿਆਰਾ, ਸਿਰ ਆਪੇ ਥੱਲੇ ਲਾਓ, ਆਪ ਕਰਾਏ ਸਾਖੀ ਪਿਆਰਾ, ਆਪੇ ਮਾਰੇ ਮਰ ਜਾਓ, ਆਪੇ ਪੱਤਣ ਪਾਤ ਵੀ ਪਿਆਰਾ, ਆਪੇ ਪਾਰ ਲੰਘਾਓ, ਆਪੇ ਸਾਰੇ ਗੋਸ਼ਤ ਪਿਆਰਾ, ਗੁਰਦੇਵ ਦਾ ਆਪੇ ਚਲਾਓ, ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਰੀ ਵਿਖਾਣੇ ਪਾਸ ਆਓ, ਆਪ ਆਪ ਆਪੇ ਆਪ ਦਿਆਲ ਹੈ ਪਿਆਰਾ, ਜਾ ਨਾਨਕ ਬਖਸ਼ ਮਿਲਾਓ, ਸੋਟ ਮਹੱਲਾ ਚੌਥਾ, ਆਪੇ ਅੰਦਰ ਸੀਰੇ ਸੀ ਤਰੂਰ ਬੁਝ, ਆਪੇ ਖੰਡ ਹੈ, ਆਪੇ ਸਭ ਲੋਏ, ਆਪੇ ਸੂਤ ਆਪੇ ਬਹੁ ਪੁਣੀਆਂ, ਕਰ ਸਕਤੀ ਜਗਤ ਪਰੋਏ, ਆਪੇ ਹੀ ਸੂਤ ਹਾਰ ਹੈ ਪਿਆਰਾ, ਸੂਤ ਖਿੱਚੇ ਕਹਿ ਤੇਰੀ ਹੋਏ, ਆਪ ਮੇਰੇ ਮਨ ਮੈਂ ਹਰ ਬਿਨ ਨ ਹੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਅੰਮ੍ਰਿਤ ਚੋਏ ਰਹੋ, ਆਪੇ ਜਲ ਥਲ ਸਭ ਤੇ ਪਿਆਰਾ, ਪ੍ਰਭ ਆਪੇ ਸਰੇ ਸੋ ਹੋਏ, ਸਭਨਾ ਵਿੱਚ ਸਮਾਜ ਦਾ ਪਿਆਰਾ, ਦੂਜਾ ਹੋ ਨਾ ਕੋਈ, ਆਪੇ ਖੇਲ ਸਰਾਜ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਹੀ ਆਪ ਨਿਰਮਲ ਪਿਆਰਾ, ਆਪੇ ਨਿਰਮਲ ਸੋਏ, ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਕਰੇ ਸੋਏ, ਆਪੇ ਲਖਣਾ ਲੰਘੀਆ ਪਿਆਰਾ, ਆਪ ਕਲਖਾਵੇ ਸੋਏ, ਆਪੇ ਵਿਆਹ ਕੰਘੀ ਹੈ ਪਿਆਰਾ, ਜਿਸ ਜੀਵ ਰਵ ਨ ਕੋਏ, ਸਭ ਘਟ ਆਪ ਭੋਗ ਹੈ ਪਿਆਰਾ, ਵਿੱਚ ਨਾਰੀ ਸੁਖ ਸਭ ਸੋਏ, ਨਾਨਕ ਸੁਖ ਬਤ ਦਾ ਪਿਆਰਾ, ਗੁਰਮੁਖ ਸਬਦ ਹੋਏ, ਸੋਟ ਮਹਿਲਾ ਚੌਥਾ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਸਾਪੋ ਥਾਪੇ, ਆਪੇ ਦੇਹ ਦਿੱਤਾ ਪਿਆਰਾ, ਕਰ ਚੋਈ ਦਿੱਤੀ ਸਭ ਆਪੇ, ਆਪੇ ਬਾਂਟਣ ਸਭ ਦਾ ਪਿਆਰਾ, ਆਪੇ ਸਿਮਰ ਜਾਪੇ, ਜਪ ਮਨ ਹਾਰ ਹਾਰ ਨਾਮ ਰਸ ਧਰਾਪੇ, ਅੰਮ੍ਰਿਤ ਨਾਮ ਮਹਾਰਸ ਮਿਠਾ, ਜੋ ਸਭ ਹੀ ਸੱਚ ਜਾਪੇ ਰਹੋ, ਆਪੇ ਤੂੰ ਚੁਲੜਾ ਪਿਆਰਾ, ਆਪੇ ਤੇਰੇ ਸਭ ਆਪੇ, ਆਪੇ ਜਾਲ ਵਸਦਾ ਪਿਆਰਾ, ਸਭ ਜਗ ਮਛਲੀ ਹਰ ਆਪੇ, ਆਪ ਭੁੱਲ ਨਾ ਭੁੱਲੀ ਪਿਆਰਾ, ਆਪ ਨਾ ਦੂਜਾ ਜਾਪੇ, ਆਪੇ ਸਿੰਘੀ ਨਾਲ ਹੈ ਪਿਆਰਾ, ਹੁਣ ਆਪ ਬੁਝਾਏ ਆਪੇ, ਆਪੇ ਜੋ ਵੀ ਸੁਖ ਪਿਆਰਾ, ਆਪੇ ਹੀ ਧਪ ਧਪ, ਆਪੇ ਸਤੂ ਆਪ ਕਿਲ ਆਪਦੇਸ ਕਰੇ ਸਵੇ ਆਪੇ, ਆਪੇ ਨਾ ਪਿਵਾਏ ਦਾ ਪਿਆਰਾ, ਆਪੇ ਹੀ ਜਪ ਜਾਪੇ, ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸੇ ਆਪੇ, ਆਪੇ ਆਪ ਸਲਾਹ ਦਾ ਪਿਆਰਾ, ਜਾਂ ਨਾਨਕ ਹਰ ਰਸ ਧਰਾਪੇ, ਸੋਟ ਮਹੱਲਾ ਚੌਥਾ, ਆਪੇ ਕੰਧਾ ਆਪ ਦਰਾਜੀ, ਆਪੇ ਢੋਲ ਸਲਾਹਿਆ, ਆਪੇ ਸਭ ਆਪੇ ਬੰਜਾਰਾ, ਆਪੇ ਬੰਜੂ ਕਰਾਇਆ, ਆਪੇ ਧਰਤੀ ਸਾਜੀਆਂ ਪਿਆਰੇ, ਪਿੱਛੇ ਟੰਗ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮਿੱਠਾ ਲਾਇਆ ਰਹਾਓ, ਆਪੇ ਧਰਤੀ ਆਪ ਜਲ ਪਿਆਰਾ, ਆਪੇ ਸਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦਰ ਖਾਇਆ, ਆਪੇ ਹੀ ਭੋ ਪਾਏ ਦਾ ਪਿਆਰਾ, ਬਨ ਵਕਰੀ ਸਿਉਂ ਹੰਢਾਇਆ, ਆਪੇ ਸਾਹਿਤ ਆਪ ਹਰ ਪਿਆਰਾ, ਵਿਚਕਾਰ ਚਗਨ ਰਸਾਇਆ, ਆਪੇ ਹੀ ਆਪ ਬਾਸ ਦਾ ਪਿਆਰਾ, ਭੈਗਨ ਨਾ ਸਕੇ ਜਲਾਇਆ, ਆਪੇ ਮਾਰ ਜਵਾਹ ਦਾ ਪਿਆਰਾ, ਸਾਹ ਲੈਂਦੇ ਸਭ ਜਲਾ ਲਵਾਇਆ, ਆਪੇ ਤਾਂ ਦੀਵਾਨ ਹੈ ਪਿਆਰਾ, ਆਪੇ ਸਾਰੇ ਲਾਇਆ, ਜੋ ਆਪ ਜਲਾਏ ਤਿਉਂ ਚਲੀਏ ਪਿਆਰੇ, ਜੋ ਖਾਸ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਾਂ ਨਾਇਕ ਵਜੇ ਬੁਝਾਇਆ, ਸੋਟ ਮਹੱਲਾ ਚੌਥਾ, ਆਪੇ ਸਿਰ ਤੋਂ ਪਾਇਆ ਪਿਆਰਾ, ਕਰ ਸੂਰਜ ਚੰਦ ਚਨਾਨ, ਆਪ ਨਜ਼ਾਣਿਆ ਤਾਣਿਆ ਪਿਆਰਾ, ਆਪ ਨਿਵਾਣਿਆ ਮਾਣ, ਆਪ ਦਇਆ ਕਰ ਸੂਰਜ ਚੰਦ ਚਨਾਨ, ਆਪ ਨਜ਼ਾਣਿਆ ਤਾਣਿਆ ਪਿਆਰਾ, ਆਪ ਨਿਵਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਖ ਜਾਣ, ਮੇਰੇ ਮਨ ਜਪ ਰਾਮ ਨਾਮ ਨਿਸ਼ਾਨ, ਸਭ ਸੰਗਤ ਮਿਲ ਧਿਆਏ ਤੂੰ ਹਰ ਹਾਰ ਹੋ ਨਾ ਹੋ ਜਾਣ ਹਾਓ,
ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪ੍ਰਵਾਨ, ਆਪੇ ਬਾਸ ਕਰਾਇਦਾ ਪਿਆਰਾ, ਆਪੇ ਸਸਤੇ ਨਿਸ਼ਾਨ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਪ੍ਰਮਾਣ, ਆਪੇ ਬਸ ਵਾਲਾ ਪਿਆਰਾ, ਆਪੇ ਸੱਚ ਨਿਸ਼ਾਨ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫਰਮਾਨ, ਆਪੇ ਭਗਤ ਭੰਡਾਰਾ ਪਿਆਰਾ, ਆਪੇ ਦੇਵੇ ਦਾਨ, ਆਪੇ ਸੇਵਾਇਆ ਪਿਆਰਾ, ਆਪ ਦਿਵਾਵੇ ਮਾਣ, ਆਪੇ ਤਾੜੀ ਲਾਇਦਾ ਪਿਆਰਾ, ਆਪੇ ਗੁਣਗਾਨ, ਆਪੇ ਵੱਡਾ ਆਪੇ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਇਦਾ ਪਿਆਰਾ, ਆਪੇ ਤੁਲ ਪ੍ਰਵਾਨ, ਆਪੇ ਦੌਲਤ ਲਾਇਦਾ ਪਿਆਰਾ, ਜਾਂ ਨਾਨਕ ਸਤਿਗੁਰਵਾਨ, ਸੋਟ ਮਹੱਲਾ ਚੌਥਾ, ਆਪੇ ਸੇਵਾ ਲਾਇਦਾ ਪਿਆਰਾ, ਆਪੇ ਭਗਤ ਮਹਾ, ਆਪੇ ਗੁਣ ਗਵਾਇਦਾ ਪਿਆਰਾ, ਆਪੇ ਸਬਦ ਮਹਾ, ਆਪੇ ਲਿਖਣ ਆਪ ਲਿਖਾਰੀ, ਆਪੇ ਲੇਖ ਲਗਾਹਾ, ਮੇਰੇ ਮਨ ਜਪ ਰਾਮ ਨਾਮ ਸੁਨਾ ਮਹਾ, ਆਨ ਦਿਨ ਆਨੰਦ ਹੋਵੇ ਵਟ ਭਾਗੀ, ਲਗੁਰ ਪੂਰੇ ਹਰ ਲਾਹਾ ਰਹਾਓ, ਆਪੇ ਗੋਪੀ ਕਾਨਾ ਪਿਆਰਾ, ਗਨ ਆਪੇ ਗਊ ਚਰਾਹਾ, ਆਪੇ ਸਭ ਸੁੰਦਰਾ ਪਿਆਰਾ, ਆਪੇ ਬੰਦ ਵਿਆਹਾ, ਕਵਲੀਆ ਪੀੜ ਆਪ ਮਰਾਏ ਦਾ ਪਿਆਰਾ, ਕਰ ਬਾਲਕ ਰੂਪ ਚਾਹਾ, ਆਪ ਅਕਾਲਾ ਪਾਏ ਦਾ ਪਿਆਰਾ, ਕਰ ਦੇਖੇ ਆਪ ਚੋ ਚਵਾਹਾ, ਕਰ ਬਾਲਕ ਰੂਪ ਪਾਏ ਦਾ ਪਿਆਰਾ, ਚੰਡੂਰ ਕੰਸ ਕੀ ਸਮਰਾਹਾ, ਆਪੇ ਹੀ ਵੱਲ ਆਪੇ ਪਿਆਰਾ, ਬਲ ਭੰਨੇ ਮੂਰਖ ਮੁਗਧਾਹਾ, ਸਭ ਆਪੇ ਜਗਤ ਪਾਇਦਾ ਪਿਆਰਾ, ਬਸ ਆਪੇ ਜਗਤ ਜੁਠਾਹਾ, ਗੱਲ ਜੇਵੜੀ ਆਪੇ ਪਾਇਦਾ ਪਿਆਰਾ, ਜੋ ਪਾਵ ਸਿੰਕੇ ਪਿਓ ਜਹਾ, ਜੋ ਗਰ ਵੇ ਸੋ ਪਸਤੀ ਪਿਆਰੇ, ਜਪ ਨਾਨਕ ਭਗਤ ਸਮਾਹਾ, ਸੋਟ ਮਹੱਲਾ ਚੌਥਾ, ਜੋ ਤੁਕੇ ਅਨੇਕ ਜਨਮ ਵਿਚਲੇ ਦੁੱਖ ਪਾਇਆ, ਮਨ ਗਲ ਕਰੇ ਹੰਕਾਰੀ, ਸਾਧੂ ਫਸਲ ਵੀ ਪ੍ਰਭ ਪਾਇਆ, ਗੋਬਿੰਦ ਸਰਨ ਤੁਮਾਰੀ, ਗੋਬਿੰਦ ਪ੍ਰੀਤ ਲਗੀ ਵਤ ਪਿਆਰੀ, ਜਪ ਸਾ ਸੰਗ ਸਹਿ ਸਾਧੂ ਜਨ ਹਿਰਦੇ, ਮਿਲਿਆ ਸ਼ਾਂਤ ਮੁਰਾਰੀ, ਰਹਾਉ ਤੂੰ ਹਿਰਦੇ ਖੁਦ ਵਸੇ ਲਿੰਦਾ, ਤੀਸਰਾ ਭਾਉ ਰੰਗ ਜੁਗਵਾਰੀ, ਸਤਿਗੁਰ ਪੁਰਖ ਮਿਲਿਆ ਆਪਣਾ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ, ਗੁਰਮੁਖ ਪ੍ਰਕਾਸ਼ ਪਿਆ ਸ਼ਾਂਤ ਆਈ, ਗੁਰਮੁਖ ਬੁੱਧ ਨਿਵਾਰੀ, ਆਤਮ ਬ੍ਰਹਮ ਸੀਮ ਸੁਖ ਪਾਇਆ, ਸਾ ਸੰਗਤ ਪੁਰਖ ਮਾਰੀ, ਪੁਰਖੇ ਪੁਰਖ ਮਿਲਿਆ ਗੁਰ ਪਾਇਆ, ਜਿਨ ਕੋ ਕਿਰਪਾ ਭਈ ਤੁਮਾਰੀ, ਨਾਨਕ ਤੁਲ ਸਹਿ ਸੁਖ ਪਾਇਆ, ਦਿਨ ਜਾਗਤ ਰਹਿ ਦਿਨਵਾਰੀ, ਸੋਟ ਮਹੱਲਾ ਚੌਥਾ, ਹਰਸ ਪੀਰ ਅੰਤਰ ਮਨ ਵੇਦਿਆ, ਹਾਰ ਬਿਨ ਰਹਿ ਨ ਜਾਈ, ਜਿਉ ਮਛਲੀ ਬਿਨ ਮੀਰੇ ਵੇਚੇ, ਜਿਉ ਨਾਮੇ ਬਿਨ ਮਰ ਜਾਈ, ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ, ਹੋ ਅੰਤਰ ਨਾ ਮੰਗਾ ਦਿਨ ਰਾਤੀ, ਨਾਮੇ ਸੰਤ ਪਾਈ ਰਾਓ, ਜੋ ਚਾਤਰਕ ਜਲ ਬਿਨ ਮਿਲ ਲਾਵੇ, ਬਿਨ ਜਲ ਪਿਆਸ ਮੰਜਾਈ, ਗੁਰਮੁਖ ਜਲ ਪਾਵੇ ਸੁਖ ਸਹਿ ਦੇ ਹਰਿਆ ਭਾਈ ਸੁਭਾਈ, ਮਨ ਭੂਕੇ ਦਹਿ ਵਿੱਚ ਤੁਲੇ, ਬਿਨ ਨਾਵੇ ਦੁੱਖ ਪਾਈ, ਜਨਮ ਮਰੇ ਅਸੀਂ ਜੋ ਨੀ ਆਵੇ, ਦਰਦੇ ਮਿਲ ਸਜਾਈ, ਕਿਰਪਾ ਕਰੇ ਤਾਂ ਹਰ ਗੁਣ ਗਾਵੇ, ਹਰ ਅਸ ਅੰਤਰ ਪਾਈ, ਨਾਨਕ ਬੀਨ ਜਲ ਪਏ, ਕਿਸਨਾ ਸਭ ਬੁਝਾਈ, ਸੋਟ ਮਹੱਲਾ ਚੌਥਾ, ਪੰਜ ਵਜਾ ਅਚਲ ਤੇਰੇ ਤਾਂ ਸਿੱਧ ਹੋਈ, ਸਿੱਧੀ ਤਾਂ ਬੁੱਧ ਪਾਈ, ਪ੍ਰੇਮ ਕੇਸਾ ਲਾਗੇ ਤਨ ਭੀਤਰ ਤਾਂ ਭਰਮ ਘਾਟਿਆ ਜਾਈ, ਮੇਰੇ ਗੋਬਿੰਦ ਆਪਣੇ ਜਨ ਕੋ ਦੀ ਵਡਿਆਈ, ਗੁਰਮੁਖ ਨਾਮ ਨਾਮ ਦੱਸੋ ਸਦਾ ਰਹੋ ਸਰਨਾਈ, ਰਹੋ ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਵਿਖਰ ਜਾਣਾ, ਹਰ ਜੀਓ ਕਿਰਪਾ ਕਰੋ ਮੇਰ ਮੇਲੋ ਤਾਂ ਹਰ ਨਾਮ ਸਮਾਣਾ, ਜਿਸ ਦੀ ਬਾਤ ਸੋਈ ਪ੍ਰਭ ਜਾਣਿਓ, ਕਿਸਨੋ ਦੇ ਸੋ ਪਾਏ, ਵਾਸਤਾ ਨੂ ਪਾਤਾ ਗਮ ਗੋਚਰ, ਗੁਰ ਪੂਰਾ ਲਖ ਲਖਾਏ, ਜਿੰਨੇ ਚਾਸੀ ਸੋਈ ਜਾਣੇ, ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੇ ਨਾਈ, ਜੇ ਕੋ ਰਖੇ ਲੁਕਾਈ, ਸਭ ਵੀ ਤੇਰਾ ਤੂੰ ਅੰਤਰ ਜਾਣੀ, ਸਭਨਾ ਕਾ ਬੜਾ ਸੋਈ, ਜਿਸਨੋ ਦਾਤ ਕਰੇ ਸੋ ਪਾਏ, ਜਾਂ ਨਾ ਖਬਰ ਨਾ ਕੋਈ, ਸੋਟ ਮਹੱਲਾ ਪੰਜਵਾਂ, ਘਰ ਪਹਿਲਾ ਤੀ ਚੁੱਕੇ, ਇੱਕ ਓਮਕਾਰ ਸਤਿਗੁਰ ਪ੍ਰਸਾਦ, ਸਵ ਜਾਤੀ ਵਿਸਰਾਦੀ, ਜਾ ਸਭ ਕੋ ਵਿਸਾ ਹੋਤੀ, ਜੇ ਜੋ ਦਿਸੇ ਵਟਾ ਬੜੀ ਰਾਸ, ਸੋ ਸੋ ਵਾ ਗੁਰ ਰਾਸੀ ਅਸੀ, ਨਿਰਪੋ ਨਿਰਪਾ ਭਵ ਖੰਡਨ, ਸਭ ਸੁਖ ਨਾਮ ਨਿਰਦੇਸੀ, ਹਰ ਜੀਓ ਤੇਰੀ ਦਾਤੀ, ਰਾਜਾ ਮਾਸ ਵਪੜਾ ਕਿਆ ਸਲਾਹੀ, ਕਿਆ ਤਿਸਕਾ ਮੁਸਤਾਜਾ ਰਹੋ, ਬਿਨਾਂ ਧਿਆਨ ਸਭ ਕੀ ਤਿਸਰਾ ਤਿਸੀ ਭੂ ਗਵਾਈ, ਐਸਾ ਧਨ ਵੀ ਅਸਰਦਾ ਤੇ ਨਿਵਟਨ ਕਾ ਵਿਚਾਰੀ, ਆਨ ਦਿਨ ਆਨੰਦ ਧਿਆ ਸੁਖ ਸਹਿ ਸਮਾਣੇ, ਸਤੂ ਮੇਲਿਆ ਮਿਲਾਈ, ਮਨ ਨਾਮ ਜਪ ਨਾਮ ਰਾਜਾਨ, ਦਿਨ ਨਾਮ ਬਖਾਣੀ, ਅਵਦੇਸ ਸੁਣ ਸਾ ਸੰਦਰਗਾ, ਸਭ ਤੁਸੀਂ ਕਹਾਂ ਜਵਾਣੀ, ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ, ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਭ ਹੀ ਆਦੇ ਅੱਲਾ, ਸਭ ਦੀ ਕਿਰਪਾ ਤੇਰਾ ਬਾਚੇ, ਕਿਆ ਹਮ ਬਾਲ ਗੋਪਾਲਾ, ਰਾਖ ਲਿਓ ਜਨ ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ, ਸੋਟ ਮਹੱਲਾ ਪੰਜਵਾਂ, ਘਰ ਪਹਿਲਾ ਚੋ ਤੁਕੇ, ਗੁਰ ਗੋਬਿੰਦ ਚਲਾਈਏ ਭਾਈ, ਮਨ ਤਨ ਵਿਤੇ ਧਾਰ, ਸਾਚਾ ਸਹਿ ਮਨ ਵਸੇ ਭਾਈ, ਇਹ ਵੀ ਸਾ ਨਿਸਾਰ, ਜਿਤਨ ਨਾਮ ਨ ਉਪਜੇ ਭਾਈ, ਚੇਤ ਨ ਹੋਏ ਚਾਰ, ਸਾ ਸੰਗਤ ਕੋ ਵਾਰਿਆ ਭਾਈ, ਜਿਨ ਏਕ ਓਂਕਾਰ ਆਧਾਰ, ਸੋਏ ਸਾਚ ਰਾਗ ਨ ਭਾਈ, ਜਿਥੇ ਸਭ ਕਿਛ ਹੋਏ, ਗੁਰ ਪੂਰੇ ਜਿਣ ਆਇਆ ਭਾਈ, ਤਿਸ ਬਿਨ ਵਨ ਹੋਏ ਹਾਓ, ਨਾਮ ਬਿਹੂਣੇ ਪਾਚਮ ਹੋਏ ਭਾਈ, ਗੰਤ ਨ ਜਾਏ ਗਣੀ, ਬਿਨ ਸੱਚ ਸੋਚ ਨ ਪਾਈਏ ਭਾਈ, ਸਾਚਾ ਰਮ ਧਨੀ, ਆਵਣ ਜਾਣ ਛੁੱਟੀ ਭਾਈ, ਝੂਠੀ ਦੁਨੀ ਮਣੀ, ਗੁਰਮੇ ਕੋਟ ਦਾ ਦਭਾਈ, ਦੇ ਨਾਵੇ ਏਕ ਕਣੀ, ਸਿਮਰ ਸਾਹਿਬ ਸੋਚਿਆ ਭਾਈ, ਬਿਨ ਸਤਿਗੁਰ ਪਰਮ ਨਜਾਈ, ਅਨੇ ਕਰਮ ਕਰ ਸਾਕਿਆ ਭਾਈ, ਫਿਰ ਬੰਦ ਪਾਏ, ਚਾਰੇ ਸਿੰਘਾਂ ਸੋਦੇ ਭਾਈ, ਜਿਨ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਭਾਈ, ਹਰ ਹਰ ਨਾਮ ਧਿਆਏ, ਸੱਚਾ ਸੱਚ ਸਦਾ ਹੈ ਨਿਰਮਲ ਭਾਈ, ਨਿਰਮਲ ਸੱਚ ਸੋਏ,
ਨਦਰ ਕਰੇ ਸੋ ਕਰੇ ਵਿੱਚ ਆਪਣੀ ਭਾਈ ਵਿੱਚ ਪ੍ਰਾਪਤ ਹੋਏ ਕੋਟ ਮਰੇ ਜਨ ਭਾਈ ਭਾਈ ਵਿਹਲਾ ਹੋਏ ਸੋਏ ਨਾਨਕ ਰਾਤ ਰਤਸ ਆਸ ਨਾਮ ਭਾਈ ਤੂੰ ਮਨ ਤਨ ਨਿਵਰ ਸੋਏ ਚੋਰ ਮਹੱਲਾ ਪੰਜਵਾਂ ਡੁੱਟ ਕੇ ਜੋ ਲੋ ਭਾਓ ਭਾਓ ਏ ਮਾਨੇ ਤੋ ਲੋ ਬਲੁੰਦਰਾਈ ਆਨ ਆਪਣਾ ਘੱਟ ਵਿਚਾਰਾ ਤੋ ਲੋ ਬੀਜ ਬੇਸਾਈ ਮਾਧਵੇ ਅਸੀਂ ਦੇਖ ਲਿਆਈ ਤੇ ਉਹ ਸਾਰ ਗੋ ਉੜਨ ਨਾਨੇ ਵਿੱਚ ਮੇਰਾ ਰਸ ਚਾਹੀ ਔਰ ਇਹ ਮਨ ਬਹੁਤ ਚਿਰ ਸੰਚੋ ਚਿਤ ਤੁਮ ਐਸੀ ਲੈ ਨਾਈ ਸਾਹਿਬ ਕਿਆ ਕਾਨ ਤੁਰ ਕਿਆ ਉਜ ਸੰਗ ਕਰਾਈ ਸੋ ਉਹਨਾਂ ਵਿਆਹ ਤੋਂ ਆਪਣਾ ਥਾਪੇ ਸਾਹ ਸੰਗ ਗੁਰੂ ਪਾਈ ਸਾਹਿਬ ਦੇ ਕਾ ਬਗਨਾ ਆਇਓ ਜਾਨੂ ਜੈਸੇ ਪੁੰਛ ਲਾਈ ਕੋਟ ਭਰਾ ਸੇ ਦਿਓ ਇਹ ਮਨ ਕਹਿਣਾ ਕਿ ਜਿਨੂੰ ਜਾਈ ਜਾ ਨਾਨਕ ਦੀਨ ਸਾਹ ਨਾਇਓ ਪ੍ਰਾਪ ਸਾਹਿਬ ਲੇਖਾ ਰੱਖ ਉਠਾਈ ਸੋਟ ਮਹੱਲਾ ਪੰਜਾਂ ਪੁੱਤਰ ਪਲੱਤਰ ਲੋਕ ਗ੍ਰਹਿ ਗੰਤਾ ਮਾਇਆ ਸੰਨ ਬੰਦੇ ਵੀ ਅੰਤਾਂ ਕੀ ਵਾਰ ਕੋ ਭਰਾ ਨਾ ਹੋ ਸੀ ਸਭ ਮਿੱਥਿਆ ਸੁਨੇਹੀ ਰੇ ਨਾਰ ਕਾਹੇ ਪਾਪੋ ਲੋ ਦੇਹੀ ਉੜ ਜਾਏ ਕੋ ਧੂਮ ਬਾਦਰੋ ਇੱਕ ਭਾਜੋ ਰਾਸ ਨਹੀਂ ਰਾਓ ਤੀਨ ਸੰਧਿਆ ਕਾਰ ਦੇਹੀ ਤਿੰਨ ਜਲ ਉੱਪਰ ਪਸਮੇਈ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਾਰਨ ਕਰਨ ਵਿਚਰੋਹੀ ਅਨੁਭਾਤ ਕਰ ਮੰਗੀ ਸਾਜੇ ਸਾ ਕਾਚੇ ਤਾਗ ਪਰੋਹੀ ਸੂਰ ਜਾਏ ਗੋ ਸੂਰ ਬਾਪੋ ਫਿਰ ਪਾਸ਼ੋ ਪਸ਼ੂਹੀ ਜਿਨ ਤੁਮ ਸੇਜ ਸੇਜ ਸਵਾਰੇ ਚੁੱਕਿਆ ਗੋ ਦਿਨ ਰਾਈ ਜਾਂ ਨਾਨਕ ਪ੍ਰਭ ਕਿਰਪਾ ਤਾਰੀ ਮੈਂ ਸਤੂ ਰੋਟ ਤੇ ਹੋਈ ਸੋਰ ਮਹੱਲਾ ਪੜਨਾ ਕੋਈ ਪੂਰਾ ਭੇਟ ਹੀ ਬੜੇ ਭਾਗੀ ਮਨੇ ਭੈ ਪ੍ਰਗਾਸਾ ਕੋਈ ਨਾ ਪਹੁੰਚਣ ਵਾਲਾ ਦੂਜਾ ਆਪਣੇ ਸਹਿਬ ਮੈਂ ਪ੍ਰਭਾਸਾ ਆਪਣੇ ਸਤੂ ਕੇ ਭਲੇ ਹਾਰੇ ਗਾਗੇ ਸੁਖ ਪਾਸੇ ਸੁਰ ਲੈ ਕੇ ਘਰ ਆਨੰਦ ਮਾਰੇ ਦਾ ਉਹ ਅੰਤਰ ਜਾਮੀ ਘਰ ਨਹੀਂ ਆਇਆ ਕੋਈ ਖਤਮ ਮਾਰਾ ਮੇਰੇ ਕੋ ਭੈ ਕੋਈ ਚਾਹ ਨਹੀਂ ਲਾਗੇ ਇੱਕ ਨਾਮ ਨਾ ਵਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋ ਨਹਾਰਾ ਕੰਠ ਲਗਾਏ ਆਪਣੇ ਜਨ ਰਾਹੇ ਆਪਣੀ ਪੀਰ ਪਿਆਰਾ ਬੜੀ ਵਧਿਆਏ ਚਾਰ ਸੁਖ ਦਾ ਕਾਰਜ ਆਇਆ ਰਾਸੇ ਨਾਨਕ ਗੁਰਪੁਰਾ ਭੇਟੇ ਸਗਲੇ ਦੂਰ ਬਨਾਸੇ ਸੋਠ ਮਹੱਲਾ ਪੰਜਵਾਂ ਸੁਖੀਏ ਕੋ ਪੇਖ ਦਾ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਕਾਰਨ ਕਰਾਵ ਹਾਰ ਸੁਆਮੀ ਆਪਣ ਹਾਰ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗੋ ਆਤਾ ਕਿਸਰੇ ਭਾਣੇ ਕੋਈ ਨਾ ਭੂਲਾ ਜਿਵੇਂ ਸਗਲੋ ਬ੍ਰਹਮ ਚਾਤਾ ਰਾਓ ਸ਼ਾਂਤ ਸੰਗ ਜਾ ਕਮਾ ਕੀ ਬਲੋ ਜਾਣੇ ਸਗਲੀ ਠਾਂ ਦੀ ਹਉਮੈ ਰੋਗ ਜਾ ਕਰ ਮਨ ਦਿਆ ਬਲੋ ਜਾਣੇ ਮਰੇ ਬਿਲ ਲਾ ਕੇ ਗਿਆਨ ਅੰਜਨ ਜਾ ਕੇ ਨੇਤਰੀ ਜੋੜਿਆ ਤਾ ਕੋ ਸਭ ਪ੍ਰਗਾਸਾ ਗਿਆਨੇ ਲਿਆ ਸੂ ਨਾਈ ਬਹੁਤ ਬਹੁਤ ਪ੍ਰਭਾਤਾ ਸੋਹਣੇ ਬਰਾਂਤੀ ਸਵਾਮੀ ਆਪਣੇ ਨਾਨਕ ਇਹ ਸੁਖ ਮੰਗੇ ਜੈ ਕੀਰਤਨ ਨਾ ਹੀ ਬਹੁਤ ਬਹੁਤ ਪ੍ਰਭਾਤਾ ਸੋਹਣੇ ਸਵਾਮੀ ਆਪਣੇ ਨਾਨਕ ਇਹ ਸੁਖ ਮੰਗੇ ਜੈ ਕੀਰਤਨ ਤੇਰਾ ਸਾਧੂ ਗਾਵੇ ਜੈ ਮੇਰਾ ਮਨ ਲਾਗੇ ਸੋਹਣ ਮਹੱਲਾ ਪੰਜਵਾਂ ਥਾਂ ਸੰਤਨ ਘਰ ਧੰਨ ਸੰਨੇ ਦਾ ਮਾਂ ਸੰਗਤ ਜਾ ਕੀ ਹੈ ਸ਼ਾਂਤ ਪ੍ਰਸਾਦ ਹਰ ਨਾਮ ਤੇ ਆਇਆ ਸਭ ਕੁਸਲ ਸਭ ਕੀ ਹੈ ਸੰਗਤ ਬਿਨ ਅਵਰ ਨਾ ਦਾਤਾ ਦੀਆ ਜੋ ਜੋ ਸਰਨ ਪਰੇ ਸਾਧੂ ਵੀ ਸੋ ਪਰ ਅਵਤਾਰ ਅਮਿਤ ਕੀਆ ਰਹਾ ਕੋਰ ਪ੍ਰਾਜ ਮਿਟੇ ਚੰਨ ਸੇਵਾ ਹਰ ਕੀਰਤਨ ਰਸ ਗਾਈਏ ਇਹਾ ਸੁਖ ਆਵੇ ਮਕੂਜ ਜਨ ਕਾ ਸੰਗੜ ਭਾਗੀ ਪਾਈਏ ਰਸਨਾ ਇਹ ਨੇ ਸੁਣ ਪੂਰਨ ਜਾਗੀ ਤੇ ਵਿਕਰਮ ਉਪਮਾ ਕਹੀਏ ਅਵੰ ਗੋਚਰ ਸਰਨਾ ਸੀ ਸਾਧਨ ਸੰਤਨ ਪੀ ਲਈਏ ਮੇਰੇ ਗੁਣ ਨੀਜ ਨਾ ਸੁਪਰਾ ਦੀ ਓੜ ਸੰਤਨ ਪੀ ਆਈ ਊੜਤ ਮੋਹ ਕਹਿ ਅੰਧ ਕੂਪ ਮੈਂ ਨਾਨਕ ਲਿਓ ਬਣਵਾਈ ਸੋਠ ਮਹੱਲਾ ਪੰਜਵਾਂ ਘਰ ਪਹਿਲਾ ਜਾ ਕੇ ਹਿਰਦੇ ਵਸਿਆ ਤੂੰ ਕਾਤੇ ਤਾਂ ਕਿ ਤੈ ਆਸ ਪਜਾਈ ਦਾਸ ਆਪਣੇ ਕੋ ਤੂੰ ਵਿਸਰੇ ਨਾਹੀਂ ਚੰਨ ਧੂੜ ਮਨ ਭਾਈ ਤੇਰੀ ਕਥ ਕਥਾ ਕਥਨ ਨਾ ਜਾਈ ਗੁਣ ਦਾਨ ਸੁਝਾ ਤੂੰ ਸੁਆਮੀ ਸਭ ਦੇ ਉੱਚ ਉਡਾਈ ਰਾਵ ਸੋ ਸੋ ਕਰਮ ਕਰਤੇ ਪ੍ਰਾਣ ਜੈਸੀ ਤੁਮ ਲਿਖ ਪਾਈ ਤੇਰੋ ਕੋ ਤੁਮ ਸੇਵਾ ਦੀਨੀ ਦਾਸਨ ਦੇਵ ਗਾਈ ਸਰਵਨ ਅੰਤਰ ਤੁਮ ਸਮਾਨੇ ਜਾ ਕੋ ਦੂਰ ਵਾਪ ਜਾਈ ਜੋ ਕੋ ਸਾਹ ਨਿਤਿਓ ਗਿਆਨਾ ਪਰਗਰ ਪੈ ਸਵ ਉਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਸੁਧ ਸੁਭਾਈ ਕੋ ਨਾਨਕ ਜਿਸ ਸਹਿ ਦਿਆਲਾ ਸਾਹ ਕੋ ਮਨ ਤੇ ਵਿਸਰ ਨ ਜਾਈ ਸੋਰ ਮਹੱਲਾ ਪੰਜਾਂ ਸਵਰ ਸਮਰੀ ਮੋਹਿ ਵਿਆਪੀ ਸਭ ਉੱਚੇ ਸਭ ਨੀਚੇ ਸੁਧਨਾ ਹੋਈਏ ਕਾਹੂ ਜਿਤਨਾ ਉੜ ਕੋ ਨ ਪਹੁੰਚੇ ਮੇਰੇ ਮਨ ਸਾਹ ਸਨ ਛੁਟਕਾਰਾ ਬਿਨ ਦੁਰ ਪੂਰੇ ਜਨਮ ਰੰਨਾ ਰੇ ਫਿਰ ਆਵਤ ਵਾਰੋ ਬਾਰਾ ਰਾ ਉਹ ਨਾ ਜੋ ਭਰਮ ਭੁਲਾਵਾ ਗਏ ਤਿੰਨ ਮੈਂ ਉਜੀਓ ਸਰਵ ਸੰਸਾਰਾ ਪੂਰਨ ਭਗਤ ਗੁਰੂ ਸਵਾਮੀ ਕਾ ਸਰਵ ਸੋਗ ਤੇ ਨਿਆਰਾ ਨਿੰਦਾ ਨਾ ਹੀ ਕਾਹੂ ਆਤੇ ਇਹ ਖਤਮ ਕਾ ਕੀਆ ਜਾ ਕੋ ਕਿਰਪਾ ਕਰੀ ਸਾਹਿਬ ਮੇਰੇ ਇਸਨੇ ਸਾਹ ਸੰਗਤ ਨਾ ਲਈਆ ਪਾਪ ਰਾਮ ਪਰਮੇਸ਼ਵਰ ਸਤੂ ਸਭਨਾ ਕਾ ਚਧਾਰਾ ਕੋ ਨਾਨਕ ਗੁਰ ਬਿਨ ਨਹੀਂ ਕਰੀਏ ਇਹ ਪੂਰਨ ਤੱਕ ਵਿਚਾਰਾ ਸੋਰ ਮਹੱਲਾ ਪੰਜਾਂ ਕੋਇਟ ਹੋਏ ਕੋਈ ਵਿਚਾਰਿਓ ਰਾਮ ਨਾਮ ਤੱਕ ਸਾਰਾ ਕਿਲੇ ਸਾਤੇ ਨਿਰਭਰ ਆਦਿਆ ਗੁਰੂ ਪਾਇ ਉਤਾਰਾ ਹਾਰਾ ਸੀ ਵੋ ਪ੍ਰਸਿਆਨੀ ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ ਸਾਧੂ ਮਤਵਾਨੀ ਰਾਓ ਸੰਗਤ ਭਗਤ ਜੋਤ ਸੱਚ ਪਾਈਏ ਸਰਵ ਸੁਖਾ ਕਦਾ ਦਾ ਆਪਣੇ ਦਾਸ ਕੋ ਭਗਤ ਦਾਨ ਦੇ ਦੇ ਪੂਰਨ ਸੁਖ ਵਧਾਤਾ ਸਰਵਣ ਸੁਣੀਆਂ ਰਸਨਾ ਕਰੀਏ ਹਿਰਦੇ ਝਾਈਏ ਸੋਈ ਕਾਰਨ ਕਾਰਨ ਸੁਣਾ ਸੁਆਮੀ ਜਾ ਕੇ ਜੇਸਾ ਨਾ ਕੋਈ ਵੱਡੇ ਭਾਵ ਰਤਨ ਜਨ ਪਾਇਆ ਕਰੋ ਕਿਰਪਾ ਕਿਰਪਾਲਾ ਸਾਹ ਸੰਗ ਨਾਨਕ ਗੁਰੂ ਗਾਵੇ ਸੰਗਤ ਲਗਪਾਲਾ ਸੋਠ ਮਹੱਲਾ ਪੰਜਵਾਂ ਕਾਰਜ ਨਾ ਸੁਣ ਕਰ ਆਪਣਾ ਮਨ ਤਨ ਪੈ ਰੋਗਾ ਕੋਟ ਬਿਨ ਲਾਤੇ ਬਸਰ ਨਾ ਪਗੜੇ ਭਲੇ ਸੰਯੋਗਾ ਪ੍ਰਭ ਬਾਣੀ ਸਭ ਸੁਭਾਕਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰੂ ਤੇ ਆਖਿਆ
ਰਹਾਉ ਸਾਚਾ ਸਹਿਮਤ ਵਡਾਈ ਭਗਤ ਵਚਨ ਦਿਆਲਾ ਸੰਤਾਂ ਕੀ ਸਹਿਜ ਰੱਖਦਾ ਆਇਆ ਆਦਿ ਬਿਰਤ ਬ੍ਰਤ ਪਾਲਾ ਹਾਰ ਰਮਤ ਨਾ ਭੋਜਨ ਚ ਪੁੰਚੋ ਸਭ ਦਿਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਥਾ ਗੁਣ ਗੋਬਿੰਦ ਚ ਗਾਵੋ ਸੁਣੇ ਉਦਾਸ ਸੁਆਮੀ ਮੇਰੇ ਸਭ ਕਲਾ ਬਣੇ ਆਈ ਪ੍ਰਗਟ ਭਈ ਸਗਲੇ ਜਗੰਤ ਰਘੂ ਨਾਨਕ ਹੀ ਬੜੇ ਆਈ ਸੋਟ ਮਹੱਲਾ ਭਜਨਾ ਘਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸੀ ਹਮ ਭਾਰਤ ਤੂੰ ਮੇਰਾ ਗੁਰ ਹਾਈ ਸੁਮੀਤਾ ਜੀ ਹਮਾਰਾ ਬਲ ਬਲ ਜਾਸੀ ਹਾਰ ਦਰਸ਼ਨ ਜੀ ਹੋ ਦਿਖਾਈ ਸੁਮੀਤਾ ਧੂਰੀ ਕੋ ਬਲ ਜਾਈ ਮਨ ਤੇਰਾ ਭਾਈ ਰਹੋ ਪਾਪ ਮਲੋਆ ਮਰਵਾ ਤੋਆ ਏ ਮਨ ਤੈ ਤੂੰ ਦੇਸਾ ਸੁਮੀਤਾ ਆਹੋ ਤੇਰੀ ਕਰਨਾਈ ਆਇਆ ਪ੍ਰਭ ਲੋ ਦੇ ਉਪਦੇਸਾ ਮਨ ਹੀਜੇ ਤਰਨ ਤੀਜੇ ਕਰੇ ਸੋ ਭਲਾ ਮਨਾਈਏ ਸੁਮੀਤਾ ਜੀ ਹੋ ਪਿੰਡ ਸਾਵਧਾਨਾ ਤੀਜੇ ਉਹ ਦਰਸ਼ਨ ਹਰ ਜੀਉ ਪਾਈਏ ਤੇ ਉਹ ਅਨੁਗ੍ਰਹਿ ਪ੍ਰਸ਼ਾਸਨ ਹਰੇ ਹਰ ਨਾਮਾ ਹੈ ਮੀਠਾ ਜਾ ਨਾਨਕ ਅਗਰ ਕਿਰਪਾ ਤਾਰੀ ਸਭ ਕਲ ਨਿਰੰਜਨ ਡੀਠਾ ਸੋਟ ਮਹੱਲਾ ਪੰਜਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਭ ਜੀ ਕਾ ਦਾਤਾ ਰੇ ਪਤਪਾਲੇ ਨਿ ਸਾਰੇ ਹਿਮਾਲੇ ਇੱਕ ਗੁਣ ਨਾ ਹੀ ਮੂਰਖ ਜਾਤਾ ਰੇ ਹਰ ਰਾਤ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਰਾਮਦਾਸ ਰਹਾਓ ਦੀਨ ਦਿਆ ਕਿਰਪਾ ਸੰਸਾਰ ਸਭ ਕਦਾ ਭਰਪੂਰ ਦੇ ਫਿਰ ਸੁੰਦ ਸਦਾ ਹੈ ਚੰਗੇ ਨੇ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿੱਤਰ ਕਰ ਬਾਨੋ ਕਿਆ ਜਾਨਾ ਹੋਏ ਕਿਆ ਚੋਰੇ ਕਰੋ ਬੇਨਤੀ ਫਤੂ ਆਪਣੇ ਮੈਂ ਮੂਰਖ ਦੇ ਉਪਦੇ ਸੋਰੇ ਮੈਂ ਮੂਰਖ ਹੀ ਕੇਤਕ ਬਾਤ ਹੈ ਕੋਟ ਅਪਰਾਧੀ ਕਰਿਆ ਰੇ ਗੁਰੂ ਨਾਨਕ ਹੈ ਜਿਨ ਸੁਣਿਆ ਸਿੱਖਿਆ ਸੇ ਤੇਰੇ ਦਰਵਾਸ ਨ ਭਰਿਆ ਰੇ ਸੋਟ ਮਹੱਲਾ ਪੰਜਵਾਂ ਬਿਨਾਂ ਬਾਤ ਕੋ ਬਹੁਤ ਅੰਦੇ ਸੋ ਤੇ ਮਿਟੇ ਸਭ ਗਏ ਆ ਸਹਿ ਸਹਿਣ ਰਾਸ ਸੁਖਮ ਨਾਰੀ ਊੜ ਕਮਲ ਬੀਸ ਰਿਹਾ ਦੇਖੋ ਚੱਜ ਪਿਆ ਯੇ ਠਾਕੁਰ ਸੋ ਸੁਣ ਤਗਾਦ ਬੋ ਸੋ ਹਿਰਦੇ ਕੁਰ ਦਇਆ ਰਹੋ ਜੋਏ ਦੂਤ ਮੋਹੇ ਬਹੁਤ ਸਤਾਂ ਪ੍ਰਤੇ ਭਿਆਨਕ ਪਿਆ ਕਰੇ ਬਿੰਦੂ ਰਾਗ ਸਾਗਰ ਤੇ ਹਮ ਤੇਰੀ ਸਰਨ ਆਇਆ ਜੈ ਭੰਡਾਰ ਗੋਬਿੰਦ ਕਾ ਖੁੱਲਿਆ ਜੈ ਪ੍ਰਾਪਤ ਕਹਿ ਲਿਆ ਏਕ ਰਤਨ ਮੋਖ ਗੁਰਦੀਨਾ ਮੇਰਾ ਮਨ ਦਾ ਸ਼ੀਤਲ ਥੀ ਗਿਆ ਏਕ ਬੂੰਦ ਗੁਰ ਅਮ੍ਰਿਤ ਦੀਨੋ ਤਾਂ ਟਲ ਅਮਰ ਨਮੂਆ ਭਗਤ ਭੰਡਾਰ ਗੁਰੂ ਨਾਨਕ ਸੋ ਕੇ ਫਿਰ ਲੇਖਾ ਮੂਲ ਨਾ ਲਿਆ ਸੋਠ ਮਹੱਲਾ ਪੰਜਵਾਂ ਚਰਨ ਕਮਲ ਸਿਓ ਜਾ ਕਾ ਮਨ ਮੀਨਾ ਕੇ ਜੰਤੀ ਪ੍ਰਗਾਈ ਗੁਣ ਗੰਗੋਲ ਵਿੱਚ ਦੇ ਨਵਸਿਆ ਕੇ ਨਾਰ ਕਿਸਨ ਦਿਖਾਈ ਹਰ ਰਾਤ ਦੇ ਰੋਗ ਨਿਰਨਦਾਈ ਜਿਸਨੋਂ ਵਿਸਰੇ ਮੇਰਾ ਰਾਮ ਨਹੀਂ ਤਿਸੇ ਲਾਖ ਬੀਜਨ ਜਨ ਆਈ ਰਹਾਓ ਜੇ ਜਨ ਉੜ ਗਈ ਪ੍ਰਭ ਤੇਰੀ ਜੇ ਸੁਖੀ ਪ੍ਰਭ ਸਰਨੇ ਜੇ ਨਾਲ ਵਿਖਰਿਆ ਪੁਰਖ ਵਧਾਤਾ ਤੇ ਸੁਖੀਆ ਮਰ ਜਾਣੇ ਜੇ ਕੋਈ ਮਾਨ ਪ੍ਰਭੂ ਲਿਵ ਲਾਈ ਤੇ ਮਾਨ ਅੰਧ ਰਸ ਕਰਿਆ ਜੈ ਪ੍ਰਭੂ ਵਿਸਤਾਰ ਗੁਰ ਤੇ ਵੇਖ ਪਾਈ ਤੇ ਨਾਲ ਘੋਲ ਮੈਂ ਭਰਿਆ ਕਿਸ ਕੋ ਲਾਇਆ ਤੇ ਤੀਲਾ ਦਾ ਤੈ ਧੋਈ ਵਰਤਾਰਾ ਨਾਮ ਸਹਿ ਫਕੀਰ ਸੰਤਰ ਕੀ ਰਿਗੇ ਤੈ ਮਗਨ ਚਰਨਾਰਾ ਸੋਰ ਮਹੱਲਾ ਪੰਜਵਾਂ ਰਾਜ ਮੈਂ ਰਾਜਾ ਉਲਝਿਆ ਆਇਓ ਮਨ ਮੈਂ ਭਵਾਨੀ ਲੋਭਨ ਮੈਂ ਲੋਭੀ ਲੋਭਾਇਓ ਤੋ ਹਰ ਰੰਗ ਰਚੇ ਗਿਆਨੀ ਹਾਰ ਜਨ ਕੋ ਇਹ ਸੁਹਾਵੇ ਪੇਖ ਨਿਰਟ ਕਰ ਸੇਵਾ ਸਤਗੁਰ ਹਰ ਕੀਰਤਨ ਦੇਵਤਾ ਵੇ ਰਹੋ ਅਮਰਨ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਹੀਰ ਸੰਗ ਬਾਲ ਕਲੀਨਾ ਪ੍ਰਾਪ ਸੰਤ ਐਸੇ ਸਕਾਰੀ ਦਿਵਿਆ ਮੈਂ ਬਿੰਦੀ ਰਾਤੀ ਰਚਿਆ ਨੈਣ ਦੇਖ ਸੁਖ ਪਾਵੇ ਜੈਸੇ ਰਚਨਾ ਸਾਲੋ ਵਾਰਨੀ ਤੋ ਹਰ ਜਨ ਹਰ ਗੁਣ ਗਾਵੇ ਜੈਸੇ ਭੂਤ ਐਸੀ ਗੋ ਪੂਰਕ ਸਰਲ ਘਟਾ ਦਾ ਸਵਾਮੀ ਨਾਨਕ ਵਿਆਸ ਨਦੀ ਦਰਸ਼ਨ ਦੀ ਤਾਂ ਮਿਲਿਆ

ਮਾਤ ਘਰ ਮੈਂ ਆਪਣ ਸਿਮਰਨ ਦੇ ਸਹਿਨ ਤੁਮ ਰਾਖਣ ਹਾਰੇ ਪਾਵਕ ਸਾਗਰ ਅਸਾਰ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਤਾ ਤੂੰ ਸਾਗਰ ਸਿਰ ਮੂਰਾ ਯਾ ਉਆ ਤੁਹਾਰੋ ਧੋਰਾ ਰਹਾ ਪੀਛੇ ਸੋ ਮੇਰੇ ਸਮਾਨੇ ਕਾਨ ਹਾਰ ਤ੍ਰਿਣ ਜਾਨੇ ਤੂੰ ਦਾਤਾ ਮਗਨ ਕੋ ਸਗਲੀ ਦਾਨ ਦੇ ਪ੍ਰਭਾਨੇ ਕਿਨ ਮੈਂ ਅਵਰ ਕਿਨੇ ਮੈਂ ਅਵਰਾ ਚਲ ਚਲ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਚੋ ਉਬਾਰੇ ਸਾਸ ਸੰਗ ਜੋ ਤੁਮੇ ਮਿਲਾਯੋ ਤੋ ਸੁਣੀ ਤੁਮਾਰੀ ਬਾਣੀ ਅੰਗ ਤੇ ਅਪੀਨ ਦੀ ਨਾਨਕ ਬਤਾ ਸੁਖ ਨਿਰਵਾਣੀ ਚੋਣ ਮਹਲਾ ਪੰਜਵਾਂ ਹਮ ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਮਾਰੀ ਔਰਤਾਣੀ ਸੰਤ ਮਾਰਾ ਗਹਿਣਾ ਹਮ ਸੰਤਨ ਚੋ ਬਾਣੀ ਆਈ ਪੂਰਵ ਲਿਖਿਆ ਪਾਈ ਮਨ ਤੇਰਾ ਭਾਈ ਰਾਓ ਸੰਤਨ ਚੋ ਮੇਰੀ ਲੇਵ ਦੇਵ ਲੇਵਾ ਦੇਵੀ ਸੰਤਨ ਚੋ ਵਿਹਾਰਾ ਸੰਤਨ ਚੋ ਹਮਲਾ ਆਸਾ ਪਿਆ ਹਰ ਪਾਸਰ ਭੰਡਾਰਾ ਸੰਤ ਮੁਖ ਪੂੰਜੀ ਸਭ ਪ੍ਰੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਗਾ ਕਰੇ ਗੋ ਜੋ ਬਾਜੋ ਸਭ ਲੋ ਲਿਖਾ ਮਹਾ ਆਨੰਦ ਪੈ ਸੁਖ ਪਾਇਆ ਸੰਤਨ ਕੇ ਪ੍ਰਸਾਦ ਤੇ ਰੋ ਨਾਨਕ ਹਾਸ ਮਨ ਮਾਨਿਆ ਰੰਗ ਤੇ ਵਿੱਚ ਮਾ ਦੇ ਸ਼ੋਰ ਮਹੱਲਾ ਪੰਜਵਾ ਜੇ ਕੀ ਸਮਗਰੀ ਦੇਖੋ ਰੇ ਬਿਨਾ ਰੋ ਦੇਖੀ ਚੜ ਜਾਣੀ ਰਾਮ ਨਾਮ ਸੰਕੇਰੀ ਕੇਰੀ ਦੁਆਰਾ ਪਾਵੋ ਪਨਿਰਵਾਣੀ ਪਿਆਰੇ ਤੂੰ ਮੇਰੇ ਸੁਖਦਾਤਾ ਗੁਰ ਪੂਰੇ ਦੀਆ ਉਪਦੇਸਾ ਤੁਮੇ ਸੰਗ ਪ੍ਰਾਤਾ ਰਾਓ ਕਾਮ ਹੋ ਲੋਭ ਹੋ ਗਿਆ ਨਾ ਤਾਂ ਮੈਂ ਸੁਖ ਨਹੀਂ ਪਾਈਏ ਉਹ ਰੇ ਨਾ ਤੂੰ ਸਰਤੀ ਮੇਰੇ ਮਨ ਤੋਂ ਅੰਦ ਮੰਗਲ ਸੁਖ ਪਾਈਏ ਕਾਲ ਨਾ ਪਾਨੇ ਅੰਤਰ ਵੀ ਜਾਣੇ ਤਾਂ ਵੀ ਕਰਮ ਸੇਵਾ ਕਰ ਪੂਜਾ ਹੋਮ ਏ ਮਨੁਆ ਕਾਲ ਮੂਰਤ ਜੋ ਸੇਵਾ ਗੋਬਿੰਦ ਦਮੋਦਰ ਦਿਆਲ ਮਹਾਦੇਵ ਪਾਰ ਬ੍ਰਹਮ ਨਿਰੰਕਾਰਾ ਨਾਮ ਬਾਕਨ ਨਾਮ ਮੋਗਲੇਵਾ ਨਾਮ ਨਾਨਕ ਸੰਭਾਲਣ ਦਾ ਹਾਰਾ ਸੋਰ ਮਹੱਲਾ ਪੰਜਵਾਂ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਸ਼ੇ ਧਿਆਨ ਮਨਾਇਆ ਪਸ਼ੂ ਪ੍ਰੇਤ ਮੁਗਧ ਪੈ ਸਰੋਤੇ ਹਾ ਨਾਮਾ ਮੁਖ ਗਾਇਆ ਪੂਰੇ ਗੁਰੂ ਕੀ ਦੇਖ ਬੜਾਈ ਤਾਂ ਕੀਤ ਕਰਨ ਚਾਹੀਦਾ ਦੁੱਖ ਸੁੱਖ ਆਟੇ ਓਡੇਰਾ ਆਨੰਦ ਮੰਗਲ ਵਿਸ ਰਾਮਾ ਮਨ ਬਾਸ਼ਤ ਪਾਲ ਮੇਰੇ ਚਿੰਤਾ ਪੂਰਨ ਹੋਏ ਕੰਮ ਆਇਆ ਸੁਖ ਆਵੇ ਮੁਕੂਜਲ ਮਿਟ ਗਏ ਆਵਣ ਜਾਣੇ ਮੇਰੇ ਭੋ ਪੈ ਹਿਰਦੇ ਨਾਮ ਬਸਿਆ ਆਪਣੇ ਬਤੁਰ ਪੇ ਮਨ ਭਾਣੇ ਉਠਦ ਬੈਠੇ ਸਰ ਗੁਣ ਗਾਵੇ ਦੁੱਖ ਦਰਦ ਭਰਮ ਭਾਗਾ ਕੋ ਨਾਨਕ ਤਾਵੇ ਪੂਰਨ ਬ੍ਰਹਮਾ ਜਾ ਕਾ ਗੁਰ ਚਰਨ ਮਨ ਲਾਗਾ ਸੋਰ ਮਹੱਲਾ ਪੰਜਵਾਂ ਰਤਨ ਚਾਰ ਕੋਡੀ ਸੰਗ ਲਾਗੇ ਜਾਤ ਕਸ਼ੂ ਨ ਪਾਈਏ ਪੂਰਨ ਪਾਵਨ ਪ੍ਰਵਿਸ਼ ਮੇਰੇ ਮਾਂ ਸਰ ਧਿਆਈਏ ਸਿਮਰੋ ਹਾਰਾ ਨਾਮ ਪੁਰਾਣੀ ਵਿਨਸੇ ਕਾਕੀ ਦੇਵੀ ਆਮੀ ਰਹਾਓ ਮੇਰੀ ਪ੍ਰਤਿਸ਼ਨਾ ਅਗਰ ਸੁਪਰ ਮਨੋਤਾ ਹੀ ਕਸ਼ੀ ਨ ਬਡਾਈ ਰਾਮ ਭਜਨ ਬਿਨ ਕਾਮਨਾ ਸੰਗ ਨ ਕਾਹੂ ਜਾਈ ਹੋ ਹੋ ਕੱਟ ਦਿਹਾਏ ਵਰਦਾ ਜੀ ਕੋ ਕਾਮ ਨਹੀਂ ਨਾ ਧਾਵ ਧਾਵਤ ਨਾ ਤੁਸਿਆ ਰਾਮ ਨਾਮ ਨਹੀਂ ਕੀਨਾ ਸਾਧ ਵਿਕਾਰ ਦੇਖੇ ਰਸਮਾ ਤੋ ਸੰਤ ਸਤੇ ਘਰ ਫੇਰੇ ਨਾਨਕ ਜੀ ਕਾ ਪਾਇ ਬਿਨੰਤੀ ਕਾਟੋ ਅਗੁਣ ਮੇਰੇ ਸੋਤ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਬਨਾਸੀ ਕਾਮ ਕ੍ਰੋਧ ਵਿਕ ਜਾਰੇ ਮਹਾਂ ਬਿਕਮ ਅਗਨ ਸੋ ਸਾਗਰ ਸਾਧੂ ਸੰਗ ਵਧਾਰੇ ਪੂਰੇ ਗੁਰ ਮੇਟਿਓ ਭਰਮ ਹਨੇਰਾ ਭਾਜ ਪ੍ਰੇਮ ਭਗਤ ਪ੍ਰਭ ਨੇਰਾ ਰਾਓ ਹਰ ਹਰ ਨਾਮ ਨਾ ਦੱਸਦੀ ਆ ਮਨ ਤਨ ਲੈ ਗਾਈ ਜਤ ਕਤ ਪੂਰ ਰਹੋ ਪਰਮੇਸ਼ਰ ਕਤ ਆਵੇ ਕਤ ਜਾਈ ਜਪ ਤਪ ਸਿੰਧਿਓ ਗਿਆਨ ਤਤ ਵਿਸਤਾ ਜਿਸ ਮਨ ਵਸੇ ਗੋਪਾਲਾ ਨਾਮ ਰਤਨ ਜਿਨੇ ਕੋਈ ਮੁਖ ਪਾਇਆ ਤਾਂ ਕਿ ਪੂਰਨ ਘਾਲਾ ਕਾਲ ਗਲੇ ਸਮਟੇ ਦੁਖ ਸਗਲੇ ਕਾਟੀ ਜੁੰਦੀ ਫਾਸਾ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਪੈ ਵਿਗਾਸਾ ਸੋਰ ਮਹੱਲਾ ਪੰਜਵਾਂ ਕਰਨ ਕਰਾਵਣ ਹਾਰ ਸਵਦਾਤਾ ਪਾ ਬ੍ਰਹਮ ਪ੍ਰਸਵਾਮੀ ਸਗਲੇ ਜੀ ਜੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋ ਆਪ ਸਹਾਈ ਸੂ ਸਹਿਜ ਆਨੰਦ ਮੰਗਲਾਸਾ ਚੱਲ ਪਈ ਬੜਾਈ ਰਾਵ ਗੁਰ ਕੀ ਸਰਨ ਪੈ ਪੈ ਨਾਸੇ ਸਾਚੀ ਜਗ ਮਾਨੇ ਗੁਣ ਗਾਵਤ ਰਾਧ ਨਾਮ ਮਨ ਨਾਮ ਹਰਿਆਏ ਆਪਣੇ ਖਾਨੇ ਜੈ ਜੈਕਾਰ ਕਰੇ ਸਭ ਉਸਿਤ ਸੰਗਤ ਸਭ ਪਿਆਰੀ ਸਾਰ ਬਲਿਹਾਰ ਜਾਓ ਪ੍ਰਭ ਆਪਣੇ ਨੇ ਪੂਰੇ ਪੈਰ ਸਵਾਰੀ ਗੋਸ ਗਿਆਨ ਨਾਮ ਸੁਣੋ ਦਰੇ ਜਿਨ੍ਹਾਂ ਜਿਨ੍ਹਾਂ ਦਰਸ਼ਨ ਪਾਇਆ ਭਿਓ ਵਿਕਾਰ ਨਾਨਕ ਪ੍ਰਭ ਆਪਣਾ ਨਾਨਕ ਚੇਤੀ ਕਰੇ ਆਇਆ ਸੋਧ ਮਹੱਲਾ ਪੰਜਵਾਂ ਪ੍ਰਭ ਕੀ ਸਾਰਾ ਸਗਲ ਫੈਲਾ ਕੇ ਦੁੱਖ ਵਿਖੇ ਸੁਖ ਪਾਇਆ ਦਿਆਲ ਹੋਆ ਪ੍ਰਭ ਸੁਆਮੀ ਸੁਰਸ ਗੁਰੂ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਹਿਬਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਾਓ ਸਤੂ ਨਾਮ ਨਿਧਾਨ ਦਿਲਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਬਚਿਆ ਬਨਾਸੀ ਸਾਗੋ ਬਿਗਨ ਹੋ ਲਾਗੇ ਜੋ ਸਤੂ ਆਪਣੇ ਰਾਖੇ ਤਨ ਕਮਲ ਬਸੇ ਅੰਤਰ ਅੰਤਰ ਅੰਤਰ ਅਮਿਤ ਹਰ ਰਸਾ ਕੇ ਕਰ ਸੇਵਾ ਸੇਵ ਕਰ ਆਪਣੇ ਦਿਨ ਮਨ ਕੇ ਇੱਕ ਭਜਾਈ ਨਾਨਕ ਸਾਹ ਤੱਕ ਬਲਿਆਰੇ ਪੂਰਾ ਸਹਿਜ ਰਖਾਏ ਸੋਰ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਜਾਨੇ ਜੀਓ ਪਿੰਡ ਸਾਹ ਸਿੰਘ ਰਸਿਆ ਮਲ ਆਪਣੋ ਕਰ ਮਾਨੇ ਮਨ ਮੂਲ ਦੇਖ ਰਹੇ ਹੋ ਪ੍ਰਭ ਸਵਾਮੀ ਜੋ ਕੁਛ ਕਰ ਸੋਈ ਸੋਈ ਜਾਣੀ ਰਹੇ ਨਾ ਕਿਸੇ ਜਾਣੀ ਰਹਾ ਉਹ ਜੇਵਾ ਸਵਾਲ ਹੋ ਮਨ ਮਾਤ ਰੋਪਿਆ ਨਿਕ ਵਿਗਾਰਾ ਬਹੁਤ ਜਿਉਂ ਭਰਮ ਦੁੱਖ ਪਾਇਆ ਹੁਮੇ ਬੰਧਨ ਕੇ ਭਾਰਾ ਦੇਖ ਵਾਲ ਨੇ ਪੜਦੇ ਮੈਂ ਪਰ ਤਾਰਾ ਸੰਗ ਪਾ ਕੇ ਚਿਕਰ ਗੁਪਤ ਜਬ ਵੇਖਾ ਮੰਗੇ ਤਾਂ ਉਹ ਕੌਣ ਪੜਦਾ ਕਿਸੇ ਰਟਾ ਕੇ ਦੀਨ ਦਿਆਲ ਪੂਰਨ ਦੁੱਖ ਭੰਜੇ ਨਾ ਤੂੰ ਬਿਨ ਓਟ ਨਾ ਖਾਈ ਕਾਲ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਸਰ ਨਾਈ ਸੋਟ ਮਹੱਲਾ ਪੜੀਆਂ ਪਾ ਬ੍ਰਹਮ ਹੋਰ ਸਹਾਈ ਕਥਾ ਪੀਤ ਸੁਖਦਾਇ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮੋ ਭਾਈ ਸਾਧ ਸੰਗ

0: ਸੁਭਾਈਏ ਹਰ ਵਿਸਰ ਨਗ ਬੁਝਾਇਆ ਅਮਰ ਨਾਮ ਪਰਮੇਸ਼ਰ ਤੇਰਾ ਜੋ ਸਿੰਘ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਾਂ ਨਿਵਰ ਜੀਵੇ ਜਿਸਨ ਮਨਾਸਨ ਤੀਰਨ ਮਨਾਸਨ ਸਭ ਦੁੱਖ ਨਾਸਨ ਗੁਰਸਾਨੀ ਮਨ ਲਾਗਾ ਗੁਣ ਗਾਵਤ ਜਿਸ ਨਾਸੀ ਆਂਗੇ ਨਿਹਾਰ ਅੰਗ ਜਾਗਾ ਮਨ ਇੱਛੇ ਤੇ ਫਲ ਪਾਏ ਹਰ ਕੀ ਕਥਾ ਪਹਿਲੀ ਆਦਿ ਅੰਤ ਮਤ ਨਾਨਕ ਪਉ ਸੋ ਪ੍ਰਭ ਹੁਆ ਬੇਲੀ ਸੋ ਮਹਲਾ ਪੰਨਾ ਪੰਜ ਪਦਾ ਜਿਸੇ ਮੋਹ ਮੇਰਾ ਆਰ ਤੇਰਾ ਜਿਸੇ ਆਪਣੀ ਧਾਰੀ ਸੰਤੋ ਇਹ ਬਤਾਵੋ ਕਾਰੀ ਜੋ ਹਮੇ ਗੁਰ ਨਿਵਾਰੀ ਰਹੋ ਸਰ ਭੂਤ ਪਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਨਾਰੀ ਤੀਸੋ ਪਾਵਾਂ ਜੀਓ ਆਪਣੇ ਸੰਗੇ ਕੀਤੇ ਭੁਈਤ ਪਰਮਾਰੀ ਔਕਰ ਨਾਮ ਇਵਨ ਚੱਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮੁਸਤੇ ਲਿਖਿਆ ਕਿਸ ਗੁਰ ਮਿਲ ਰੋਗ ਵਿਧਾਰੀ ਸੋਚ ਮਹਲਾ ਪੰਜਵਾਂ ਘਰ ਦੂਜਾ ਦੁੱਖ ਦੇ ਕਿ ਓਂਕਾਰ ਸਤਿਗੁਰ ਪ੍ਰਸਾਦ ਸਗਮ ਨਾਸਕ ਮੈਂ ਬਿਕਾਂਤ ਦੂਰ ਮੈਂ ਧੀਆ ਉਸ ਵਿੱਚ ਮੈਂ ਜੋ ਸਮਾਨ ਘੱਟ ਘਰ ਮਾਧੋ ਜੀ ਆ ਸੰਤੋ ਘੱਟ ਘਰ ਰਸ ਮਾਰ ਪੂਰੇ ਪੂਰ ਰਹੋ ਸਭ ਮੈਂ ਜਲ ਥਲ ਰਮਈ ਆਇਓ ਰਾਹ ਗੁਣ ਧਿਆਨਾ ਇਸ ਗੱਲ ਸਤਿਗੁਰੂ ਭਗਤ ਕਾਇਓ ਸਭ ਨਿਵਾਸੀ ਕਰ ਗਏ ਪਰ ਸਭ ਮੈਂ ਰਿਓ ਸਮਾਇਓ ਸੋਚ ਮਹਲਾ ਪੰਜਵਾਂ ਜਾ ਕੇ ਸਿਵਨ ਹੋਏ ਨੰਧਾ ਦਿਨ ਸੇ ਜਨਮ ਬਨ ਪੈ ਦੁਖੀ ਚਾਹ ਸਗਾਰ ਨਾਮ ਨਹੀਂ ਪਾਵੇ ਕੋ ਨਾ ਕਿਸਨਾ ਭੁੱਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਹ ਸਾਹ ਸੁਭਾਵ ਸਾਗਰ ਕੋ ਮਾਨਤਾ ਜੀ ਰੇ ਮੁਖੀ ਰਹਾ ਸ਼ਾਨ ਪਾਵੇ ਹੋਵੇ ਨਿਵਾਨ ਜੀ ਤੇ ਲਗਨ ਨਾਨਕ ਸੁਖੀ ਗੁਰ ਨਾਨਕ ਕੋ ਪ੍ਰਭ ਉਦਗਾਇਆ ਜਾ ਸਤ ਗੁਣ ਰੂਪੀ ਸੋਚ ਮਹਲਾ ਪੰਜਵਾਂ ਰਾਮ ਤੋ ਲੋਕ ਝੂੜਦਾ ਇਨ ਤੇ ਆਪ ਛਡਾਵੋ ਇਹ ਟੀਚਰ ਤੇ ਇਨ ਕੋ ਡਾਰੋ ਆਪਣੇ ਨਿਰਤ ਬੁਲਾਵੋ ਆਪਣੀ ਜਿਦ ਆਪ ਜਨਾਵੋ ਸਾਜਨ ਮੰਗਲ ਗਾਵੋ ਰਾਓ ਵਿਸ ਨਾਹੀਂ ਕਬੂ ਲੀਏ ਦੇ ਤਿਨ ਇਹ ਵਿਦ ਮਨ ਮੈਂ ਪਾਵੋ ਗੁਰ ਪੂਰਾ ਭੇਟੇ ਗੁਟ ਭਾਗੀ ਜਨਾ ਕਥਨ ਧਾਵੋ ਸੋਰ ਮਹੱਲਾ ਪਾਈਆਂ ਜਾ ਕੇ ਸਿਮਰਨ ਸਾਹਿਬ ਵਿੱਚ ਪਾਈਏ ਵੇਖੀ ਘਰ ਨ ਜਾਈ ਤਿਸ ਪ੍ਰਭ ਕਿਆ ਖਬਰ ਖਤਰਾ ਚੋ ਜੋ ਸਾਹਿਬ ਮੈਂ ਰਿਆ ਸਮਾਈ ਹਰ ਹਰ ਸਿਵ ਸੰਤ ਗੋਪਾਲਾ ਸਾਹ ਸੰਗ ਮਿਲੇ ਨਾਮ ਧਿਆਵੋ ਪੂਰਨ ਹੋ ਗਏ ਘਾਲਾ ਰਾਓ ਸਾਹ ਸੰਭਾਲੇ ਅੰਜ ਗੋਪਾਲਾ ਪ੍ਰੇਮ ਸਹਿਤ ਗੱਲਾਂ ਵੇ ਕਹੋ ਨਾਨਕ ਪ੍ਰਭ ਤੁਮਰੇ ਵਿਖੇ ਤੋਂ ਜਾ ਜੀਵਨ ਪੈਸੇ ਪਾਵੇ ਸੋਤ ਮਹੱਲਾ ਪੰਜਵਾਂ ਬਨਾਸੀ ਜੀਵਨ ਕੋ ਦਾਤਾ ਸਿਵਰ ਸਭ ਨਾਲ ਕੋਈ ਗੁਣ ਨਾਨ ਭਾਵਨ ਕੋ ਬਰਤਨ ਵੇਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸਨ ਸਾਹ ਸੁਖ ਪਾਈਏ ਬਹੁਤ ਦੁੱਖ ਨਾ ਹੋਈ ਰਹਾਉ ਬੜਭਾਗੀ ਸਾਹ ਸੰਗ ਪ੍ਰਾਪਤ ਦਿਨ ਭੇਟ ਸਹਿਮਤ ਹੋਈ ਤਿੰਨ ਕੀ ਧੂੜ ਨਾਨਕ ਦਾਸ ਪਾਸ ਹੋਈ ਜਿਵੇਂ ਹਾਰ ਨਾਮ ਦੇ ਪਰੋਈ ਸੋਤ ਮਹੱਲਾ ਪੰਜਵਾਂ ਜਾਨ ਜਾਨ ਦੂਜਨ ਵਾਲੇ ਸੁਗਾ ਮਾਸ ਦਾਇ ਦਸਵੀਂ ਵੇਟ ਹੋਰ ਨਿਆਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਰ ਗੁਰੂ ਗੋਬਿੰਦਾ ਨਾਮ ਗੁਰਮੁਖ ਦੇਵੇ ਕਾਢ ਜੰਗਲੀ ਸੰਦਰ ਹਾਉ ਸੰਗਰਾਤ ਪੂਰੇ ਕੋ ਪੂਰਮ ਵਧਾ ਕੇ ਆਪੇ ਕਾਨੇ ਹਾਰਾ ਆਪਣਾ ਦਾਸ ਹਾਰਾ ਵਪਾਰਿਆ ਨਾਨਕ ਨਾਮ ਅਧਾਰਾ ਸੋਤ ਮਹੱਲਾ ਪੰਜਵਾਂ ਅੰਤਰੀ ਗਤ ਤੁਮੇ ਜਾਣੀ ਤੁਝੀ ਪਾਇਨ ਵੇਰੋ ਵਾਸ ਲਿਓ ਸਾਹਿਬ ਪ੍ਰਭ ਆਪਣੇ ਲਾਸ ਕਿਤੇ ਘਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੀਰੋ ਹਰ ਚੰਨ ਕਰਨ ਹੋਈ ਤੇਰੋ ਰਹਾਓ ਸ੍ਰੀ ਸਵਾਮ ਬੇਅੰਤ ਸੁਆਮੀ ਉਸ ਗੁਣੀ ਵੇਰੋ ਕਾਟ ਫਿਲਕੀਨੋ ਆਪਣੋ ਦਾਸੋ ਤੋ ਨਾਨਕ ਰਾਤ ਨੇਰੋ ਸੋਨ ਮਹੱਲਾ ਪੰਜਵਾਂ ਭੈਜੇ ਪਾ ਗੁਰੂ ਗੋਬਿੰਦਾ ਸਭ ਨੋਟ ਪਾਏ ਅਸਰ ਪੈ ਲਾਗ ਹਾਚਾਨੀ ਗੋਬਿੰਦ ਦੇ ਗੁਣ ਗਾਏ ਭਲੋ ਸਮੂਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਸੇ ਨੇ ਪੂਰਾ ਰਹਾਓ ਮੇਰੇ ਸਵਾਮੀ ਪ੍ਰੀਤਮਾ ਆਪਣੇ ਘਰ ਮੰਦੇ ਸੁਖਦਾਈ ਹਰ ਨਾਮ ਨਾ ਨਾਮ ਕਿਨ ਪਾਇਆ ਸਭ ਵਿੱਚ ਪੁਜਾਏ ਸੋਨ ਮਹੱਲਾ ਪੰਜਵਾਂ ਗੁਰ ਦੇ ਚਰਨ ਵਸੇ ਗੁਰ ਕੇ ਚਰਨ ਵਸੇ ਰਚਿਤਰ ਸਭ ਲਖਨ ਪ੍ਰਭ ਕੀਨੀ ਭੈ ਕੇ ਪਾ ਪੂਰਨ ਪਰਮੇਸ਼ਵਰ ਨਾਮ ਨਾਨ ਮਨ ਕੀਨੀ ਮੇਰੋ ਗੁਰ ਰਖਵਾਲ ਉਮੀਤ ਦੂਨ ਚੌਣੀ ਦੇਖ ਲਿਆਈ ਸੋਭਾ ਨੀਚਾ ਨੀਚ ਰਹਾਓ ਜੀ ਜੰਗ ਪੈ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਚਾਰਜ ਵਡਿਆਈ ਨਾਮ ਸਭ ਲਿਆਰੇ ਸੋਧ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਧਨ ਨਿਰਮਲ ਸਾਥੀ ਵਿਵਹਾਰ ਵਿਸ ਵਿਨੋਦ ਆਨੰਦ ਸੁਖ ਮਾਣੋ ਖਾਏ ਜੀਓ ਸਿੱਖ ਪਰਿਵਾਰ ਹਰ ਕੇ ਚਰਨ ਕਵਲ ਵਧਾਰ ਸੰਤ ਪ੍ਰਸਾਦ ਪਇਓ ਸੱਚ ਗੋਇ ਤੇ ਚਾੜੇ ਅਲੰਗੋ ਵੀਰ ਸੰਸਾਰ ਰਹਾਓ ਭੈ ਕੇ ਪਾਲ ਪੂਰਨ ਨਿਵਰਾਸੀ ਆਪੇ ਕੀਨੀ ਸਾਰ ਕੇਖ ਕੇਖ ਨਾਨਕ ਲਿਖ ਸਾਨੂੰ ਨਾਨਕ ਨਾਇ ਸਮਾਰ ਸੋਧ ਮਹੱਲਾ ਪੰਜਵਾਂ ਗੁਰ ਪੂਰੇ ਆਪਣੀ ਗਲ ਧਾਰੀ ਸਭ ਕਾ ਡੁੱਬੀ ਦਇਆ ਆਪੇ ਮੇਲ ਵਧਾਈ ਕਿੰਨੀ ਕੁਚਲ ਕੀਨ ਸਭ ਪਿਆ ਸਤਿਗੁਰੂ ਪੂਰਾ ਮੇਰੇ ਨਾਲ ਪਾਪਮ ਜਪ ਸਦਾ ਨਿਹਾਲ ਰਹਾਓ ਅੰਤਰ ਬਾਹਰ ਸ਼ਾਂਤ ਸੁੰਦਰ ਜਗਲ ਸਿੱਖ ਸੋਈ ਨਾਨਕ ਗੁਰ ਪਾਇਓ ਬੜ ਭਾਗੀ ਤੇ ਸੇੜ ਅਵਰ ਨ ਕੋਈ ਸੋਧ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਧੁਨ ਪ੍ਰਭ ਚੰਨ ਨਿਹਾਰਿਆ ਰਾਖਣ ਹਾਰੇ ਰਾਖੇ ਉਪਾਰ ਸਤਿਗੁਰ ਸਭ ਉਧਾਰਿਆ ਉਭਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵਨ ਵਿਖੀ ਜਾਈ ਰਾਓ ਘਰ ਮੈਂ ਸੂਖ ਬਾਹਰ ਪੰਸੂਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਵਿਘਨ ਲਾਵੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਧ ਮਹੱਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਤਿਤ ਗਾਈ ਮਿਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਕਰਿਆ ਭਾਈ ਹਿਰਦੇ ਹਿਰਦੇ ਚੰਨ ਬਿਤਾਈ ਸੂ ਪਾਇਆ ਸਹਿ ਸੁਨ ਉਗਦੀ ਰੋਗਾ ਘਾਣ ਮਿਟਾਈ ਰਾਓ ਕਿਆ ਗੁਣ ਤੇਰੇ ਰਾਗ ਬਸਾਣਾ ਕਿੰਟ ਕਹਿ ਨ ਜਾਈ ਨਾਨਕ ਭਗਤ ਭੈ ਨਾਸੀ ਆਪਣਾ ਪ੍ਰਭ ਭਇਆ ਸਹਾਈ ਸੋਧ ਮਹੱਲਾ ਪੰਜਵਾਂ ਗਏ ਕਲੇਸ਼ ਨਾਸੇ ਪ੍ਰਭ ਆਪਣੀ ਕਿਰਪਾ ਧਾਰੀ आठ प्यारे राधा स्वामी पूरन साल हमारी हर जियो तू सुख संपत रास राख लियो भाई मेरे को प्रभ आगे अरदास रहो जो मांगो सोई सोई कहो अपने सब भरोसा कहो नानक गुरपुरा भेटियो मिटो सरण देता सोठ महला पंजवा सुन सिंह गुरु सतगुर अपना सगला दुख मिटाया साव गुरु कह गुरु वचनी मन से फल पाया मेरा कोई पूरा सुखदाता करण करण सम्राट स्वामी पूरन पुरुष बधाता रहो आनंद मनोज मंगल गुण गावो गुरु नानक पै दयाला जय जयकार पै जग पीतर हुआ पावन खवाला सोठ महला पंजवा हमरी गंतन गणिया काई अपना बिद विछाण हाथ राखे पर अपने सर रंग मान साचा सहब सब निर्वाण बंध पाया पया मेरे सतगुरु पूरे हुई सर कल्याण राव जियो पाए तीन दिन साजा दिता पै नसान अपने दास की आप पै राखी नानक हर करवाण सोठ महला पंजवा दुत गवाया हर प्रभ आपे सब संसार वारिया पाप प्रभ पधारी अपना बिर मारिया हो राजे राम फिर कवाली तू सह आनंद गुण गावो मन तन देस खाली रा पत उदाहरण सतगुरु मेरा मोहे रिश्ते प्रवासा बावस ले सब साचे साहिब सुन नान की अरदासा सोठ महला पंजवा बावस पाप परमेश्वर सगरे रूप बधारे गुरपुरे की सारनी उरे कार सग सवारे हार दिन सिमरिया ना उधार साव उतार सतगुरु पूरे अपनी कृपा धार रहाओ सदा आनंद करे मेरे प्यारे हर कोई गुरु राखिया ਵੱਡੀ ਵਡਿਆਈ ਨਾਨਕ ਕਰਤੇ ਜੀ ਸਾਹ ਸਭ ਸਭ ਭਾਸਿਆ ਸੋਨ ਮਹੱਲਾ ਪੰਜਵਾਂ ਭੈ ਦਰਬਾਰ ਸਵਾਮੀ ਮੇਰੇ ਤੇ ਸਾਚੇ ਦਰਬਾਰ ਸਤਿਗੁਰ ਸਾਹਿਬ ਗਵਾਇਆ ਭਾਈ ਰਾਮ ਸੀ ਸੰਸਾਰ ਆਪਣੇ ਜੀ ਜਾਨ ਤਾਪੇ ਰਾਖੇ ਜੰਮੇ ਕੀ ਪ੍ਰਸਾਰ ਹਾਸੇ ਚਾਰ ਨੇ ਦੇ ਉਧਾਰ ਸਦਾ ਸਦਾ ਪ੍ਰਭ ਸਿਮਰੀਏ ਭਾਈ ਦੂਸਰ ਵਿੱਚ ਘਾਟਨ ਹਾਰ ਰਹਾਉ ਸਿੱਖ ਕੀ ਸਾਨੀ ਉਬੜੇ ਭਾਈ ਜਿੰਦਾ ਚਿਆ ਸਭ ਕੋਏ ਕਾਰਨ ਕਾਰਨ ਸੁਣਾ ਸੋ ਭਾਈ ਸੱਚੇ ਸੱਚੀ ਸੋਏ ਨਾਨਕ ਰੂਪ ਧਿਆਈਏ ਭਾਈ ਮਨ ਦਾ ਸੀਤਲ ਹੋਏ ਸੋਠ ਮਹੱਲਾ ਪੰਜਵਾਂ ਸੰਤੋ ਹਾਰਾ ਨਾਮ ਤੇ ਆਈ ਸੁਖ ਸਾਰਾ ਪ੍ਰਭ ਵਿਸੋ ਨਾਹੀ ਮਨ ਸਿੰਘ ਫਲ ਪਾਈ ਰਹਾਉ ਸਤੁਰ ਪੂਰੇ ਤਾ ਭਗਵਾਇਆ ਆਪਣੀ ਕਿਰਪਾ ਧਾਰੀ ਪਵਨ ਪ੍ਰਭ ਦਿਆਲਾ ਦੁਖ ਮਿਟਿਆ ਸੁਪਰ ਵਾਰੀ ਸਰਨ ਨਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਹਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਰ ਦੇ ਰਾਖਿਆ ਹਰ ਗੋਬਿੰਦ ਨਵਾਂ ਨਿਰਵਾ ਰਹਾਉ ਤਾਪ ਗਿਆ ਪ੍ਰਭ ਅਪਮਦਾਇਆ ਜਿਨਗੀ ਲਾਜ ਰਖਾਈ ਸਾਧ ਸੰਗਤ ਦੇ ਸਭ ਫਲ ਪਾਏ ਸਤੁ ਸੇ ਬਲ ਜਾਈ ਹਰ ਪਾਸ ਪ੍ਰਭ ਦੋ ਵਿਸਪਾਰੇ ਹਮਰਾ ਗੁਣ ਅਗੁਣ ਨਾ ਵਿਚਾਰਿਆ ਅਟਲ ਹਚਨ ਨਾਨਕ ਗੁਰੂ ਤੇਰਾ ਸਫਲ ਕਰ ਮਸਤ ਧਾਰਿਆ ਸੋਠ ਮਹੱਲਾ ਪੰਜਵਾਂ ਜੀ ਯੰਤਰ ਸਭ ਚਿਤੇ ਸੀਏ ਸੋਈ ਸੰਤ ਸਹਾਈ ਆਪਣੇ ਸਿਰ ਵੀ ਆਪੇ ਰੱਖ ਪੂਰੇ ਚਾਹੀ ਭੇਈ ਵਧਾਈ ਪਾ ਬ੍ਰਹਮ ਪੂਰਾ ਮੇਰੇ ਨਾਲ ਗੁਰੂ ਪੂਰੇ ਪੂਰੀ ਸਭ ਰਾਖੀ ਹੋਏ ਸਭ ਦਿਆਲ ਰਹਾਓ ਆਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਰਦਾਤਾ ਆਪਣੇ ਦਸ ਕੋ ਕੰਠ ਲਾਏ ਰਾਖੇ ਜੀਓ ਬਾਰਸ ਪਿਤਰ ਮਾਤਾ ਸੋਠ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਹਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹਿ ਸਚ ਗਾਇਆ ਸਰਦਾਰੋ ਨਹਿ ਬਤਿਆਇਆ ਅਮਰਾਵੋ ਆਗੇ ਘੇਰਾ ਮਿਲ ਰਾਜਾ ਰਾਮ ਵੀਰਾ ਆਪ ਢੂਡਣ ਕਤੁਨ ਜਾਈ ਗੋਬਿੰਦ ਭੇਟੇ ਗੁਰ ਗੁਸਾਈ ਰਾਓ ਆਇਆ ਪ੍ਰਭ ਦਰਬਾਰਾ ਤਾਂ ਚਲੀ ਮਿੱਟੀ ਦੁਪਾਰਾ ਲਵਜ ਆਪਣੀ ਪਾਈ ਤਾਕਤ ਆਵੇ ਕਤ ਜਾਈ ਤੈ ਸਾਸ ਨਿਆਇਨ ਵੀਰਾ ਉਹ ਸਮ ਠਾਕੁਰ ਸਮਤੀ ਰਾ ਅੰਤਰ ਜਮੀ ਜਾਣੇ ਬਿਨ ਬੋਲ ਸਾਹਿਬ ਪਛਾਣੇ ਸਭ ਥਾਨਪੁਰ ਰਾਜਾ ਸਹਿ ਆਨੰਦ ਸਾਗਰ ਰਾਜਾ ਦਿੱਤ ਭੈਣ ਸਿਵ ਚਤਰਾਈ ਮਿਲ ਨਾਨਕ ਆਪ ਗਵਾਏ ਸੋਠ ਮਹੱਲਾ ਪੰਜਵਾਂ ਹਿਰਦੇ ਨਾਮ ਸਾਇਓ ਘਰ ਬੈਠੇ ਗੁਰੂ ਤੇ ਆਇਓ ਕੋਈ ਪੂਰੇ ਸੱਚ ਕਹਿਆ ਸੁਖ ਸੁਖ ਸੱਚ ਲਿਆ ਆਪਣਾ ਹੋਇਓ ਗੁਰ ਮਿਹਰਬਾਨਾ ਆਨੰਦ ਸੁਖ ਕਲਿਆਣ ਮੰਗਲ ਸਿਓ ਘਰ ਆਏ ਘਰ ਸਨਾਨਾ ਰਹਾਓ ਸਾਖੀ ਗੁਰ ਵਡਿਆਈ ਸਾਹਿ ਕੀ ਬਣ ਜਾਏ ਫਿਰ ਸਾਹਾ ਪਾਸਾ ਗੁਰ ਭੇਟ ਮਨ ਵਾਹਾ ਸਗ ਬਜਾਸ ਨਾਸੇ ਮਿਲ ਸਾਹ ਸੰਚ ਸਾਸੇ ਗੁਰ ਨਾ ਹਰ ਨਾਮਾ ਜਾ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸਿਰਿਸ਼ਟ ਕਰੇ ਜੈਕਾਰਾ ਨਾਨਕ ਪ੍ਰਭ ਮਿਲ ਸਾਸੇ ਜਨਮ ਮਰਨ ਪਹਿਲਾ ਸੇ ਸੋਠ ਮਹੱਲਾ ਪੰਜਵਾਂ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਮਾਰੀ ਹਰ ਸਾਹਿਬ ਨਾ ਸਜਾਇ ਆਏ ਅੰਧ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਤਰੀਏ ਉਠ ਬੈਠ ਸਾਰਾ ਧਿਆਈਏ ਆਨ ਦਿਨ ਸੁਕੜ ਸਤਗਰੀਏ ਰਹਾਓ ਸੰਤ ਕਾ ਮਾਰਗ ਧਰਮ ਦੀ ਪੌੜੀ ਕੁਬੜ ਭਾਗੀ ਪਾਏ ਕੋੜ ਚੰਦੇ ਗੁਰੂ ਵਿਨਾਸੇ ਹਰ ਚਰਨ ਚਿਤ ਲਾਇਓ ਸਿੱਧ ਕਰੋ ਸਦਾ ਪ੍ਰਭ ਆਪਣੀ ਜਿਨ ਪੂਰੀ ਕਰ ਰਾਖੀ ਜੀ ਜਾਂ ਸਭ ਭੈ ਪਵਿੱਤਰ ਅਸੁਰ ਵੀ ਸਭ ਸਾਖੀ ਜਿਹਦੇ ਵਿਨਾਸਾ ਸਭ ਦੇ ਵਿਨਾਸਨ ਸਤਗੁਰ ਨਾਮ ਦਿੜਾਇਆ ਕੋਏ ਪਾਪ ਭੈ ਸਭ ਪਾਵਨ ਚੰਦ ਨਾਨਕ ਸੁਖ ਕਰੇ ਆਇਆ ਸੋਠ ਮਹੱਲਾ ਪੰਜਵਾਂ ਸਾਹਿਬ ਗੁਣੀ ਗੇਰਾ ਘਰ ਲੱਸ ਸਭ ਤੇਰਾ ਰਖਵਾਲੇ ਸੁਰ ਗੁਪਾਲਾ ਸਭ ਜੀ ਭੈ ਦਿਆਲਾ ਜਾ ਆਨੰਦ ਗ੍ਰਹਿ ਗੁਸਤਾਨਾ ਭੌਖ ਤੇ ਨਹੀਂ ਪਸਾਨਾ ਰਹੁ ਤੇਰੇ ਦਾਸਾਂ ਦੀ ਮਰਾਰੀ ਪ੍ਰਭ ਤਿਲ ਨਹੀਂ ਵਿਸਾਰੀ ਬਲ ਤਨ ਤੰਗੀਆ ਤੇਰਾ ਤੂੰ ਭਾਵ ਠਾਕੁਰ ਮੇਰਾ ਜਿਨ ਜਿਨ ਸਾਹ ਸੰਗ ਪਾਇਆ ਸੋ ਪ੍ਰਭ ਆਪਰਾਇਆ ਤਾਂ ਕਿਰਪਾ ਨਾ ਰੱਖੀ ਆ ਕੁਛ ਸੀਨ ਸਭ ਕੀ ਆ ਹੋਏ ਪ੍ਰਭੂ ਸਹਾਈ ਸਭ ਲਾਗੀ ਪਾਈ ਸਾਹ ਸਾਹ ਸਭ ਧਿਆਈਏ ਹਰ ਮੰਗਲ ਨਾਨਕ ਗਾਈਏ ਸੋਠ ਮਹੱਲਾ ਪੰਜਵਾਂ ਤੂੰ ਸਹਿ ਆਨੰਦਾ ਪ੍ਰਭ ਮਿਲਿਆ ਮਨ ਭਵੰਦਾ ਪੂਰੇ ਗੁਰੂ ਕਿਰਪਾ ਧਾਰੀ ਸਾਰੀ ਗਤ ਪਈ ਮਾਰੀ ਗੁਰੂ ਹਰ ਕੀ ਪ੍ਰੇਮ ਭਗਤ ਮਨ ਦੀਨਾ ਨਿਤ ਬਾਜੇ ਅੰਗ ਬੀਨਾ ਰਾਵ ਹਰ ਚੰਨ ਕੀ ਹੋਤ ਸਤਾਣੀ ਸਭ ਚੂਹੀ ਕਾਣ ਲੋਕਾਣੀ ਤੇ ਜੀ ਦਾ ਤਪਾਇਆ ਹਰ ਰਸਗ ਰਸਗ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਪਾਸਾ ਮਨ ਪੂਰਨ ਹੋਈ ਆਸਾ ਜਾ ਤੇ ਵੇਖਾ ਤੈ ਸੋਈ ਹਾ ਪ੍ਰਭ ਬਿਨ ਅਵਨ ਨ ਕੋਈ ਕਾ ਕਿਰਪਾ ਪ੍ਰਭ ਵਿਆਹ ਕੇ ਸਭ ਜਨਮ ਜਨਮ ਦੁਖ ਲਾ ਕੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਪਾਇਆ ਅਟਲ ਸੁਖ ਨਾਨਕ ਪਾਇਆ ਸੋਠ ਮਹੱਲਾ ਪੰਜਵਾਂ ਠਾਠ ਭਾਈ ਕਰਤਾਰੇ ਤਾਪ ਛੋੜ ਕੇ ਅਪਰਵਾਰੇ ਗੁਰ ਪੂਰੇ ਹੈ ਰਾਗੀ ਤਾਂ ਸਚੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂ ਸਹਿ ਸੂਖ ਹਿਨ ਮੈਂ ਉਪਜੇ ਮਨ ਹੋਆ ਸਵਸ ਖਾਲਾ ਰਹਾ ਉਹਾਰਾ ਨਾਮ ਜੀ ਉਦਾਰੂ ਤਿੰਨ ਸਗਲਾ ਰੋਗ ਉਦਾਰੂ ਆਪਣੀ ਕਿਰਪਾ ਧਾਰੀ ਦਿਨ ਸਗਲੀ ਬਾਤ ਸਵਾਈ ਪ੍ਰਭ ਆਪਣਾ ਬਿਰਸ ਮਾਰਿਆ ਹਮਰਾ ਗੁਣ ਆਗੁਣ ਨ ਵਿਚਾਰਿਆ ਗੁਰਪਾ ਸ਼ਬਦ ਭੈਰੋ ਸਾਖੀ ਤਿੰਨ ਸਗਲੀ ਰਾਜ ਰਾਖੀ ਬੁਲਾਇਆ ਬੋਲੀ ਤੇਰਾ ਤੇ ਸਹਿ ਗੁਣੀ ਵੀਰਾ ਜਪ ਨਾਨਕ ਨਾਮ ਸਤਿ ਸਾਹੀ ਆਪਣੇ ਦਾਸੀ ਵੈਸ ਰਾਖੀ ਸੋਧ ਮਹੱਲਾ ਪੰਜਾਂ ਵਿੱਚ ਕਰਤਾ ਪੁਰਖ ਲੋਆ ਬਾਲ ਮਿੰਦਾ ਹੋਆ ਮਜਨ ਗੁਰ ਆਂਤਾ ਰਾਸੇ ਜਪ ਹਾਰਾ ਗੁਲੀ ਬਨਾਸੇ ਸੰਤੋ ਰਾਮ ਦਾਸ ਰੋਵਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਹੀ ਕਾ ਰਹਾਓ ਜੈ ਜੈ ਸਾਹ ਜਗ ਜਾਵੇ ਮਨ ਚਿੰਨੜੇ ਫਲ ਪਾਵੇ ਸਹੀ ਸੁਨਾਮ ਨਾਇ ਆਏ ਆਪਣਾ ਪ੍ਰਭੂ ਤੇ ਆਏ ਸਾਂ ਸਰੋਵਰ ਨਾਵੇ ਸੋ ਚਾਨਣ ਪ੍ਰਮਗਤ ਪਾਵੇ ਮਰੇ ਨਾਲ ਜਾਈ ਹਾਰਾ ਨਾਮ ਤੇ ਆਈ ਇਹ ਦਿਆਮ ਵਿਚਾਰ ਸੁਚੁਨੇ ਜਿਸ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਾਪਤ ਕਰਨਾ ਆਏ ਸਭ ਚਿੰਤਾ ਗੰਤ ਮਿਟਾਈ ਸੋਧ ਮਹੱਲਾ ਪੰਜਵਾਂ ਪਾਪਾ ਨੇ ਵਾਹੀ ਪੂਰੀ ਕਾਹੀ ਬਾਤ ਨਵੇਈਆ ਉੜੀ ਸੁਰ ਚਾਨ ਲਾਏ ਨਿਸਤਾਰੇ ਹਾਰਾ ਨਾਮ ਸੁਮਾਰੇ ਆਪਣੇ ਦਾਸ ਘਰ ਸਾਰ ਖਵਾਲਾ ਆਸਾ ਕੀਤਾ ਆਪਣੇ ਘਰ ਰਾਖੇ ਮਾਤ ਪਿਤਾ ਜੋ ਪਾਲਾ ਰਹਾਓ ਬੜਭਾਗੀ ਸਤਿਗੁਰੂ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਪਾਇਓ ਸਿਤ ਲਾਗਾ ਜਪ ਜੀਵੇ ਸੇ ਬੜਭਾਗਾ ਹਰ ਅਮਰਤ ਬਾਣੀ ਗਾਵੇ ਸਾਦਾ ਹੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਾਰਨ ਹਰ ਰੱਖ ਲਈਆ ਹਰ ਦਰਸ਼ਨ ਪ੍ਰਾਣ ਆਧਾਰਾ ਇਹ ਪੂਰਨ ਬਿਮ ਵਿਚਾਰਾ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਨ ਸੁਆਮੀ ਸੋਠ ਮਹੱਲਾ ਪੰਜਵਾਂ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੇ ਜਾਈਏ ਤੈ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਾਂ ਚਿੰਦੇ ਸਗਲੇ ਫਲ ਪਾਵੋ ਜੀਵੇ ਸੰਗ ਸਹਾਈ ਰਾਓ ਨਰੈਣ ਪ੍ਰਾਣ ਆਧਾਰਾ ਹਮ ਸ਼ਾਂਤ ਜਨਾਰੇ ਨਾਰਾ ਪਤਿਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਪਮ ਕਰੇ ਪ੍ਰਤਪਾਲਾ ਸਾ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਸੀ ਚੰਗਾਈਏ ਬੋਲਣ ਜੋਨੀ ਪਾਈਏ ਜਿਸ ਦੇਵੇ ਸੁਖ ਵਧਾਤਾ ਹਰ ਜਸ ਦਿਨੀ ਜਾਤਾ ਜਮਗਾ ਕਰ ਨਿਰਣਾ ਆਇਆ ਸੁਖ ਨਾਨਕ ਸਾਨੂੰ ਪਾਇਆ ਸੋਧ ਮਹੱਲਾ ਪੰਜਵਾਂ ਗੁਰਪੂਰੇ ਕੀਤੀ ਪੂਰੀ ਇਸ ਪ੍ਰਭ ਦੇ ਹਰਿਆ ਕਰ ਪੂਰੀ ਹੇਮ ਕੁਸ਼ਲ ਭਇਆ ਸ਼ਨਾਨਾ ਪਾ ਬ੍ਰਹਮ ਰਿਟੋ ਕਰਵਾਨਾ ਗੁਰ ਕੇ ਚਰਨ ਸੁੰਦਰ ਵਿਧਾਰੇ ਬਿਗਨ ਲਾਵੇ ਤਿਲਕਾ ਕੋਈ ਸਾਰ ਸਰ ਸਵਾਰੇ ਰਹਾਉ ਮਿਲ ਸਾਧੂ ਦੁਮਤ ਹੋਏ ਪਤਿਤ ਪਨੀਰ ਸਭ ਹੋਏ ਰਾਮਦਾਸ ਨਾਸੇ ਸਭ ਲਾਸੇ ਭਾਵ ਕਮਾਸੇ ਗੁਣ ਗੋਬਿੰਦ ਸਜਾਈਏ ਸਾਹ ਸੰਗ ਮਿਲ ਕੇ ਆਈਏ ਮਾਨ ਬਖਤ ਫਲ ਪਾਏ ਗੁਰ ਪੂਰਾ ਹਿਰਦੇ ਧਿਆਏ ਗੁਰੂ ਗੋਪਾਲ ਆਨੰਦਾ ਚਪ ਚਪ ਜੀਏ ਪਰਮਾਨੰਦਾ ਜਾਂ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰ ਵਿਖਾਇਆ ਰਾਜ ਸੋੜ ਮਹੱਲਾ ਪੰਜਾਂ ਦਿਲ ਸਟਰ ਨੀਂਹ ਘਟਾ ਘੱਟ ਦਾਮਨ ਸੰਗ ਸੁਧਰਾਇਓ ਸੇਜ ਅਕੇਲੀ ਨੀਂਦ ਨੋ ਨੈਨੇ ਸਿਰ ਦੇ ਦੇਸ ਆਇਓ ਹੁਣ ਇਸ ਦੇਸੋ ਮਾਇਓ ਏਕ ਖੋਸਰੋ ਸਿੱਧ ਲਕਾ ਲਾਲ ਤਵ ਜਿਕਰ ਪਾਤੋ ਆਇਓ ਰਹਾਓ ਪਿਓ ਵਿਛੜੇ ਨਾਲ ਪਿਆਰੋ ਸਭ ਗੁਣਾ ਸੁਖਦਾਇਓ ਮੰਦਰ ਚਾ ਕੇ ਪੰਥ ਨਿਹਾਰਿਓ ਨੈਣ ਨੀਰ ਪਾਰੇ ਆਇਓ ਹੋ ਹੋ ਭੀਰ ਵਿਓ ਹੈ ਵਿਚੋ ਸੁਣਤ ਦੇਸ ਨਿਕਟਾਇਓ ਭੰਭੀਰੀ ਕੇ ਪਾਤ ਪਾਤੋ ਬਿਨ ਪੇਸ਼ੇ ਦੂਰ ਆਇਓ ਪਿਓ ਕੇ ਪਾਸ ਸਭ ਗੁਠਾ ਕਰ ਸਗਰੋ ਦੁਖ ਮਿਟਾਇਓ ਕੋ ਨਾਨਕ ਹਮਰਾ ਸੀ ਧੀਰ ਗੁਰਖ ਹੋਈ ਜੋ ਦਿਆ ਬੇਟ ਲੋ ਪਾਇਓ ਸਭ ਰਹਿਓ ਅੰਦੇਸ ਲੋ ਪਾਇਓ ਜੋ ਚਾਸ ਜੋ ਗੁਰੂ ਮਰਾਇਓ ਸਰਬ ਗੁਣਾ ਨਿੰਦ ਪਾ ਰਾਇਓ ਰਹਾਓ ਦੂਜਾ ਸੋਟ ਮਹੱਲਾ ਪੰਜਵਾਂ ਗਈ ਬੋਲ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਨ ਜਾਣਾ ਧਰਮਨ ਜਾਣਾ ਲੋਭੀ ਮਾਇਆ ਧਾਰੀ ਨਾਮ ਭਰਿਓ ਭਗਤ ਗੋਬਿੰਦ ਗਾਏ ਰੱਖ ਸਹਿ ਤੁਮਾਰੀ ਹਰ ਜੀਵਨ ਮਾਣਿਆ ਤੂੰ ਮਾਣ ਜੀਵੀਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਸੋ ਕੁਰਬਾਨ ਰਹਾਓ ਜੈਸਾ ਬਾਲਕ ਭਾਏ ਸਪਾਈ ਲੱਖ ਅਪਰਾਧ ਕੁਮਾਵੇ ਕਰਫ ਦੇ ਝਿੜਕੇ ਵੋ ਭਾਤੀ ਬੋਲ ਪਿਤਾ ਗੱਲ ਆਵੇ ਪਿਛਲੇ ਅਵਗਣ ਬਾਸਲੇ ਪ੍ਰਭ ਆ ਕੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਜਾਵੇ ਕਾਕਾ ਕਿਸੀ ਪੈ ਆਖ ਸੁਣਾਈਏ ਕਹਿਣਾ ਕਥਨ ਕੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਏ ਹੋਰ ਦਿਆਲ ਕਿਰਪਾ ਪ੍ਰਭ ਠਾਕੁਰ ਆਪਣੇ ਸੋਹਣੇ ਬੇਨਤੀ ਆਪੇ ਸੁਣੇ ਬੇਨਤੀ ਪੂਰਾ ਸਤਿਗੁਰ ਮੇਰ ਮਿਲਾਵੇ ਸਭ ਸੀਤੇ ਮਨ ਦੀ ਚਿੰਤੀ ਹਾਰਾ ਨਾਮ ਆਉ ਖੁਦ ਮੁਖ ਪਾਇਆ ਜਾਂ ਨਾਨਕ ਸੁਖ ਬਸੰਤੀ ਸੋਠ ਮਹੱਲਾ ਪੰਜਵਾਂ ਕਿਵੇਂ ਸਿਰ ਪ੍ਰਭ ਭੈ ਨੰਦਾ ਦੁੱਖ ਲੈ ਸਭਨਾ ਕੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਸਾਥ ਸਗਲੇ ਸਾਥੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦੀ ਉਪਦੇਸ਼ ਕਰਤਾ ਕੋ ਜੋ ਸਹਸਾਰਾ ਰਹਾਉ ਤੂੰ ਹੈ ਮੰਤਰੀ ਸੁਣੇ ਪ੍ਰਭ ਤੂੰ ਹੈ ਸਭ ਕੁਛ ਯਾਰ ਨਿਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਸਿਆਹੀ ਜੰਤ ਵਿਚਾਰਾ ਕਿਆ ਗੁਣ ਤੇਰੇ ਆਗ ਪਾਣੀ ਕਿਵੇਂ ਕਹਿ ਨਾ ਜਾਈ ਕੇ ਸੇਖ ਜੀਏ ਪ੍ਰਭ ਆਪਣਾ ਚਲ ਤੁਮੇ ਬਿਠਾਈ ਧਾਰਨ ਰਹਿ ਆਪ ਪ੍ਰਭ ਸਵਾਮੀ ਪਤ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਵਾਚਾ ਸੰਤਾ ਧੂਰੀ ਛੋਟ ਮਹੱਲਾ ਪੰਜਵਾਂ ਗੁਰਸੂਆ ਨਮਸਕਾਰੇ ਪ੍ਰਭ ਹਿਰਦੇ ਘਰ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਤੈ ਸਵਾਰੀ ਆਪਣੇ ਦਾਸ ਕੋ ਪਿਓ ਸਹਾਈ ਸਗਲ ਮਨੋਰਥ ਕੀ ਮੇ ਕਰਦੇ ਹੁਣ ਬਾਤ ਨ ਕਾਹੀ ਰਾਉ ਕਰਦੇ ਸੁਖ ਧਾਰੀ ਦਵਾਇਆ ਪਿੱਛੇ ਲੱਗ ਚੱਲੀ ਮਾਇਆ ਟੋਟ ਨਾ ਕਦੂ ਆਵੇ ਮੇਰੇ ਪੂਰੇ ਕਦੂ ਭਾਵੇ ਸਿਮਰ ਸਿਮਰ ਤੇ ਆਲਾ ਸਭ ਜੀ ਪੈ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਰੋ ਸਵਾਮੀ ਮੋਰਾ ਆਏ ਪੁੰਨ ਪਦਾਰਥ ਤੇਰਾ ਜਾਂ ਨਾਨਕ ਵਿੱਚ ਧਿਆਇਆ ਸਵਸ ਫਲਾ ਪੁੰਨ ਪਾਇਆ ਛੋਟ ਮਹੱਲਾ ਪੰਜਵਾਂ ਘਰ ਦੀ ਜਦੋਂ ਉਪਦੇ ਘਿਓ ਕਰ ਪ੍ਰਸਾਦ ਰਾਮਦਾਸ ਰੂਪ ਨਾਤੇ ਸਭ ਤੇ ਪਾਲ ਕੁਮਾਤੇ ਨਿਰਮਲ ਹੋਏ ਕਾਰ ਕਿਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਕੇਮ ਸਭ ਧਾਰੇ ਤੇ ਸਲਾਮਤ ਸਭ ਰੂਪ ਭਰੇ ਸੋ ਕੋ ਬਾਰੇ ਗੁਰੂ ਸਭ ਵਿਚਾਰੇ ਰਹਾਉ ਸਾਧ ਸੰਗ ਮਹੱਲਾ ਸੀ ਪਾ ਬ੍ਰਹਮ ਭਇਓ ਸਾਖੀ ਨਾਨਕ ਨਾਮ ਧਿਆਇਆ ਆਦਿ ਗੁਰ ਪ੍ਰਭ ਪਾਇਆ ਛੋਟ ਮਹੱਲਾ ਪੰਜਵਾਂ ਜਿਤ ਪਾ ਬ੍ਰਹਮ ਵਿਚਾਇਆ ਸੋ ਕਰ ਦੇ ਵਿਚਾਇਆ ਸੁਖ ਸਾਗਰ ਕਰ ਗੁਰ ਪਾਇਆ ਸਹਿਸਾ ਸਰਬ ਮਟਾਇਆ ਹਰ ਕੇ ਨਾਮ ਕੀ ਵਡਿਆਈ ਆ ਸਹਿ ਗੁਣ ਗਾਈ ਗੁਰ ਪੂਰੇ ਤੇ ਪਾਈ ਰਾਓ ਪ੍ਰਭੀ ਸਾਥ ਕਹਾਣੀ ਜਨ ਬੋਲੇ ਮਤ ਬਾਣੀ ਨਾਨਕ ਦਾਸ ਦਸਾਣੀ ਗੁਰ ਪੂਰੇ ਤੇ ਜਾਣੀ ਛੋਟ ਮਹੱਲਾ ਪੰਜਵਾਂ ਆ ਗਏ ਸੁਖ ਗੁਰ ਦੀਆ ਪਾਸੇ ਕੁਜੋ ਥੀ ਗੁਰ ਦੀਆ ਸਰਬ ਨਿਦਾਨ ਕੁਜ ਪਾਇਆ ਗੁਰ ਆਪਣਾ ਜੇ ਧਿਆਇਆ ਧਿਆਇਆ ਆਪਣੇ ਸੁਰ ਦੀ ਵਡਿਆਈ ਮਨੁੱਖੀ ਫਲ ਪਾਈ ਸੰਤੋ ਦਿਨ ਦਿਨ ਜੜੀ ਸਵਾਈ ਰਾਓ ਜੀ ਜਾਂ ਸਭ ਹੈ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਿਜ ਭਾਏ ਮੇਰੇ ਗੋਪਾਲਾ ਨਾਨਕ ਸਾਹ ਜੀ ਪਤੀਨੀ ਛੋਟ ਮਹੱਲਾ ਪੰਜਵਾਂ ਗੁਰੂ ਘਰ ਦੇ ਫਵਾਰੇ ਚੌਕੀ ਚੌਕੀ ਦਸਮਾਰੇ ਰਾਮ ਨਾਮ ਮਨ ਲਾਗਾ ਜਮ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਓ ਨਾਨਕ ਪ੍ਰਭ ਨਾ ਸੀਤਾ ਵੀ ਕਿਵੇਂ ਵਿਖੀ ਜਾਸੀ ਆਨੰਦ ਕਰੇ ਤੇ ਦਾਸਾ ਜਾ ਪੂਰਨ ਹੋਈ ਆਸਾ ਛੋਟ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਚੈ ਸਵਾਰੀ ਮਨ ਸਿੰਧਿਆ ਫਲ ਪਾਇਆ ਪ੍ਰਭ ਉਹਨਾਂ ਸਰ ਧਿਆਇਆ ਸੰਤੋ ਜਿਸ ਇਸ ਦਿਨ ਅਵਨ ਹੋਈ ਕਾਰਾਂ ਕਾਰਾਂ ਪ੍ਰਭ ਸੋਈ ਰਹਾਓ ਪ੍ਰਭ ਆਪਣੇ ਬਾਦੀ ਨੇ ਸਗ ਜੀ ਵਸ ਕੀਨੇ ਜਾਂ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਛੋਟ ਮਹੱਲਾ ਪੰਜਵਾਂ ਤਾਪ ਗਵਾਇਆ ਕੋਈ ਪੂਰੇ ਬਾਜੇ ਨ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਘਰ ਕਿਰਪਾ ਆਪ ਦੀਨੇ ਬੇਟਾ ਸਤੂ ਆਪ ਗਵਾਈ ਸਿਰ ਸੰਤ ਸਭ ਸਸਤੇ ਹੋਏ ਹਾਰਾ ਨਾਮ ਧਿਆਈ ਰਹਾਓ ਜੋ ਮੰਗੇ ਸੋ ਲੈ ਗਏ ਪ੍ਰਭ ਆਪਣੇ ਸੰਤਾਂ ਦੇ ਗਏ ਹਰ ਗੋਬਿੰਦ ਪ੍ਰਭ ਰਾਖਿਆ ਜਾਂ ਨਾਨਕ ਸਚ ਭਾਖਿਆ ਛੋਟ ਮਹੱਲਾ ਪੰਜਵਾਂ ਸੋਈ ਚਰਾਏ ਜੋ ਤੁਰ ਭਾਵੇ ਮੋਹ ਧਿਆਨ ਪਛੁਣਾਇ ਆਵੇ ਹਮ ਬਾਲਕ ਤੋਂ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਓ ਜੀ ਜਾਨ ਤੇਰੇ ਧਾਰੇ ਪ੍ਰਭ ਡੋਰੀ ਹਾਸ ਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇ ਸਰਨਾ ਸੋਟ ਮਹੱਲਾ ਪੰਜਵਾਂ ਹਰ ਨਾਮ ਤੇ ਪਰੋਇਆ ਸਭ ਕਾਰਜ ਹਮਾਰਾ ਹੋਇਆ ਪ੍ਰਭ ਚਾਨੀ ਮਨ ਲਾਗਾ ਪੂਰਨ ਜਾਗ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪੈਰ ਲਾ ਦਿਓ ਹਰ ਹਰ ਮਨ ਸਿੰਘਿਆ ਫਲ ਪਾਇਆ ਰਹਾਓ ਪਰਾ ਪੁਰਬਲਾ ਅੰਕਰ ਜਾਗਿਆ ਆਰਾਮ ਨਾਲ ਮਨ ਲੱਗ ਗਿਆ ਮਨ ਤਨ ਹਰ ਦਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਟ ਮਹੱਲਾ ਪੰਜਵਾਂ ਗੁਰ ਮਿਲ ਪ੍ਰਭੂ ਸਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰ ਸਵਾਮੀ ਜੀ ਜਨ ਸਭ ਹੱਥ ਵਿਖੇ ਸੁਪ੍ਰਭ ਅੰਕਰ ਜਾਮੀ ਰਹਾਉ ਕਰਤਵ ਸਾਹਿਬ ਸਵਾਰੇ ਪ੍ਰਭ ਆਪਣਾ ਬਿਰ ਸਮਾਰੇ ਪ੍ਰਜ ਪਾਵਨ ਪ੍ਰਭ ਨਾਮਾ ਜਾਂ ਨਾਨਕ ਸਦਾ ਕਰਵਾਨ ਸਦ ਕਰਵਾਨਾ ਸੋਟ ਮਹੱਲਾ ਪੰਜਵਾਂ ਪਾਬ੍ਰਹਮ ਸਾਹਿਬ ਸਵਾਰਿਆ ਆਇਓ ਲਵੜਾ ਗੁਰੂ ਵਾਰਿਆ ਆਨੰਦ ਕਰੋ ਬੇਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸਵ ਚਿਤਵਨ ਦਾਸ ਮਾਰੇ ਰਾਖੇ ਪੈਜ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਓ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਸਾਹਿਬ ਜਿਨ ਪੈ ਜਿਨ ਧਾਰੀ ਨਾਨਕ ਸਰਨੀ ਆਇਆ ਮਨ ਸਿੰਧਿਆ ਫਲ ਪਾਇਆ ਸੋਟ ਮਹੱਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਬਿਨ ਗਏ ਹਾਰ ਨਾਈ ਮੇਰਾ ਪ੍ਰਭ ਹੋਆ ਸਦਾ ਦਿਆਲਾ ਦਾ ਸੁਣੀ ਭਗਤ ਆਪਣੇ ਕੀ ਸਭ ਜੀਵ ਭਇਆ ਕਿਰਪਾਲਾ ਰਹਾਓ ਪ੍ਰਭ ਕਾਰਨ ਕਰਨ ਸਮਰਾਥਾ ਹਰ ਸਿਮਰ ਸਭ ਦੁਖ ਲਾਥਾ ਆਪਣੇ ਦਾਸ ਜੀ ਸੁਣੀ ਬਿਨੰਤੀ ਸਭ ਨਾਨਕ ਸੁਖ ਸੁਬੰਤੀ ਸੋਟ ਮਹੱਲਾ ਪੰਜਵਾਂ ਆਪਣਾ ਗੁਰੂ ਧਿਆਏ ਮੇਰੇ ਪੁੱਤਰ ਪੇਤੀ ਕਰਿਆਏ ਨਾਮੇ ਕੀ ਬੜਿਆਈ ਇਸ ਕੀਮਤ ਕਹਿ ਨ ਜਾਈ ਸੰਤੋ ਹਰ ਹਰ ਹਰ ਰਾਧੋ ਹਰ ਰਾਧ ਸਭੋ ਕੀ ਛਿਪਾਈਏ ਕਾਰ ਸਗਲੇ ਸਾਧੋ ਰਹਾਓ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਗੁਰਭਾਗੀ ਜਾਂ ਨਾਨਕ ਨਾਮ ਧਿਆਇਆ ਤਿੰਨ ਸਭ ਸੁਖਾ ਫਲ ਪਾਇਆ ਸੋਟ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਘੜੀ ਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਸਭ ਨੀ ਜਾਈ ਰਹਾਓ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆ ਸੁਰਖ ਪਿਰਵਾਨਾ ਹਰ ਨਾਨਕ ਸਾਚ ਬਖਾਨਾ ਸੋਟ ਮਹੱਲਾ ਪੰਜਵਾਂ ਐਸੇ ਉੱਥੇ ਰਖਵਾਲਾ ਪ੍ਰਭ ਸਤਿਗ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਾਟ ਘਾਟ ਸਭ ਸੁਭਾ ਕੇ ਗੁਰੂ ਦੇ ਚਰਨ ਉੱਪਰ ਵੱਲ ਜਾਈ ਬਿੰਦ ਰਹਿ ਸਾ ਸਾਥ ਮਾਲੀ ਪੂਰਨ ਸਭੀ ਥਾਈ ਆਓ ਆਪ ਸਹਾਈ ਹੋਆ ਸਚਿ ਰੱਖਿਆ ਢੋਆ ਤੇਰੀ ਭਗਤ ਬੜੀ ਆਈ ਪਾਈ ਨਾਨਕ ਪ੍ਰਭ ਸਰਨਾਈ ਸੋਰ ਮਹਲਾ ਪੰਜਵਾਂ ਸਤਿਗੁਰੂ ਪੂਰੇ ਭਾਣਾ ਤਾਂ ਜਪਿਆ ਨਾਮ ਸਮਾਣਾ ਗੋਵਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈ ਬਿਮਾਰੀ ਹਰ ਕੇ ਚਰਨ ਸਦਾ ਸੁਖ ਧਾਰੀ ਜੋ ਇੱਛੇ ਸੋਈ ਫਲ ਪਾਵੇ ਵਿੱਤੀ ਆਸ ਨ ਜਾਈ ਆਓ ਕਿਰਪਾ ਕਰੇ ਜਿਸ ਪ੍ਰਭਤ ਤਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਾਵ ਤਾਤਾ ਮਨ ਲੀਨਾ ਰਹਾਉ ਕਿਰਪਾ ਕਰੇ ਜਿਸ ਪ੍ਰਭਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਾਵ ਤਾਤਾ ਮਨ ਲੀਨਾ ਪਾ ਬ੍ਰਹਮਨ ਭਾਵੇ ਆਠ ਪੈਰ ਹਰ ਘਰ ਜਸ ਰਵਣਾ ਵਿਕਟ ਗੋਰੀ ਲਾਥੀ ਸੰਗ ਮਿਲਾਏ ਲੀਆ ਮੇਰੇ ਘਰ ਕੇ ਸੰਤ ਸਾਧ ਸਹਿ ਸਾਥੀ ਕਾਰ ਗਹਿ ਲੀਨੇ ਸਰਵਸ ਲੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਭ ਸੋਗ ਪੂਰਨ ਪੂਰਾ ਸਤਿਗੁਰ ਪਾਇਆ ਸੋਠ ਮਹੱਲਾ ਪੰਜਵਾ ਗਰੀਬੀ ਗਦਾ ਹਮਾਰੀ ਕੰਨਾ ਸਗਲ ਵੀਨ ਸਾਰੀ ਤਾਗੇ ਕੋ ਨ ਟਿਕੇ ਬਿਕਾਰੀ ਗੁਰਪੂਰੇ ਰਗਲ ਸਾਰੀ ਹਰ ਹਰ ਨਾ ਸੰਤਨ ਕੀ ਓਟਾ ਜੋ ਸਿਮਰੇ ਤਿਸਰੀ ਗਤ ਹੋਵੇ ਉਧਰੇ ਸਗਲੇ ਕੋਟਾ ਰਾਓ ਸੰਤ ਸੰਗ ਜਸ ਗਾਇਆ ਏ ਪੂਰਨ ਹਰ ਸੰਗ ਪਾਇਆ ਕਹੋ ਨਾਨਕ ਆਪ ਮਿਟਾਇਆ ਸਗਲ ਸਭ ਪਾਪ ਬ੍ਰਹਮ ਨਦਰੀ ਆਇਆ ਸੋਠ ਮਹੱਲਾ ਪੰਜਵਾਂ ਗੁਰ ਪੂਰੇ ਪੂਰੀ ਕੀਨੀ ਵਾਸ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਸਾਫ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰੇ ਕਿਰਪਾ ਕਰ ਦੀਨੀ ਵਿਲੇ ਕਿੰਨੀ ਜਾਤੀ ਰਾਓ ਗੁਰਬਾਣੀ ਗਾਵੇ ਭਾਈ ਉਹ ਸਬਦ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਠ ਮਹੱਲਾ ਪੰਜਵਾਂ ਗੁਰਪੂਰਾ ਰਾਹ ਦੇ ਕਾਰ ਸਗਲੇ ਸਾਥੇ ਸਗਲ ਮਨੋਰਥ ਪੂਰੇ ਬਾਜਿਆਂ ਨੇ ਤੂਰੇ ਸੰਤੋ ਰਾਮ ਜੋ ਸੁਖ ਪਾਇਆ ਸਾਂਧਾ ਸਾਮ ਜੋ ਸੁਖ ਕਹਿ ਦੇ ਸਗਲੇ ਦੁੱਖ ਮਿਟਾਇਆ ਰਾਓ ਗੁਰਪੂਰੇ ਕੀ ਬਾਣੀ ਪਾਪ ਦਾ ਮਨ ਭਾਣੀ ਨਾਨਕ ਦਾਸ ਦੁਖਾਣੀ ਨਿਰਵਲ ਸਤ ਕਹਾਣੀ ਸੋਠ ਮਹੱਲਾ ਪੰਜਵਾਂ ਭੂਖੇ ਸਾਫ਼ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉਂ ਲੁਕਾਈਏ ਜਿਤ ਸਿਮਰਨ ਦਰਗੇ ਮਕੂਜਲ ਸਦਾ ਸਦਾ ਸੁਖ ਪਾਈਏ ਰਹੋ ਜਿਉ ਕਾਮ ਕਾਮੀ ਕਾਮ ਲਭਾਵੇ ਤਿਉ ਹਰ ਦਾਸ ਦਾ ਜਸ ਭਾਵੇ ਜਿਉ ਮਾਤਾ ਬਾਲ ਲਟਾਵੇ ਤਿਉ ਗਿਆਨੀ ਨਾਮ ਕੁਮਾਵੇ ਗੁਰਪੂਰੇ ਤੇ ਪਾਵੇ ਜਾਂ ਨਾਨਕ ਨਾਮ ਤੇ ਆਵੇ ਸੋਠ ਮਹੱਲਾ ਪੰਜਵਾਂ ਸੁਖ ਸ਼ਾਂਤ ਕਰ ਆਇਆ ਨਿੰਦਕ ਕੇ ਮੁਕ ਜਾਇਆ ਗੁਰਪੂਰੇ ਗੁਰ ਪਹਿਰਾਇਆ ਬਿੰਤੇ ਦੁੱਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਚਾਰ ਸੁਭ ਬਣਾਈ ਆਓ ਬੋਲੇ ਸਾਹਿਬ ਕੇ ਭਾਣੇ ਦਾਸ ਬਾਣੀ ਪ੍ਰਭ ਬਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬੰਦ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਜੇ ਧਿਆਏ ਘਰਿਆ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰੇ ਲੈ ਤਾਰੇ ਸੰਤੋ ਪ੍ਰਭ ਮੇਰਾ ਸੁਰਾ ਦਿਆਲਾ ਆਪਣੇ ਘਰ ਦੀ ਗੰਤ ਨਗਣੀ ਰਾਖੇ ਬਾਗ ਪਾਲਾ ਰਾਓ ਹਰ ਨਾਮ ਦੇ ਉਤਾਰੇ ਤਿੰਨ ਸਭੇ ਸੁਖ ਸਵਾਰੇ ਗੁਰਪੂਰੇ ਕੁਛ ਦੀਆ ਫਿਰ ਨਾਨਕ ਦੁੱਖ ਨ ਥੀਆ ਸੋਠ ਮਹੱਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈ ਕਰ ਤੇ ਸਭ ਕੋਈ ਗੁਰਪੂਰੇ ਕੀ ਵਡਿਆਈ ਕਾਹ ਸਿੰਘ ਕਹੀ ਨ ਜਾਏ ਹੋ ਭਗਵਾਨ ਜਾਈ ਤੇ ਨਾ ਆਵੇ ਜਿਸ ਬਸ ਲੈ ਮੇਰੇ ਪਿਆਰੇ ਸੋਝਾ ਸਿਰਾ ਗਾਵੇ ਰਹਾਓ ਤੂੰ ਭਾਰੋ ਸੁਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਚ ਸਰਸਰ ਨਾਈ ਮੁਖ ਨਿੰਦਾ ਕਹਿ ਚਾਹੀ ਸੋਠ ਮਹੱਲਾ ਪੰਜਵਾਂ ਆ ਗਏ ਸੁਖ ਮੇਰੇ ਮੀਤਾ ਪਾ ਕੇ ਆਨੰਦ ਪ੍ਰਾਪੀਤਾ ਪਰਮੇਸ਼ਰ ਬੰਤ ਬਣਾਈ ਫਿਰ ਦੌਲਤ ਕਤੂ ਨ ਜਾਈ ਕਤੂ ਨਾਹੀ ਸਾਚੇ ਸਹਿਬ ਸਿਉ ਮਨ ਮਾਨਿਆ ਹਰ ਸਭ ਅੰਤਰ ਜਾਨਿਆ ਰਹਾਓ ਸਾਹਿਬ ਜੀ ਤੇਰੇ ਪਿਆਲਾ ਆਪਣੇ ਭਗਤ ਕਰੇ ਪਤਪਾਲਾ ਚੜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸੋਠ ਮਹੱਲਾ ਪੰਜਵਾਂ ਨਾਲ ਰਹਿਣ ਮੇਰੇ ਜਿਵੇਂ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਿਗੁਰ ਜੀ ਸਾਹ ਸਾਹੇ ਗੁਰਪੂਰੇ ਪੂਰੀ ਕੀਤੀ ਵਿਸ਼ਨ ਮਾਲ ਬਿਠਾਰੇ ਸਗਲੇ ਦਾਸ ਸੁਣ ਦਿੱਤੀ ਰਹਾਓ ਪ੍ਰਭ ਸਗਲੇ ਸਥਾਨ ਵਸਾਏ ਸੁਖ ਸਥਾਨ ਫੇਰੇ ਆਏ ਨਾਨਕ ਸਾਹਿਬ ਸਰਨ ਆਏ ਜੀ ਸਗਲੇ ਰੂਪ ਮਿਟਾਏ ਸੋਠ ਮਹੱਲਾ ਪੰਜਵਾਂ ਸਭ ਸੁਖਾਂ ਸਾਹ ਦਾਤਾ ਸਤਿਗੁਰ ਸਾਹਿਬ ਸਰਨੀ ਪਾਈਏ ਦਾਸਨ ਭੇਟ ਹੋ ਅਨੰਦਾ ਦੁੱਖ ਗਿਆ ਹਰ ਜਾਈਏ ਹਰ ਅਸੀਓ ਭਾਈ ਨਾਮ ਜਪੋ ਨਾਮ ਉਰਾਦੋ ਗੁਰਪੂਰੇ ਦੀ ਸਰਨਾਈ ਰਹਾਓ ਜਿੱਥੇ ਪ੍ਰਾਪਤ ਜੀ ਤੁਰ ਗਿਆ ਸੋਏ ਪੂਰਨ ਭਾਈ ਨਾਨਕ ਜੀ ਬਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਠ ਮਹੱਲਾ ਪੰਜਵਾਂ ਕਰਨ ਕਰਾਵਣ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੇ ਜੈ ਜੈ ਕਾਰ ਹੋ ਜਗ ਪੀਤਰ ਸਾਧ ਗੁਰੂ ਰਸਾਖੇ ਸਾਹਿਬ ਜੀ ਤੇਰੀ ਓਟ ਗਸਾਈ ਤੂੰ ਸੁਣਾ ਸਨ ਕਦਾਤਾ ਆਠ ਪੈ ਤੂੰ ਧਿਆਈ ਆਓ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੇ ਦੇਸਾ ਨਾਹੀ ਸਤਿਗੁਰ ਚਰਨ ਲਗੇ ਪੌ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੂਖ ਸਹਿ ਨਾਨਕ ਨੇਰੇ ਸਤਿਗੁਰ ਦੀ ਅਦਲਾਸਾ ਜਿਨ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾਤੀ ਪੂਰਨ ਪ੍ਰਭ ਕੇ ਕਾਮਾ ਗੁਰ ਜਾਨੀ ਲਾਗ ਤਰੇ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੋਠ ਮਹੱਲਾ ਪੰਜਵਾਂ ਭਇਓ ਕਿਰਪਾ ਦੀਨ ਦੁਖ ਭੰਜਨ ਆਪੇ ਸਭ ਬਿਰ ਸਾਟੀ ਜਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੂਰੇ ਵੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਾਹਿਬ ਧਿਆਈਏ ਸਗਲ ਕਲੇਸ਼ ਮਿਟੇ ਇਸਥਾਨ ਤੇ ਮਨ ਚਿੰਦਿਆ ਫਰਪਾਈਏ ਰਹਾਉ ਜੀ ਜਨ ਜਾ ਕੇ ਸਭ ਕਿੰਨੇ ਪ੍ਰਭ ਪੂਜਾ ਗੁਰਪਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮਹੂਜਰ ਤੇ ਦਰਬਾਰਾ ਸੋਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਹੀ ਦਿਨ ਚ ਰਹਿਣ ਸਭ ਧਿਆਈ ਹਾਸ ਤੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉਪਰ ਕਰਵਾਨ ਭੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਨਿਰਵਾਨ ਰਹਾਓ ਨਾਨਕ ਜਨ ਸਰਨਾਈ ਜਿਨ ਪੂਰਨ ਤੈਜ ਰਖਾਈ ਸਗਲੇ ਦੁੱਖ ਮਿਟਾਈ, ਸੁਖ ਭੁੰਚੋ ਮੇਰੇ ਭਾਈ। ਸੋਟ ਮਹੱਲਾ ਪੰਜਵਾਂ, ਸੁਣੋ ਬੇਨੰਤੀ ਠਾਕਰ ਮੇਰੇ ਜੀ, ਜੰਦ ਤੇਰੇ ਧਾਰੇ, ਰਾਗ ਸਹਿਜ ਨਾਮ ਆਪਣੇ ਹੀ ਕੰਨ ਕਰਾਵਣ ਹਾਰੇ। ਪ੍ਰਭ ਜੀਓ ਖਸਮਾਨਾ ਕਰਕੇ ਪਿਆਰੇ, ਬੁਰੇ ਭਲੇ ਹਮ ਥਾਰੇ, ਰਾਓ ਸੁਣੀ ਬਕਾਸ ਸੁਆਮੀ, ਬੰਨ ਘਰ ਸਵਾਰੇ, ਪੈਰ ਸਿਰ ਭਾਉ ਸੇ ਗਗਨ ਮੇਲੇ, ਨਾਨਕ ਪ੍ਰਗਟ ਹਾਰੇ। ਸੋਟ ਮਹੱਲਾ ਪੰਜਵਾਂ ਜੀ, ਜੰਦ ਸਭ ਬਖਸ਼ ਕਰ ਦਿਨੇ, ਸੇਵਕ ਸਭ ਦਰਬਾਰੇ, ਅੰਗੀਕਾਰ ਜੀਓ ਪ੍ਰਭ ਆਪਣੇ ਪਾਵਨ ਭਾਰ ਉਤਾਰੇ। ਸੰਦਨ ਕੇ ਕਾਰ ਸਗਲ ਸਵਾਰੇ, ਦੀਨ ਦਿਆਲ ਤੇ ਪਾ ਕੇ ਪਾਨੇ ਦੇ ਪੂਰਨ ਖਸਮ ਮਾਰੇ, ਰਹਾਓ ਆਓ ਬੈਠ ਆਦਰ ਸਭ ਥਾਏ, ਊਨ ਕਟੂ ਬਾਤਾਂ, ਭਗਤ ਸਿਰ ਪਾਓ ਦਿਓ ਜਨ ਆਪਣੇ ਪ੍ਰਤਾਪ, ਨਾਨਕ ਸਭ ਜਾਤਾ। ਸੋਠ ਮਹੱਲਾ ਨੌਵਾਂ, ਇੱਕ ਓਹਕਾਰ ਸਤਿਗੁਰ ਪ੍ਰਸਾਦ, ਰੇ ਮਨ ਰਾਮ ਸਿਉ ਕਰ ਪੀਤ, ਸਰਵਨ ਗੋਬਿੰਦ ਗੁਣ ਗੁਣੋ, ਆਰ ਗਾਓ ਰਸਨਾ ਗੀਤ, ਰਹਾਓ ਕਾਰ ਸਾਧ ਸੰਗਤ ਸਿਮਰੋ, ਮਾਧੋ ਹੋਏ ਪਤਿਤ ਪਨੀਤ, ਕਾਲ ਬਿਆਲ ਜਿਉ ਭਰਿਓ ਡੋਲੇ ਮੁਖ ਸਾਰੇ ਮੀਤ, ਆਦਿ ਕਾਲ ਪੁੰਨ ਟੋਏ ਗ੍ਰਸ ਹੈ ਤੰਜ ਰਾਖਿਓ ਸੀਤ, ਕਹਿ ਨਾਨਕ ਰਾਮ ਭਜ ਲੈ ਜਾਤ ਅਸਰ ਵੀਤ। ਸੋਠ ਮਹੱਲਾ ਨੋਵਾ, ਮਨ ਕੀ ਮਨ ਹੀ ਮਾਏ ਰਹੀ, ਮਾਹੇ ਰਹੀ ਨਾ ਹਰ ਭਜਿਆ ਤੀਰ ਸੇਵੇ, ਚੋਟੀ ਕਾਲ ਗਹੀ, ਰਹਾਓ ਦਾਰਾ ਮੀਤ ਪੂਰ ਦਾ ਸੰਬਤ, ਧਨ ਪੂਰਨ ਸਭ ਨਹੀਂ ਅਵ ਸਗਲ ਮਿਥਿਆ ਹੈ ਜਾਨੋ, ਭਜਨ ਰਾਮ ਕੋ ਸਹੀ, ਫੇਤ ਫੇਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਤ ਕਹਾ ਨਹੀਂ। ਸੋਠ ਮਹੱਲਾ ਨੋਵਾ, ਮਨ ਰੇ ਕੌਣ ਕਹਿਲੀਮੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ ਰਹਾਓ, ਮੁਗਤ ਪੰਥ ਜਾਣਿਓ ਤੈ ਨਾਹਨ, ਧਨ ਜੋਹਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨੀ ਜਿੰਨਾ, ਪ੍ਰਤਾਪ ਬੰਧਾਇਆ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਉਪਜਿਓ ਕਿਛ ਗਿਆਨਾ, ਕਸ ਗਿਆਨਾ ਘਾਟੀ ਨਾ ਨਿਰੰਜਨ ਤੇਰੇ ਤੇ, ਪੂਜਤ ਉਧਿਆਨਾ ਬਹੁਤ ਜਨਮ ਭਰਮ ਤੇ, ਹਾਰਿਓ ਅਸਰ ਮਤ ਨਹੀਂ ਪਾਈ, ਮਾਨਸ ਦੇ ਪਾਇਆ ਪਦ ਹਰ ਹਰ ਭਾਜ, ਨਾਨਕ ਬਦ ਬਤਾਈ। ਸੋਠ ਮਹੱਲਾ ਨੋਵਾ, ਮਨ ਰੇ ਪ੍ਰਭ ਹੀ ਸਨ ਵਿਚਾਰੋ, ਜੈ ਸਿਮਤ ਗੰਕਾ ਸੀਵਦਰੀ, ਤਾਕਾ ਜਸ ਵਧਾਰੋ, ਰਾਓ ਅਟਲ ਭਇਓ ਧਰੂ ਜਾਗੇ, ਸਿਮਰ ਨਾਲ ਮਿਲ ਪੈ ਪਰ ਪਾਇਆ, ਤੂੰ ਹਸਤਾ ਏ ਵੀ ਦਿੱਤਾ ਸਵਾਮੀ, ਤੈ ਸਾਹਿਬ ਵਿਚਰਾਇਆ, ਜਾਗੀ ਸਨ ਗਈ ਕਿਰਪਾ ਨੇ ਗਜ ਗਾਹ ਤੇ ਛੂਟਾ, ਇਹ ਬਿਲਕੁਲ ਸਵਾਮੀ ਤੈ ਸਾਹਿਬ ਵਿਚਰਾਇਆ, ਜਾਗੀ ਸਨ ਗਈ ਕਿਰਪਾ ਨੇ ਗਜ ਗਾਹ ਤੇ ਛੂਟਾ, ਮਹਮਾ ਨਾਮ ਕਾ ਲਓ ਵਰਨਾਓ, ਰਾਮ ਸਹਿਤ ਬੰਧਨ ਤੈ ਤੂਟਾ, ਜਾਮਨ ਪਾਪੀ ਜਗ ਜਾਣੇ ਨਿਮਕ ਮੈਂ ਨਿਸਤਾਰਾ, ਨਾਨਕ ਕਹਿ ਕੇ ਚਿੰਤਾ ਮਨ ਤੈ ਭੀ ਉਤਰੇ ਪਾਰਾ। ਸੋਠ ਮਹੱਲਾ ਨਾਵਾਂ, ਪ੍ਰਾਣੀ ਪੌਣ ਪਾਓ ਕਰੇ ਚਾਹ ਤੇ, ਭਗਤ ਰਾਮ ਵੀ ਪਾਵੇ ਜਮ ਕੋ ਤਰਾਸਾ, ਰਿਹਾਓ ਕੌਣ ਕਰਮ ਵਿਦਿਆ ਕੋ ਕੈਸੀ, ਧਰਮ ਕੌਣ ਪੁੰਨ ਕਰੀ, ਕੌਣ ਨਾਮ ਗੁਰ ਜਾਵੇ ਸਿੰਘੇ ਭਾਗਸਾਗ ਕੋ ਤਰੀ, ਕਲ ਮੈਂ ਏਕ ਨਾਮ ਕਿਰਪਾ ਨੇ ਵਿਜਾ ਕੇ ਜਪੇ ਗਤ ਪਾਵੇ, ਔਰ ਧਰਮ ਦਾ ਸਾਹਮਣਾ ਏ ਵਿਦ ਵਿਦ ਬਤਾਵੇ, ਸੁੱਖ ਦੁੱਖ ਹੋਇਆ ਤੇ ਸਦਨ ਲੇਪੀ ਜਾ ਕੋ ਗੈਰ ਗੁਸਾਈ, ਸੋ ਤੁਮੀ ਮੈਂ ਬਸ ਨਿਰੰਤਰ ਨਾਨਕ ਦਰਪਨ ਨਿਆਈ। ਸੋਠ ਮਹੱਲਾ ਨਵਾਂ, ਮਾਈ ਮੈਂ ਕਹਿ ਵਿਦ ਰਾਖੋ ਗੁਸਾਈ, ਮਹਾਂ ਮੋਹ ਅਗਿਆਨ ਸਿਮਰ ਮੋਹ ਮਨ ਰਿਹੋ ਗੁਰ ਝਾਈ, ਰਹਾਓ ਸਰਵ ਜਨਮ ਭਰਮੀ ਕੋ ਨਾ ਅਸਿਰ ਮਤ ਪਾਈ, ਵਿਖਿਆਸਤ ਨਿਹੋ ਨਿਸਥਲ ਵਸ ਨਾ ਛੂਟੀ ਅਧਮਾਈ, ਸਾਧ ਸੰਗ ਪ੍ਰਭੂ ਨੇ ਕੀਨਾ, ਨਾ ਸਰੀਰ ਪ੍ਰਭ ਗਾਈ ਜਾਂ ਨਾਨਕ ਮੈਂ ਨਾ ਹੀ ਕੋ ਗੁਣ ਰਾਖ ਲਿਓ ਸਰਨਾਈ। ਸੋਠ ਮਹੱਲਾ ਨਵਾਂ, ਮਾਈ ਮਨ ਮੇਰੋ ਵਸ ਨਾ ਹੈ, ਨਿਸ ਵਸ ਵਿਖਿਆ ਕੋ ਧਾਵਤ ਰਹਿ ਵੀ ਜਰੋ ਕੋ ਦਾਹੀ, ਰਹਾਓ ਵੀਰ ਪ੍ਰਾਣ ਸਿਮਰ ਕੇ ਮਤ ਸੁਣ, ਨਿਮਕਦਾ ਹੀ ਬਤਾਵੇ ਪਾਰ ਧਨ ਪਾਰ ਦਾਰਾ ਸਿਉ, ਰਚਿਓ ਬਿਠਾ ਜਨਮ ਸਰਾਵੇ, ਮਧ ਮਾਰਾ ਕੇ ਭੈਉ ਬਾਵਰੋ, ਸੂਰਜ ਮੈਂ ਕਿਛ ਗਿਆਨਾ, ਘਾਟੀ ਭੀਤਰ ਬਸ ਨਿਰੰਜਰ ਤਾਗੋ ਮਰਮਣਾ ਚਾਹਨਾ, ਜਾਬ ਹੀ ਕਰਨ ਦਾਸ ਲਈ ਸਾਧ ਹੀ ਆਇਓ, ਦਰਮ ਸਰਵ ਬਿਨਾਸੀ, ਤਬ ਨਾਨਕ ਕੇਤਿਓ ਚਿੰਤਾ ਮੈਂ ਕਾਢੀ ਜੰਗੀ ਫਾਸੀ। ਸੋਠ ਮਹੱਲਾ ਨੋਵਾ, ਰੇ ਨਾ ਰੇ ਸਾਚੀ ਦੀ ਧਾਰ, ਸਰਵਸ ਜਗਤ ਹੈ ਜੈਸੀ ਸੁਪਨੇ, ਵਿਸਤ ਜਗਤ ਨਾ ਪਾਰਾ, ਉਹ ਪਾਰੂ ਭੀਤ ਬਣਾਈ, ਰਸ ਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਸੁਖ ਮਾਇਆ ਕੇ ਉਜੋ ਕਰ ਗਵਾਰ, ਜੂ ਸਮਝ ਰਿਖੀ ਬਖਰਿਓ ਵਿਜਰਿਓ, ਨਾਇਨ ਭਜ ਲੈ ਰਾਮ ਨਾਮ ਰਾਜ ਕੋ ਨਾਨ ਨਿਜ ਮਾਤ ਸਾਧਨ ਕੋ ਭਾਕਿਓ, ਤੋਏ ਪ੍ਰਕਾਸ਼ ਸੋਠ ਮਹੱਲਾ ਨਵਾਂ, ਇਹ ਜਗ ਮੀਤਾਂ ਦੇਖਿਓ ਕੋਈ ਸਗੋ ਜਗਤ ਆਪਣੇ ਸੁਖ ਲਾ ਗਿਓ, ਦੁੱਖ ਮੈਂ ਸੰਗ ਨਾ ਹੋਈ ਰਹੋ, ਦਾਰਾ ਮੀਤ ਪੂਰ ਸੰਬੰਧੀ ਸਗਲੇ ਧਨ ਸਿਉ ਲਾ ਕੇ, ਜਾ ਵੀ ਨੈਤਨ ਦੇਖਿਓ ਨਾਲ ਕੋ ਸੰਗ ਸਾਧ ਸਭ ਭਾਗੇ ਕਹੋ, ਪਿਆਰ ਗਿਆ ਮਨ ਬੋਰੇ ਸਿਉ ਇਨ ਸਿਉ ਨੀ ਲਗਾਇਓ, ਦੀਨਾ ਨਾ ਸਗਲ ਪ੍ਰਪੰਜਨ ਜਸ ਆਖੋ ਵਿਸਰਾਇਓ, ਸਵਾਨ ਪੂਛ ਜਿਓ ਭਾਇਓ ਨਾ ਸੂਦੋ, ਬਹੁਤ ਜੁਟਨੇ ਕੀਨੋ, ਨਾਨਕ ਲਾਜ ਵਿਦ ਕੇ ਰੱਖੋ ਨਾਮ ਤੁਹਾਰੋ ਲੀਨੋ। ਸੋਠ ਮਹੱਲਾ ਨੌਵਾਂ, ਮਨ ਰੇ ਗਿਓ ਨਾ ਗੁਰ ਉਪਦੇਸ਼ ਕਾ, ਭਿਓ ਜੋ ਮੁੜ ਮੁੜਾਇਓ ਭੋ ਪੀਨੋ ਭੇਸ, ਰਹਾਓ ਸਾਹ ਚਾੜ ਕੇ ਝੂਠ ਲਾਗੋ, ਜਨਮ ਕਾਠ ਖੋਇਓ ਕਰ ਪਰਪੰਚ ਦਸਮਿ ਭੁੱਖਿਓ, ਪਾਤਰੀ ਨਿਆਇ ਸੋ ਰਾਮ ਭਜਨ ਕੀ ਗਤ ਨਹੀਂ ਜਵਾਨੀ, ਮਾਇਆ ਹਾਸ ਬਖਾਨਾ ਉਜ ਰਹਿਓ, ਬਿਕਨ ਸੰਗ ਬੋਲਾ ਨਾ ਹੁਕਮ ਬਿਸਰਾਨਾ ਰਹਿਓ, ਅਚੇਤਨ ਚੇਤਿਓ ਗੋਬਿੰਦ ਬਿਠਾ ਆਉ ਸਰਾਨੀ, ਕਹੋ ਨਾਨਕ ਹਰ ਵੇਦ ਪਛਾਨੋ, ਭੂਲੇ ਸਰਬ ਪ੍ਰਾਣੀ। ਸੋਠ ਮਹੱਲਾ ਨਵਾਂ, ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹਾ ਭੈ ਨਹੀਂ ਜਾ ਕੇ ਸੰਤਨ ਮਾਟੀ ਮਾਨੇ, ਰਹਾਓ ਨਾ ਨਿੰਦਿਆ ਨਾ ਉਸੇ, ਨਾ ਜਾ ਕੇ ਲੋਭ ਮੋਹ ਭਵਾਨਾ, ਹਰ ਸੁਖ ਤੇ ਰਹੇ ਨਿਹਾਰਿਓ, ਨਾ ਹੈ ਮਾਨ ਭਵਾਨਾ, ਆਸਾ ਮੰਗਤਾ ਸਗਲ ਤਿਆਗਿਆ, ਜਾਗਤੇ ਰਹੇ ਨਿਰਾਸਾ, ਕਾਮ ਕੁਰੂ ਜੈ ਦਿਸ ਪਾਸੇ ਨਾ ਹੈ ਤੈ ਘਟ ਬ੍ਰਹਮ ਨਿਵਾਸਾ, ਗੁਰੂ ਕਿਰਪਾ ਜੈ ਨਾ ਕੋ ਕਿੰਨੀ, ਤਹਿ ਇਹ ਜੋਗ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ, ਸੋਟ ਮਹੱਲਾ ਨਵਾਂ ਪ੍ਰੀਤਮ, ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਜੀ ਜਗਵਾਨ ਪਾਨ ਦਿਓ, ਕੋ ਕਹੁ ਕਾਹੂ ਕੋ ਨਾਹੀ, ਰਹਾਉ ਸੁਖ ਮੈਂ ਆਣ ਬਹੁਤ ਮਿਲ ਬਸਤ ਹੈ, ਕਿ ਸੁਭੁ ਦਿਸ ਘੇਰੇ ਵਿਵਿਤ ਭਰੀ ਸਾਹ, ਵੀ ਸੰਗ ਚਾੜ ਕਹੁ ਨਾਪਤ ਮੇਰੇ ਘਰ ਕੀ, ਨਾਲ ਬਹੁਤ ਹਿਤ ਜਾਸ ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸਤਾ ਜੀ ਨੇ ਕਾਇਆ ਖੇਤ ਪ੍ਰੇਤ ਕਰ ਭਾਗੀ, ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾਸ ਨਿਉ ਲਗਾਇਓ, ਅੰਤ ਵਾਰ ਨਾਨਕ ਜੀ ਨੇ ਹਰ ਜੀ ਕਹੁ ਪਾਵਨ ਆਇਓ, ਛੋਟ ਮਹੱਲਾ ਪਹਿਲਾ ਘਰ ਪਹਿਲਾ ਆਸਤਾ ਜੀ ਚੌ ਚੁੱਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੁਬਦਾ ਨਾ ਪੜੋ ਹਰ ਬਿਨ ਹੋ ਨਾ ਪੂਜੋ, ਮੜੇ ਨਿਸ਼ਾਨ ਨਾ ਜਾਏ, ਤ੍ਰਿਸ਼ਨਾ ਰਾਜ ਨਾ ਪਾਰ ਕਰ ਜਾਵਾਂ, ਤ੍ਰਿਸ਼ਨਾ ਨਾ ਬੁਝਾਏ, ਘਰ ਪੀਤਰ ਘਰ ਗੁਰੂ ਦੁਖਾਇਆ ਸਹਿਜ, ਹਰਦੇ ਮਨ ਭਾਏ ਤੂੰ ਆਪੇ ਦਾਨਾ ਆਪੇ ਬਿਨਾ, ਤੂੰ ਅਧੂਰੇ ਮਤ ਸਾਈ, ਮਨ ਵਿਰਾਗ ਰਤੋ ਵਿਰਾਗੀ, ਸਭ ਮਨ ਬੇਦਿਆ ਮੇਰੀ ਮਾਰੀ, ਅੰਤਰ ਜੋਤ ਨੰਤਰ ਬਾਣੀ, ਸਾਚੇ ਸਹਿਬ ਸਿਵਲੀ ਬੁਲਾਈ ਰਹਾਓ, ਅਸੰਖ ਬਿਰਾਗੀ ਕਹਿ ਬਿਰਾਗ ਸੋ ਬਿਰਾਗੀ, ਜਿਨ ਅੰਤਰ ਬਾਣੀ, ਸਾਚੇ ਸਹਿਬ ਸਿਵਲੀ ਬੁਲਾਈ ਰਹਾਓ, ਅਸੰਖ ਬਿਰਾਗੀ ਕਹਿ ਬਿਰਾਗ ਸੋ ਬਿਰਾਗੀ, ਜੇ ਖਸਮੇ ਭਾਵੇ ਹਿਰਦੇ ਸਾਫ ਸਦਾ ਪੈ ਰਚਿਆ, ਗੁਰੂ ਦੀ ਕਾਰ ਕਮਾਵੇ ਇੱਕੋ ਚੁੱਤੇ, ਮਨ ਮਨਾ ਡੋਲੇ ਧਾਵਤ ਬਜ ਰਹਾਵੇ, ਸਹਿਜੇ ਮਾਤਾ ਸਦਾ ਰਹਿਰਾਤਾ, ਸਾਚੇ ਕੇ ਗੁਣ ਗਾਵੇ ਮਨੁਆ ਪਾਉਣ, ਬਿਨ ਕਪਾਸੀ ਨਾਮ ਬਸੇ, ਸੁਖ ਭਾਈ ਬੇਬਾ ਰੇ ਨਿਤ ਸੋਤਰ ਰਾਜ ਰਾਤੇ, ਜਲਬੂ ਜੀ ਤੁਝੇ ਬੁਝਾਈ, ਆਸਨ ਰਾਸ ਰਹਿ ਵਿਰਾਗ ਨਿਧਕਾਰ, ਤਾੜੀ ਲਾਏ ਭਿਖਿਆ ਨਾਮ ਰਜਿਸਨੋ ਕੀ, ਅਮਰ ਸਹਿਜ ਵੀ ਆਏ, ਦੁਬਦਾ ਵਿੱਚ ਵਿਰਾਗ ਨਾ ਹੋਈ, ਜਾ ਬਲਾਗ ਦੂਜੀ ਰਾਏ, ਸਭ ਜਗ ਤੇਰਾ ਤੂੰ ਇੱਕੋ ਦਾ ਧਾਵ ਨਾ ਦੂਜਾ ਭਾਈ, ਮਨ ਨੂੰ ਜੰਤ ਦੁੱਖ ਸੁਖ ਨਿਵਾਸੀ, ਗੁਰਮੁਖ ਦੇ ਵਡਿਆਈ, ਉਪਰ ਭਾਰ ਕਿਉਂ ਉਸ ਕਹਿਣ ਕੀ ਨ ਪਾਈ, ਸੁਣ ਸੰਵਾਦ ਮਹਾਂ ਪਰਮਾਰਥ, ਤੀਨ ਭਵਨ ਪਤ ਨਾਮੰਗ, ਪਸਤਕ ਲੇਖ ਜੀ ਚਗ ਜੋ ਨੇ ਸਿਰ ਸਿਖ ਲਿਵ ਸਹਾਮੰਗ, ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਰਾਮੰਗ, ਮਨ ਮੁਖ ਝੂਠ ਲਹਿ ਪੈ ਮਾਨੰਗ, ਆਪੇ ਧਿਆਨਾ ਗਾਵੰਗ, ਜਿਨ ਚਾਖਿਆ ਸੇ ਸਾਹ ਜਾਣੇ, ਜੋ ਗੁੰਬੇ ਮਠਿਆਈ, ਕਥੇ ਕਾ ਕਿਆ ਕਥੀਏ ਪਾਈ, ਚਾਲੇ ਸੁਧਾਰ ਜਾਈ, ਗੁਰਦਾਤਾ ਮਿਲੇ ਤਾਂ ਮਠ ਹੋਵੇ, ਨਜੁਰੇ ਮਤ ਨ ਖਾਈ, ਜਿਉਂ ਚਲਾਏ ਤਿਉਂ ਚਾਲੇ ਪਾਈ, ਹੋਰ ਕਿਆ ਕੋ ਕਰੇ ਚਤਰਾਈ, ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਤੀਰਾ ਪਾਰਾ ਜਿਸ ਤੁਦ ਲਾਏ, ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ,
1: ਮਿਲਿਆ ਕਿਰਪਾ ਤੇਰੀ ਅੰਮ੍ਰਿਤ ਅਧਾਰਾ, ਗਗਨ ਅੰਤਰ ਵਾਸਿਆ ਗੁਣ ਪ੍ਰਵਾਸਿਆ ਗੁਣ ਮਹਿ, ਗਿਆਨ ਧਿਆਨ ਨਾਮ ਮਨ ਭਾਵੇ, ਕਹਿ ਕਹਾਵੇ ਤਤੁ ਤਤੁ ਵਖਾਨ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਦੇਨ, ਸ਼ਬਦ ਬਹੁ ਰੈਨ ਗੁਰ ਪੂ ਪੂਰਾ ਵਰਗ ਭਾਵ ਬੈਰਾਗੀ ਸਹਿਜ ਭਾਗੀ ਸਚ ਨਾਮ ਮਨ ਮਾਨ, ਸੋਰਠ ਮਹੱਲਾ ਪਹਿਲਾ ਤੇ ਤੁਕੀ, ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਪਾਈ, ਬਿਨਸੈ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਬੇਕਾਰੀ, ਸੁਣਾ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ, ਰਹਾਉ ਸਾਸ ਵੇਦ ਬਕੈ ਕੜੋ ਪਾਈ, ਕਰਮ ਕਰਮ ਸੰਸਾਰੀ, ਪਾਖੰਡ ਮੈਲ ਨਾ ਚੁਕਈ ਪਾਈ, ਅੰਤਰ ਮੈਲ ਵਿਕਾਰੀ, ਤਿੰਨ ਬਿਲ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕੈ ਭਾਰੀ, ਦੁਰਮਟ ਕਣੀ ਵਿਗੂਤੀ ਪਾਈ, ਦੂਜੇ ਭਾਈ ਪਵਾਈ, ਜਿਨ ਸਤਿਗੁਰ ਨਾਮ ਨ ਪਾਈਐ ਭਾਈ, ਬਿਨ ਨਾਮ ਪਰਮ ਨ ਜਾਈ, ਸਤਿਗੁਰ ਸੇਵੇ ਤਾਂ ਸੁਖ ਪਾਈ, ਭਾਈ ਆਵਣ ਜਾਣ ਰਹਾਈ, ਸਾਚ ਸਹਿਜ ਗੁਰ ਤੇ ਉਪਜੈ ਪਾਈ, ਮਨ ਨਿਰਮਲ ਸਾਚ ਸਮਾਈ, ਗੁਰ ਸੇਵੇ ਸੋ ਬੂਝੈ ਪਾਈ, ਬਿਨ ਗੁਰ ਬਿਨ ਮਗ ਨ ਪਾਈ, ਜਿਸ ਅੰਤਰ ਲੋਭ ਕੇ ਕਰਮ ਕਮਾਵੈ ਪਾਈ, ਕੂੜ ਬੋਲ ਦੇ ਖਾਈ, ਪੰਡਿਤ ਦਹੀਂ ਬਲੋਈਆ ਪਾਈ, ਵਿੱਚੋਂ ਨਿਕਲੈ ਤਤ ਜਲ ਮਤੀਏ, ਜਲ ਦੇਖੀਆ ਪਾਈ, ਜਗੇ ਹਵਤ ਗੋਰ ਦੇਣ ਪਰਮ ਗੁਚੀਆ ਪਾਈ, ਘਟ ਘਟ ਦੇ ਓਲਾ ਫੇ ਜਗਤਾ ਗੋਸੂਤ ਗੋ ਪਾਈ, ਗਹਿ ਦਿਸ ਬਾਧੋ ਮਾਈ, ਬੇਨ ਗੋਰ ਗਾਂਠ ਨਾ ਝੂਠੇ ਪਾਈ, ਤਾਂ ਕੇ ਕਰਮ ਕਮਾਈ, ਇਹ ਜਗ ਪਰਮ ਭੁਲਾਇਆ ਪਾਈ, ਕਹਿਣਾ ਕਿਸ਼ਨ ਲਿਆਈ, ਗੁਰਪ੍ਰਸਾਦ ਮਿਲਿਆ ਭਾਉ ਮਨ ਵਸੈ ਭਾਈ, ਪੈ ਮਰਨਾ ਸਚ ਲੇਖ, ਮਜਨ ਦਾਨ ਚੰਗਿਆਈਆਂ ਭਾਈ, ਦੁਰਗਾ ਨਾਮ ਵਸੇਖ, ਗੌਰ ਅੰਕਸ ਜਿਨ ਨਾਮ ਦ੍ਰਿੜਾਇਆ ਪਾਈ, ਮਨ ਵਸਿਆ ਚੂਕਾ ਭੀਖ, ਇਹ ਤਨ ਸਹਾਟ ਗ੍ਰਾਫ ਕੋ ਪਾਈ, ਵੱਖਰ ਨਾਮ ਅਪਾਰ, ਇਹ ਵੱਖਰ ਵਪਾਰੀ ਸੋ ਦ੍ਰਿੜੈ ਭਾਈ, ਗੌਰ ਸ਼ਬਦ ਕਰੇ ਵਿਚਾਰ, ਧਨ ਵਪਾਰੀ ਨਾਨਕਾ ਭਾਈ, ਮੇਲ ਕਰੇ ਵਪਾਰ, ਸੋਲ ਸੰਭਾਲਾ ਪਹਿਲਾ, ਜਿਨੂੰ ਸਤਿਗੁਰ ਸੇਵਿਆ ਪਿਆਰੀ, ਤਿੰਨ ਕੇ ਕਾ ਸਾਥ ਦਰੀ, ਤਿੰਨਾ ਠਾਕਣਾ ਪਾਈਏ ਪਿਆਰੀ, ਅੰਮ੍ਰਿਤ ਰਤਨ ਹਾਰੀ, ਬੂ ਬੂਢੇ ਭਾਰੀ ਭੈ ਬਿਨਾ ਪਿਆਰੀ, ਤਾਰੇ ਨਜ਼ਰ ਕਰੀ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਤ ਪੈ ਡੁੱਬੀਆ ਪਿਆਰੀ ਕੰਧੀ ਪਾਈ ਕਹਾ ਰਾਉ ਸਾਲਾ ਹੀ ਸਲਾਹਣਾ ਪਿਆਰੇ ਦੂਜਾ ਅਵਰ ਨਾ ਕੋਈ ਮੇਰੇ ਮਾਨ ਸਲਾਹਣ ਸੇ ਭਲੇ ਪਿਆਰੀ ਸ਼ਬਦ ਰਤੇ ਰੰਗ ਹੋਈ ਦਸਤੀ ਸੰਗਤ ਜੇ ਮਿਲੈ ਪਿਆਰੀ ਰਸ ਲੈ ਤਤ ਬਲੋਈ ਪਾਤ ਪ੍ਰਵਾਣਾ ਸਾਚ ਕਾ ਪਿਆਰੀ ਨਾਮ ਸੱਚਾ ਨਿਸ਼ਾਨ ਆਇਆ ਲਿਖਦਾ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਣ ਗੌਰ ਬੈਨ ਹੁਕਮ ਨਾ ਬੁਝੀਏ ਪਿਆਰੀ ਸਾਚੀ ਸਾਚਾ ਤਾਣ ਹੁਕਮ ਅੰਦਰ ਨਿਮਿਆ ਪਿਆਰੀ ਹੁਕਮ ਉਧਰ ਮਝਾਰ ਹੁਕਮ ਅੰਦਰ ਜੰਮਿਆ ਪਿਆਰੀ ਉਦੋਂ ਸਿਰਗਾ ਭਾਰ ਗੁਰਮੁਖ ਦਰਗਾ ਜਾਣੀਆਂ ਪਿਆਰੀ ਚੱਲੇ ਕਾਰ ਸਾਰ ਹੁਕਮ ਅੰਦਰ ਆਇਆ ਪਿਆਰੀ ਹੁਕਮ ਜਾਂਦ ਜਾਈ ਹੁਕਮ ਬੰਨ ਚਲਾਈਏ ਪਿਆਰੀ ਮਨ ਮੁਖ ਲੈ ਸਜਾਈ ਸ਼ਬਦ ਹੁਕਮ ਸ਼ਬਦ ਪਛਾਣੀਆਂ ਪਿਆਰੀ ਦਰਗਾਹ ਪੈਂਦਾ ਜਾਈ ਗੁਣ ਹੁਕਮ ਗਣਤ ਗਣਾਈਏ ਪਿਆਰੀ ਹੁਕਮੇ ਦੋਈ ਹੁਕਮ ਭਵੈ ਭਵਾਈਆਂ ਪਿਆਰੀ ਅਵਗਣ ਮੁੱਠੀ ਦੋਈ ਗੋ ਹੁਕਮ ਸੁਣਿਆ ਪੈਸਾ ਕਰ ਪਿਆਰੀ ਸੱਚ ਮਿਲਿਆ ਵਡਿਆਈ ਹੋਈ ਆਖਣ ਔਖਾ ਆਖੀਏ ਪਿਆਰੀ ਕਿਉਂ ਸੁਣੀਆਂ ਸੱਚ ਸੋਈ ਜਿੰਨੀ ਸੋ ਸਲਾਹਿਆ ਪਿਆਰੀ ਹਾਂ ਤਿੰਨ ਬਲਹਾਰੇ ਜਾਉ ਨਾ ਮਿਲੇ ਸੰਤੋਖੀਆਂ ਪਿਆਰੀ ਨਦਰੀ ਮੇਰ ਮਿਲਾਉ ਕਾਇਆ ਕਾਗਜ਼ ਜੇ ਪੀਏ ਪਿਆਰੀ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੀ ਹਾਰ ਗੁਣ ਲਿਖੋ ਵਿਚਾਰ ਧਨ ਲਿਖਾਰੀ ਨਾਨਕਾ ਪਿਆਰੀ ਸਾਚ ਲਿਖੈ ਉਰਤਾਰ ਸੂਰਤ ਮਹਲਾ ਪੈਨ ਪਹਿਲਾ ਦੋ ਤੁਕੀ ਤੂੰ ਗੁਣਦਾਤ ਹੋ ਨਿਰਮਲੋ ਭਾਈ ਨਿਰਮਲ ਨਾਮਨ ਹੋਈ ਅਮ ਅਪਰਾਧੀ ਨਿਰਗੁਣੇ ਭਾਈ ਤੋ ਜੀ ਤੇ ਗੁਣ ਸੋਈ ਮੇਰੇ ਪ੍ਰੀਤ ਮਾਂ ਤੂੰ ਕਰਤਾ ਕਰ ਦੇਖ ਹੋਮ ਪਾਪੀ ਪਖੰਡੀਆਂ ਭਾਈ ਮਨ ਤਰ ਨਾਮ ਸੇਖ ਰਾਓ ਮਧਿਕ ਮਾਇਆ ਚਿਤ ਮੋਹਿਆ ਪਿਆਈ ਚਤੁਰਾਈ ਪਤ ਖੋਈ ਚਿਤ ਮਹਿ ਠਾਕੁਰ ਸਚ ਵਸੈ ਭਾਈ ਜੇ ਗੌਰ ਗਿਆਨ ਸਮੋਏ ਰੂੜੋ ਰੂੜੋ ਆਖੀਐ ਭਾਈ ਰੂੜੋ ਲਾਲ ਚਲੂਲ ਜੋ ਜੇ ਮਨ ਹਾਰ ਸਿਉ ਬੈਰਾਗੀ ਐ ਭਾਈ ਦਰ ਘਰ ਸਾਚ ਪੂਲ ਪਾਤਾਲੀਆਂ ਕਾਸ ਤੂੰ ਪਾਈ ਘਰ ਘਰ ਤੂੰ ਗੁਣ ਗਿਆਨ ਨਾਨਕ ਗੌਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨੋ ਗਮਾਨ ਜਾਲ ਮਾਲ ਮਾਕਾਇਆ ਮਾਂਜੀਐ ਪਾਈ ਪੀ ਮੈਲਾ ਤਨ ਹੋਈ ਗਿਆਨ ਮਹਾਰਾਸ ਨਹਾਈਐ ਪਾਈ ਦਾਨ ਮਾਨ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਂਗੋ ਕਿਆ ਦੇ ਪਾਹਣ ਨੀਰ ਪਖਾਲੀਐ ਭਾਈ ਜਾਲ ਮਹਿ ਬੂਢੈ ਤੇ ਗੁਰ ਬਿਨ ਲੱਖ ਨਾ ਲਖੀਐ ਪਾਈ ਜਗ ਬੂਢੈ ਪਾਤਖ ਹੋਈ ਮੇਰੇ ਠਾਕੁਰ ਹਾਥ ਬਡਾਈਆਂ ਪਾਈ ਜੈ ਭਾਵੈ ਤੈ ਦੀ ਬਈਅਰ ਬੋਲੈ ਬੀੜ ਮਿਠਲੀ ਪਾਈ ਸਾਚ ਕਹੇ ਫਿਰ ਭਾਈ ਫਿਰ ਬਿਰਹੈ ਬੇਦੀ ਸੱਚ ਵਸੀ ਭਾਈ ਅਧਗ੍ਰਹੀ ਹਰਨ ਆਈ ਸਭ ਕੋ ਆਖੇ ਆਪਣਾ ਭਾਈ ਗੁਰ ਕੈ ਸਭ ਬੁਝੈ ਗੁਰ ਤੇ ਬੁਝੈ ਸੁਜਾਨ ਜੋ ਬੀਧੈ ਸੋ ਉਬਰੈ ਪਾਈ ਸਭ ਸੱਚਾ ਨਿਸ਼ਾਨ ਈਂਧਨ ਅਧਿਕ ਸਕੇਲੀਆ ਭਾਈ ਭਾਵਕ ਰੰਚਕ ਪਾਈ ਖਿਨ ਪਾਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਣ ਸੁਭਾਈ ਸੂਰਤ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਰਾਗ ਤੂੰ ਰੱਖਦਾ ਹਰ ਜੀਓ ਤੋਂ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਗ ਲਏ ਹਰ ਜੀਓ ਵਰਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖੀ ਭਰਮ ਭੁਲਾਇਆ ਹਰ ਜੀਏ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਭਾਵੀ ਭਗਤ ਤੇਰੀ ਸਰਣਾਈ ਰਹਾਓ ਭਗਤਾਂ ਨੂੰ ਜਮ ਜੋ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਗੁਮਨ ਵਸਿਆ ਨਾਮ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨਾ ਆਵਈ ਅੰਤਰ ਲੋਭ ਸੁਭਾਉ ਗੁਰਮੁਖ ਹਿਰਦੈ ਸਬਦ ਨਾ ਪੇ ਦੇਉ ਹਰ ਨਾਮ ਨਾ ਲੱਗਾ ਭਾਉ ਗੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਵੀ ਕਾਲ ਆਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਬੁਰਖ ਵਧਾਤਾ ਹੋ ਮੈਂ ਮਾਰ ਮਨਸਾ ਮਨ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਜਨ ਕੇ ਜਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਨ ਹਾਰਾ ਉਹਨਾਂ ਕੀ ਰੀਸ ਕਰੇ ਸੋਵੇ ਗੁੱਚੇ ਜਿਨ ਹਰ ਪ੍ਰਭੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭਾਉ ਕੇ ਮੂਹੇ ਵਿਲ ਲਾਹੀ ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮਹਿ ਦੁੱਖ ਸਮਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਦਗਾਈ ਵੇਦ ਪੜੇ ਤੈ ਵਾਦ ਵਿਖਾਣੇ ਗੋਬਿਨ ਹਰ ਸ਼ਾਂ ਪਤ ਗਵਾਈ ਸੱਚਾ ਸਤਿਗੁਰ ਸੱਚੀ ਜਿਸ ਬਾਣੀ ਭਾਜ ਛੂਟੈ ਗੁਰ ਸਰਣਾਈ ਜਿਨ ਹਾਰ ਮਨ ਵਸਿਆ ਸੀ ਦਰ ਸੱਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿੰਨ ਕਹਿ ਸਦ ਬਲਹਾਰੇ ਜਿਨ ਹਰ ਰਾਖਿਆ ਔਰ ਧਾਰਾ ਸੂਰਤ ਮਾਲਾ ਤੀਜਾ ਦੁਖੀ ਨੇ ਗੁਣਿਆ ਨੇ ਗੁਣਿਆ ਨੂੰ ਆਪੇ ਬਖਸ਼ ਲੈ ਪਾਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਤ ਲਾਏ ਹਾਰ ਜੀਉ ਆਪ ਆਪੇ ਬਖਸ਼ ਮਲਾਈ ਗੁਣਹੀਣ ਹਮ ਅਪਰਾਧੀ ਭਾਈ ਦੂਰੇ ਸਤਿਗੁਰ ਲਏ ਰਲਾਏ ਰਹਾਉ ਗੌਣ ਕੌਣ ਅਪਰਾਧੀ ਬਖਸ਼ ਅਨ ਪਿਆਰੀ ਸਾਚਾ ਸ਼ਬਦ ਬੇਅਬਿਚਾਰ ਭਾਉ ਜਲ ਪਾਰ ਉਧਾਰਿਆ ਨਭਾਈ ਸਤਿਗੁਰ ਬੇੜਾ ਚਾੜ ਮਨੂਰੇ ਤੇ ਕੰਚਨ ਭਾਈ ਭਾਈ ਪਾਰਸ ਗੁਰ ਪਾਰਸ ਮੇਲ ਮਿਲਾਈ ਆਪ ਛੋੜ ਨਾਮ ਮਨ ਵਸਿਆ ਭਾਈ ਜੋਤੀ ਜੋਤ ਮਿਲਾਈ ਹਾਂ ਵਾਰੀ ਹਾਂ ਵਾਰਨਾ ਭਾਈ ਸਤਿਗੁਰ ਕਉ ਸਤ ਬਲਹਾਰੇ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤਿ ਸਹਿ ਸੁਮਾਉ ਗੁਰ ਬੈਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆ ਜਾਈ ਸਤਿਗੁਰੂ ਕਾ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਈ ਗੁਰਮਤੀ ਭਾਉ ਉਪਜੈ ਭਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਆ ਭਾਈ ਸੱਚ ਨਾਮ ਆਧਾਰ ਸੋ ਸਤਿਗੁਰ ਸੇਵੈ ਆਪਣਾ ਭਾਈ ਤਿੰਨ ਕਹਿ ਹੋ ਲਾਗੋ ਪਾਈ ਜਨਮ ਸਵਾਰੀ ਆਪਣਾ ਭਾਈ ਕੁੱਲ ਪੀ ਲਈ ਬਖਸ਼ਾਈ ਸੱਚੀ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਨ ਅਵਰ ਤਿਸ ਵਿਘਨ ਨਾ ਲਾਗੈ ਕੋਈ ਸੋ ਸੰਭਾਲਾ ਤੀਜਾ ਹਰ ਜੀਓ ਸ਼ਬਦੇ ਜਪਦਾ ਭਾਈ ਪੂਰੇ ਭਾਗ ਮਿਲਾਈ ਸਦਾ ਸੁਖ ਸੁਹਾਗਣੀ ਭਾਈ ਅਣਦਿਨ ਰੱਤੀਆਂ ਰੰਗ ਲਾਈ ਹਰ ਜੀ ਤੂੰ ਆਪੇ ਰੰਗ ਚੜ੍ਹਾਈ ਗਾਵੋ ਗਾਵੋ ਰੰਗ ਰਾਤੇ ਹੋ ਭਾਈ ਹਾਰ ਸੇਤੀ ਦਾ ਰੰਗ ਲਾਈ ਰਹਾਉ ਗੁਰ ਕੀ ਬਾਂਕਾਰ ਗਵਾਵਣੀ ਭਾਈ ਆਪ ਛੋੜ ਜਿਤ ਲਾਈ ਸਦਾ ਸਹਿਜ ਫਿਰ ਦੁੱਖ ਨਾ ਲੱਗੇ ਪਲੱਗਈ ਭਾਈ ਹਾਰ ਆਪ ਉਸੇ ਮਨ ਆਈ ਫਿਰ ਕਾ ਹੁਕਮ ਨਾ ਜਾਣਨੀ ਭਾਈ ਸਾਕ ਲੱਖਣੀ ਕੋ ਨਾਰ ਮਨ ਅਠਕਾਰ ਕਮਾਵਣੀ ਭਾਈ ਵੈਣ ਨਾਵੇ ਕੂੜਿਆਰ ਸੀ ਗਾਵੇ ਜਿਨ ਮਸਤਕ ਪਾ ਗਿਆ ਭਾਈ ਭਾਈ ਸੱਚੈ ਬੈਰਾਗ ਅੰਦਰ ਰਾਤੀ ਗੁਣ ਰਵ ਹੈ ਭਾਈ ਗੁਰ ਚੈਲ ਸਿੰਘ ਗੁਰ ਨਿਰਭਉ ਗੁਰ ਲਿਬਲਾਗਰ ਸਭਨਾ ਮਾਰ ਜੀ ਬਾਲਦਾ ਭਾਈ ਸੇ ਸੋ ਸੇਵੈ ਦਿਨ ਰਾਤ ਸੋ ਕਮਨ ਵਿਸਾਰੀਆ ਭਾਈ ਜਿਸ ਦੀ ਵੱਡੀ ਅਦਾਤ ਮਨਮੁਖ ਮੈਲੀ ਡੁੰਮਣੀ ਭਾਈ ਦੁਰਗਾ ਨਾਮ ਨਾਹੀ ਸੰਸਥਾਉ ਗੁਰਮੁਖ

ਭਾਈ ਮਿਲ ਪ੍ਰੀਤਮ ਸਾਸ਼ਮਾਉਤ ਜਨਮ ਹਰ ਨਾ ਚੇਤਿਓ ਭਾਈ ਗਿਆ ਮੋਹ ਦੇਸੀ ਜਾਈ ਗਿੜੀ ਪਵੰਦੀ ਮਹਾਯੁਨ ਭਾਈ ਵਿਖਿਆ ਨੋ ਲਭਾਈ ਨਾਮ ਸੰਭਾਲੇ ਸੁਖ ਵਸੈ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸੰਭਾਲ ਤੂੰ ਭਾਈ ਅਪਰੰਪਰ ਗੁਣੀ ਗਹੀਰ ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਨਿਆ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵੱਤ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਆਕਾਰ ਗੁਰ ਗੋਬਿੰਦ ਸਲਾਹੀਐ ਪਿਆਰੀ ਗੁਰ ਗੋਬਿੰਦ ਸਲਾਹੀਐ ਭਾਈ ਦਿਸਦੇ ਜਪੈ ਤਾਤ ਮੇਰੇ ਮਨ ਜਪੀਆਰ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੂਸਰ ਦਿਖਾਂਤਰ ਆਉ ਜਾਂ ਕਹਿ ਘਰ ਸਭ ਕਿਛੈ ਭਾਈ ਨਾਨਦ ਪਰੇ ਭੰਡਾਰ ਦਿਸਕੀ ਕੀਮਤ ਨਾ ਪਵੈ ਭਾਈ ਉੱਚਾ ਗਮਾ ਪਾਰ ਆਪ ਗਿਆ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਐ ਭਾਈ ਸ਼ਬਦ ਲੰਘਾਵਣ ਹਾਰ ਸੱਚੇ ਚਰਨ ਸਦੀਵੀ ਹੈ ਭਾਈ ਪਰਮ ਪਹੁ ਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟਿਆਉਂਦੇ ਰਾਹ ਗਿਆਨ ਤਾਂ ਭਾਈ ਕਮਲ ਹੋਵੇ ਪ੍ਰਗਾਸ ਗੌਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ ਘਾਟ ਘਾਟ ਬ੍ਰਹਮ ਪਸਾਰਿਆ ਭਾਈ ਪੇਕੇ ਸੁਣਿਆ ਜੂਰ ਜਿਤ ਦਿਨ ਵਿਸਰੈ ਪਾਪ ਬ੍ਰਹਮ ਭਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਮਨੂਰ ਜਿਸ ਭਾਵੈ ਤਾਂ ਮਿਲਦਾ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਕਾ ਪ੍ਰਗਟ ਭਇਆ ਪ੍ਰਤਾਪ ਭਾਈ ਮੌਲਿਆ ਕਰਦੈ ਕਾਸ ਗੁਰਪੂਰ ਸੰਤੋਖਿਆ ਭਾਈ ਅਨਸ ਲਾਗਾ ਭਾਉ ਰਸਨਾ ਨਾ ਆਰਾਮ ਰਵੇ

ਨਿਚਲ ਪਾਇਆ ਥਾਉ ਜਿਸ ਪ੍ਰਤੀਤ ਨ ਆਵਈ ਭਾਈ ਸੋ ਜੀੜਾ ਜਲ ਜਾਉ ਬਾਹੋ ਗੁਣ ਮੇਰੇ ਸਾਹਿਬ ਹੈ ਭਾਈ ਹਉ ਤਿਸ ਕੈ ਬਲ ਜਾਉ ਉਹ ਨਿਰਗੁਣਿਆਰੀ ਪਾਲਦਾ ਭਾਈ ਦੇਹ ਨ ਥਾਵੇ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਆ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਆ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬਦਾਇਆ ਭਰਪੂਰ ਜਿਨ੍ਹਾਂ ਪ੍ਰੀਤਨਾ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭਾਉ ਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਨਾ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਦੇ ਸਰਨਾਗਤੀ ਭਾਈ ਜੇ ਕਲ ਵਿਖ ਘਾਟਣ ਹਾਰ ਸੋਰਠ ਮਹੱਲਾ ਪੰਜਵਾਂ ਮਾਤ ਗਰਭ ਸੁਖ ਸਾਗਰ ਪਿਆਰੂ ਮਾਤ ਗਰਭ ਦੁੱਖ ਸਾਗਰ ਪਿਆਰੀ ਤੈ ਆਪਣਾ ਨਾਮ ਜਪਾਇਆ ਬਾਹਰ ਕਾਢ ਪਿਣ ਵਿਖ ਬਸਰੀਆ ਪਿਆਰੇ ਮਾਇਆ ਮੋਹ ਵਜਾਇਆ ਜਿਸ ਨੂੰ ਕੀਤੋ ਕਰਮ ਆ ਪਿਆਰੀ ਦਿਸ ਪੂਰਾ ਗੁਰੂ ਮਲਾਇਆ ਸੋ ਅਰਾਧੇ ਸਾਸ ਸਮਾਰੀ ਜੋ ਸੋ ਅਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੀ ਮਨ ਤਨ ਤੇਰੀ ਟੇਕ ਦੁੱਧ ਬਿਨ ਅਵਰ ਨਾ ਕਰਨ ਹਾਰ ਪਿਆਰੇ ਦੀ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਪ੍ਰਮ ਆਇਆ ਪਿਆਰੀ ਅਨਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੀ ਬਹੁਤੀ ਲੈ ਸਜਾ ਏ ਖੋਟਿੜ ਨਾ ਜਿਨ ਖੁਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਡ ਸੇ ਲਾਗੇ ਏ ਸਾਚੈ ਨਾਏ ਤਿੰਨਾ ਪਿੱਛੇ ਛੁੱਟੀਆ ਪਿਆਰੇ ਜੋ ਸਾਚੀ ਸਰਣ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਾਨਣ ਕੀਤਾ ਰੋਗ ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ ਤਿਸ ਤੇ ਉਪਜਿਆ ਸੋਗ ਭੋਗ ਵੰਚਾਏ ਭੁਲਾਇਨ ਪਿਆਰੇ ਉਤਰੈ ਨਹੀਂ ਬਯੋਗ ਜੋ ਗੁਰ ਮੇਲ ਉਤਾਰਿਆ ਪਿਆਰੇ ਤਨ ਤੁਰੇ ਪਿਆ ਸੰਜੋਗ ਮਾਇਆ ਲਾਲ ਚਟਿਆ ਪਿਆਰੀ ਜਿੱਤ

0: ਬਿਲਾਟ ਕਰੈ ਬਹੁਤ ਏਰਿਆ ਪਿਆਰੀ, ਉਤੇ ਨਾਹੀ ਸੂਲ, ਜੋ ਗੁਰ ਮਿਲ ਹੈ ਮਿਲ ਸਵਾਰਿਆ ਪਿਆਰੀ, ਤਿਨਕਾ ਰਹਿਆ ਮੂਲ, ਸਾਗਤ ਸੰਗ ਨ ਕੀਜੀ ਪਿਆਰੀ, ਜੇ ਕਾ ਭਾਰ ਵਸਾਈ, ਜਿਸ ਮਿਲਿਆ ਏ ਹਰ ਵਿਸਰੈ ਪਿਆਰੀ, ਸੋ ਮੂੰਹ ਕਾਲੇ ਉੱਠ ਜਾਏ, ਮਨ ਮਖਟੋਈ ਨਾ ਮਿਲੈ ਪਿਆਰੀ, ਦਰਗਾਹ ਮਿਲੈ ਸਜਾਈ, ਜੋ ਗੁਰ ਮੇਲ ਸਵਾਰਿਆ ਪਿਆਰੀ, ਤਿਨਾ ਪੂਰੀ ਪਾਈ, ਸੰਜਮ ਸਹਿ ਸਿਆਣਪ ਪਿਆਰੀ, ਇੱਕ ਨਾ ਚੱਲੇ ਨਾ ਚੱਲੀ ਨਾਲ, ਜੋ ਬੇਮੁੱਖ ਗੋਬਿੰਦ ਤੇ ਪਿਆਰੇ, ਤਿਸ ਕੋਲ ਲੱਗੈ ਲੱਗ ਗਾਲ, ਹੋਣ ਦੀ ਵਸ ਨਾ ਜਾਤੀ ਹੈ ਪਿਆਰੀ, ਕੂੜ ਚੱਲੀ ਕੂੜ ਨਾ ਚੱਲੀ ਨਾਲ, ਸਤਿਗੁਰ ਜੀ ਨਾ ਮਿਲਾਇਓ ਨ ਪਿਆਰੀ, ਸਾਚਾ ਨਾਮ ਸੰਭਾਲ, ਸਤਸੰਤੋਖ ਗਿਆਨ ਧਿਆਨ ਪਿਆਰੀ, ਜਿਸਨੂੰ ਨਦਰ ਕਰੀ ਅੰਦਰ ਕੀਰਤਨ ਗੁਣ ਰਵੇ ਪਿਆਰੀ, ਅੰਮ੍ਰਿਤ ਪੂਰ ਭਰੀ, ਦੁੱਖ ਸਾਗਰ ਤਿੰਨ ਲੰਘਿਆ ਪਿਆਰੀ, ਭਾਵ ਜਲ ਬਾਰ ਭਰੀ, ਜਿਸ ਭਾਵੇ ਤਿਸ ਮੇਲ ਲਹਿ ਪਿਆਰੀ, ਸਹੀ ਸਦਾ ਕਰੀ, ਸਮਰੱਥ ਪੁਰਖ ਦਇਆਲ ਦਿਓ ਪਿਆਰੀ, ਭਗਤਾਂ ਤਿਸਕਾ ਦਾਨ, ਤੈ ਸਰਣਾਈ ਢਹਿ ਪਏ ਪਿਆਰੀ, ਜੀ ਅੰਤਰ ਜਾਮੀ ਜਾਣ, ਹਲਤ ਪਲਤ ਸਵਾਰਿਆ ਪਿਆਰੀ, ਨਾ ਮਸਤਕ ਸਜ ਨਿਸ਼ਾਨ, ਸੋ ਪ੍ਰਭ ਕਦੇ ਨਾ ਵਿਸਰੈ ਪਿਆਰੀ, ਨਾਨਕ ਸਾਧ ਕੁਰਬਾਨ।
1: ਸੂਰਤ ਮਹਿਲਾ ਪੰਜਵਾਂ, ਕਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਠ ਥੋੜ੍ਹੀ ਵਾਰ ਬੀਜੀ ਚਾਰਿਓ ਨਵਲ ਭੀਮ ਨੂੰ ਸਾਧੇ, ਪੰਜ ਦਿਨਾਂ ਚੋਂ ਸਿਉਂ ਸੰਘਾਂ ਛੁੱਟ ਗਿਓ, ਅੱਜ ਕ ਅਹੰਗ ਬੁੱਲ ਪਾਦੇ, ਪਿਆਰੇ ਇਨ ਬਦਲ ਨਾ ਜਾਈ, ਮੈਂ ਕੀਏ ਕਰਮ ਨੇਕਾ, ਹਾਰ ਪ੍ਰਿਓ ਸੋਮੀ ਕੇ ਦਾਰ, ਜੀਜੇ ਬੁੱਧ ਵਿਕਾਰ ਹੋ, ਮੋਹਨ ਭਿਓ ਕਿਰਪਾਤੀ ਰਹੇ ਨਗਨ ਫਿਰਿਓ ਵਨ ਮਾਹੀ, ਟੱਟ ਤੀਰ ਸਭ ਧਰਤੀ ਪਰਮਿਓ, ਦੁੱਧ ਬਿਆਹ ਛੁੱਟ ਗਏ ਨਾਹੀ, ਮਨ ਕਾਮਣਾ ਤੀਰ ਜੈ ਵਸਿਓ, ਸੁਰ ਕਰੋਟ ਤਰ ਤਰਾਏ, ਮਨ ਕੀ ਮੈਲ ਨਾ ਪ੍ਰੇਮ, ਜੇ ਲੱਖ ਜਤਨ ਕਰਾਏ, ਕਨਕ ਕਾਮਣੀ ਹੈਵਰ ਵੈਵਰ, ਬੋ ਵਿਦ ਦਾਨ ਬਿਤਾਰਾ, ਅਨੁ ਵਸਤਰ ਭੂਮੋ ਅਰਪੇ, ਨਹਿ ਮਿਲਿਓ ਹਰ ਦੁਆਰਾ, ਪੂਜਾ ਅਚਰ ਬੰਧਨ ਡੰਡੋਤ, ਖੱਟ ਕਰਮ ਰਤ ਰਸਾ, ਹੋਂ ਹੋਂ ਕਰਤ ਬੰਧਨ ਮੈਂ ਪੈ ਪਰਿਆ, ਨਾ ਮਿਲਿਆ ਏ ਜੁਤਾ, ਜੋਗ ਸਿੱਧ ਆਸਣ ਚੌਰਾਸੀ, ਏ ਪੀ ਕਰ ਕਰ ਰਹਿਆ, ਵੱਡੀ ਆਰ ਜਾ ਫਿਰ ਫਿਰ ਜਨਮੇ, ਹਰ ਸਿਉਂ ਸੰਗਣਾ ਗਹਿਆ, ਰਾਜਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਫਾਰਾ, ਸੇਜ ਸੇਜ ਸੋਹਣੀ ਚੰਦਨ ਜੋਇਆ, ਨਰ ਗੋਰ ਕਾ ਦੁਆਰਾ, ਹਾਰ ਕੀਰਤਨ ਸਾ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕੋ ਨਾਨਕ, ਜਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਏ ਰੰਗ ਮਾਤਾ, ਭੈ ਹੋਪ ਕਿਰਪਾਲ ਦੀਨ ਲੁਖ ਭੰਜਨ, ਹਾਰ ਹਾਰ ਕੀਰਤਨ ਏ ਮਨ ਰਤਾ, ਰਹਾਓ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸੋਰਠ ਬਾਰ ਮਹੱਲੇ ਚੌਥਾ ਕੀ, ਰਾਗ ਸੋਰਠ ਬਾਰ ਮਹੱਲੇ ਚੌਥੇ ਕੀ, ਸੁਖ ਮਹੱਲਾ ਪਹਿਲਾ, ਸੋਰਠ ਸਜਾ ਸਹਾਵਨੀ, ਜੇ ਸੱਚਾ ਮਨ ਹੋਏ, ਦੰਦੀ ਮੈਲ ਨਾ ਕੱਤ, ਮਨ ਜੀਭੇ ਸੱਚਾ ਸੋਏ, ਸਸਰੇ ਪਈਏ ਪੈ ਵਸੀ, ਸਤਿਗੁਰ ਸੇਵਨ ਸੰਗ, ਪਰ ਹਰ ਕੱਪੜ ਜੇ ਫਿਰ ਮਿਲੇ, ਖੁਸ਼ੀ ਆਵੇ ਫਿਰ ਸੰਗ, ਸਦਾ ਸ਼ਿੰਗਾਰ ਨਾਉ ਮਨ ਕਦੇ ਨਾ ਮੈਲ ਪਤੰਗ, ਦੇਵਰ ਜੇਠ ਮੁਗੇ ਦੁੱਖ, ਸੱਸ ਕਾ ਡਰ ਕਿਸ, ਜੇ ਫਿਰ ਭਾਵੇ ਨਾਨਕਾ, ਕਰਮ ਬਣੀ ਸਭ ਸੱਚ, ਸੁਰ ਭਲਾ ਚੌਥਾ, ਸੁਰ ਨਾਮ ਸੁਹਾਵਣੀ, ਜਾਂ ਹਰ ਨਾਮ ਡੰਡੋਲੇ, ਗੁਰ ਪੁਰਖ ਨ ਮਨਾਵੇ, ਆਪਣਾ ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨ ਸਦਾਤ, ਹਰ ਰੱਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭੀ, ਸਭ ਦੇਖਿਆ ਜਾ ਤੁਨ ਟੋਲੇ, ਗੁਰ ਸਤਿਗੁਰ ਨਾਮ ਦਰਾਇਆ, ਮਨ ਅਨੰਤ ਗੁਨਾ ਕਾਹੂੰ ਡੋਲੇ, ਜਾਂ ਨਾਨਕ ਹਰ ਕਾ ਦਾਸ ਹੈ, ਗੁਰ ਸਤਿਕੇ ਗੁਲ ਬੋਲੇ, ਗੁਰ ਸਤਿਗੁਰ ਕੇ ਗੋਲ ਬੋਲੇ, ਪੌੜੀ ਤੂੰ ਆਪੇ ਸਿਸ਼ਟ ਕਰਤਾ, ਤੁਰ ਗੁਣ ਹਾਰਿਆ, ਤੁਝ ਆਪੇ ਖੇਲ ਰਚਾਏ, ਤੁਝ ਆਪ ਸਵਾਰਿਆ, ਦਾਤਾ ਕਰਤਾ ਆਪ ਆਪ ਬਲ ਭੋ ਗੁਣ ਹਾਰਿਆ, ਸਭ ਤੇਰਾ ਸ਼ਬਦ ਵਰਤੇ ਉਪ ਉਪਾਵਨ ਹਾਰਿਆ, ਹੋਂ ਗੁਰਮੁਖ ਸਦਾਸ ਲਾਹੀ ਗੁਰ ਕੋ ਵਾਰਿਆ, ਸ਼ੋਕ ਮੱਲਾ ਤੀਜਾ, ਹੋਂ ਮਿਲ ਜਲ ਤੇ ਜਲ ਮੂਵੇ ਭਰਮ ਆਏ, ਦੂਜੇ ਪਾਏ ਪੂਰੇ ਸਤਿਗੁਰ ਰੱਖ ਲੀਏ, ਆਪਣੇ ਪੰਨੇ ਪਾਏ, ਇਹ ਜਗ ਜਲਤਾ ਨਦ ਨਹੀਂ ਆਇਆ, ਗੁਰ ਕੇ ਸ਼ਬਦ ਸਵਾਏ, ਸ਼ਬਦ ਤੇ ਸਿਰ ਸੀਤਲ ਭਾਏ, ਨਾਨਕ ਸੱਚ ਕਮਾਏ, ਮੱਲਾ ਤੀਜਾ, ਸਫਜੋ ਸਤ ਗੁਰ ਸੇਵਿਆ, ਧਨ ਜਨਮ ਪ੍ਰਵਾਨ, ਜਿਨ੍ਹਾਂ ਸਤੁ ਜੀਵਿਆ, ਮੋਇਆ ਨਾ ਵਿਸਰੇ ਚਈ ਪੁਰਖ ਸਜਾਨ, ਕੁਲ ਅਦਾਰੇ ਆਪਣਾ ਸੋ ਜਨ ਪਹੋਵੇ ਪ੍ਰਵਾਨ, ਗੁਰਮੁਖ ਮੂਵੇ ਜੀਵੇ ਗੁਰਮੁਖ ਮੂਏ ਜੀਵਦੇ ਪ੍ਰਵਾਨ ਹੈ ਮਨ ਮੁਖ ਜਨਮ ਮਰੈ ਨਾਨਕ ਮੂਏ ਨਾ ਆਖੀਏ ਜੇ ਗੁਰ ਕੇ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਏ ਹਰ ਸੰਗਤ ਸਾਧੂ ਲੱਗ ਹਰ ਨਾਮ ਧਿਆ ਸਮਝੇ ਹਰ ਤੇਰੀ ਵੱਡੀ ਕਾਰ ਹੈ ਮੈਂ ਮੂਰਖ ਲਾਈਏ ਹਾਂ ਗੋਲਾ ਲਾਲ ਤੁਲ ਮੈਂ ਹੁਕਮ ਫਰਮਾਈਏ ਹਾਂ ਗੁਰਮੁਖ ਕਾਰ ਕਮਾਉਣਾ ਜੇ ਗੁਰ ਸਮਝਾਈਏ ਹੁਕਮ ਲੱਗਿਆ ਪੂਰਵ ਲਿਖਿਆ ਕਮਾਉਣਾ ਜੇ ਕਰਤੇ ਆਪ ਲਿਖਿਆਸ ਮੋਠ ਕੌਲੀ ਪਾਇਨ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਂਦਾ ਦੂਜੇ ਪਾਇਨ ਜਾਸ ਜਿੰਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ ਦੁਖ ਲਾਗਾ ਬਹੁ ਕਤ ਅਤਕਣਾ ਪੁਤਕਲ ਤੁਕਣਾ ਸਾਥ ਕੋਈ ਜਾ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਸਾਸ ਮਨਮੁੱਖਾਂ ਨੂੰ ਕੋ ਨਾ ਇਸ ਹੀ ਚੁੱਕ ਗਿਆ ਬੇਸਾਸ ਨਾਨਕ ਗੁਰਮੁਖ ਨੂੰ ਸੁਖ ਬਲਾ ਜਿਨ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸੈਨ ਸੇ ਸੱਜਣਾ ਜੇ ਗੁਰਮੁਖ ਮਿਲੇ ਉਸ ਆਏ ਸਤਿਗੁਰ ਕਾ ਪਾਣਾ ਅਨ ਦਿਨ ਕਰੇ ਸੇ ਸੱਚ ਰਹੇ ਸੁਣਾਏ ਦੂਜੇ ਪਾਏ ਲੱਗੇ ਸੱਜਣ ਨਾ ਕੀ ਜੇ ਆਵੇ ਅਵਮਾਨ ਕਰੇ ਬੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਵ ਲਿਖਿਆ ਕਮਾਉਣਾ ਕੋਈ ਨਾ ਮਿਟਣ ਹਾਰ ਬੋੜੀ ਕਦੇ ਆਪੇ ਜਗ ਤੋਂ ਪਾਏ ਚਾਹੇ ਆਪ ਖੇਲ ਰਜਾਇਆ ਤੈ ਗੁਣ ਆਪ ਸਿਰਜਿਆ ਮਾਇਆ ਮੋਹ ਭਜਾਇਆ ਵਿੱਚ ਹਮੇ ਲੇਖਾ ਮੰਗੀਏ ਫਿਰ ਆਵੇ ਜਾਇਆ ਜਿੰਨਾ ਹਾਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰੇ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਿਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਬਿੰਦਨ ਤਾਂ ਜਗਸਾਇਆ ਮਨਮੁਖ ਕਰਦੇ ਗੁਰੂ ਸ੍ਰੀ ਗੁਰੇ ਜਿਨੀ ਸੱਚ ਨਾਮ ਚਲਾਇਆ ਬਿਨ ਨਾਮੇ ਜਗ ਕਮਲਾ ਫਿਰੇ ਗੁਰਮੁਖ ਨਗਰੀ ਆਇਆ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੁਰ ਤੁਰ ਕੋ ਤੁਰ ਲਿਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨੁੱਖਾਂ ਸਾਧਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭਲਾਇਆ ਅੰਮ੍ਰਿਤ ਤਜ ਵਿਖ ਸਿੰਘ ਰਹਿ ਕਰਤੇ ਆਪ ਖਵਾਇਆ ਗੁਰਮੁਖ ਵਿਰਲੇ ਸੋਝੀ ਪਈ ਇਹਨਾਂ ਅੰਦਰ ਬ੍ਰਹਮ ਦਿਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਿਲਾਇਆ ਮੈਨੂੰ ਸ਼ਬਦੇ ਸਭ ਜਗ ਬੋਰਾਨਾ ਦਿੱਤਾ ਜਨਮ ਗਵਾਇਆ ਅੰਮ੍ਰਿਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੁ ਕਿਤਵਿਦ ਪਾਈਏ ਤਿਸ ਰੂਪ ਨਾ ਰੇਖ ਅਧਿਸ਼ਟ ਕਾ ਜਨ ਕਿਉਂ ਤਿਆਗੀਏ ਨਿਰੰਕਾਰ ਨਿਰੰਜਨ ਹਰ ਅਗਮ ਕਹਿ ਗੁਣ ਗਾਈਏ ਜਿਥੇ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ ਗੁਰਪੂਰੇ ਵੇਖਾ ਲਿਆ ਗੁਰ ਸੇਵਾ ਪਾਈਏ ਸੁਖਮ ਲਤੀਜਾ ਜਿਉਂ ਤਨ ਕੋਲੂ ਪੀੜੀਏ ਰਤਨਾ ਭੋਰੀ ਦੇਹ ਜੀਓ ਚੌਖਨੀਏ ਸੱਚੇ ਸੰਦਰੇ ਨੇ ਨਾਨਕ ਮੇਲ ਨਾ ਚੁੱਕੀ ਰਾਤੀ ਅਤੇ ਦੇਹੇ ਮਹਲਾ ਤੀਜਾ ਸੰਜਨ ਮੈਂਡਾ ਰੰਗਲਾ ਰੰਗ ਲਾਏ ਮਨ ਦੇ ਜਿਉਂ ਮਜੀਠੇ ਕੱਪੜੇ ਰੰਗੇ ਪੀਪ ਹੈ ਨਾਨਕ ਰੰਗ ਨਾ ਉਤਰੇ ਵਿਆਕ ਨਾ ਲੱਗੇ ਕਿ ਕੌੜੀ ਹਰ ਆਪ

ਤੇ ਜਾਉ ਮਹਲਾ ਤੀਜਾ। ਮਨਮੁਖ ਮਨ ਅਜਤ ਹੈ ਦੂਜੇ ਲੱਗੇ ਜਾਏ, ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਬਹਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ, ਇਹ ਮਨ ਵਾਸਨਾ ਵੀ ਥੱਕੇ ਕਰਮ ਕਮਾਏ, ਤੇਖ ਧਾਰੀ ਤੇਖ ਕਰ ਸਕੇ ਅੜਸਠ ਤੀਰਥ ਨਹਾਏ। ਮਨ ਕੀ ਸਾਰ ਨਾ ਜਾਣੀ ਬਹੁਮੇ ਪਰਮ ਭਲਾਈ, ਗੁਰਪ੍ਰਸਾਦੀ ਭਉ ਪਿਆ ਵਡਭਾਗ ਵਸਿਆ ਮਨ ਆਏ। ਪੈ ਪਿਆ ਮਨ ਬਸ ਹੋਇਆ ਹਉਮੈ ਸ਼ਬਦ ਜਾਏ, ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ, ਸਤਿਗੁਰ ਮਿਲਿਆ ਨਾਮ ਪਾਇਆ ਨਾਨਕ ਸੁਖ ਪਰਮਾਏ। ਪੌੜੀਏ ਪਉ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਮਾਇਆ ਰੰਗ ਕੁਸੁੰਬ ਖਿਨ ਮੈਂ ਲੈ ਜਾਵਣਾ, ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ, ਜਾਂ ਪਕੜ ਚਲਾਇਆ ਕਾਲ ਤਾਂ ਖੜਾ ਡਰਾਵਣਾ, ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਸ਼ਲੋਕ ਮਹਲਾ ਤੀਜਾ। ਸਤਿਗੁਰ ਤੇ ਜੋ ਮੂੰਹ ਫਿਰੈ ਸੇ ਵੱਡੇ ਦੁੱਖ ਸਹਾਏ, ਫਿਰ ਫਿਰ ਮਿਲਣਾ ਨਾ ਪਾਏ ਨੀ ਜੰਮੇ ਤੈ ਮਰ ਜਾਏ, ਸੈਸਾ ਰੋਗ ਨਾ ਛੁੱਟੀ ਛੋਡੀ ਦੁੱਖ ਹੀ ਮੈਂ ਸੁਖ ਦੁੱਖ ਪਾਏ, ਨਾਨਕ ਨਦਰੀ ਬਖਸ਼ ਲੈ ਸ਼ਬਦ ਮੇਲ ਮਿਲਾਏ। ਮਹਲਾ ਤੀਜਾ। ਜੋ ਸਤਿਗੁਰ ਤੇ ਮੂੰਹ ਫਿਰੈ ਤਿੰਨਾ ਠੌਰ ਨਾ ਠਾਉ, ਜਿਉਂ ਛੁੱਟੜ ਘਰ ਘਰ ਫਿਰੇ ਦੁਹਾਗਣ ਦੁਹ ਚਾਰਨ ਨਾਉ, ਨਾਨਕ ਗੁਰਮੁਖ ਬਖਸ਼ੀਏ ਸੇ ਸਤਿਗੁਰ ਮੇਲ ਮਿਲਾਓ। ਪੌੜੀ ਜੋ ਸੇਵੇ ਸਤ ਮੁਰਾਰ ਸੇ ਭਗਦਲ ਤਾਰ ਗਿਆ, ਜੋ ਬੋਲੇ ਹਰ ਨਾਉ ਤਿੰਨ ਜਮ ਛੱਡ ਗਿਆ, ਸੇ ਡਰ ਗਏ ਪੈਂਦੇ ਜਾਏ ਜਿਨ੍ਹਾਂ ਹਰ ਸਭ ਜਪ ਲਿਆ, ਹਰ ਸੇਵੇ ਸੇਈ ਪੁਰਖ ਜਿਨ੍ਹਾਂ ਹਰ ਤੁਧ ਭੰਮਿਆ, ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭਰਮ ਉਪੋ ਗਿਆ। ਸ਼ਲੋਕ ਮਿਲਾ ਤੀਜਾ। ਥਾਲੇ ਵਿੱਚ ਵਸਤੂ ਪਈਏ ਹਰ ਭੋਜਨ ਅੰਮ੍ਰਿਤ ਸਾਰ, ਜਿਤ ਕਰਦੇ ਮੰਤਰ ਜੀਏ ਪਾਈਏ ਮੋਖ ਦੁਆਰ, ਇਹ ਭੋਜਨ ਅਲੰਬ ਹੈ ਸੰਤੋ ਲੱਭੇ ਗੁਰ ਵਿਚਾਰ, ਇਹ ਮਦਾਵਣੀ ਤੋਂ ਵਿੱਚੋਂ ਕੱਢੀਏ ਸਦਾ ਰੱਖੀਏ ਔਰ ਤਾਰ, ਇਹ ਮਦਾਵਣੀ ਸਤੂ ਰੁਪਾਈ ਜੋ ਖੇਤਾਂ ਲੱਭੀ ਲੱਭੀ ਭਾਲ, ਨਾਨਕ ਜਿਸ ਜ ਬਜਾਏ ਸੋ ਬੁੱਝੀ ਹਰ ਪਾਇਆ ਗੁਰਮੁਖ ਕਾਲ। ਮਹਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸੇ ਅੰਤ ਚਲਾਏ, ਆਪ ਬਿਛੋੜਨ ਸੇ ਵਿਛੜੇ ਦੂਜੇ ਪਾਏ ਖੁਆਏ, ਨਾਨਕ ਬਿਨ ਕਰਮਾ ਕਿਆ ਪਾਈਏ ਪੁਰਬ ਲਿਖਿਆ ਕਮਾਏ। ਪੌੜੀ ਜੀ ਬੈ ਸਖੀਆਂ ਜਸ ਗਾਵੇ ਗਾਵਨ ਹਾਰੀਆਂ, ਹਰ ਨਾਮ ਸਲਾਹੇ ਨਿਤ ਹਰ ਕੋ ਵਲਹਾਰੀਆਂ, ਜਿੰਨੀ ਸੁਣ ਮੰਨਿਆ ਹਰ ਨਾਉ ਤਿੰਨਾ ਹੋ ਵਾਰੀਆਂ, ਗੁਰਮੁਖੀਆਂ ਹਰ ਮੇਲ ਮਿਲਾ ਉਨਹਾਰੀਆਂ, ਹੋ ਵੱਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਸਲੋਕ ਬੁਹਲਾ ਤੀਜਾ। ਬਿਨ ਨਾਵੇਂ ਸਭ ਪਰਮ ਦੇ ਨਿਤ ਜਗ ਟੋਟਾ ਸੰਸਾਰ, ਮਨਮੁਖ ਕਰਮ ਕਮਾਉਣੇ ਹੋਮੇ ਅੰਦ ਗਵਾਰ, ਗੁਰਮੁਖੇ ਅਮਰ ਜੀਵਨਾ ਨਾਨਕ ਸ਼ਬਦ ਵਿਚਾਰ। ਮੁਹਲਾ ਤੀਜਾ। ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖੇ ਅੰਦ ਨੇ ਉਸਤ ਹੋਵੇ, ਮਨਮੁਖ ਪਰਮੇ ਸੈਸਾ ਹੋਵੇ ਅੰਤਰ ਚਿੰਤਾ ਨੀਂਦਨ ਹੋਵੇ, ਗਿਆਨੀ ਜਾਗੇ ਸਭੇ ਚਵਾਏ, ਇਹ ਨਾਨਕ ਰਾਮ ਰਤਿਆ ਬਲ ਜਾਓ। ਪੌੜੀ ਸੇ ਹਰ ਨਾਮ ਤੇ ਆਏ ਜੋ ਹਰ ਕੱਤਿਆ, ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਇੱਕ, ਹਰ ਸੱਤਿਆ ਹਰ ਇੱਕੋ ਇੱਕੋ ਉਤਪੱਤਿਆ, ਜੋ ਹਰ ਨਾਮ ਤੇ ਆਵੇ ਤਿੰਨ ਦਾ ਸਟ ਕੱਤਿਆ, ਗੁਰਮਤੀ ਦੇਵੇ ਆਪ ਗੁਰਮੁਖ ਹਰ ਜੱਤਿਆ। ਸੋਕ ਮਹਲਾ ਤੀਜਾ। ਅੰਤਰ ਗਿਆਨ ਨਾ ਆਇਓ ਜਿਤ ਕਿਸੇ ਸੋਝੀ ਪਾਏ, ਬਿਨ ਡਿੱਠਾ ਬਿਨ ਡਿੱਠਾ ਕਿਆ ਸਲਾਈਏ, ਆਂਦਾ ਆਂਦ ਕਮਾਏ, ਨਾਨਕ ਸ਼ਬਦ ਪਜਾਣੀਏ ਨਾਮ ਵਸੇ ਮਨ ਆਏ। ਮਹਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਸੱਚ ਸੱਚ ਰਤਨੀ ਭਰੇ ਭੰਡਾਰ, ਗੁਰ ਕਿਰਪਾ ਤੇ ਪਾਏ ਨ ਜੇ ਦੇਵੇ ਦੇਵਨਹਾਰ, ਸੱਚਾ ਸੌਦਾ ਲਾਭ ਸਦਾ ਕਟਿਆ ਨਾ ਅਪਾਰ, ਦਿੱਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪ੍ਰਿਆ ਮਨਹਾਰ, ਨਾਨਕ ਸੱਚ ਸਲਾਹੇ ਧਨ ਸਵਾਰਨਹਾਰ। ਪੌੜੀ ਜਿਨ੍ਹਾਂ ਅੰਦਰ ਕੂੜ ਬਾਤੇ ਸੱਚ ਨਾ ਪਾਵੀ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀ, ਕੁੜਿਆਰੀ ਰੱਜੇ ਕੂੜ ਜਿਉਂ ਬ੍ਰਿਸ਼ਟਾ ਕਾਗ ਖਾਵੀ, ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵੀ, ਹਰ ਗੁਰਮੁਖ ਨਾਮ ਅਰਾਦ ਗੁਰ ਕੂੜ ਪਾਪ ਲਹਿ ਜਾਵੀ। ਸੁਖਮਲਾ ਤੀਜਾ। ਸੇਖਾਂ ਚੌਂਕਿਆ ਚੌਗਾਇਆ ਇਹ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਸਤੁ ਦੇ ਅੱਗੇ ਟਹਿ ਤੋ ਸਭ ਕਿਸ ਜਾਣੇ ਜਾਣ, ਆਸਾ ਮਨ ਸਾਜਾ ਲਾਇ ਤੂੰ ਹੋਏ ਰਹੋ ਮਹਿਮਾਨ ਮਹਿਮਾਨ, ਸਤੁਰ ਕੇ ਪਾਣੇ ਪੀ ਚਲੇ ਤਾਂ ਦਰ ਦਾ ਪਾਵੇ ਮਾਨ, ਨਾਨਕ ਦੇ ਨਾਮ ਨਾ ਕੀਤੇ ਨੀ ਤਿਨ ਗੁਰ ਤਿਗ ਪਹਿਨ ਤਿਗ ਸਾਨ। ਮਹਲਾ ਤੀਜਾ। ਹਰ ਗੁਣ ਟੋਟ ਨਾ ਆਵੀ।

ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮੈਂ ਰਹਿ ਸਮਾਏ। ਪੌੜੀ ਹਰ ਚੋਲੀ ਦੇ ਸਵਾਰੀ ਕੰਢ ਪਹਿੰਦੀ ਭਗਤ ਕਰ ਹਾਰ ਪਾਠ ਲਗਾ ਅਧਕਾਈ ਬਹੁ ਬਹੁ ਬਿਦ ਪਾਤ ਕਰ। ਕੋਈ ਬੁੱਝੇ ਬੁੱਝਣ ਹਾਰ ਅੰਤ ਵਿਵੇਕ ਕਰ ਸੋ ਬੁੱਝੇ ਏਕ ਵਿਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ। ਸੁਖਮਲਾ ਤੀਜਾ ਪਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨੇ ਗੁਰਮੁਖ ਹੋਏ ਸੋ ਭੋ ਕਰੇ ਆਪਣਾ ਪਾਪ ਪਛਾਣੇ। ਗੁਰਪ੍ਰਸ਼ਾਦੀ ਜੀਵਤ ਮੇਰੇ ਤਾਂ ਮਨ ਕਹੀ ਤੇ ਮਨ ਮਾਨੇ ਜਿਨ ਕੋ ਮਨ ਕੀ ਪ੍ਰਤੀਤ ਨਾਹੀਂ ਨਾਨਕ ਸੇ ਕਿਆ ਕਥੇ ਗਿਆਨੇ। ਮਹਲਾ ਤੀਜਾ ਗੁਰਮੁਖ ਚਿੱਤ ਨਾ ਲਾਇਓ ਅੰਤ ਦੁੱਖ ਪਹੁੰਚਾ ਆਏ ਅੰਦਰੋਂ ਬਾਹਰੋਂ ਅੰਨਿਆ ਖੁਦ ਨਾ ਕਾਈ ਪਾਏ। ਪੰਡਿਤ ਤਿੰਨ ਕੀ ਵਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਮ ਜਿਨ ਗੁਰੂ ਕੈ ਸ਼ਬਦ ਸਲਾਇਆ ਹਰ ਸਿਉ ਰਹੇ ਸਮਾਏ। ਪੰਡ ਦੂਜੇ ਪਾਏ ਵਰਕਤ ਨਾ ਹੋਵੀ ਨਾ ਤੰਦ ਪੱਲੇ ਪਾਏ ਪਾੜ ਥੱਕੇ ਸੰਤੋਖ ਨਾ ਆਇਓ ਅੰਦਨ ਜਲਤ ਬਹਾਏ ਕੂਕ ਪਕਾਰ ਨਾ ਚੁੱਕੀ ਨਾ ਸੈਂਸਾ ਵਿੱਚੋਂ ਜਾਏ ਨਾਨਕ ਨਾਮ ਹੋਣਿਆ ਮੂੰਹ ਕਾਲੇ ਉੱਠ ਜਾਏ। ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਿੱਤੇ ਮਿੱਤ ਤਿਸ ਹੋਂ ਵੱਲ ਜਾਈ ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਸਜਾਈ ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁੱਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਸੁੱਖ ਮਲਾ ਤੀਜਾ ਪੰਡਿਤ ਮੈਲ ਨਾ ਚੁੱਕੀ ਜੇ ਦੇਦ ਪੜੇ ਚੁੱਕ ਚਾਰ ਤੈ ਗੁਣ ਮਾਇਆ ਮੂਲ ਹੈ ਵਿੱਚ ਹੋਮੇ ਨਾਮ ਸੰਸਾਰ ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਪਾਰ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆਂ ਮੋਏ ਖਵਾਰ ਸਤੁਰ ਸੇਵਿਆ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਂ ਪਿਆਰ ਨਾਨਕ ਨਾਮ ਰਤੇ ਸੱਜੇ ਰਤੇ ਜਿੰਨਾ ਹਰ ਆਖਿਆ ਉਰਤਾਰ। ਮਹਲਾ ਤੀਜਾ ਮਨ ਮੁਖ ਹਰ ਕਰ ਹਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਗਿਆਨ ਅੰਧੇਰ ਹੈ ਸੁੱਧ ਨਾ ਕਾਈ ਪਾਏ ਮਨ ਹਟ ਸਾਹਿਬ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਨਿਦਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰੂ ਹੋ ਮਿਲੇ ਵਿਦਿਆਈਆਂ ਜੇ ਆਪੇ ਮੇਲ ਮਿਲਾਏ। ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੀ ਜੋ ਗੁਰਮੁਖ ਚੱਖੈ ਸਾਧ ਸਤ ਪਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣ ਹੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾਹਿਬ ਸਤਿਗੁਰ ਗੁਰੂ ਬੁਲਾਵਣੀ। ਸੁਖਮਲਾ ਤੀਜਾ ਹਸਤੀ ਸਿਸਿਓ ਅੰਕ ਸੈਰ ਜੋ ਸਿਰ ਦੇ ਮਨ ਤਨਿਆ ਦੇ ਰਾਸੇ ਉੱਭੀ ਸੇਵ ਕਰੇ ਉਹ ਗੁਰਮੁਖੇ ਆਵ ਨਵਾਰੀਏ ਸਭ ਰਾਸ ਸਿਸ਼ਟ ਕਰ ਲਏ ਨਾਨਕ ਗੁਰਮੁਖ ਬੂਝੀਏ ਜਾਂ ਆਪੇ ਨਜ਼ਰ ਕਰੇ। ਮਹਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਲਾਰੇ ਆਪਣਾ ਦਰਗਾਹ ਪਾਵੇ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆਂ ਜਿਨ੍ਹਾਂ ਗੁਰਪਿਆਰਾ ਮਨ ਚਿੱਤ ਤਿੰਨਾਂ ਭਾਓ ਗੁਰੂ ਦਵਾਈਆਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਦਵਾਈਆਂ। ਸੁਖਮਲਾ ਤੀਜਾ ਨਾਨਕ ਨਾਮ ਨਾ ਚੇਤੀ ਅਗਿਆਨੀ ਅੰਦਲੇ ਆਵਰੇ ਕਰਮ ਕਮਾਹੇ ਜਮ ਦਰਬ ਦੇ ਮਾਰੀਏ ਫਿਰ ਵਿਸਨਾ ਮਾਹੇ ਪਚਾਹੇ। ਮਹਲਾ ਤੀਜਾ ਨਾਨਕ ਸਤਿਗੁਰੂ ਸੇਵੈ ਆਪਣਾ ਸੇ ਜਨ ਸੱਚੇ ਪ੍ਰਵਾਨ ਹਰ ਕੈ ਨਾਮ ਸਮਾਏ ਰਹੇ ਚੁੱਕਾ ਅਨਜਾਨ। ਪੌੜੀ ਧਨ ਸੰਪੇ ਮਾਇਆ ਸੰਚੀਏ ਅੰਤੇ ਦੁੱਖ ਦਾਈ ਘਰ ਅੰਦਰ ਮਹਿਲ ਸਵਾਰੀਏ ਤੇ ਸਾਧਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਏ ਚਿੱਤ ਕਾਮ ਨਹਾਈ ਜਨ ਲਾਵੋ ਚਿਤ ਹਰ ਨਾਮ ਸੋ ਅੰਤ ਹੋਏ ਸਿਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ। ਸੁਖਮਲਾ ਤੀਜਾ ਬਿਨ ਕਰਮੇ ਨਾਉ ਨਾ ਪਾਈਏ ਪੂਰੇ ਕਰਮ ਪਾਇਆ ਜਾਏ ਨਾਨਕ ਨਜ਼ਰ ਨਹੀਂ ਕਰੇ ਜੇ ਆਪਣੀ ਤਾਂ ਨਾਨਕ ਨਜ਼ਰ ਕਰੇ ਜੇ ਆਪਣੀ ਤਾਂ ਗੁਰਮੁਖ ਮੇਲ ਮਿਲਾਏ। ਮਲਾ ਪਹਿਲਾ ਇੱਕ ਦੱਜੇ ਇੱਕ ਦੱਬੀਏ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਸੁੱਕੀਏ ਇੱਕ ਪੀ ਫਿਰ ਸੁਨ ਪਾਹੇ ਨਾਨਕੇਵ ਨਾ ਜਾਪੀ ਕਿੱਥੇ ਗਏ ਜਾਏ ਸਮਾਹੇ। ਪੌੜੀ ਤਿੰਨ ਕਾ ਖਾਧਾ ਪਹਿੰਦਾ ਮਾਇਆ ਸਭ ਫਿੱਟ ਹੈ ਜੋ ਨਾਮ ਰਹਾ ਹਰ ਰਾਤੇ ਤਿੰਨ ਕੇ ਅੰਦਰ ਮੰਨ ਕਰ ਮੰਦਰ ਮਹਿਲ ਸਹਾਰਾਹੀ ਸਭ ਫਿੱਟ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਵ ਆਗਤ ਜਾਏ ਵਰਸਾਤੇ ਤਿੰਨ ਕੇ ਪੁਰੇ ਜੀਨ ਖੁਰਬੀਰ
ਸਾਫਿਤ ਹੈ ਜਿੰਨੀ ਗੁਰਮੁਖ ਸਾਧ ਸੰਤ ਚੜ੍ਹ ਜਾਤੇ। ਇਨ ਕੇ ਕਰਮ ਧਰਮ ਕਾਰ ਸਾਫਿਤ ਹੈ ਜੋ ਬੋਲੇ ਹਰ ਹਰ ਨਾ ਰਾਮ ਨਾਮ ਹਰ ਸਤੇ ਜਿਨਕੇ ਪੋਤੇ ਗੁਣ ਹੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ। ਸੁਖਮਲਾ ਜੀ ਜੈ ਨਾਨਕ ਨਾਉ ਖੁੱਥੀਆਂ ਹਲਤ ਪਲ ਸਭ ਜਾਏ ਜਪ ਤਪ ਸੰਜਮ ਸਭ ਲਹਿਰ ਹੇਰ ਲਿਆ ਮੁੱਠੀ ਜੁਜੇ ਪਾਏ ਜਾਮਦਾਰ ਬੱਦੇ ਮਾਰੀਏ ਬਹੁਤੀ ਮਿਲੇ ਸਜਾਏ। ਮਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸਤਾਂ ਨਾਲ ਪਿਆਰ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮੇ ਵਾਰੋ ਵਾਰ ਤਰਸ਼ਾ ਕਦੇ ਨਾ ਬੁੱਝੀ ਦਿਵਦਾ ਹੋਏ ਖੁਆਰ ਮਾਂ ਮੂੰਹ ਕਾਲੇ ਤੈਨਾਂ ਨਿੰਦਕਾਂ ਚਿੱਤ ਸੱਚੇ ਦਰਬਾਰ ਨਾਨਕ ਨਾਮ ਸੁਣਿਆ ਨਾ ਉਹ ਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏ ਗਏ ਸੇ ਹਰ ਹਰ ਨਾਮ ਰੁਕੇ ਮਨ ਮਾਹੀ ਜਿੰਨਾ ਮਨ ਚਿੱਤੇ ਕਰਾ ਦਿਆ ਤੈਨਾਂ ਇੱਕ ਬਿਨ ਦੂਜਾ ਕੋ ਨਾਹੀ ਸੇਈ ਪੁਰਖ ਹਰ ਸੇਮ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਉਂਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੇ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਹੀ। ਸੁਖਮਲਾ ਤੀਜਾ ਸਤੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸਾਧ ਮਰੇ ਫਿਰ ਨਾਮ ਮਰਹਿ ਤਾਂ ਸੇਵਾ ਪਵੇ ਸਭ ਥਾਏ ਪਾਰਸ ਪਰਸਿਆਂ ਪਾਰਸ ਹੋਵੇ ਸਤ ਰਹੇ ਲਿਵਲਾਏ ਜਿਸ ਪੁਰਬ ਹੋਵੇ ਲਿਖਿਆ ਤਿਸ ਸਤੁ ਮਿਲੇ ਪ੍ਰਭ ਆਏ ਨਾਨਕ ਜੰਤੇ ਸੇਵਕ ਨਾ ਮਿਲੇ ਜਿਸ ਬਖਸ਼ੇ ਸੋ ਹੋਵੇ ਥਾਏ। ਮਹਲਾ ਤੀਜਾ ਮਹਲ ਕੋ ਮਹਲ ਨਾ ਜਾਣੀ ਮੂਰਖ ਆਪਣੇ ਸੁਆਏ ਸ਼ਬਦ ਚੀਜੇ ਤਾਂ ਮਹਿਲ ਲਹਿ ਜੋਤੀ ਜੋਤ ਮੁ ਸਮਾਏ ਸਦਾ ਸੱਚੇ ਕਾ ਭਉ ਮਨ ਵਸੇ ਤਾਂ ਸੋਜੀ ਸਭ ਸੁਭਾ ਸੋਜੀ ਪਾਏ ਸਤੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰੂ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਧੰਨ ਧੰਨ ਭਾਗਤ ਨ ਭਗਤ ਜਿਨ੍ਹਾਂ ਜੋ ਹਰ ਨਾਮਾ ਹਰ ਮੁਖ ਕਹਿਆ ਧੰਨ ਧੰਨ ਭਾਗਤ ਨਾ ਸੰਤ ਜਿਨ੍ਹਾਂ ਜੋ ਹਰ ਜਸ ਸਰੋੜੀ ਸੁਣਿਆ ਧੰਨ ਧੰਨ ਭਾਗਤ ਨਾ ਸਾਧ ਜਿਨ੍ਹਾਂ ਹਰ ਕੀਰਤਨ ਗਾਏ ਗੁਣੀ ਜਨ ਬਣਿਆ ਧੰਨ ਧੰਨ ਭਾਗਤ ਨਾ ਗੁਰਮੁਖਾਂ ਜੋ ਗੁਰਮੁਖ ਲੈ ਮਨ ਜਿਣਿਆ ਸਭ ਦੋ ਵੱਡੇ ਭਾਗ ਜੋ ਸਿੱਖਾਂ ਕਿ ਜੋ ਗੁਰਚਰਨੀ ਸਿੱਖ ਪੜਿਆ ਸੁਖਮਲਾ ਤੀਜਾ ਬ੍ਰਹਮ ਬਿੰਦੇ ਤਿਸਕਲ ਦਾ ਬ੍ਰਹਮ ਤਰਾਏ ਇਹ ਸ਼ਬਦ ਲਿਉਲਾਏ ਨਾਮ ਨਿਧੀ ਅਠਾਰਾਂ ਸਦੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਬਸਾਏ ਬਿਨ ਸਗਲ ਨਾ ਉਹਨਾਂ ਪਾਈਏ ਬੁੱਝੋ ਬਕਾਰ ਵਿਚਾਰ ਨਾਨਕ ਪੂਰੇ ਭਾਗ ਸਤੁਰ ਮਿਲੇ ਸੁਖ ਪਾਏ ਜੋ ਵਿਚਾਰ। ਮਹਲਾ ਤੀਜਾ ਕਿਆ ਗਬਰੂ ਕਿਆ ਬਿਰਧ ਹੈ ਮਨੁੱਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾ ਰਹੇ ਲਿਵਲਾਏ ਪੌੜੀ ਹੋਂ ਬੁਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਤੇ ਆਉਂਦੇ ਤਿੰਨ ਦਰਸ਼ਨ ਸਿੱਖਾ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿੱਚ ਰਖਾ ਧੰਨ ਧੰਨ ਸੁਹਾਵਾ ਸੋ ਸਰੀਰ ਹੈ ਸਥਾਨ ਹੈ ਜਿੱਥੇ ਮੇਰਾ ਗੁਰ ਘਰੇ ਵਿਖਾ। ਸੁਖਮਲਾ ਤੀਜਾ ਗੁਰਬੇਨ ਗਿਆਨ ਨਾ ਹੋਵੀ ਨਾ ਸੁਖ ਵਸੇ ਮਨ ਆਏ ਨਾਨਕ ਨਾਮ ਹੁਣੇ ਮਨ ਮੁਖੀ ਜਸ ਜਨ ਗਵਾਏ। ਮਹਲਾ ਤੀਜਾ ਸਿੱਧ ਸਾਧਕ ਨਾਮੇ ਨੂੰ ਸਭ ਖੋਜੇ ਥੱਕ ਰਹੇ ਲਿਵਲਾਏ ਬਿਨ ਸਤਿਗੁਰ ਕਿਨੇ ਨਾ ਪਾਇਓ ਗੁਰਮੁਖ ਮੇਰੇ ਮਿਲਾਏ ਬਿਨ ਨਾਵੇਂ ਪਹਿਨਣ ਥਾਨ ਸਭ ਵਾਧ ਹੈ ਤਿਗ ਸਿੱਧੀ ਤਿਗ ਕਰਮ ਆਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੇ ਇਹਾ ਸਿੱਧ ਇਹਾ ਕਰਮਾਤ ਪੌੜੀ ਹਰ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਾਂ ਗਾਵਾਂ ਹਰ ਗੁਣ ਸੰਤਾਂ ਹਰ ਕੀਰਤਨ ਕਰਾਂ ਹਰ ਜਸ ਸੁਣਾ ਤਿਸ ਕਬਲਾ ਕੰਤਾਂ ਹਰ ਦਾਤਾ ਸਭ ਜਗਤ ਪਸਾਈਆਂ ਮੰਗਤ ਜਨ ਜਨਤਾਂ ਹਰ ਦੇਵੋ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾਂ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਪਰਵੰਤਾ। ਸੁਖਮਲਾ ਤੀਜਾ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਸਵਾਰ ਸੋ ਪੜਿਆ ਸੋ ਪੰਡਿਤ ਵੀ ਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤੱਤ ਲਹੇ ਪਾਏ ਮੁਖ ਦੁਆਰ ਗੁਣ ਗਾਨ ਹਰ ਪਾਇਆ ਹੈਜ ਕਰੇ ਵਿਚਾਰ ਧੰਨ ਭਾਰੀ ਨਾਨਕਾ ਜਿਸ ਗੁਰੂ ਨਾਮ ਸੁਧਾਰ। ਮਲਾ ਤੀਜਾ ਬਿਨ ਨਾ ਮਨ ਮਾਰੇ ਕੋਈ ਨਾ ਸਿੱਧੀ ਦੇਖੋ ਕੋ ਲਿਵਲਾਏ ਦੇਖ ਧਾਰੀ ਤੀਰਥ ਭਾਵ ਥਕੇ ਨਾ ਇਹ ਮਨ ਮਾਰਿਆ ਜਾਏ ਗੁਰਮੁਖੇ ਮਨ ਜੀਵਤ ਮਰੇ ਸੱਚ ਰਹਿ ਲਿਵਲਾਏ
ਨਾਨਕ ਇਸ ਮਨ ਕੀ ਮਲ ਇਉਂ ਉਤਰੇ ਹਮੇਸ਼ਾ ਜਲਾਏ ਪੌੜੀ ਹਰ ਹਰ ਸਤਿ ਮਿਲੋ ਮੇਰੇ ਭਾਈ ਹਰ ਨਾਮ ਦਰਾਓ ਇੱਕ ਕਿਨਕਾ ਹਰ ਹਰ ਸ਼ਿੰਗਾਰ ਬਣਾਓ ਹਰ ਜਨ ਹਰ ਕਾਪੜ ਪਹਿਰੋ ਖਿਵਾਂਕਾ ਐਸਾ ਸ਼ਿੰਗਾਰ ਮੇਰੇ ਪ੍ਰਭਾਵੇ ਹਰ ਲਾਗੇ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੇ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨਕਾ ਸੁਖਮਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਖਨਨੀ ਖਨਲੀ ਧੋਤੀ ਉਦਨ ਨਾ ਹੋਵੀ ਜੇ ਸਤੋਏ ਪਹਾ ਗੁਰਪ੍ਰਸਾਦੀ ਦੀਪਤ ਕਰੇ ਉਲਟੀ ਹੋਵੇ ਮਤ ਬਦਲਾ ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਹਾ ਮਲਾ ਤੀਜਾ ਚੌ ਜੁਗੀ ਕਾਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਯੁੱਗ ਮਾਹੇ ਗੁਰਮੁਖ ਹਰ ਕੀਰਤਨ ਫਲ ਪਾਈਏ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਆਂਦਨ ਭਗਤ ਹਰ ਉੱਚ ਰਸ ਉਚਰੈ ਹਰ ਭਗਤੀ ਮਾਹੇ ਸੁਮਾਹੇ ਪੌੜੀ ਹਰ ਹਰ ਮੇਲ ਸਭ ਜਨ ਸੰਗਤ ਮੁਖ ਬੁੱਲੀ ਹਰ ਹਰ ਭਰੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਅਖਾਦਿਆਂ ਸਭ ਰੋਗ ਗਵਾਤੇ ਸੁੱਖਾਂ ਕਾਣ ਜਿਨ੍ਹਾਂ ਸਾਸ ਗ੍ਰਾਸ ਨ ਵਿਖਰੇ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧੇ ਤਿੰਨ ਚੁੱਕੀ ਜਮਕੀ ਜਗਤ ਕਾਣ ਸੋਕ ਮਲਾ ਤੀਜਾ ਰੇ ਜਨ ਦਾ ਉਥਾਰੇ ਦੱਬਿਓ ਸੁੱਤਿਆਂ ਗਈ ਬਹਾਏ ਸਤਿਗੁਰ ਕਾ ਸ਼ਬਦ ਸੁਣ ਦਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋਂ ਗੁਣ ਵਾਹਰਾ ਜੋ ਗੁਰਕਾਰ ਕਾ ਨਾ ਕਮਾਹੇ ਜਗਤ ਜਲੰਦਾ ਰੱਖ ਜਗਤ ਜਲੰਦਾ ਡਿੱਠ ਮੈਂ ਹੋਮੇ ਗੁਜੇ ਪਾਏ ਨਾਨਕ ਗੁਰਸਰਾਈ ਉਭਰੇ ਸੱਚ ਮਨ ਸ਼ਬਦ ਉੱਤੇ ਆਏ ਮਨ ਤੀਜਾ ਸ਼ਬਦ ਰਤੇ ਹੋਮੇ ਗਈ ਸੋਭਾ ਮਨ ਕਿਨਾਰ ਫਿਰ ਕੇ ਪਾਣੇ ਸਦਾ ਚੱਲੇ ਤਾਂ ਬਣਿਆ ਕਿੰਗਾਰ ਸੇ ਸਹਾਵੀ ਸਦਾ ਫਿਰ ਰਾਵੇ ਹਰ ਪਾਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲੱਗੇ ਲਾਗੇ ਸਦਾ ਸਭ ਨਾਰ ਨਾਨਕ ਹਰ ਪ੍ਰਭ ਮਿਲ ਲਈ ਗੁਰ ਕੈ ਹਿਰ ਤਿਆਰ ਬੋੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਾਰ ਬੁਰਿਆ ਰਹੀ ਹਾਰ ਜੀਓ ਤਿਨਕਾ ਦਰਸ਼ਨਾ ਕਰੋ ਪਾਪ ਸਤ ਹਥਿਆਰੀ ਓਏ ਘਰ ਘਰ ਫਿਰੇ ਕਸੁੱਧ ਮਨ ਜਿਸ ਜਿਉਂ ਧਾਰ ਕੱਟ ਨਾਰੀ ਬਟਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤਿਗੁਰੂ ਰਹਿ ਕਰ ਗੁਰ ਕੋ ਬਲਹਾਰੀ ਸੁਖਮਲ ਤੀਜਾ ਗੁਰ ਸੇਵਾ ਤੇ ਸੁੱਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜਮਨ ਮਰ ਨਾ ਮਿਟ ਗਿਆ ਕਾਲੇ ਕਾ ਕਿਸ਼ਨ ਵਸਾਏ ਹਰ ਸਿੱਤੀ ਮਨ ਰੱਬ ਰਿਹਾ ਸੱਚੇ ਰਿਹਾ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਮਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜੇ ਪਾਏ ਪਿਆਰ ਸਾਖ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾਂ ਹਰ ਲਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਕੋ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਹੋਮਰੇ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਮੈਂ ਸੈਣੀ ਸੁਖਮਲਾ ਚੌਥਾ ਹਰ ਦਾਸਨ ਸਿਉਂ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕਹਿ ਬਸ ਹੈ ਜਿਉਂ ਜਾਂਤੀ ਕਹਿ ਬਸ ਜਾਂਤ ਹਰ ਕੇ ਦਾਸ ਹਰ ਧਿਆਈ ਦਿੰਦੇ ਕਾਲਕ ਪ੍ਰੀਤਮ ਸਿਉਂ ਨੇ ਕਿਰਪਾ ਕਰਿਆ ਸੁਣੋ ਪ੍ਰਭ ਸਭ ਜਗ ਮੈਂ ਬਸ ਮੈਂ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਤੇ ਆਇੰਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈ ਜਗ ਸਖੋ ਭਗਵਾਨ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸੱਚੇ ਤਿਸ ਬਿਨ ਰਹਿ ਨਾ ਜਾਈ ਸਤਿ ਬਿਲ ਤਾਂ ਪੂਰਾ ਪਾਈਏ ਹਰ ਰਸ ਰਸਨ ਦਸਾਈ ਪੌੜੀ ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜਾਂ ਸਰਵਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਿੱਤਾ ਤੇਰਾ ਦਿੱਤਾ ਖਾਵਣਾ ਭਗਤ ਜਨਾ ਕਹਿ ਸੰਗ ਭਾਵ ਗਾਉਣਾ ਜਾਂ ਨਾਨਕ ਸਾਧੋ ਲਿਹਾਰੇ ਵੱਲ ਵੱਲ ਜਾਵਣਾ ਸੁਖਮ ਲੱਗੀ ਚੌਥਾ ਅੰਤਰ ਗਿਆਨ ਭਈ ਮਤ ਮੱਧਮ ਸਤੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੇ ਕਪਟੇ ਖਪੇ ਖਪਾਹੀ
ਸਤਿਗੁਰ ਭਾਣਾ ਚਿੱਤ ਨਾ ਆਵੇ ਆਪਣੇ ਸਵਾਏ ਫਿਰ ਰਾਹੀ ਕਿਰਪਾ ਕਰੀ ਜੇ ਆਪਣੀ ਤਾਂ ਨਾਨਕ ਸਾਹਿਬ ਹੁਕਮ ਸਮਾਹੀ। ਮਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨੁਆ ਫਿਰ ਨਾਹੇ ਆਂਦਨ ਜਲਤ ਰਹੇ ਦਿਨ ਰਾਤੀ ਹਮੇ ਖਪੇ ਖਪਾਹੇ ਆਂਤਰ ਲੋਭ ਮਹਾਂਗਵਾਰਾ ਤਿੰਨ ਕੈ ਨਿਕਟ ਨਾ ਤੋਈ ਜਾਹੇ ਓਏ ਆਪ ਦੁਖੀ ਸੁਖ ਕਬੂ ਨਾ ਪਾਵੇ ਜਨਮ ਮਰਹੇ ਮਰ ਜਾਹੇ ਨਾਨਕ ਬਖਸ ਲੈ ਪ੍ਰਭ ਸਾਚਾ ਜੇ ਗੁਰ ਚਾਨੀ ਚ ਚਲਾਏ। ਪੌੜੀ ਸੱਤ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ ਸਹੀ ਵਿਚਰ ਵਿਚਖਣ ਜਾਣ ਤਾਂ ਜਿੰਨੀ ਹਰ ਚਾਇਆ ਅੰਮ੍ਰਿਤਾਵਨ ਦਾਨ ਭੋਜਨ ਖਾਇਆ ਸੰਤ ਜਿਨ੍ਹਾਂ ਕੀ ਪੂਰ ਮਸਤਕ ਲਾਇਆ ਨਾਨਕ ਭਾਏ ਪਨੀਤ ਹਰਦੀ ਸੁਣਾਇਆ ਸੁਖ ਮੁਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੇ ਨਾਮ ਪੜੇ ਨਾਮ ਰਹਿ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ ਸਤਿਗੁਰੂ ਮਿਲਿਆ ਨਾਮ ਉਪਜੇ ਤਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਚਿਆ ਨਾਮੋ ਪੱਲੇ ਪਾਏ। ਮਹਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭਰਮਿਆ ਛੱਡ ਛੁੱਟ ਗਿਆ ਉਸ ਪਿੱਛੇ ਵਜੇ ਫਕੜੀ ਮੂੰਹ ਕਾਲਾ ਅੱਗੇ ਪਿਆ ਉਸ ਅਰਲ ਵਰਲ ਮੂੰਹ ਨਿਕਲੇ ਨਿਤ ਝਾਗੂ ਸਿੱਟ ਦਾ ਮੂਆ ਕਿਆ ਹੋਵੇ ਕਿਸੇ ਹੀ ਦੈ ਕੀਤੇ ਜਾ ਤੁਰ ਕਿਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਦੇਖੋ ਭਾਈ ਵਡਿਆਈ ਹਰ ਸੰਤ ਸਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਆਗੋ ਦੇ ਜਨ ਨਾਨਕ ਆਸ ਸੁਣਾਵੇ ਪੌੜੀ ਗੁਰ ਸੱਚੇ ਬੱਧਾ ਥੇ ਰਖਵਾਲੇ ਗੁਰਦਿੱਤੇ ਪੂਰਨ ਹੋਈ ਆਸ ਗੁਚਾਨੀ ਮਨ ਰੁੱਤੇ ਗੁਰ ਕਿਰਪਾਲ ਬਿਆਨ ਅਵਗਣ ਸਭ ਹੱਤੇ ਗੁਰ ਆਪਣੀ ਕਿਰਪਾ ਧਾਰੇ ਆਪਣੇ ਕਰ ਲਿੱਤੇ ਨਾਨਕ ਸਾਧੂ ਲਿਹਾਰੇ ਜਿਸ ਗੁਰ ਕਹਿ ਗੁਣ ਹਿੱਤੇ ਸੁਖਮਲਾ ਪਹਿਲਾ ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀ ਜੇ ਭਾਂਡੇ ਹੁਕਮ ਹੋਆ ਹਾਲਸ ਤਦ ਹੋਏ ਨਿਬੜਿਆ ਠੰਡੇ ਜੀ ਕਮਾਉਂਦੇ ਮਹਲਾ ਦੂਜਾ ਨੱਕ ਨੱਥ ਖਸਮ ਹੱਥ ਕੇ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸਚਹੇ ਪੌੜੀ ਸਭੇ ਗੱਲਾਂ ਆਪ ਥਾਤ ਬਹਾਲੀਓਨ ਆਪੇ ਰਚਨ ਚਾਹੇ ਆਪੇ ਹੀ ਘਾਲੀਓਨ ਆਪੇ ਜੰਤ ਪਾਏ ਆਪ ਪਿੱਤ ਪਾਲੀਓਨ ਦਾਸ ਰੱਖੇ ਕੰਠ ਲਾਏ ਨਰ ਨਿਹਾਲੀਓਨ ਨਾਨਕ ਪਾਤਾ ਸਦਾ ਆਨੰਦ ਭਾਉ ਦੂਜਾ ਜਾਲਿਓਨ ਸੁਖ ਮਲਤ ਜਾ ਇਹ ਮਨ ਹਰ ਵੀਹ ਧਿਆਇ ਤੋਂ ਇੱਕ ਮਨ ਇੱਕ ਚਿੱਤ ਪਾਏ ਹਾਰ ਕੀਆਂ ਸਦਾ ਦੇ ਵੜਿਆ ਸਦਾ ਸਦਾ ਵੜਿਆਈਆਂ ਦੇ ਨਾ ਪਛੋ ਤਾਏ ਹਉ ਹਰ ਕਹਿ ਸਦ ਬਲਿਹਾਰ ਨੇ ਜਿਸ ਸੇਵਾ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹਮੇਸ਼ਾ ਖਿਲਾਏ ਭਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਅਨੁਸਾਰ ਕਰੇ ਨਾਨਕ ਨਾਮ ਧਿਆਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕੰਨ ਕੰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨੇ ਬਨਾ ਕੋਈ ਤੁਦੇ ਆਪੇ ਸਿਸ਼ਟ ਸਿੱਧੀਆਂ ਆਪੇ ਫੁਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾ ਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਹ ਸੁਰ ਬਾਣੀ ਭਗਤ ਵੀਰ ਜੀ ਕੀ ਕਾਰ ਪਹਿਲਾ ਬੁੱਤ ਪੂਜ ਪੂਜ ਹਿੰਦੂ ਬੂਏ ਤੁਰਕਮੇਸਰ ਨਾਈ ਓਏ ਲੇ ਜਾ ਰੇ ਓਏ ਲੇ ਗਾਡੇ ਤੇਰੀ ਗੱਤ ਦੋਹੋਂ ਨਾ ਪਾਈ ਮਨ ਰੇ ਸੰਸਾਰਾਂ ਦਾ ਗਹਿਰਾ ਚੌਂ ਦਿਸ ਪਸਰਿਓ ਹੈ ਜੰਮ ਜਾ ਰਾਹ ਕਤਕ ਪੜੇ ਪੜ ਕਵਿਤ ਪੜੇ ਪੜ ਕਵਿਤਾ ਬੂਏ ਕੱਪੜ ਕੇ ਲਾਰੇ ਜਾਈ ਜਟਾ ਧਾਰ ਧਾਰ ਜੋਗੀ ਬੂਏ ਤੇਰੀ ਗੱਤ ਇਨਹੇ ਨਾ ਪਾਈ ਦਰਬ ਸੰਚ ਸੰਚ ਰਾਜ ਮੂਏ ਗੰਢ ਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਨੇਖ ਨਾਰੀ ਰਾਮ ਨਾਮ ਬਿਨ ਸਭੇ ਬੁਗਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਜਬ ਦਰੀਏ ਤਬ ਹੋਏ ਭਸਮ ਤਨ ਰਹੇ ਕਰਮ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਆ ਤਨ ਕੀ ਇਹ ਵਧਾਈ ਕਾਹੇ ਭਇਆ ਫਿਰ ਤੋ ਫੂਲਿਆ ਫੂਲਿਆ ਜਬ ਦਸ ਮਾਸ ਉਰਬ ਮੁਖ ਰਹਿਤਾ ਸੋਧਨ ਕੈਸੇ ਭੁੱਲਿਆ ਰਹੋ ਜਿਉਂ ਮਦ ਮਾਖੀ ਤਿਸ ਤਿਉਂ ਸਠੋਰ ਰਸ ਜੋਰ ਜੋਰ ਤਨ ਕੀਆ
ਮਾਰਤੀ ਬਾਰਲੇ ਲੈ ਕਰੀਏ ਭੂਤ ਰਹਿਣ ਝੋਡੀਆ ਦੇਹਰੀ ਲੋ ਬਰੀ ਨਾਰ ਸੰਗ ਪਈ ਅੱਗੇ ਸੱਜਣ ਸਹੇਲਾ ਮਰ ਘੱਟ ਲੋ ਸਭ ਲੋਕ ਕੁਟੁੰਬ ਭਇਓ ਆਗੇ ਹੱਸ ਕੇਲਾ ਕਹਿ ਤੂੰ ਸੁਣ ਉਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਪਲੇ ਕਾਲ ਗ੍ਰਸ ਕੂਆ ਝੂਠੀ ਮਾਇਆ ਆਪ ਬੰਧਾਇਆ ਜੁੰਜ ਨਲਨੀ ਭਰਮ ਸੂਆ ਵੇਦ ਪੁਰਾਣ ਸਵੇ ਮਤ ਸੁਣ ਕੇ ਕਰੀ ਕਰਮ ਕਹਿ ਕੀ ਆਸਾ ਕਾਲ ਗ੍ਰਸ ਸਭ ਲੋਕ ਸਿਆਣੇ ਉੱਠ ਪੰਡਿਤ ਪੈ ਚਲੇ ਨਿਰਾਸਾ ਮਨ ਰੇ ਸਿਰਿਓ ਨਾ ਏਕੋ ਰਾ ਕਾਜਾ ਭਇਓ ਭਜਿਓ ਨਾ ਰਘਪਤ ਰਾਜਾ ਰਹੁ ਬਨ ਖੰਡ ਜਾਏ ਜੋਗ ਤਪ ਕੀਨੇ ਕੰਧ ਮੂਲ ਚੁਨਖਾਇਆ ਨਾਂਦੀ ਬੇਦੀ ਸਭ ਦੀ ਮੋਨੀ ਜੰਮ ਕੇ ਪੱਟੇ ਲਿਖਾਇਆ ਭਗਤ ਨਾਰ ਦੀ ਰਿਦਿਨ ਆਈ ਕਾਸ਼ ਕੂਸ਼ ਧਨ ਦੀਨਾ ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ ਪਰਿਓ ਕਾਲ ਸਭੇ ਜਗ ਉਪਰ ਮਾਹੇ ਲਿਖੇ ਪ੍ਰਭ ਭ੍ਰਮ ਗਿਆਨੀ ਕੌ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਾਨੀ ਘਰ ਦੂਜਾ ਦੋਏ ਦੋਏ ਲੋਚਨ ਦੇਖਾਂ ਹੋ ਹਾਰਮਨ ਔਰ ਨਾ ਦੇਖਾਂ ਨੈਣ ਰਹਿ ਰੰਗ ਲਾਈ ਅਬ ਵੇ ਗੱਲ ਕਹਿ ਨਾ ਜਾਈ ਹਮਰਾ ਭਰਮ ਗਿਆ ਪੋ ਭਾਗਾ ਜਬ ਰਾਮ ਨਾਮ ਸਿੱਤ ਲਾਗਾ ਰਾਓ ਬਾਜੀਗਰ ਡੰਕ ਵਜਾਈ ਸਭ ਖਲਕ ਸਮੱਸਿਆ ਆਈ ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਜਾਂ ਕੋ ਗੁਰਮੁਖ ਆਪ ਵਜਾਈ ਤਾਂ ਕਿ ਹਿਰਦੇ ਹਰਿਆ ਸੁਣਵਾਈ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇ ਹਰ ਲੀਨਾ ਕਹਿ ਕਵੀ ਰੰਗ ਰਾਤਾ ਮਿਲਿਓ ਜਗਜੀਵਨ ਦਾਤਾ ਜਾਂ ਕੇ ਨਿਗਮ ਸੂਦ ਤੇ ਕੇ ਠੰਡਾ ਠੱਠਾ ਥੁੰਦ ਬਲੋਨ ਬਨ ਕੋ ਮਾਟਾ ਤਾਂ ਕੀ ਹੋ ਬਲੋਨ ਹਾਰੀ ਕਿਉਂ ਮੇਟੇ ਗੋ ਛਾਂਸ ਤੁਹਾਰੀ ਚੇਰੀ ਤੂੰ ਰਾਮ ਨਾਮ ਕਰਸ ਪ੍ਰਤਾਰਾ ਜਲ ਜੀਵਨ ਪ੍ਰਾਣ ਅਧਾਰਾ ਰਹੋ ਤੇਰੇ ਗਲੇ ਤੋਕ ਪੱਗ ਬੇਰੀ ਤੂੰ ਕਰਤਰ ਰਮਈਏ ਫੇਰੀ ਤੂੰ ਅਜੋ ਨਾ ਚੇਤਸ ਤੇਰੀ ਜਾਂ ਤੂੰ ਜਮਪੁਰ ਜਮ ਬਪਰੀ ਹੈ ਹੇਰੀ ਪ੍ਰਭ ਕਰਨ ਕਰਾਉਣ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਜਿਤ ਲਾਗੀ ਚੇਰੀ ਤੈ ਸਮਰਤ ਕਹਾਂ ਤੇ ਪਾਈ ਜਾਂ ਤੇ ਪਰਮ ਕੀ ਲੀਕ ਮਿਟਾਈ ਸੋ ਗੁਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮੰਨਿਆ ਜੈ ਬਾਜ ਨਾ ਜੀਆਂ ਗਾਈ ਜਿਉਂ ਮਿਲੇ ਤਾਂ ਕਾਲ ਅਗਾਈ ਸਤ ਜੀਵਨ ਭਲੋ ਕਹਾਈ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਥੀਏ ਗਿਆਨ ਵਿਚਾਰਾ ਨਿਜ ਨਿਰਖਤ ਗਤ ਵਿਵਹਾਰਾ ਰਹੋ ਕਸ ਕੋ ਕਰਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇੱਕ ਜਾਇਆ ਬਿਨ ਠਾਰ ਨਗਰ ਵਸਾਇਆ ਜਾਂਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇਆ ਛੋਡਿਆ ਜਾਏ ਨਾ ਮੁਕਾ ਔਰਨ ਪੇ ਜਾਣਾ ਚੁਕਾ ਜੋ ਜੀਵਨ ਮਰਨਾ ਜਾਣੇ ਸੋ ਪੰਚ ਸੈਲ ਸੁਖਮਾਨੇ ਕਬੀਰੇ ਸੋ ਤਨ ਪਾਇਆ ਹਰ ਭੇਟ ਆਪ ਮਿਟਾਇਆ ਕਿਆ ਪੜੀਏ ਕਿਆ ਗੁਣੀਏ ਕਿਆ ਬੀਰਪੁਰਾ ਨਾ ਸੁਣੀਏ ਪੜੇ ਸੁਨੇ ਕਿਆ ਹੋਈ ਜਿਉਂ ਸਹਿਜ ਨਾ ਮਿਲੀ ਉਸ ਹੋਈ ਹਰ ਕਾ ਨਾਮ ਜਪ ਨਾ ਜਪਸ ਗਵਾਰਾ ਕਿਆ ਸੋਚੇ ਵਾਰੰਬਾਰਾ ਰਹੋ ਅਧਿਆਰੇ ਦੀਪਕ ਚਾਹੀਏ ਇੱਕ ਵਸਤ ਗੋਚਰ ਲਈਏ ਵਸਤ ਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ ਕਹਿ ਕਬੀਰ ਅਬ ਜਾਣਿਆ ਜਪ ਜਾਣਿਆ ਤੋਂ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤੋਂ ਕਿਆ ਕੀਜੇ ਹਿੱਦੇ ਕਵਿਤ ਮੁੱਖ ਗਿਆਨੀ ਝੂਠੇ ਕਹਾ ਬਲੋਵਸ ਪਾਨੀ ਕਾਇਆ ਮਾਂਜਸ ਕੌਣ ਗੁਣਾ ਜੋ ਘੱਟ ਪਿੱਤਰ ਹੈ ਮੰਨਣਾ ਰਾਉ ਲੋਕੀ ਅੱਠ ਸੱਠ ਤੀਰਥ ਨਾਈ ਕੌੜਾ ਪਾਨਾ ਤੋਂ ਨਾ ਜਾਈ ਕਹਿ ਕਬੀਰ ਵਿਚਾਰੀ ਭਾਵ ਸਾਗਰ ਧਾਰ ਮਰਾਰੀ ਇੱਕ ਓਂਕਾਰ ਪ੍ਰਸਾਦ ਸੁਰਠ ਬਹੁ ਪਰਪੰਚ ਕਰ ਪਾਰ ਧਨ ਲਿਆਵੇ ਸੁਧਾਰਾ ਪਿਆਰ ਨਸਾਵੇ ਮਨ ਮੇਰੇ ਭੂਲੇ ਕਪਨ ਕੀਜੇ ਅੰਤਨ ਮੇਰਾ ਤੇਰੇ ਜੀ ਪੈ ਲੀਜੇ ਰਹੋ ਛਿੰਨ ਛਿੰਨ ਤਨ ਸੀਜੇ ਜਰਾਜ ਨਾਵੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਿਤ ਵੀ ਕੋਈ ਨਹੀਂ ਤੇਰਾ ਹਿਲੇ ਰਾਮ ਨਾ ਕੀ ਨਾ ਜਪੈ ਸਵੇਰਾ
ਸੰਤੋ ਮਨ ਪਵਨੇ ਸੁਖ ਬਣਿਆ, ਕਿਸ ਯੋਗ ਪ੍ਰਾਪਤ ਬਣਿਆ, ਰਹਾਉ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪ੍ਰਾਪਤ ਹੈ ਚੋਰੀ, ਮੁੰਦਲੀਏ ਦਰਵਾਜੇ ਬਾਜੀ ਅਲੇ ਅਨੰਦ ਵਾਜੇ, ਕੁੰਭ ਕਮਲ ਜਲ ਭਰਿਆ, ਜਲ ਮਿਟਿਆ ਉਬਾ ਕਰਿਆ, ਕਹੋ ਕਵਿਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ, ਰਾਗ ਸੋਠ ਭੁੱਖੇ ਭਗਤ ਨਾ ਕੀਜੇ, ਜਾਂ ਮੈਲਾ ਆਪਣੇ ਲੀਜੇ, ਹੋ ਮਾਂਗੂ ਸੰਤ ਦੇਣਾ, ਮੈਂ ਨਹੀਂ ਕਿਸੀ ਕਾ ਦੇਣਾ, ਮਾਧੋ ਕੈਸੀ ਬਣੀ ਤੁਮ ਸੰਗੇ, ਆਪਣਾ ਦਿਓ ਤਾਂ ਲੇਹੋ ਮੰਗੇ, ਰਹਾਓ ਦੋਏ ਸੇਰ ਮਾਂਗੂ ਚੂਨਾ, ਪਾਓ ਘੀਓ ਸੰਗ ਲੂਣਾ, ਅੱਜ ਸੇਰ ਮਾਂਗੂ ਗਾਲੇ, ਮੋਕੋ ਦੋਨੋ ਬਖਸ ਦਿਵਾਲੇ, ਖਾਟ ਮਾਂਗੂ ਚੋਪਾਈ ਸਿਰਹਾਣਾ ਅਵਤਲਾਈ, ਉਪਰ ਕੋ ਮਾਂਗੂ ਖੀਦਾ, ਤੇਰੀ ਭਗਤ ਕਰੇ ਜਨ ਠੀਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਰਾਗ ਸੋਠ ਬਾਣੀ ਭਗਤ ਨਾਮਦੇਵ ਜੀ ਕੀ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਜਬ ਦਾ ਇੱਕ ਗਾਵਾਂ ਬਣ ਤੋਂ ਜਨ ਤੀਰਥ ਪਾਵਾਂ, ਨਾਦ ਸਮਾਇਲੋ ਰੇ ਸਤਿਗੁਰ ਭੇਟੀ ਲੈ ਦੇਵਾ, ਰਹਾਉ ਜਾ ਚਿਲ ਮਿਲ ਕਾਰ ਸੰਤਾ, ਤਾਂ ਅਨ ਹੱਦ ਸ਼ਬਦ ਬਿਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰਪ੍ਰਸਾਦੀ ਜਾਨੀ, ਰਤਨ ਕਮਲ ਕੋਠੜੀ, ਚਮਕਾਰ ਬਿਜਲ ਤਹੀ, ਨੇੜੇ ਨਾਹੀਂ ਦੂਰ, ਨਿਰਜ ਆਤਮੇ ਰਿਹਾ ਭਰਪੂਰ, ਜਾਂ ਅਨ ਹੱਥ ਸੂਰ ਉਜਾਰਹਾ, ਤੈ ਦੀਪ ਜਲੇ ਸੰਸਾਰਾ, ਗੁਰਪ੍ਰਸਾਦੀ ਜਾਨਿਆ, ਜਨ ਨਾਮਾ ਸਹਿ ਸਮਾਨਿਆ, ਘਰ ਚੌਥਾ ਸੋਠ ਪਾਠ ਪੜੋਸਣ ਪੁੱਛ ਲੇ ਨਾਮਾ, ਕਾ ਪੈ ਸ਼ਾਨੀ ਸਵਾਈ ਹੋ, ਤੋ ਪੈ ਦੁਗਣੀ ਮਜ਼ੂਰੀ ਦੇਵੋ, ਮੋਕੋ ਬੇਡੀ ਦੇਵਤਾਈ ਹੋ, ਰੀ ਬਾਈ ਬੇਡੀ ਦੇ ਨ ਜਾਈ, ਦੇਖ ਬੇਡੀ ਰਿਹੋ ਸਮਾਈ, ਹਮਾਰੇ ਬੇਡੀ ਪ੍ਰਾਣ ਧਾਰਾ, ਰਹਾਓ ਬੇਡੀ ਪ੍ਰੀਤ ਮਜ਼ੂਰੀ, ਮੰਗੇ ਜੋ ਕੂ ਸ਼ਾਨ ਸੁਭਾਵੇ ਹੋ, ਲੋਕ ਕੁਟੁੰਬ ਸਭੋ ਤੇਰੋ ਹੋ ਤੋਂ ਆਪਣ ਬੇਡੀ ਆਵੇ ਹੋ, ਐਸੋ ਬੇਡੀ ਵਰਨ ਸਾਕੂ ਸਭ ਅੰਤਰ ਸਭ ਥਾਈ ਹੋ, ਗੂੰਗੇ ਮਹਾਂ ਅੰਮ੍ਰਿਤਰਾ ਚਾਖਿਆ, ਪੁੱਛੇ ਕਹਿਣ ਨਾ ਜਾਈ ਹੋ, ਬੇਡੀ ਕੇ ਗੁਣ ਸੁਨਰੀ ਬਾਈ, ਜਲਦ ਬਾਲ ਤਾਪਿਓ ਹੋ, ਨਾਮੇ ਕੇ ਸਵਾਮੀ ਸੀ ਬਹੋਰੀ, ਲੰਕ ਪਖੀ ਭਵੀਖਣ ਪਾਇਓ ਆਇਓ ਆਪਿਓ ਹੋ, ਸੁਠ ਘਰ ਤੀਜਾ ਅਣ ਮੜਿਆ ਮੰਦਲ ਬਾਜੇ, ਬਿਨ ਸਾਵਣ ਅਨ ਘਨ ਹਰ ਗਾਜੇ, ਬਾਦਲ ਬਿਨ ਬਿਰਖਾ ਵਰਖਾ ਹੋਈ, ਜਿਉਂ ਤੱਕ ਵਿਚਾਰੇ ਕੋਈ, ਮੋਕੋ ਮਿਲਿਓ ਰਾਮ ਸੁਨੇਹੀ, ਜੇ ਮਿਲੀਏ ਦੇ ਸੰਦੇਹ ਸੁਨੇਹੀ, ਰਾਉ ਮਿਲ ਪਾਰਸ ਕੰਚਨ ਹੋਆ, ਮੁਖ ਮਨਸਾ ਰਤਨ ਪਰ ਹੋਆ, ਨਿਜ ਭਾਉ ਭਇਆ ਪ੍ਰਮ ਭਾਗਾ, ਗੁਰ ਪੁੱਛੇ ਮਨ ਪਤਿਆਗਾ, ਜਲ ਪਿੱਤਰ ਕੁੰਭ ਸਮਾਨਿਆ, ਸਭ ਰਾਮ ਇੱਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੇ ਤੱਤ ਪਛਾਣਿਆ, ਰਾਗ ਸੋਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੇ ਉਦਤ ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਰਹਾਓ ਨਰਵਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਪਕਾਰੀ, ਅਛਰਤ ਰਾਜ ਬਿਸਰਤ ਦੁੱਖ ਪਾਇਆ, ਸੋ ਗੱਟ ਪਈ ਹਮਾਰੀ, ਰਾਜ ਪਿਯੰਗਨ ਪ੍ਰਸੰਗ ਜੈਸੇ ਹੈ ਅਬ ਕਸ ਮਰਮ ਜਨਾਇਆ, ਅਨੇਕ ਕਟਕ ਜੈਸੇ ਭੂਲ ਪਰੇ ਅਬ ਕੈਸੇ ਕਹਿਣ ਨਾ ਆਇਆ, ਸਭ ਏਕ ਅਨੇਕ ਸਵਾਮੀ ਸਭ ਕਟ ਭੋਗਵੇ ਸੋਈ, ਕਹਿਰ ਅਵਦਾਸ ਹੱਥ ਪੈ ਨੇਰੇ ਸੱਜੇ ਹੋਏ ਸੋ ਹੋਈ, ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ, ਆਪਣੇ ਛੁੱਟਣ ਕੋ ਜਤਨ ਕਰੋ ਹਮ ਛੁੱਟੇ ਤੁਮ ਆਰਾਧੇ, ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ, ਰਹੋ ਮੀਨ ਪਕੜਿਓ ਫਾਕਿਓ ਅਰ ਕਾਟਿਓ ਰਾਂਧ ਕੀਓ ਭਵਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਵਿਸਰਿਓ ਪਾਨੀ, ਆਪਣ ਬਾਪੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ, ਕਹਿ ਰਵਦਾਸ ਭਗਤ ਇੱਕ ਵਾਂਢੀ ਅਬ ਏਕਾਸਿਓ ਕਹੀਏ, ਜਾਂ ਕਾਰਨ ਤੁਮ ਹਮ ਤੁਮ ਅਰਦੇ ਸੋ ਦੁਖ ਅਜੋ ਰਸਈਏ,
ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵ ਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨਰਸ ਵਿਸਰ ਜਾਹੀ ਰਹੋ ਜਾਨ ਅਜਾਨ ਭੈ ਹਮ ਬਾਵਰ ਸੋਚ ਸੋਚ ਦਿਵਸ ਜਾਹੀ ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪਰਵੇਸ ਨਹੀਂ ਕਹੀਏ ਧਿਆਨ ਅਚਰ ਅਚਰਿਯਤ ਅੰਨ ਕਛ ਸਮਝ ਨਾ ਪਰੇ ਅਪਰ ਮਾਇਆ ਕਹਿ ਰਵਦਾਸ ਦਾਸ ਦਾਸ ਬਤ ਪਰ ਹਟ ਕੋਟ ਕਰੋ ਜੀ ਦਇਆ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤਿੰਨ ਬਸ ਜਾ ਕੇ ਚਾਰ ਪਦਾਰਥ ਅਸਤ ਦਸਾ ਸਿੱਧ ਨਾਮ ਨਿਧ ਕਰ ਤਲ ਤਾਂ ਕੇ ਹਰ ਹਰ ਹਰ ਨਾ ਜਪੇ ਰਸਨਾ ਔਰ ਸਭ ਤਿਆਗ ਬਚਨ ਰਸਨਾ ਰਹੋ ਨਾਨਾ ਖਿਆਨ ਪ੍ਰਾਨ ਬੇਦ ਚੌਤੀਸ ਅੱਖਰ ਮਾਹੀ ਵਿਆਸ ਵਿਚਾਰ ਕਿਹੋ ਪਰਮਾਰਥ ਰਾਮ ਨਾਮ ਰਸਰ ਨਾਹੀ ਸਹਿਜ ਸਮਾਧ ਪਾਗ ਰਹਿਤ ਫੁਨ ਵੱਡੇ ਭਾਗ ਲਿਵਲਾ ਜੀ ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਪੈ ਹੈ ਚਕੋਰਾ ਮਾਧਵੇ ਤੁਮ ਨਾ ਤੋਰੋ ਤੋਹੋ ਹਮ ਨਹੀਂ ਤੋਰੇ ਤੁਮ ਸਿਉ ਤੋਰ ਕਵਨ ਸਿਉ ਜੋਰੇ ਰਹੋ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਾਂ ਜਾਂ ਜਾਓ ਤਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੇਤ ਗਾਵੇ ਰਵਦਾਸਾ ਜਬ ਜਲ ਕੀ ਪੀਤ ਪਰਨ ਕਾ ਫੰਦਾ ਰਕਤ ਬੂੰਦ ਕਾ ਗਾਰਾ ਹਾਂਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਪਾਨ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵ ਪੰਖ ਬਸੇਰਾ ਰਹੋ ਰਾਖੋ ਕੰਧ ਸਾਰੋ ਨੀਵਾ ਸਾਡੇ ਤੀਨ ਹੱਥ ਆਸ ਤੇਰੀ ਸੀਮਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕੀ ਤੁਮੀਨੀ ਪਾਤ ਕਮੀਨੀ ਹੋਸ਼ਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਦਾਸ ਮਾਰਾ ਸਿਮਰਤਾ ਗਾਂਠ ਨਾ ਜਨਹੀ ਲੋਕ ਕਥਾ ਬੇਪਨਹੀ ਰਹੋ ਆਰ ਨਹੀਂ ਜੈ ਤੋਪੋ ਨਹੀਂ ਰਾਮ ਵੀ ਠਾਓ ਰੂਪੋ ਲੋਕ ਗੰਠ ਗੰਠ ਖਰਾ ਬਗੁੱਚਾ ਹੋ ਬਿਨ ਗਾਂਠੇ ਜਾਏ ਪਹੁੰਚਾ ਰਵਦਾਸ ਜਪੇ ਰਾਮ ਨਾਮਾ ਮੋਹੇ ਜਮ ਤਿਉ ਸਿਉ ਨਾਹੀ ਕਾਮਾ ਇੱਕ ਮੁਕਾ ਸਤਿਗੁਰਾ ਰਾਗ ਸੋਟ ਬਾਣੀ ਭਗਤ ਭੀਖਣ ਕੀ ਨੈਨੋ ਨੀਰ ਵਹਿ ਤਨ ਖੀਨਾ ਪੈ ਕਿਸ ਬਾਣੀ ਰੂੰਦਾ ਕੰਠ ਸ਼ਬਦ ਨਹੀਂ ਉਤਰੇ ਅਬ ਕਿਆ ਕਰੇ ਪਰਾਨੀ ਰਾਮ ਰਾਏ ਹੋ ਹੋਏ ਵੈਦ ਬਨਵਾਰੀ ਆਪਣੇ ਸੰਤੋ ਲੇ ਵਾਰੀ ਰਹੋ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰਪ੍ਰਸਾਦ ਕਹੇ ਜਨ ਭੀਖਣ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨੇਕ ਜਤਨ ਕਰ ਹਿਰਦੇ ਰਾਖਿਆ ਰਤਨ ਛਪੇ ਛਪਾਇਆ ਹਰ ਗੁਣ ਕਹਤੇ ਕਹਿ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਓ ਰਸਨਾ ਰਮਤ ਸੁਨਤ ਸੁਖ ਸਰਵਣਾ ਚਿੱਤ ਚੇਤੇ ਸੁਖ ਹੋਈ ਕਹੋ ਭੀਖਣ ਦੋਇ ਨੈਣ ਸੰਤੋਖੇ ਜਾਂ ਦੇਖਾਂ ਤੈਨ ਸੁਰਈ ਸਨਾਸੀ ਮਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਨਿਰਭੰਗ ਪ੍ਰਸਾਦ ਜਿਉ ਰੱਤ ਹੈ ਆਪਣਾ ਕੈਸੋ ਕਰੀ ਪਕਾਰ ਦੁਖ ਸਾਰੂ ਸੇਵਿਆ ਸਦਾ ਸਦਾ ਦਤਾਰ ਸਾਹਿਬ ਮੇਰੀ ਨੀਤ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ ਰਹੋ ਆਨੰਦ ਸਾਹਿਬ ਸੇਵੀਏ ਅੰਤ ਛਡਾਏ ਸੋਏ ਸੋਹਣ ਸੁਣ ਮੇਰੀ ਕਾਮਣੀ ਪਾਰ ਤਾਰਾ ਹੋਏ ਦਿਆਲ ਤੇਰੇ ਨਾਮ ਤਰਾਂ ਸਤਿਗੁਰਬਾਣੀ ਜਾਊਂ ਰਹਾਉ ਸਰਵੰਗ ਸਾਸਰਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦ ਕਹੇ ਤੁਧ ਆਵਾਜ਼ ਪਿਆਰੇ ਕੇਵ ਰਹਾਂ ਸਭ ਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ ਦੂਜਾ ਨਾਹੀ ਕੋਏ ਜਿਸ ਅੱਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਵਰਨਾ ਦਾਤਿਓਂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਤਨਾਸੀ ਮਹਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੂਹ ਮੋਹਤ ਨਾ ਜਾਣਾ
ਨਾਨਕ ਬਿਨ ਵੇਤ ਫਿਰ ਸਰੇਵੋ ਜਾ ਕੇ ਜੀ ਪੁਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਰਾਉ ਸਾਸ ਮਾਸ ਸਭ ਜੀਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿ ਕਹਿ ਸੱਚੇ ਪਰਵਤਗਾਰਾ ਜੇ ਤੂੰ ਕਿਸੇ ਨਾ ਦੇਈ ਮੇਰੇ ਸਾਹਿਬਾਂ ਕਿਆ ਕੋ ਕਦੇ ਗਹਿਣਾ ਨਾਨਕ ਬਿਨ ਵੇ ਸੋ ਕਿਸੇ ਪਾਈਏ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚਿੱਤ ਨਾ ਕੀਆ ਕਪਟੀ ਕਪਟ ਕਮਾਵਣਾ ਜਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਛਤਾਣਾ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਭਾਲ ਰਹੇ ਹਮ ਰਹਿ ਨਾ ਪਾਇਆ ਜੀਵ ਤਿਆਂ ਮਰ ਰਹੀਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਨਾਸਿ ਮਹਲਾ ਪਹਿਲਾ ਕਰ ਦੂਜਾ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹਤਾਇਓ ਜੀ ਦਾ ਬਲਾਏ ਸਿਰਜ ਸਵੇਰੇ ਸਾਚਾ ਸੋਏ ਤਿਸ ਵਿਸਰਿਆ ਰੰਗ ਚੰਗਾ ਕਿਉਂ ਹੋਏ ਹਿਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹੋ ਮੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੋ ਨਾ ਕੋ ਖਾਏ ਲੋਕ ਪਤੀਨੇ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਾਂ ਸੋਏ ਜਾਂ ਦੇਖਾਂ ਤਾਂ ਰਹਿਆ ਸਮਾਏ ਤੂੰ ਦੂਜ ਦੂਜਾ ਨਾ ਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸ਼ ਸਾਚਾ ਸੋਏ ਜਿਸ ਨੂੰ ਬਖਸ਼ੇ ਸਾਚਾ ਸੋਏ ਹੁਣ ਉੱਠ ਚੱਲਣਾ ਮੁਕਤ ਕੇ ਤਾਲ ਕਿਆ ਮੂੰਹ ਦੇਖਾਂ ਗੁਣ ਨਹੀਂ ਨਾਲ ਜੈਸੀ ਨਜ਼ਰ ਕਰੇ ਤੇ ਐਸਾ ਹੋਏ ਬਿਨਾਂ ਨਦਰੀ ਨਾਨਕ ਨਹੀਂ ਕੋਏ ਤਰਾਸੀ ਮਹਿਲਾ ਪਹਿਲਾ ਨਜ਼ਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੇ ਰਹੇ ਲਿਵਲਾਏ ਆਤਮਾ ਪਰਮਾਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਗੁਰਪ੍ਰਸਾਦ ਦੀ ਪਾਇਆ ਜਾਏ ਹਰ ਸਿਉਂ ਚਿੱਤ ਲਾਗੇ ਫਿਰ ਅੰਧਕਾਰ ਨਾ ਖਾਏ ਰਹੋ ਸੱਚ ਸਿਮਰੀਏ ਹੋਏ ਪ੍ਰਗਾਸ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤੂ ਕੀ ਐਸੀ ਬੜਿਆਈ ਪੁੱਤਰ ਕੁਲੱਤਰ ਵਿੱਚ ਗੱਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤੁਸੀਂ ਅੱਗੇ ਧਰੇ ਸਾਹਿਬ ਭਾਵੇ ਸੋ ਪ੍ਰਮਾਣ ਸੋ ਸੇਵਕ ਦਰਗਾਹ ਪਾਵੇ ਮਾਨ ਸਤਿਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋ ਹੀ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜੰਮ ਤੇ ਕੈਸਾ ਡਰੇ ਭੰਤ ਨਾਨਕ ਕਰੇ ਵਿਚਾਰ ਸੱਚੀ ਬਾਣੀ ਸਿਉਂ ਧਰੇ ਪਿਆਰ ਤਾਂ ਕੋ ਪਾਵੇ ਮੋਹ ਦੁਆਰ ਜਪ ਤਪ ਸਭ ਇਹ ਸ਼ਬਦ ਹੈ ਸਾਰ ਤਨਾਸੀ ਮਹਿਲਾ ਪਹਿਲਾ ਜਿਉ ਤਪ ਹੈ ਵਾਰੋ ਵਾਰ ਤਪ ਤਪ ਖਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਰਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾਂ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਹੇ ਬਾਜੇ ਪਵਨ ਆਖੇ ਸਭ ਜਾਏ ਜੇ ਤਾਂ ਮੋ ਪ੍ਰੀਤ ਸਵਾਦ ਸਵਾ ਕਾਲਕ ਦਾ ਦਾਗ ਦਾਸ ਦੋਸਤ ਮੁਲ ਚੱਲਿਆ ਲਾਏ ਦਰਗਾ ਵੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਉਂ ਜਿੱਤ ਲੱਗ ਤਰਨਾ ਸੋਰ ਨਹੀਂ ਸਾਉਂ ਜੇ ਕੋ ਡੁੱਬੇ ਫਿਰ ਹੋਏ ਸਾਰ ਨਾਨਕ ਸੱਚਾ ਸਰਬ ਦਤਾਰ ਤਨਾਸੀ ਮਹਿਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੇ ਜੇ ਵਧੀ ਕਰੇ ਤਾਂ ਤਾਸ ਨਾ ਚੀਜੇ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਪੀਆ ਚੰਗਾ ਕਿਉਂ ਹੋਏ ਸੁਣ ਮਨ ਆਉਂਦੇ ਕੁੱਤੇ ਕੁੜਿਆਰ ਬਿਨ ਬੋਲੇ ਬੁਝਿਆ ਸਚਿਆਰ ਰਹੋ ਚੋਰ ਸਲਾਇਓ ਚੋਰ ਸਿਆਣਾ ਖੋਟੇ ਕਾ ਮੂਲ ਏਕ ਦੁਗਾਣਾ ਜੇ ਸਾਥ ਰੱਖੀਏ ਦੂਜੇ ਰਲਾਏ ਜਾਂ ਪਰਖੀਆਂ ਕੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈ ਆਪੇ ਖਾਏ ਜੇ ਹੀ ਸੁੱਤ ਤੇ ਰਹਿ ਜਾਏ ਜੇ ਸੋ ਕੁੜੀਆਂ ਕੂੜ ਕਵਾੜ ਭਾਵੇ ਸਭ ਆਖੋ ਸੰਸਾਰ ਤੁਧ ਭਾਵੇ ਅੱਧੀ ਪ੍ਰਵਾਨ ਨਾਨਕ ਜਾਣੇ ਜਾਣ ਸਜਾਨ ਤਨਾਸੀ ਮਹਿਲਾ ਪੈਦਾ ਕਾਇਆ ਕਾਗਜ਼ ਮਨ ਪਰਵਾਣਾ ਸਿਰਕੇ ਲੇਖ ਨਾ ਪੜੇ ਆਣਾ ਦਰਗਾਹ ਕਰੀਏ ਤੀਨੇ ਲੇਖ ਖੋਟਾ ਕੰਮ ਨਾ ਆਵੇ ਲੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹੋ ਕਾਢੀ ਕੁੜ ਬੋਲ ਮਲ ਖਾਏ ਬ੍ਰਹਮਣ ਨਾਰ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੇ ਗੁਰਪ੍ਰਸਾਦੀ ਏਕੋ ਜਾਣੇ ਕਾਜੀ ਜੋ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵਤ ਮਰੇ ਸੋ ਬ੍ਰਹਮਣ ਜੋ ਬ੍ਰਹਮ ਵਿਚਾਰੇ ਆਪ ਤੇਰੇ ਸਗਲੇ ਕੁਲ ਪਾਰੇ ਦਾਨ ਸੰਬੰਧ ਸੋਈ ਦਿਲ ਧੋਵੇ ਮੁਸਲਮਾਨ ਸੋਈ ਮਲਕ ਹੋਵੇ ਪੜਿਆ ਬੁੱਝੇ ਸੁਪਰਵਾਨ ਜਿਸ ਸਿਰ ਦਰਦ ਹੈ ਨਾਨ
ਏਕਾ ਨਿਸ਼ਾਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਨਾਸੀ ਮਹਲਾ ਪਹਿਲਾ ਘਰ ਤੀਜਾ ਇੱਕ ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸਤ ਕਾ ਡੱਬ ਥਾਨ ਸੱਟ ਜਗ ਪ੍ਰਿਸਤ ਹੋਵੇ ਡੁਬਤਾ ਜਗ ਕੱਲ ਮੈਂ ਰਾਮ ਨਾਮ ਸਾਰ ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਰਹਾਉ ਆਣ ਛੇਤੀ ਨਾਕ ਪਕੜੈ ਸੁਜ ਤਿਸਨ ਲੋਕ ਮਗਰ ਪਾਛੇ ਕਛ ਨਾ ਸੂਜੇ ਏਕ ਪਦਮ ਇਹ ਪਦਮ ਅਲੋਪ ਖੱਤਰੀਆਂ ਤਾਂ ਧਰਮ ਛੋਡਿਆ ਲਿਸ ਭਾਖਿਆ ਗਹੀ ਸਿਸ ਸਭ ਇੱਕ ਵਰਨ ਹੋਈ ਧਰਮ ਕੀ ਦੱਸ ਗਏ ਰਹੀ ਅਸ਼ਟ ਸਾਧ ਪੁਰਾਣ ਸੋਧੇ ਕਰੇ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀਂ ਕਹੇ ਨਾਨਕ ਦਾਸ ਸਨਾਤਨੀ ਮਹਲਾ ਪਹਿਲਾ ਆਰਤੀ

ਸਤਿ ਸ਼੍ਰੀ ਅਕਾਲ।

ਪ੍ਰਭਾਣ ਹਰ ਨਾਮ ਮੁਰਾਰੀ ਮਨ ਤਸੀਏ ਹਰ ਗੁਰੀਸ ਮਨ ਸੰਗਤ ਸਾਧੂ ਨੀਸ ਸਦਾ ਆਨੰਦ ਹੋਵੇ ਜਿਨਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਈ ਦ੍ਰਿਸ਼ ਤਬ ਭੈ ਮਨ ਉੱਤਮ ਹਰ ਹਰ ਨਾਮ ਜਪੇ ਬਤ ਭਈ ਕੁਮਾਰੀ ਜਨਤਾਨ ਕੀ ਪਤ ਰਾਤ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਕੁਮਾਰੀ ਨਾਮ ਹਰ ਜਸ ਕੀਰਤਨ ਕਾਮ ਦੋ ਗਾਵੋ ਸੁਣੈ ਪੂਰਾ ਜਗ ਸੁਆਮੀ ਹੁਣ ਤੇਜੇ ਸਤਗਤ ਦਾਰੀ ਜਾਉ ਰਹਾਉ ਸ਼ਰਮਾ ਗਤ ਪ੍ਰਤ ਪਾਲਕ ਹਰ ਸੁਆਮੀ ਜੋ ਤੁਮ ਦੇਵੋ ਸੋਈ ਹੈ ਪਾਉ ਜਿਨੀ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨਤਾ ਹੈ ਸੋ ਸਨਾਤਨੀ ਹੱਲਾ ਚੌਥਾ ਦੇਵਕ ਵਿੱਚ ਦੂਜਨ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਚਿੰਤਾ ਹਰ ਥਾਂ ਪਾਵੈ ਜਿਨ ਸਤਗੁਰ ਦੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਗ ਜਨ ਕੀਰਤ ਹਰ ਹਰ ਹਰ ਦਲ ਤੁਮਕੀ ਉੱਤਮ ਬਾਤ ਹੈ ਸੰਤੋ ਹਰ ਕਥਾ ਗੁਣ ਜਾਣੋ ਜਾਣੀ ਰਹਾਉ ਆਪੇ ਗੁਰ ਕੇਲਾ ਹੈ ਆਪੇ ਆਪੇ ਆਪੇ ਗੁਰ ਕੇਲਾ ਹੈ ਆਪੇ ਆਪੇ ਹਰ ਪ੍ਰਭ ਜੋਗ ਵਿਦਾਨੀ ਜਨ ਨਾਨਕ ਆਪ ਮਨਾਏ ਸੋਈ ਹਰ ਮੋਤੀ ਅਵਰ ਸਭ ਤਿਆਗ ਉਹਨਾਂ ਹਰ ਭਾਣੀ ਸਨਾਤਨੀ ਹੱਲਾ ਚੌਥਾ ਇੱਛਾ ਪੂਰਵਕ ਸਰਬ ਸੁਖ ਦਾਤਾ ਹਰ ਦਾਤੇ ਵਰਤ ਹੈ ਨਾਮ ਧੀਨਾ ਸੋ ਐਸਾ ਹਰ ਧਿਆਈਏ ਮੇਰੇ ਜੀਵੇ ਤਾਂ ਸਰਬ ਸੁਖ ਪਾਵੇ ਮੇਰੀ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਰ ਕਲਪ ਮੁਖ ਉਜਲ ਹੋਈ ਹੈ ਮੁਖ ਧਿਆਈਏ ਹਰ ਪੁਰਖ ਨਿਰੰਜਨਾ ਰਹਾਓ ਕਹਿ ਹਰ ਸਿਮਰਨ ਭੈ ਆਪੈ ਉਪਾਸ ਜਗ ਦੀ ਮੇਰੀ ਬਟਭਾਗੀ ਹਰ ਜਪਨਾ ਜਨ ਨਾਨਕ ਹੋ ਗੁਰ ਏ ਮਤ ਦੀ ਜਪ ਹਰ ਭਗ ਜਨ ਕਰਨਾ ਆਪਣਾ ਜੀ ਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਅਮਰੀ ਬੇਦਨ ਦੀ ਜਾਣ ਕਸਾਹਾ ਅਵਰਜੇ ਦਾਣੇ ਹੋਏ ਰਹਾਉ ਸੱਚਾ ਸਹਿਜ ਸੱਚ ਦੀ ਹੋਏ ਸਾਹਾ ਤੇਰਾ ਤੇਰਾ ਸੱਚ ਸਭ ਹੋਏ ਸਿੱਖਾ ਤਿਸਕੋ ਆਖੀਏ ਸਾਹਾ ਦੂਜਾ ਨਾਮੀ ਹੋਏ ਸਭਨਾ ਵਿੱਚ ਤੂੰ ਵਸਦਾ ਸਾਹਾ ਸਭ ਤੁਝੇ ਧਿਆਵੇ ਦਿਨ ਰਾਤ ਸਭ ਕੁਝ ਵੀ ਸਾਹੋ ਮੰਗ ਦੇ ਸਾਹਾ ਤੂੰ ਸਭਨਾ ਕਰੇ ਇਕਸਾਥ ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ ਤੁਝ ਕੇ ਬਾਹਰ ਕੋਈ ਨਾਹੀ ਸਭ ਤੇਰੇ ਤੂੰ ਸਤਿਕਾਰ ਕੇ ਸਾਹਾ ਸਭ ਕੁਝ ਵੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜੋ ਭਾਵੇ ਤੂੰ ਰੱਖ ਕੇ ਮੇਰੇ ਪਿਆਰੇ ਸਤ ਨਾਨਕ ਤੇ ਭਾਵ ਨਾਨਕ ਗੁਰ ਇਹ ਜਗਾਇਓ ਪ੍ਰੀਤ ਪ੍ਰਭੂ ਸਤਿ

ਬੇਸ਼ਕਾਏ ਮਰਦੇ ਮਿੱਟੇ ਸਗਲੋ ਧੰਦਾ ਗੁਰਤੀ ਕਿਆ ਮਿਲਾਏ ਸਾਧ ਸੰਗ ਸੁਖਰਾਂਗੀ ਸਾਡੀ ਔਰ ਬੁੱਧ ਮੋਹ ਮਨ ਵਾਸਨ ਦੇ ਕਰ ਬਦਹਾ ਦਾ ਦੇ ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਸਿੱਖੇ ਜੈ ਰਾਏ ਬ੍ਰਹਮ ਪ੍ਰਸਾਰ ਪਸਾਰਿਓ ਕੀਤਰ ਸਤਿਗੁਰ ਕੇ ਸੋਚੀ ਪਾਈ ਸਭੋ ਨਿੱਤ ਹਮ ਆਪਣ ਪੀਣਾ ਹਮ ਸਭਨਾ ਕੇ ਸਾਧਨ ਦੂਰ ਪਰਾਇਓ ਮਨ ਕਾ ਦੇਹਾ ਤਾਂ ਮੈਂ ਮੇਲ ਕੀਓ ਮੇਰੇ ਰਾਜਨ ਦੇਖਿਓ ਟੀਕਾ ਅੰਮ੍ਰਿਤ ਪੂਛਾ ਸਭ ਬਹੁ ਗੁਣ ਦੇਖਾ ਚਲ ਕਰ ਮੇਰੀਅਤ ਕਰ ਦੇਵਾ ਤੀ ਨਾਨਕ ਮੇਰਾ ਦੇਖਾ ਨਾ ਤੀ ਮਹੱਲਾ ਪੰਜਵਾ ਜਾਤੇ ਦਾਸਨ ਭੇਟੇ ਸਾਧੂ ਭਲੇ ਦਿਨ ਚ ਹੋਏ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਮੋਹੇ ਰਾਮ ਦਸੋ ਮਨ ਗਾਇਓ ਭੈਰੋ ਪਰ ਦਾਸ ਸਦਾ ਸੁਖ ਮਨ ਲੈ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਵਿਧਾਨ ਵਿੱਚ ਭੀਤਰ ਵਸਿਆ ਤਾਂ ਦੁੱਖ ਭਰਮ ਪਉ ਭਾਗਾ ਭਈ ਪ੍ਰਾਪਤ ਵਸ ਅਗੋਚਰ ਰਾਮ ਰਾਮ ਰੰਗ ਲਾਂਦਾ ਚਿੰਤ ਅਚਿੰਤਾ ਸੋਚ ਅਸੋਚਾ ਸੋਭ ਲੋਭ ਮੋਹ ਖਾਤਾ ਸੌਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭੈ ਜਗਾਤਾ ਗੁਰਤੀ ਕਹਿਣ ਗੁਰੂ ਕੀ ਸੇਵਾ ਗੁਰਤੀ ਆਗਿਆ ਭਾਣੀ ਕਹੁ ਨਾਨਕ ਤੇ ਜਮ ਤੇ ਕੰਡ ਹੈ।

अज्ञान अल्प

ਪੂਜਾ ਵਰਤ ਕਰਕੇ ਸਲਾਨਾ ਪੁੰਨ ਦਾ ਅਨੁਭਵ ਦੇਣ ਕਹੂੰ ਨਾ ਕਿ ਜੇ ਸੰਗਮ ਸਵਾਮੀ ਬੋਲੇ ਲਿਖੇ ਬੈਣ ਪ੍ਰਭੂ ਕੋ ਨਾਮ ਜਪਤ ਮਨ ਚੈਨ ਬਹੁਤ ਸਾਰ ਕੋ ਜੇ ਸਭਤਾ ਕੋ ਜਪਨ ਜਾਇ ਲੈਣ ਰਹਾਉ ਦਾਪ ਦਮ ਭਰਮਨ ਦਾ ਸੁਰਦਾ ਕਰ ਉਸ ਤਾਪ ਲੈ ਗੈਣ ਇਹ ਜਿਸ ਨਾ ਪਤਿਆਨੋ ਸਾਕਰ ਯੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਦਸ ਤੇ ਪਾਇਓ ਜਿਸ ਕਰ ਪੈਨ ਸਾਧ ਸੰਗ ਰੰਗ ਪ੍ਰਭ ਤੇ ਜੈ ਨਾਨਕ ਸੁਖ ਜਨ ਰਹਿਣ ਆਪਣਾ ਗੁਰੂ ਧੰਦਾ ਪੰਚਨਾ ਬੰਧਨ ਦੇ ਸਤਕਾਰ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰ ਅਸਥਿਰ ਕਰੇ ਨਿਸ਼ਚਲ ਜੀ ਮਨੁਆ ਬਹੁਤ ਪੱਤੇ ਧਾਵੈ ਸਹਿਬੂ ਐਸੋ ਮਾਰਾ ਪੀਤ ਸਗਰਤ ਮਗਰੀ ਜੀਓ ਜੀਓ ਜੀਓ ਅਰਜੋ ਆਪਣਾ ਪੀਤ ਰਹਾਓ ਪਰ ਤਨ ਪਰ ਤਨ ਪਰ ਕੀ ਮਿਲਦਾ ਇਹ ਕਿਉਂ ਪੁਸ਼ਤ ਨ ਲਾਗੈ ਸੰਤਹਾ ਸੰਗ ਸੰਤ ਸੁਪਾਸਨ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਿਆ ਦਿਆਲ ਪੁਰਖ ਪ੍ਰਭ ਸਰਬ ਸੂਤ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜਿਉ ਮਾਤਾ ਬਾਲ ਗੋਪਾਲਾ ਆਪਣਾ ਜੀਵਨ ਦਾ ਪੰਜਵਾਂ ਹਰ ਹਰ ਜੀ ਨੇ ਸੰਤ ਉਪਾਰ ਹਰ ਕੇ ਦਾਸ ਸੁਖ ਦੇ ਹਰਿਆਈ।

ਘਟ ਅੰਤਰ ਸਗਨ ਆਧਾਰ ਨਾਨਕ ਜਾਚੈ ਸਤ ਰਹਿਣਾਰ ਰਤਨਾ ਕੀ ਮਹੱਲਾ ਪੰਜਵਾਂ ਇਕੁੰਬਾਰ ਸਤਿਗੁਰ ਪ੍ਰਸਾਦ ਤਨ ਪਾਠ ਤੇਰਾ ਤਰਵਾਸਾ ਤੂੰ ਜਾਣਦੇ ਹੈ ਚੰਦ ਕਰ ਕਿਰਪਾ ਕੀਰਤਨ ਪ੍ਰਭ ਆਪਣੇ ਨਾਮ ਜਪੂ ਹਰ ਰੰਗ ਜਨ ਤੋ ਪ੍ਰਭ ਆਪਣੇ ਕਾ ਦਾਨ ਜੋ ਤੂੰ ਕਰੇ ਕਰਾਰੇ ਸਵਾਮੀ ਸਾ ਮਤਲਬ ਪਰਵਾਣ ਰਹਾਉ ਸਤ ਪਰਮੇਸ਼ਰ ਦੱਸ ਨਾਰਾਇਣ ਧੰਨ ਗੋਪਾਲ ਗੁਰ ਸਾਖੀ ਜਨ ਕਰਨ ਨਾਨਕ ਦਾਸ ਹਰ ਹਰ ਸੰਤੀ ਇਹ ਜਗ ਜਾਤੀ ਇਹਨਾਂ ਪ੍ਰੀਤ ਹੁੰਦਾ ਪੰਜਵਾਂ ਸਦਨ ਮਨੋਰਥ ਪ੍ਰਾਪਤੀ ਪਾਏ ਕੰਚ ਲਾਏ ਗੁਰ ਰਾਖੈ ਸੰਸਾਰ ਸਾਗਰ ਮੈਂ ਜਨਮ ਨਾ ਦਿੱਤੈ ਕਿੰਨੇ ਨਾ ਪੁੱਤਰ ਭਾਖੈ ਜਿਨਕੇ ਮਨ ਸਾਚਾ ਵਿਸ਼ਵਾਸ ਦੇਖ ਦੇਖ ਸੁਆਮੀ ਸੋਭਾ ਆਨੰਦ ਸਦਾ ਉਦਾਸ ਰਹਾਉ ਚਰਨ ਚਰਨ ਪੂਰਨ ਕਰ ਦੇਸਰ ਅੰਤ ਜਨ ਵਿਚਾਰ ਕਿਓ ਜਾਨ ਬੂਝ ਆਪਣਾ ਕਿਓ ਨਾਨਕ ਭਗਤਨ ਦਾ ਅੰਤਰ ਰਾਖਿਓ ਇਹਨਾਂ ਦੀ ਮਹੱਲਾ ਪੰਜਵਾਂ ਜੈ ਜੈ ਦੇਖੋ ਜੈ ਜੈ ਦੇਖੋ ਸਹਿਲ ਸਰੂਰ ਦੂਰ ਪਤੋ ਨਾ ਜਾਈ ਰਵ ਰਿਹਾ ਸਰ ਬਖਤਰ ਮੈਂ ਮਨ ਸਦਾ ਵਿਆਈ ਗੀਤ ਊਟ ਮੈਂ ਵਿਛੜਿਆ ਸੋ ਸੰਗੀਤ ਗਣੀ ਹੈ ਦਿਲ ਸਜਾਏ ਜੋ ਨਿਲਕ ਮੈਂ ਸੋ ਅਲਪ ਸੁੱਖ ਭੰਗ ਮੈਂ ਰਹਾਓ ਪ੍ਰਤਪਾਲੇ ਆਪ

ਅਰੂਪ ਸਾਹਤ ਜੀਵੋ ਵਿਆਲ ਪ੍ਰਭ ਜਿਤਰੀ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਵੈਣ ਪੰਚਾ ਦਾਤਨਾ ਜੀਵਨ ਪੰਚਨਾ ਜਿੰਤ ਭੇਜੇ ਤੁਮੇ ਬੁਲਾਏ ਸੁਖ ਸਹਿਤ ਕੇ ਪੀਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਤ ਤੁਮ ਨਿਕਟ ਰਾਜ ਕਮਾਓ ਤੁਮ ਕਰ ਆਵੇ ਮੇਰੇ ਨੀਤ ਸੁਖਨੇ ਸੋਖੀ ਹਰ ਆਪ ਨਿਵਾਰੇ ਅਪਦਾ ਭੇਤ ਪੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰ ਨਿਹਾਰੇ ਨਾਚਨ ਭਾਜਨ ਸਾਚੈ ਘਰ ਮੰਗਲ ਵਾਜੇ ਨਿਤ ਵਾਜੈ ਆਪਣੇ ਖਤਮ ਨਿਵਾਜੈ

ਬ੍ਰਹਮ ਕਰਦੇ।

ਜਾਪੋ ਇਹ ਕਰਮ ਭਲਾ ਤੈਨੂੰ ਕੋਟ ਕਹੀ ਸੰਤ ਪਤਾ ਤੈਨੂੰ।

ਪੈ ਸਾਗਰ ਮੈਂ ਮੋਹਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਪੈ ਸਨਾ ਸ੍ਰੀ ਮਹਲਾ ਪੰਜਵਾਂ ਪੈ ਕਿਰਪਾ ਲਿਆ ਗੋਬਿੰਦਾ ਅੰਮ੍ਰਿਤ ਲਿਖੇ ਸਿੰਘ ਚਾਹੇ ਨਾਮ ਨਿਤ ਰਿਤ ਸਿੱਖ ਹਰ ਲਾਗ ਨਾਮ ਨਿਤ ਰਿਤ ਸਿੱਖ ਹਰ ਲਾਗ ਨਹੀਂ ਚੰਨ ਪਾਈ ਸੰਤਨ ਕੋ ਆਨੰਦ ਸਗਰ ਲਿਖੀ ਜਾਏ ਗ੍ਰਹਿ ਬਾਹਰ ਸਾਗਰ ਭਗਤਨ ਕਾ ਰਬ ਰਹਿਆ ਸਰਬ ਸਾਇਨ ਰਹਾਓ ਤਾਹੂ ਕੋਏ ਨ ਪਹੁੰਚਣ ਹਾਰਾ ਜਾਤਿ ਅੰਮ੍ਰਿਤ ਸਾਹੀ ਜਨ ਕੀ ਤਰਾਸ ਨਿਪੇਸ਼ਿਤ ਸਿਮਰਤ ਨਾਨਕ ਨਾਮ ਧਿਆ ਇਤਨਾ ਸ੍ਰੀ ਮਹਲਾ ਪੰਜਵਾਂ ਗਰਭ ਬੰਤ ਦਰਬ ਦੇਤ ਗਰਬ ਹੈ ਧੂਮ ਬੰਤ ਅਭਿਮਾਨ ਜੀ ਰਾਜਾ ਜਾਣੇ ਸਗਲ ਰਾਜ ਮਗਰਾ ਕਿਉਂ ਹਰ ਜਨ ਕੇਸ ਸੁਆਮੀ ਦੇਖੋ ਆਪ

ਨਾਨਕ ਦਿਆਲ

ਨਾਮ ਬਣਾਈ ਸੋਗ ਨਾਮੋ ਕਪ ਨਾਮੋ ਕਪ ਚੰਦੀ ਮਾਨੇ ਜੋ ਜੋ ਹੋਗ ਰਹਾਉ ਨਾਮ ਧਾਨ ਚੰਦੈ ਪਾਲੇ ਤੋਈ ਪੂਰਾ ਸਾਰਾ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾ ਜੁਗ ਮਹਲਾ ਪੰਜ ਨਾਮ ਜੇਕਰ ਸੁਨੀਤ ਭੈ ਦੱਸ ਦੇਖੈ।

ਆਨੰਦ ਮੰਗਲ ਗੀਤ ਤੁਮਾਰੇ ਬਦਨ ਉਮੀਦ ਪ੍ਰਸਾਦ ਸੱਜੇ ਚਰਨ ਸਭ ਸਤਿਗੁਰ ਕੋ ਨਾਨਕ ਵਾਸੀਓ ਪਾਲ ਸਨਾਤਨ ਮਹਲਾ ਪੰਜਵਾਂ ਆਪਣੀ ਉਕਤ ਖਿਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੁਖ ਭੋਗ ਰਖ ਜੀਵੈ ਮਨ ਦੀ ਨਾਲ ਸਮਾਵੈ ਹਮਰੇ ਪਿਤਾ ਦੇ ਪਾਰ ਦਿਆਲ ਜੋ ਰਾਖੇ ਮਮਤਾ ਨਿਵਾਰੇ ਕੋ ਤੈਸੇ ਵੀ ਪ੍ਰਭ ਪਾਲ ਰਹਾਉ ਜੀਵ ਸਾਧਨ ਸਰਬ ਗੁਣ ਨਾਇਕ ਸਦਾ ਸਲਾਮਤ ਦੇ।

ਧੰਨ ਸੁਖਾ ਸਥਾਨ ਧੰਨ ਓਏ ਭਗਨਾ ਕਿਆ ਮੈਂ ਸੰਤ ਪਚਾਰੈ ਜਨ ਨਾਨਕ ਜੀ ਸਰਦਾ ਗੁਰੂ ਹੋ ਸਾਗਰ ਭਗਤ ਤੇਰੇ ਨਮਸਕਾਰ ਕਿਤਨਾ ਸ੍ਰੀ ਮਹਲਾ ਪੰਜਵਾ ਕਦਾਏ ਜੀਓ ਮਹਾਂ।

ਤੁਹਾਡੀ ਦਾਤ ਰਹਾਉ ਅੰਗੀਕਾਰ ਜੀਓ ਪ੍ਰਭੂ ਆਪਣੇ ਭਗਤਨ ਦੀ ਰਾਤੀ ਪਾਤ ਨਾਨਕ ਚਰਨ ਬਹਿ ਪ੍ਰਭੂ ਆਪਣੇ ਸੁਖ ਪਾਇਓ ਦਿਨ ਰਾਤ ਧਨਾ ਗ੍ਰੀਮਾ ਲਾ ਧੰਮਾ ਪਰ ਹਰਨਾ ਲੋਕ ਧੂਪ ਮਿਲ ਦੀ ਕਰਤ ਗੁਦਾਰੀ ਮ੍ਰਿਤ ਕ੍ਰਿਸ਼ਨਾ ਆਦਿ ਵਿਦਿਆ ਮ੍ਰਿਤੀ ਏਕ ਮਨੇ।

0: अदम्बर हब क्यों मंज मोहब्बत में है सोई साहिब जो विखरे नानक सोचन के बौड़ी सुंदर के जनेक सोगन पूरे ग्रह सोई चंदन निगंध नाई मूर्ति हीरे मन इसे सुख मानगा कितना ही सूरे तो कब कितना आवे विस्तार के कीले बिन हर नाम ना शांत होए कित कित मन कीरे सलोक चरण कमल बिरे को जंत बैरागी बह दिसिए त्यागन अपत रूप माया नानक आनंद रूप साज संग में मन साई मुख उचड़ा वत्ता हबे लोहो नानक हब कदम्बर कुड़िया सुन जीवा शक्ति सोही पौड़ी बस्ता कृति चंपूड़ी तीर सब छिन्ना जात न पात न आदरो उद्यान भूमि न मित्र न एक तन इत तन रूपहीन कित सास न संजा राजा सगली समित ताहर नाम मन पीला किसकी तूर्मन उधरे प्रभु सुत सना सलोक अनिक लीला राज राम रूप संत्र समर कथक आसन रचित मूल ज्ञान अंधिर नानक सुख नानक सुपन मनोरथ माया सुपने हब रंग मानिया मीठा लगड़ा मोह नानक नाम विहूनिया सुंदर माया त्रोह कौड़ी सपने सुपने से चित मूर्ख लाया बिचरे राज रम बिचरे राज रस भोग जागत बखलाया आरजा गई बिहाये तंदे तंदे थाया पूरन पहे न काम मुहया माया किया विचारा जंत जा आप बुलाया श्लोक बसंत सुरग लोक जितते पृथ्वी नवखंडन बिचरंत हर गोपाले है नानक के प्राणी उद्यान प्रमुख कौतुक कोर सहमाशया कितना आवसनाओ नानक थोड़ी नरक बराबरे उजड़ सोचाओ कौड़ी महाप्यान उद्यान नगर कर मान्या झूठ
1: काम अहंकार जीवन लगा जमुन दंड ताँ पछताना मैं पूरे जो देख रेख है रोग श्लोक राज कपन रूप कपन तन कपन कुलता संत बिख्या छंक नानक बिन हर संग ना चलते पक्के खंडरो की भूल पमा जसम थोड़ा अंड नाल हंदरो मुल ना मुल नानक साथ ना जुली माया पौड़ी चलने नाल ना चले तो क्यों समझिए तिसका को क्या जतन जिस ते बंजिए हर विसरिया त्यों तपतापे ना मन रंजिए रघु छोड़ लगे नरक समझिए हो गोपाल दया नानक पापंजिए सुख नाच राज सुख मिस्टिंग नाच भोग रस मिस्टिंग नाच मिस्टिंग सुख पाया सुख माया मिस्टिंग साध संग हार नानक दास मिस्टिंग पाव दर्शन लगड़ा सुख नेह मन मझारू रत्या बिगड़ो सच थोक नानक मिठा सुतनी पौड़ी हार बिन कश कसु न लागी भागतन को मीठा आन स्वाद सब सिख्या कर निरनो डिठा अज्ञान परम दुख कटिया गुर पै प्रजीठा चन कमल मन वेदिया ज्यो रंग मिली उठा ज्यो प्राणी तन मन प्रभु बिन से सब सुठा श्लोक त्यागत जलंग नै जीव मैं मीनंग नै त्याग चात्र मेघ मंडला बाण वंदंच कुरंक नादंग अल बदन कुसुम वासना चन कमल रचंत संता नानक आन ना रुचते मुख दिखाऊ पलक छड़ना छाड़ आन ना देहू चित जीवन संग तिसनी हर नानक संता मित पौड़ी जो मछली बिन भाणी पानी चोड़ी मिन पावे बूंद होना चातक क्यों कर तावे नाद कोरंक विद्या सुख सन्मुख सावे पावर बलोक कुसुम वास का ਮਿਲ ਆਪ ਅਪਣਾਵੇ ਤੂੰ ਸੰਤ ਜਨ ਹਰ ਪ੍ਰੀਤ ਹੈ ਦੇਖ ਦੱਸ ਅਗਾਵੇ ਸਲੋਕ ਚਿਤਵੰਤ ਚਰਨ ਕਮਲੰਗ ਸਾਥ ਸਾਥ ਅਰਾਧਨਾ ਨਾਮ ਵਿਸਵਰੰਤ ਨਾਮ ਚਿਤ ਨਾਨਕ ਆਸ ਪੂਰਨ ਪਰਮੇਸ਼ਰਾ ਸੀਤਰਾ ਮਨ ਮਜਾਹ ਕਲਪਨਾ ਕੀਜੇ ਬਹਾਰਾ ਨਾਨਕ ਆਸ ਦੀ ਨਿਰਵਾਏ ਸਦਾ ਪੇ ਖੰਗਰੋ ਸਤ ਧਰੀ ਪੌੜੀ ਆਸਾ ਬੰਤੀ ਆਸ ਦਸਾਈ ਪੂਰਿਆ ਪੂਰੀਏ ਮਿਰਗਪਾਲ ਗੋਬਿੰਦ ਨਾਕ ਮੂੰਹ ਤੂਰੀਏ ਦੇਸ ਦੇ ਦਸ ਮਨ ਚਾਉ ਲਹਿ ਜਾਹੇ ਵਸੂਰੀਏ ਹੋਏ ਪਵਿੱਤਰ ਸਰੀਰ ਰਸਨਾ ਧੂਰੀਏ ਪਾਰ ਬ੍ਰਹਮ ਦੁਗਤ ਦੇਵ ਸਦਾ ਹਜ਼ੂਰੀਏ ਸਲੋਕ ਰਚਨਾ ਉਚਰੰਤ ਨਾਮੰਗ ਸਰਵਣੰਗ ਸੁਨੰਤ ਸਗਲ ਅੰਮ੍ਰਿਤਾ ਨਾਨਕ ਤਿੰਨ ਸਾਧ ਬਲਿਹਾਰੰਗ ਜਿਨ੍ਹਾਂ ਧਿਆਨ ਪਾਰ ਬ੍ਰਹਮਾ ਆਬ ਕੁਰਾਵੇ ਕੰਮ ਇਕ ਸਾਈ ਵਾਹਰੇ ਨਾਨਕ ਸੇ ਧਨ ਜਿਨਾ ਫਿਰ ਹਰੀ ਸਚ ਸਿਉ ਪੌੜੀ ਸਾਧੋ ਲਿਹਾਰੇ ਤਿੰਨ ਸਯੋਜ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਰੇ ਪ੍ਰਭ ਮਥਾ ਹਾਰ ਜਸ ਲਿਖੇ ਬੇਅੰਤ ਸੋਹੇ ਸੇ ਮਥਾ ਚੰਨ ਪਨੀਤ ਪਵਿੱਤਰ ਚਲੇ ਪ੍ਰਭ ਪਥਾ ਸੰਤਾ ਸੰਗ ਉਧਾਰ ਸਗਲਾ ਦੁਖ ਲਥਾ ਸਲੋਕ ਭਾਵੀਓ ਦੂਤ ਕਰਨ ਹਰ ਰਮਨ ਸੰਜੋਗ ਪੂਰਨਾ ਗੋਪਾਲ ਦਸ ਭੇਟੰਗ ਸਫਲ ਨਾਨਕ ਮਹੂਰਤ ਕੀਮ ਨਾ ਸਕਾ ਪਾਏ ਸੁਖ ਨਿਤੀ ਹੋ ਵਾਹਰੇ ਨਾਨਕਾ ਵੇਲੜੀ ਪਰਵਾਨ ਜਿਤ ਮਿਲਣ ਰੋ ਮਾਂ ਪਈ ਪੌੜੀ ਸਾਹਿਬ ਵੇਲਾ ਕਹੋ ਕਹਾਉਣ ਹੈ ਜਿਤ ਪ੍ਰਭ ਕੋ ਪਾਈ ਸੁਮਰ ਭਲਾ ਸੰਜੋਗ ਹੈ ਜਿਤ ਮਿਲੇ ਗਸਾਈ ਆਠ ਪੈਰ ਹੈ ਮਨ ਚ ਪਜਾਈ ਵੱਡੇ ਭਾਵ ਸੰਗਤ ਹੋਏ ਨਿਵ ਲਗਾਂ ਪਾਈ ਮਨ ਦਸਨ ਕੀ ਦਾਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪਨੀਤ ਗੋਬਿੰਦਾ ਸਰਵ ਦੁੱਖ ਨਿਵਾਰਣਾ ਸਰਨ ਪੁਰੂ ਸੂਰ ਭਗਵਾਨਾ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹੱਬ ਆਪ ਲਗੜੋ ਚਰਨਾ ਪਾਸ ਨੱਠੜੋ ਤਕ ਦੁੱਖ ਤਾਪ ਨਾਨਕ ਪ੍ਰਭ ਲਿਖੰਦਿਆਂ ਪ੍ਰਭੂ ਪੌੜੀ ਮਿਲ ਲੈ ਦਿਆਲ ਢਹਿ ਕਹਿ ਦੁਆਰਿਆ ਰੱਖ ਲਿਓ ਦੀਨ ਦਿਆਲ ਭ੍ਰਮ ਭ੍ਰਮਤ ਬੋਹਾਰਿਆ ਭਗਤ ਵਸਲ ਤੇਰਾ ਬਿਰਧ ਹਰ ਪਤਤ ਉਧਾਰਿਆ ਤੁਧ ਬਿਨ ਨਾਹੀ ਕੋਇ ਬਿਨ ਸੁਧ ਨੂੰ ਮੋਹੇ ਸਾਰਿਆ ਕਾਰਲ ਗਹਿ ਲੇ ਦਿਆਲ ਸਾਗ ਸੰਸਾਰਿਆ ਸੋਕ ਸੰਤ ਉਦਰਨ ਦਿਆਲੰਗ ਆਸਰੰਗ ਪਾਲ ਕੀਤਨਾ ਨਿਰਮਲੰਗ ਸੰਤ ਸੰਗੇਨ ਓਟ ਨਾਨਕ ਪਰਵੇਸਰਾ ਚੰਦਨ ਚਾਂਦਨਾ ਸਤਿਗੁਰੂ ਤੂਲਣਾ ਮਿਠੀ ਕਾਮ ਸੀਤਲ ਸੀ ਹੋਏ ਨਾਨਕਾ ਜਪੰਦਰੋ ਹਰ ਨਾਮ ਪੌੜੀ ਚਰਨ ਕੁਲ ਕੀ ਓਟ ਉਦਰੇ ਸਗਲ ਜਨ ਸੁਣ ਪਰਵਾ ਤਾਪ ਗੁਣ ਨਿਰਭੋ ਪੈ ਮਨ ਤੁਰਨ ਆਵੇ ਮੂਲ ਸੰਖਿਆ ਨਾਮ ਧਨ ਸੰਤਾਂ ਜਨ ਸੰਤ ਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਸਲੋਕ ਦਇਆ ਕਰਨ ਦੁਖਰਨੰਗ ਉਚਰਨ ਨਾਮ ਕੀਰਤਨਾ ਦਿਆਲ ਪੁਰਖ ਭਗਵਾਨਾ ਨਾਨਕ ਲਿਖਣ ਮਾਇਆ ਭਾਈ ਵਲਨ ਜੀ ਬੁੱਝੇ ਗਈ ਰਿਖੰਦਰੋ ਪ੍ਰਭ ਆਪ ਜਿਨ ਪਾਈ ਨਿਰਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਾਈ ਦਿਆਲ ਨਾਮ ਵਿਆਪੇ ਮਾਇਆ ਖੋਟ ਅਗਾਂ ਗਏ ਨਾਲ ਹਰ ਇੱਕ ਧਿਆਇਆ ਨਿਰਮਲ ਪੈ ਸ੍ਰੀ ਜਨ ਧੂੜੀ ਨਾਇਆ ਮਾਨ ਤਨ ਪੈ ਸੰਤੋਖ ਪ੍ਰਭ ਪੂਰਨ ਪਾਇਆ ਚਲੇ ਕੁਟੁੰਬ ਸੰਗ ਲੋਕ ਖੁੱਲ ਸਵਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸੰਗਤ ਗੁਰ ਗੁਰ ਨਾਨਕ ਪਤਤ ਉਦਾਰਣਾ ਪੌਦਲ ਬਿਖਮ ਅਸ ਗਾ ਗੁਰ ਬਹੁਤ ਤਾਰ ਨਾਨਕ ਪੂਰ ਕ੍ਰਮ ਸਤ ਗੁਰ ਚਾਨੀ ਲੱਗਿਆ ਪੌੜੀ ਧਨ ਧਨ ਗੁਰਦੇਵ ਜਿਸ ਸੰਗ ਹਰ ਜਪੇ ਗੁਰੂ ਕਿਰਪਾਲ ਜਪ ਪੈ ਤਾਂ ਅਵਗਨ ਸ਼ਬ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਊਚ ਥਪੈ ਕਾਰ ਸਿਲਕ ਦੁਖ ਮਾਇਆ ਕਾਲੀ ਨੇ ਆਪ ਦੱਸੇ ਗੁਣ ਗਾਏ ਗਿਆ ਪ੍ਰਸਨਾ ਹਰ ਦੱਸੇ ਸਲੋਕ ਦ੍ਰਿਸ਼ ਦ੍ਰਿਸ਼ਟੰਤ ਏਕੋ ਸੁਨੀਤ ਸੁਨੀਤ ਏਕੋ ਪਰ ਤੰਤ ਏਕੋ ਨਰਹਰਾ ਨਾਨ ਦਾਨ ਜਿਚੰਤ ਨਾਨਕ ਦਿਆਲ ਪੁਰਖੋ ਕਿਰਪਾ ਕਰਾ ਇੱਕ ਸੇਵੀ ਇੱਕ ਸੁਮਲਾ ਹਰ ਇੱਕ ਪੈ ਅਰਦਾਸ ਨਾਮ ਵੱਖਰ ਧਨ ਸੰਖਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹ ਸਭ ਕਿਸੇ ਆਪੇ ਆਪ ਦੂਜਾ ਕਹਾਂ ਕੇ ਆਪ ਕਰੋ ਪ੍ਰਭ ਦਾਨ ਆਪੇ ਆਪ ਲੇ ਆਵਣ ਜਾਣਾ ਹੁਕਮ ਸਭ ਨਿਚਲ ਤੁਧ ਉੱਥੇ ਨਾਨਕ ਮੰਜੀ ਦਾਨ ਕਰ ਕਿਰਪਾ ਨਾਮ ਦੇ
2: ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਸ੍ਰੀ ਬਾਣੀ ਭਗਤਾਂ ਕੀ। ਨਾਥ ਪਸ਼ੂ ਨਾ ਜਾਨੋ, ਮਨ ਮਾਇਆ ਕਹਿ ਹਾਥ ਕਾਨੋ, ਰਾਓ ਤੁਮ ਕਹੀਤ ਹੋ ਜਗਤ ਗੁਰੂ ਸਵਾਮੀ, ਹਮ ਕਹੀਤ ਕਲ ਜੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤ ਕੇ ਅੰਤਰ ਪਾਇਓ ਪਾਰਿਓ, ਜਦ ਦੇਖੋ ਤਤ ਦੁੱਖ ਹੀ ਰਾਸੀ, ਦੁੱਖ ਕੀ ਰਾਸੀ ਅਜੋ ਨਾ ਪਤਾਇਓ, ਨਿਗਮ ਪੈ ਸਾਖੀ ਗੌਤਮ ਨਾਰ ਉਮਾਪਤ ਸਵਾਮੀ, ਸਿਸ ਕਰਨ ਸਹਿਸ ਭਗ ਗਾਮੀ, ਇਨ ਦੂਤਨ ਖਲ ਬਦ ਕਰ ਮਾਰਿਓ, ਬਡੋ ਨਿਲਾਜ ਅਜੂ ਨਹੀਂ ਹਾਰਿਓ, ਕਹਿ ਰਵਦਾਸਾਂ ਕੈਸੇ ਕੀਜੇ, ਬਿਨ ਰਘਨਾਥਨ ਕਾ ਕੀ ਲੀਜੇ। ਇੱਕ ਓਂਕਾਰ ਸਤਨਾਮ ਕਰਤ ਪੁਰਖ ਨਿਰਭਉ ਨਿਰਕਾਰ ਮੂਰਤਿ ਨਿਰਭਉ ਪ੍ਰਸਾਦ ਰਾਗ ਟੋਡੀ ਮਹਿਲਾ ਚੌਥਾ ਕਾਰ ਪਹਿਲਾ। ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਕੋਰ, ਮੇਲੇ ਬਹੁਰ ਨਾ ਭਗਤ ਘੇਰਾ, ਰਾਓ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੈਰੀ, ਹਰ ਨੈਨੋ ਹਾਰ ਪ੍ਰਭ ਹੀਰਾ, ਸਭ ਦਿਆਲ ਹਰ ਨੰਦਰਾਇਆ, ਹਰ ਪਾਦਰ ਹਰ ਪ੍ਰਭ ਤੇਰਾ, ਹਰ ਰੰਗ ਹਰ ਨਾਮ ਪ੍ਰਪਾਇਆ, ਹਰ ਗੋਬਿੰਦ ਹਰ ਪ੍ਰਭ ਤੇਰਾ, ਹਰ ਹਿਰਦੇ ਮਨ ਤਨ ਮਿੱਠਾ ਲਾਗਾ, ਮੁਖ ਮਸਤਕ ਚੰਗੇਰਾ, ਲੋਭ ਬਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਓਏ ਮਨ ਮੁਖ ਮੂਰ ਗਿਆਨੀ ਕਹੀਏ, ਤਿੰਨ ਮਸਤਕ ਭਾਗ ਮੰਦੇਰਾ, ਵਿਵੇਕ ਬੋਧ ਸਤੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਕੋ ਜਨ ਨਾਨਕ ਨਾਮ ਗੁਰੂ ਤੇ ਪਾਇਆ, ਸੁਰਮਸਤ ਭਾਗ ਲਖੇਰਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਟੋਡੀ ਮਹਿਲਾ ਪੰਜਵਾਂ ਕਾ ਪਹਿਲਾ ਜੋ ਉਪਦੇ। ਸੰਤ ਨੰਬਰ ਨਾ ਕਾਹੂ ਜਾਨੀ, ਬੇਪਰਵਾਸ ਦਾ ਰੰਗ ਹਰ ਕੈ ਜਾਂ ਕੋ ਪਾਕ ਸਵਾਮੀ, ਰਾ ਊਚ ਸਮਾਨਾ ਠਾਕੁਰ ਤੇਰੋ, ਅਵਰ ਨਾ ਕਾਹੂ ਤਾਨੀ, ਐਸੋ ਅਮਰ ਮਿਲਿਓ ਭਗਤਨ ਕੋ, ਭਗਤਨ ਕੋ ਰਾਚ ਰਹੇ ਰੰਗ ਰੰਗ ਗਿਆਨੀ, ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਪੇਲੇ ਇੱਕੇ ਨਾਨਕ ਹਰ ਮਨ ਮਾਨੀ। ਟੋਡੀ ਮਹਿਲਾ ਪੰਜਵਾਂ ਹਰ ਬਸ ਸਦਾ ਕੁਆਰੀ, ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਕੁਹਾਰੀ, ਰਹਾਓ ਬਿਨ ਸਿਮਰਨ ਕੋ ਜੋ ਜੀਵਨ ਬਲਨਾ, ਸਤ ਜਸੇ ਅਰ ਜਾਰੀ, ਨਾਮ ਖੰਡ ਗੁਰ ਰਾਜ ਸਮਾਵੇ, ਅੰਤ ਚਲੇ ਗੋਹਾਰੀ, ਗੁੰਡ ਲਾਣ ਗੁਣਾਂਤ ਹੀ ਜਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਤਨ ਉਸ ਜਨਮਾ, ਨਾਨਕ ਤਿਸ ਬਲ ਹਾਰੀ। ਓਂਕਾਰ ਸਤਿਗੁਰ ਪ੍ਰਸਾਦ ਟੋਡੀ ਮਹਿਲਾ ਪੰਜਵਾਂ ਕਾਰ ਦੂਜਾ ਚੌਪ ਦੇ। ਧਾਇਓ ਰੇ ਮਨ ਦਾ ਦਿਸ ਧਾਇਓ, ਮਾਇਆ ਮਗਨ ਸਵਾਦ ਲੋਭ ਮੋਇਓ, ਤਿੰਨ ਪ੍ਰਭ ਆਪ ਫਰਾਇਓ, ਰਹਾਉ ਹਰ ਕਥਾ ਹਰ ਜਸ ਸਾ ਸੰਗਤ ਸਿਉ, ਇੱਕ ਮਹਿਤ ਨਾ ਮਨ ਲਾਇਓ, ਦਿਸ ਪੇਖ ਰੰਗ ਕਸੁੰਭ ਕੋ ਪਰ ਗਹਿ ਜੋਨ ਜਾਇਓ, ਚਨ ਕਮਲ ਸਿਉ ਭਾਉ ਨਾ ਕੀਨੋ, ਨੈ ਸਤਪੁਰਖ ਮਨਾਇਓ, ਧਾਵਤ ਕੋ ਧਾਵਤ ਪਾਥੀ, ਜਿਉ ਤੇਲੀ ਬਲ ਪਰਮਾਇਓ, ਨਾਮ ਦਾਨ ਸ਼ਨਾਨ ਨਾ ਕੀਓ, ਇੱਕ ਨਿਮ ਖੰਨਾ ਕੀਰਤਨ ਗਾਇਓ, ਨਾਨਾ ਝੂਠ ਲਾਏ ਮਨ ਦੇਖਿਓ, ਸੋਖਿਓ ਨੈ ਬੁੱਝਿਓ ਅਪਨਾਇਓ, ਪਰ ਇਪਕਾਰਨਾ ਕਬਹੂ ਕੀਏ, ਨਹੀਂ ਸਤਿਗੁਰ ਸੇਵਕ ਧਿਆਇਓ, ਪੰਚ ਦੂਤ ਰਚ ਸੰਗਤ ਗੋਸਟ, ਮਤ ਪਾਰੋ ਮਦ ਮਾਇਓ, ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ, ਨਾਨਕ ਭਾਗ ਪਰਿਓ ਹਰ ਪਾਛੇ, ਰਾਖ ਲਾਜ ਅਪਨਾਇਓ। ਟੋਡੀ ਮਹਿਲਾ ਪੰਜਵਾਂ ਮਾਨੁਖ ਬਿਨ ਬੁੱਝੇ ਬਿਰਥਾ ਆਇਆ, ਅਨੇਕ ਸਾਜ ਸ਼ਿੰਗਾਰ ਬਹੁ ਕਰਤਾ, ਜੋ ਮਿੱਤਰਤਾ ਉਠਾਇਆ, ਰਹਾਉ ਤਾਏ ਤਾਏ ਕਿਰਪਨ ਸਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤ ਸੇਵਾ ਕਿਤਹੀ, ਕਾਜ ਨਾ ਆਇਆ ਕਰ ਆ ਭਰਨ ਸਵਾਰੀ, ਸੇਜਾਂ ਕਾਮਨ ਥਾਟ ਬਣਾਇਆ, ਸੰਗ ਨਾ ਪਾਇਓ ਆਪਣੇ ਪਰਤ ਭਰ ਕੇ, ਭੇਖ ਵੇਖ ਦੁੱਖ ਪਾਇਆ, ਸਾਰੋ ਦਿਨ ਮਜ਼ਦੂਰੀ ਕਰਤਾ ਤੋ ਮਸਲਕ।

ਸੰਤ ਬਾਂਗ ਅਹੰਕਾਰਾ ਮਾਨ ਸੋਈ ਜੋ ਹੋਗਾ ਸੰਤ ਕੈਲ ਸੋਈ ਹੈ ਲਾਗਾ ਜਿਸ ਮਾਸਕ ਲਿਖਿਆ ਸਲੇਖ ਹੋਗ ਕਹੋ ਨੇ ਤੁਮੇ ਦੂਜਾ ਔਰ ਨਾ ਕਰਨੇ ਜੋਗ ਟੁੱਡੀ ਮਿਲ ਪੰਜਵਾਂ ਸਤਿਗੁਰੂ ਆਇਓ ਸੰਤ ਮਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਔਰ ਨਾ ਸੂਜੇ ਦੂਜੀ ਠਾਰ ਹਾਰ ਭਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੁੱਟੈ ਛੁੱਟਾ ਹਮ ਨਿਰਗੁਣ ਲੇਵਾਰੀ ਸਾਧਵ ਸੰਤ ਸਾ ਨਿਰਵਾਨਾ ਸਭਨਾ ਦੇ ਅਧਾਰੀ ਨਾਨਕ ਦਾ ਸੰਤ ਪਾਛੇ ਭਰਿਓ ਰਾਖ ਲਿਓ ਏ ਵਾਰੀ ਟੋਡੀ ਮਹਿਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁਖ ਪਲਾਇਨ ਰਹੋ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਖ ਪੇਟ ਛੁਟੇ ਪਾਗਲ ਜਗਤ ਪਰਾਇਣ ਕੋਈ ਕੋਈ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਜਿਹੇ ਚਾਹੇ ਜੇ ਨਾਨਕ ਸਾ ਸਿਮਰ ਨਾਰਾਇਣ ਟੋਡੀ ਮਹਿਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰਵਣ ਪ੍ਰਭੈ ਦਿਆਲਾ ਸਿਵਕਿਆ ਹੈ ਬਾਣ ਸਿਰ ਕਟਿਓ ਰਹੁ ਕਾਲ ਜਾਲ ਜਮ ਜੋਹੇ ਨ ਸਕੇ ਸੱਚ ਕਾ ਪੰਥਾ ਥਾਟਿਓ ਕਾਤ ਕਰ ਚਿਤ ਕਿਸ ਨਿਕਟਕ ਨਾਹੀ ਰਾਮ ਰਤਨ ਤਨ ਕਟਿਓ ਭਸਮਾ ਭੂਤ ਹੋਆ ਖਿਨ ਭਿੱਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਸਭ ਦੇਖੇ ਲੋਕ ਹੋਇਆ ਟੋਡੀ ਮਿਲਾ ਪੰਜਵਾਂ ਕਿਰਪਨ ਤਨ ਮਨ ਤਿਲਕ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕਣ ਕੋ ਇੱਕ ਹਰੇ ਰਹੋ ਅਨੇਕ ਛਦਰ ਬਹੁਤ

ਓਏ ਮੂਹਾਂ ਹੀ ਹੈ ਤਰੇ ਜੋਰ ਸਕਤ ਨਾਨਕ ਕੁਛ ਨਾਹੀ ਪ੍ਰਭ ਰਾਖੋ ਸਨ ਪਰੇ ਚੌਦੀ ਮਹਿਲਾ ਪੰਜਵਾਂ ਹਰ ਕੇ ਚਰਨ ਕਮਲ ਪੰਨ ਧਾਇਓ ਕਾਢ ਠਾਕੁਰ ਕਾ ਕੋਠੋਰ ਪਿਤ ਪਾਤ ਹੰਤਾ ਔਕਦ ਹਰ ਕੋ ਨਾਉ ਰਹਾਓ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਨ ਕਹੂ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਸੰਤ ਪ੍ਰਸਾਦ ਵੈਦ ਨਾਰਾਇਣ ਕੰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਏਕ ਹਰ ਏਕ ਤੇਕ ਤੁਹਾਡੀ ਮਹਿਲਾ ਪੰਜਵਾਂ ਹਰਾ ਨਾਮ ਸਦਾ ਸਾਧਵ ਜਾਪ ਧਾਰ ਅਨਵੈ ਪਾਰਵਤ ਸਮੀ ਵਾਸੀ ਕੀਨੀ ਆਪ ਰਹੋ ਜਿਸ ਕੇ ਸੇ ਫਿਰ ਤਿੰਨੀ ਸੰਭਾਲੇ ਬਿਨ ਸਹਿ ਰੋਗ ਸੰਤਾਪ ਹੱਥ ਦੇ ਰੱਖੇ ਜਾਣੇ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਜਾਣ ਸੰਤ ਪਰੇ ਦੁੱਖ ਪੰਜਨ ਜਾਂ ਕਾ ਬਟ ਪ੍ਰਤਾਪ ਟੁੱਟ ਮੇਲਾ ਪੰਜਵਾਂ ਸਵਾਮੀ ਸਰਨ ਪਰਿਓ ਦੁਰਵਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਧ ਬਿਨ ਕੌਣ ਉਧਾਰੇ ਰਹੋ ਕੋਈ ਬਹੁ ਪ੍ਰਕਾਰੇ ਸਰ ਅਰਥ ਵਿਚਾਰੇ ਸਾਹ ਸੰਗ ਪਰਮ ਗਤ ਪਾਈਏ ਮਾਇਆ ਰਚ ਬੰਧ ਹਾਰੇ ਚੰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਦੁਆਰੇ ਇੱਕ ਓਂਕਾਰ ਸਤਿਗੁਰ ਸਾਧੂ ਦੀ ਮਿਲਾ ਪਰਮ ਕਾ ਤੀਜਾ ਚੌਪ ਦੇ ਹਾਂ ਲਪਤੇ ਹੋ ਰੇ ਬੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹੋ ਆਪਣ ਰਾਮ ਨ ਚੀਨੋ ਖਿਨੁਆ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਵਿਖਾਇਓ ਛੋੜ ਜਾਹੇ ਬਹੋ ਚਿਤ ਲਾਇਓ ਸੋ ਸੰਚੋ ਜਿਤ ਭੂਖਤ ਸਾਇਓ ਅੰਮ੍ਰਿਤਨਾਮ ਤੋਂ ਸਨੇ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰਪ੍ਰਸਾਦ ਨਾਨਕ ਪਰਿਆ ਟੁੱਡੀ ਮਿਲਪਨਾ ਹਮਾਰੇ ਏਕੇ ਹਰੀ ਹਰੀ ਆਣ ਔਰਸ ਜਾਣ ਨਾ ਕਰੀ ਹਾਉ ਬੜੇ ਪਾਗੁਰ ਆਪਣਾ ਪਾਇਓ ਗੁਰਮੋ ਕੋ ਹਰ ਨਾਮ ਦਿਲਾਇਓ ਹਰ ਹਰ ਜਾਪ ਤਾਪ ਰਸ ਨਿਮਾ ਹਰ ਦਾ ਤਿਆਏ ਕੁਸਲ ਸਭ ਖੇਮਾ ਆਚਾਰ ਵਿਹਾਰ ਜਾਤ ਹਰ ਗੁਣੀਆ ਮਹਾਨੰਦ ਕੀਰਤਨ ਹਰ ਸੁਣੀਆ ਕੌਣ ਨਾਨਕ ਜੀ ਨੇ ਠਾਕੁਰ ਪਾਇਆ ਸਭ ਕਿਛ ਕਿਸੇ ਗ੍ਰਹਿ ਮੈਂ ਆਇਆ ਇੱਕ ਓਂਕਾਰ ਸਤਿਗੁਰ ਸਾਧੂ ਦੀ ਮੇਰੇ ਪੰਜਵਾਂ ਕਰ ਚੌਥਾ ਦੁੱਖ ਦੇ ਰੂੜੋ ਮਨ ਹਰ ਰੰਗੋ ਰੂੜੇ ਗਾਲੀ ਹਰ ਨੇ ਨਾ ਹੋਏ ਰਹੋ ਹੋਂਟ ਲੈਂਦੀ ਰਸਨ ਕਾਰਨ ਬੀਠੀ ਬੀਠੀ ਦੇਖਾਂ ਗੁਰ ਮਿਲ ਭਰੂ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੇ ਇਹ ਬਿਧਨ ਹਰ ਨਾਇਣ ਅਲੋਏ ਟੋਡੀ ਮਿਲ ਪੈਣ ਗਾ

ਪਾਇਓ ਰਾਉ ਕਣੋ ਕਣੋ ਕਣੋ ਸਦ ਲੋੜੇ ਬਿਨ ਲੈਣੇ ਕੈਠੇ ਪਾਇਓ ਰੇ ਮਹਾਰਾਜ ਰੋਥਾ ਹਾਥ ਬਹੂ ਚੋ ਲੋ।

ਜਨ ਨਾਨਕ ਘਰ ਘਰ ਵਾਸ ਨਾ ਪੜਿਓ ਰੇ ਟੋਡੀ ਮਹਿਲਾ ਪੰਜਵਾਂ ਕਾਰ ਪੰਜਵਾਂ ਦੁੱਖ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਯਕੀਨ ਪੰਜ ਦੁੱਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੁਰਕੀਨ ਰਹੋ ਮਨ ਤੋਰ ਸ਼ੋਰ ਵਿਖਿਆ ਤੇ ਦੁਰਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਅਨਰੂਪ ਮੇਰੋ ਕਾਸ਼ ਨਾ ਵਿਚਾਰਿਓ ਪ੍ਰੇਮ ਗਹਿਓ ਮੋਏ ਹਰ ਰੰਗ ਮਾਪੀਨ ਵੇਖੋ ਲਾਲਨ ਪਾਟ ਬੀਚ ਖੋਏ ਆਨੰਦ ਚਿੰਤਾ ਹਰ ਖੈ ਪਤੀਨ ਕਿਸ ਹੀ ਕੋ ਗੈ ਸੋਈ ਪ੍ਰਭ ਨਾਨਕ ਸੋ ਠਾਕਰ ਕਿਸ ਹੀ ਕੋ ਦੀਨ ਟੋਡੀ ਮਹਿਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਜੀ ਰੀਤ ਰਹੋ ਪ੍ਰਾਣ ਆਧਾਰ ਜੀਵਨ ਧਨ ਮੋਰੇ ਦੇਖਣ ਕੋ ਦਰਸ਼ਨ ਪ੍ਰਵਨੀਤ ਵਾਟ ਘਾਟ ਤੋ ਸਤਸੰਗ ਮੋਰੇ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਾਈ ਮੇਰਾ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਕਿਰਪਾਇਆ ਆਜਗਾਰ ਭਗਤਨ ਕੇਤ ਤੁਹਾਡੀ ਮੇਰਾ ਪੰਨਾ ਪ੍ਰਭ ਜੀ ਮਿਲ ਮੇਰੇ ਪ੍ਰਾਣ ਵਿਸਰ ਨਹੀਂ ਨਿਮਕ ਹੀਰੇ ਤੇ ਆਪਣੇ ਪ੍ਰਭੂ ਭਗਤ ਕੋ ਪੂਰਨ ਦਾਨ ਰਹੋ ਖੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਰਤਿਆਨ ਕੋਟ ਰਾਜ ਨਾਮ ਧਨ ਮੇਰੇ ਅਮਰ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੇ ਜਸਪੁਰ ਅਗਾਵੇ ਸਮਰੱਥ ਖਾਨ ਤੇਰੀ ਸ਼ਰਨ ਜੀਨ ਕੋ ਦਾਤੇ ਸਦਾ ਸਦਾ ਨਾਨਕ ਕੁਰਬਾਨ ਕਦੀ ਮੇਰਾ ਪੰਜਵਾਂ ਪ੍ਰਭ ਤੇਰੇ ਪਦ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾਂ ਪੂਰ ਰਹਾਉ ਦਾ ਦਿਸ ਰਵ ਰਿਹਾ ਜਸ ਤੁਮਰਾ ਅੰਤਰਜਾਮੀ ਸਦਾ ਦੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਹੂ ਨਾ ਮਾਤੇ ਚੂਰ ਤੰਦ ਬੰਦ ਮਿਨਸੇ ਮਾਇਆ ਤੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੁੱਡੀ ਮਿਲ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੂ ਬਿਨ ਪ੍ਰੀਤਮ ਨਾ ਲਸਨ ਤੇ ਦੇਖਣ ਕੋ ਧਾਰੀ ਮਨ ਆਸ ਰਹੋ ਸਿਮਰੂ ਨਾਮ ਨੰਜਨ ਕਟੇ ਮਨ ਤਨ ਤੇ ਸਭ ਕਿਲੁਕ ਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਵਨਾਸੀ ਬਿਲ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰਕੇ ਪਾਪੇ ਤੇ ਗੁਣਤਾਸ ਸ਼ਾਂਤ ਸਹਿ ਸੁਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਦਾਸ ਟੋਡੀ ਮੇਲਾ ਪੰਜਵਾਂ ਹਾਰ ਹਾਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ਰਹੋ ਸੁੰਦਰ ਸੁਗਰ ਚਤੁਰ ਸਭ ਗੀਤਾ ਜਿਤ ਦਾਸ ਨਿਵਾਸ ਭਗਤ ਗੁਣ ਗਾਵਤ ਗੁਣ ਗਾਵਨ ਨਿਰਮਲ ਰੂਪ ਨੂਪ ਸਵਾਮੀ ਕਰਮ ਭੂਮਿ ਜਿਨ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਦਾ ਆਨਕ ਯੋ ਦੂਸਰ ਲਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਦਾ ਬਲ ਜੀ ਜਾਵਨ ਟੋਡੀ ਮਹਿਲ ਪੰਜਵਾਂ ਮਾਈ ਮਾਇਆ ਛਲ ਤ੍ਰੈਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਰਹੋ ਛੋੜ ਸਿਆਣਵ ਚੋਤ ਤਰਾਈ ਦੋਏ ਕਰ ਜੋੜ ਸਾਧ ਮਗਨ ਚੱਲ ਸਿਮਰ ਸਵਾਮੀ ਅੰਤਰਜਾਮੀ ਮਾਨੁਖ ਬੇਕਾ ਏ ਉੱਤਮ ਫਲ ਵੇਦ ਵਿਖਿਆਨ ਕਰ ਸਾਧੂ ਜਨ ਭਾਗਹੀਨ ਸੰਸ ਨਹੀਂ ਖਲ ਪ੍ਰੇਮ ਭਗਤ ਰਾਖੇ ਜਨ ਨਾਨਕ ਹਰ ਸਿਮਰਨ ਦਹਿਨ ਭੈ ਮਲ ਟੋਡੀ ਮਹਿਲਾ ਪੰਜਵਾਂ ਮਾਈ ਚਰਨ ਗੁਰੂ ਮਿੱਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾਂ ਦਰਸਨ ਗੁਰ ਡਿਠੇ ਰਹੋ ਗੁਣ ਗਾਵਤ ਚੁੱਤ ਅਵਨਾਸੀ ਕਾਮ ਕ੍ਰੋਧ ਬਿਨਸੇ ਮਦ ਡਿਠੈ ਆਸਰ ਭੈ ਸਾਚ ਰੰਗ ਦੱਤੇ ਜਨ ਮਰਨ ਵਾਹਰ ਨਹੀਂ ਪਿੱਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਰਾਮ ਰਤਨ ਪਾਇਓ ਜਾਨਾਂ ਕਨਾਮ ਹੂਨ ਚਲੇ ਸਭ ਮਿੱਠੇ ਟੁੱਡੀ ਮੇਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿ ਆਨੰਦ ਹੋਵੇ ਜੰਡਾਤੀਆਂ ਕੌਮ ਅੰਕੁਰ ਪਲੋ ਹਮਾਰਾ ਰਹੋ ਗੁਰ ਪੂਰਾ ਪੇਟੇ ਵਟਭਾਗੀ ਜਾ ਕੋ ਅੰਤਰ ਪਾਵਾਰਾ ਕਾਰ ਗੈ ਕਾਰ ਲੀਓ ਜਿਨੇ ਆਪਣਾ ਦੇਖ ਸਾਗਰ ਸੰਸਾਰਾ ਜਨ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਨ ਰਹੀ ਸਵਾਮੀ ਜੀ ਪੁਣੇ ਪੁਣੇ
नमस्कार तुझी मेरा पंजवा माई मेरे मन को सुख कोट आनंद राज सुख भाग है हर सिमरत बिन से सब दुख को राव कोट जन के किल विख नासे सिमरत पावन तन मन सुख देख पूर्ण पई आसा दसन पिछ सुपरी भूख चार पदार्थ अष्ट महासिद्ध काम तेन पार जात हर हर सुख नानक सरन गही सुख सागर जन्म मरन फिर गर्व न सुख टोडी महला पंजवा हर हर चन हृदय उर धारे सिमर स्वामी सतगुरु अपना कर सफल मारे राहो पुन दान पूर्व आप पूजा परमेश्वर हर कीर्तन तत् विचारे गुण गावत अतुल सुख पाया ठाकुर अगम पारे जोन जन पार ब्रह्म अपने कीने तिन का जो जन पार ब्रह्म अपने कीने तिन का बोर काश ना बिचारे नाम रतन सुन जब जब जीवा हर कंठ हर नानक कंठ बिचारे टोडी महला नवा एक ओंकार सतगुरु प्रसाद कहो कहां अपनी अदमाई उर्ज रो कनक कामणी के रस नह कीर्त प्राव गाई जग झूठे को साच कर जान कै तास रुच उपजाई दिन बंद सिमरो नहीं कबहू वो तो जो संखाई मगन रहो माया में।

ਤੇਲ ਅੱਛੇ ਜੰਗਲ ਮਧੇ ਬੇਲ ਗੋ ਮਾਲੀ ਕੇ ਕਰ ਤੇਲ ਅੱਛੇ ਤੇਲ ਬੇਲ ਤੇਲ ਗੋ ਸੰਤਾਂ ਸੰਗ ਸੰਤਾਂ ਮੰਦੇ ਗੋਬਿੰਦ ਅੱਛੇ ਗੋਕਲ ਮੰਦੇ ਸਿਆਨ ਗੋ ਨਾਮੇ ਮਾਧੇ ਰਾਮ ਅੱਛੇ ਰਾਮ ਸਿਆਮ ਗੋਬਿੰਦ ਗੋ ਰਾਗ ਬਰਾੜੀ ਮਹਿਲਾ ਚੌਥਾ ਘਰ ਗੱਲਾ ਦੁਪਦੀ ਇੱਕ ਓਂਕਾਰ ਸੁਖੀ ਪ੍ਰਸਾਦ ਸੁਣ ਮਨ ਅਕਤ ਕਥਾ ਹਰ ਨਾਮ ਬਿਧ ਬੁੱਧ ਸਿੱਧ ਸਿੱਧ ਸੁਖ ਪਾਵੇ ਪੰਜ ਗੁਰਮਤ ਹਰ ਰਾਮ ਰਾਮ ਰਾਓ ਨਾਨਾ ਖਿਆਨ ਪੁਰਾਣ ਜਸ ਉੱਤਮ ਖੱਟ ਦਰਸ਼ਨ ਗਾਵੇ ਰਾਮ ਸ਼ੰਕਰ ਕਰੋੜ ਏਤਿਸ ਧਿਆਇਓ ਨਹੀਂ ਜਾਣਿਓ ਹਰ ਸਵਰ ਮਰ ਮਾਮ ਸੁਰ ਨਾਰ ਗਨ ਗੰਧਵ ਜਸ ਗਾਵੇ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜਾਨਕੋ ਤੇ ਸੰਤ ਭਲੇ ਹਰ ਰਾਮ ਵਿਰਾੜੀ ਮਿਲ ਚੌਥਾ ਮਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਚਾ ਰਤਨ ਹਰ ਨੀਕੋ ਗੁਰ ਸਤੁ ਦੀਨ ਲਵਾਇਓ ਰਾਓ ਜਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਦਸਨਾਇਓ ਤਨ ਮਾਇਆ ਸੰਤੇ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਹਿਮ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਾਬ ਹਰ ਹਰ ਹਰ ਜਸ ਧਿਆਇਓ ਜਨ ਨਾਨਕੋ ਹਰ ਭੇਟੇ ਸਵਾਮੀ ਦੁਖ ਹਮਰੋ ਦੁਖ ਹਮੇ ਰੋ ਗਵਾਇਓ ਬੈਰਾੜੀ ਮਹਲਾ ਚੌਥਾ ਹਰ ਜਨ ਰਾਮ ਨਾਮ ਗਾਵੇ ਜੋ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਾਓ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਘਰ ਕਮਾਵੇ ਹਰ ਆਪੇ ਹੀ ਮਤ ਲਈ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਾਂ ਨਾਨਕ ਸਤਿਗੁਰੂ ਮਿਲੇ ਆਪੇ ਹਰ ਆਪੇ ਚਗਤ ਚੁਕਾਵੇ ਬਿਰਾੜੀ ਮਹਲਾ ਚੌਥਾ ਜੀ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕਤਾਂਤਰ ਕੇ ਪਾਪ ਸਭ ਖੋਵੇ ਹਰ ਪਵਜਲ ਪਾਰ ਉਤਾਰਾ ਰਾਓ ਕਾਇਆ ਨਗਰ ਵਸ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਵਸ ਕਸ ਨਿਰਨਾ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾ ਸੁਰਾਫ ਰਤਨ ਹਈਆ ਹਰ ਆਪੇ ਹਰ ਆਪ ਕੀਆ ਸਾਰਾ ਨਾਨਕ ਜੀ ਕਿਰਪਾ ਕਰੇ ਸੋ ਹਰ ਨਾਮ ਹਾਜੇ ਸੋ ਸਾ ਸੱਚਾ ਬੰਜਾਰਾ ਰਾੜੀ ਮੇਲਾ ਚੌਥਾ ਜਪ ਮਨ ਹਰ ਨਿੰਜਨ ਨਿੰਕਾਰਾ ਸਦਾ ਸਦਾ ਹਰ ਧਿਆਈਏ ਸੁਖਦਾਤਾ ਜਾਂ ਕਾ ਅੰਤ ਨ ਪਰਾਵਾਰਾ ਰਾਓ ਅਗਨ ਕੁੰਟ ਮੈਂ ਉਰਬ ਲਿਵ ਲਾਗਾ ਹਰ ਆਖੇ ਉਦੁਰ ਮਜਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਸਿਧਾ ਉਨਹਾਰਾ ਜਾਂ ਕੇ ਹਿਰਦੇ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰਾ ਗਾੜੀ ਮੇਲਾ ਚੌਥਾ ਜਪ ਮਨ ਹਰ ਹਰ ਨਾਮ ਨੇ

ਸਾ ਦਿਲ ਹੇਤ ਨਾ ਦਾਨੀ ਰਾਜਨ ਪਸਰ ਬਦਰ ਬਰਾਦਰਾ ਕਸ ਨੇਤ ਸੰਤ ਵੀਰ ਆਖਰ ਵਿਆਪਤੰ ਕਸ ਨਾ ਦਰਦ ਚੂੰ ਸ਼ਬਦ ਤਕ ਵੀਰ ਸਭ ਰੋਜ ਗਸਮ ਦਰ ਹਵਾ ਕਰ ਦੇਣ ਬੰਦੀ ਬਧੀ ਚਾਲ ਗਾਹੇ ਨਾ ਕੇ ਨੇਕੀ ਕਾਰ ਕਰਦਮ ਮਮ ਈ ਚਿੰਨੀ ਅਹ ਲਬਾਲ ਬਦ ਵਕਤ ਹਮ ਚੋ ਬਖੀਰ ਗਾਫਲ।

ਸੰਗ ਮਿਲਾ ਪੈਦਾ ਕਰ ਦੂਜਾ ਇੱਕ ਓਂਕਾਰ ਸਤਿ ਪ੍ਰਸਾਦ ਪਾਉ ਤੇਰਾ ਭਾਗ ਕਲੀ ਮੇਰਾ ਤੀਤ ਮੈਂ ਦੀਵਾਨਾ ਪਿਆ ਅਤੀਤ ਕਰ ਕਰਤਾ ਦਸਮ ਕੀ ਸੁਖ ਮੈਂ ਦਰ ਮੰਗੂ ਨਿਸਾ ਨੀਤ ਓਂ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗ ਪਿੱਛਿਆ ਪਿੱਛਿਆ ਪਾਏ ਰਹਾਉ ਕੇਸਰ ਕੁਸਮ ਵਿਰਗ ਮੈਂ ਹਰਨਾ ਸਰਵ ਸਰੀਰਾ ਸਰੀਰੀ ਚੜ੍ਹਾ ਚੰਦਨ ਭਗਤਾਂ ਜੋ ਤਾਂ ਇਹੀ ਸਰਬੇ ਪਰਮਲ ਕਰਨਾ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਹੋਏ ਤੇਰੇ ਨਾਮ ਨਿਵੇ ਹਰੇ ਰਹੇ ਲਿਵਲਾਏ ਨਾਨਕ ਤਿੰਨ ਹਰ ਭਿਖਿਆ ਪਾਏ ਤੰਗ ਮਹੱਲਾ ਪਹਿਲਾ ਕਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਨਿਤਰਾ ਲੱਭ ਰੰਗਾਏ ਮੇਰੇ ਕੰਤਨ ਭਾਵੀ ਚੋਣਾ ਪਿਆਰੇ ਕਿਉਂ ਤਨ ਸਿੱਜੇ ਜਾਏ ਹੋ ਕਰਵਾਨੇ ਜਾਓ ਮਿਰਵਾਨਾ ਹੋ ਕਰਵਾਨੇ ਜਾਓ ਹੋ ਕਰਵਾਨੇ ਜਾਓ ਤੈਨਾਂ ਕੇ ਲੈਣ ਜੋ ਤੇਰਾ ਨਾ ਲੈਣ ਜੋ ਤੇਰਾ ਨਾ ਤੈਨਾਂ ਕੇ ਹੋ ਸਭ ਕਰਵਾਨੇ ਜਾਓ ਰਹੋ ਕਾਇਆ ਰੰਗਣ ਦੇਸੀ ਹੈ ਪਿਆਰੇ ਪਾਈਏ ਨਾ ਮਜੀਠ ਰੰਗਣ ਵਾਜੇ ਰੰਗੈ ਰਸਾਇਓ ਐਸਾ ਰੰਗਣਾ ਦੀ ਸਭ ਜਿਨਕੇ ਚੋਲੇ ਰੁਤਰੇ ਪਿਆਰੇ ਕੰਨ ਤਰਿਆਂ ਦੇ ਪਾਸ ਤੁਰਤ ਨਾ ਕੀ ਜੇ ਮਿਲੇ ਪਿਆਰੇ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਲ ਕਰੇ ਨਾਨਕ ਅਮਨ ਕੰਨ ਤੇ ਭਾਵੇ ਆਪੇ ਹੀ ਰਾਵੇ ਤੰਗ ਮਿਲਾ ਪਹਿਲਾ ਐਨੜੀ ਮਾਨੜਾ ਕਾਇ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਥੋ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਭੈ ਕੀਆਂ ਦੇਖ ਲਾਈਆਂ ਭੈਣੇ ਭਾਵ ਕਾ ਕਰੇ ਕਰ ਸ਼ਿੰਗਾਰੋ ਤਾਂ ਸਵਾਗਮ ਜਾਣੀਏ ਭੈਣ ਲਾਗੀ ਜਾਂ ਸਾਹ ਸਹੁ ਕਰੇ ਪਿਆਰੋ ਐਣੀ ਵਾਲੀ ਕਿਆ ਕਰੇ ਜਾਂ ਤਨ ਕਤਨਾ ਪਾਵੇ ਕੰਨ ਪਲਾਣ ਕਹੇ ਬਹੁਤ ਤੇਰੇ ਸਾ ਤਾਵਤ ਮਿਲਣਾ ਆਪ ਪਾਵੇ ਬਿਨ ਕਰਨਾ ਕਿਸ ਪਈਏ ਨਾਹੀ ਜੇ ਬਹੁਤਾ ਬਹੁਤ ਤੇਰਾ ਧਾਵੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਰਮਾਣੀ ਇੰਨੀ ਬਾਤੀ ਸੋ ਪਈਏ ਨਾਹੀ ਭਈ ਕਾਮਨ ਆਈ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਕਿ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਸੌ ਚਾਨੀ ਚ ਚਲਾਈਏ ਸੌ ਕਹੇ ਸੋ ਕੀਜੇ ਤਨ ਮਨੋ ਦੀਜੇ ਐਸਾ ਪਰਮਨ ਲਾਈਏ ਇਹ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਅਵਰ ਕੈਸੀ ਚਤਰਾਈ ਸੌ ਨਗਰ ਕਰ ਦੇਖੇ ਸੋ ਦਿਨ ਦੇਖੇ ਕਾਉਣ ਨੌ ਨਿਧ ਪਾਈ ਆਪੇ ਕੰਤ ਪਿਆਰੀ ਸਾ ਸੁਹਾਗ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿ ਨਮਕੀ ਮਾਤੀ ਐਨ ਸਭ ਪਾਏ ਸਮਾਣੀ ਸੁੰਦਰ ਸਾਏ ਸਰੂਪ ਸਿਖਣ ਪੀਏ ਸਾ ਸਿਆਣੀ ਤੰਗ ਮਹਲਾ ਪਹਿਲਾ ਜੈਸੀ ਮੈਂ ਆਵੇ ਕਸਮ ਦੀ ਬਾਣੀ ਫੈਸਲਾ ਕਰੀ ਗਿਆ ਲਾ ਲੋ ਪਾਪ ਦੀ ਜਾਨ ਜ ਲੈ ਕਬਲ ਮਤਾਇਆ ਜੋੜੀ ਮੰਗੇ ਦਾਨ ਜੀ ਲਾ ਲੋ ਸਰਮ ਧਰਮ ਦੋਏ ਛਪ ਖਲੋਵੈ ਖਲੋਏ ਕੂੜ ਫਿਰੇ ਪ੍ਰਧਾਨ ਦੇ ਲਾ ਲੋ ਤਾਜੀਆਂ ਬ੍ਰਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੀ ਲਾ ਲੋ ਮੁਸਲਮਾਨੀਆਂ ਪੜੇ ਕਿਤਾਬਾਂ ਕਸ਼ਤ ਮੈਂ ਕਰੇ ਖੁਦਾਏ ਵੀ ਲਾ ਲੋ ਜਾਤ ਸਨਾਤੀ ਹੋਰ ਹਦਵਾਣੀਆਂ ਏ ਪੀ ਲੇਖੇ ਲਾਏ ਵੇ ਲਾ ਲੋ ਖੂਨ ਕੇ ਸੋਲੇ ਗਾਵੀਏ ਨਾਨਕ ਰਾਤ ਕਾ ਕੁੰਗ ਪਾਏ ਵੇ ਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸ ਪੁਰੀ ਵਿੱਚ ਖਾਂ ਆਖ ਮਸੂਲਾ ਜਿਨੋ ਪਾਈ ਰੰਗ ਗੁਆਰ ਵਾਈ ਬੈਠਾ ਵੇਖੇ ਵੇਖ ਅਕੇਲਾ ਸੱਚਾ ਸੋ ਸਾਹਿਬ ਸੱਚ ਪਾਵਸ ਸੱਚੜਾ ਨਿਆਉ ਕਰੇਗਾ ਮਸੂਲਾ ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਣ ਅਠਤਰੇ ਜਾਣ ਸਤਾਨਵੇਂ ਹੋਰ ਪੀ ਉੱਠੀ ਮਰਦ ਕਚੇਲਾ ਸੱਚ ਕੀ ਵਣ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਤੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਸਾਹਿਬ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰ ਧਨੀ ਸਲਾਹ ਸੱਚ ਸਭ ਉਪਰ ਹੱਥ ਨੀ ਜਿਸ ਨਾਹੀ ਕੋਏ ਸ੍ਰੀ ਕਿਸ ਦੇਖੇ ਹੋ ਗਨੀ ਰਹਾਓ ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਨੀ ਵਿੱਚ ਵਰਤੇ ਨਾਨਕ ਆਪ ਝੂਠ ਕਹੋ ਕਿਆ ਗਨੀ ਰੰਗ ਮਿਲਾ ਚੌਥਾ ਨਿਤ ਨਿਹਫਲ ਕਰਮ ਕਮਾਏ ਵਫਾਵੇ ਦੁਰਮਤੀਆਂ ਜਬ ਆਣੇ ਬਲਵੰਚ ਕਰ ਝੂਠ ਤਬ ਜਾਣੇ ਜਗ ਜਿੱਤੀਆਂ
ऐसा वादी संसार ना चेते हर नामा खिन मैं बिन से सा झूठ मेरे मन त्याए रामा राव था बेला चेतना आवे जित आए कटुंक कुंटुक काल गिर से तिस नानक लै छाए जिस कृपा कर हृदय बसे रंग वाला पंच मैं कर पहला एक ओंकार सतगुरु प्रसाद खाक नूर कर दम आलम दुनिया असमान जिमी दरख्त आद बधाए सुखदाए बंदे चासन दीन बनाए दुनिया मुरदार खुर दुनी गाफल हवाए रहो जवान हैवान हराम कुस्तनी मुरदार बखोए बखो राय दिल कावड़ कावदा कादरो जो दोजक सजाए

0: ਸਾਰੇ ਵਧਾਏ ਹਵਾਲ ਮਾਲੂਮ ਕਰਦਮ ਪਾਕ ਅੱਲਾ ਭੁਗੋ ਨਾਨਕ ਅਰਦਾਸ ਪੇਸ ਦਸ ਸੁਧਰ ਬੇਸ ਬਾਧਾ ਤਰੰਗ ਮਲਬ ਦੂਜਾ ਕਰ ਪੰਨਾ ਤੁਧ ਬਿਨ ਦੂਜਾ ਨਾਹੀ ਹੋਏ ਤੂੰ ਕਥਾ ਕਰ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਹਿ ਸਹਿ ਜਪਨਾ ਟੇਕ ਸਭ ਉਪਰ ਪਾਰ ਬ੍ਰਹਮ ਦਕਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਣ ਹਾਰ ਅਗਮ ਅਗਾਧ ਊਚ ਅਪਾਰ ਜੋ ਤੁਧ ਸੇਵੇ ਤਿੰਨ ਕੋ ਦੁਖ ਨਾਹੇ ਗੁਰਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੇ ਸੋ ਤੇਰਾ ਰੂਪ ਗੁਣ ਦਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਚਸਕਿਆ ਸੰਗ ਕਰੇ ਸੰਸਾਰ ਕਹੋ ਨਾਨਕ ਪ੍ਰਭ ਲੁਚਿਆ ਪੂਰ ਸੰਤ ਜਨਾ ਕੀ ਵਾਛੋ ਧੂਰ ਕਲੰਗ ਮਹਲਾ ਪੰਜਵਾਂ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਓ ਤੂੰ ਕਹੇ ਡੋਲੇ ਪ੍ਰਾਣੀਆਂ ਤੁਧ ਰਾਖੇ ਗਾ ਸਜਣਹਾਰ ਜਿਨ ਪਦਾਸ ਤੂੰ ਕੀਆ ਸੋਈ ਦੇ ਅਲਾਰ ਜਿਨ ਭਾਈ ਮੇਰੀ ਸੋਈ ਕਰਦਾ ਸਾਰ ਘੱਟ ਕਰ ਮਾਲਕ ਦਿਲਾਂ ਕਾ ਸੱਚਾ ਪਰਵਕਾਰ ਕੁਦਰਤ ਕੀ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਤੇ ਘੱਟ ਮੇਸਾ ਸਮਰੱਥ ਕਥ ਗੋਤਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਲੋਕਮ ਤੰਗ ਮਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਲਤ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹੋ ਛਿੰਨ ਮਾਹੇ ਥਾਪ ਥਪਦਾ ਚਾਰਜ ਤੇਰੇ ਰੂਪ ਕੌਣ ਜਾਣੇ ਚੱਲ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦ ਆਏ ਬਿਨ ਉਸ ਰਹਿਣ ਜੇ ਤੁਦ ਅਰਾਦੇ ਸੋ ਕਿਉਂ ਦੁਜਟ ਜਾਏ ਅਗਰ ਆਇਲ ਜਾਰ ਬੰਦੇ ਜਿਸ ਤੇਰਾ ਆਧਾਰ ਗੁਨਾ ਉਸ ਕੇ ਸਗਲ ਕਾ ਆਪੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸਤ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੁੱਧਿਆ ਸਦਾ ਏਕਸ ਗਾਉ ਰੰਗ ਮਲਾ ਪੰਜਵਾਂ ਮੀਰਾ ਦਾ ਨਾਂ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ ਰਹਾਉ ਦੀਦਨੇ ਦਿਲਦਾਰ ਸਾਹਿਬ ਕਛ ਨਹੀਂ ਇਸ ਕਾ ਮੂਲ ਪਾਕ ਪਰਵਤ ਘਰ ਤੂੰ ਖੁਦ ਖਸਮ ਵੱਡਾ ਅਤੁਲ ਦਸਤਗੀਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਏਕ ਤਰੰਗ ਮਹਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤੂੰ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਹੇ ਆਪ ਜਿਨ ਬਾੜੀ ਹੈ ਲਾਈ ਰਾਜਸਾ ਪਿਆਰੇ ਕਾ ਰਾਜਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾਹ ਪਛੋ ਰੇ ਤਾਣੀ ਹਾਥ ਪਛੋੜੇ ਸਿਰ ਤੁਣੇ ਜਬ ਰਹਿਣ ਬਿਹਾਣੀ ਪਛੋਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਬਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵੱਧ ਵੀ ਸੇ ਗੁਣ ਮੁਜਬ ਨਾ ਆਵੀ ਕਹਿ ਜੀ ਜੋ ਸੁਤਰੇ ਜਿੰਨੀ ਸਖੀ ਸੋ ਰਾਵਿਆ ਤਿੰਨ ਪੁੱਛੂੰਗੀ ਜਾਏ ਪਾਏ ਲਗੂ ਬੇਨਤੀ ਕਰੂੰ ਜਿਉਗੀ ਪੰਥ ਬਤਾਏ ਹੁਕਮ ਛਾਣੇ ਨਾਨਕਾ ਪਾ ਚੰਦਨ ਲਾਵੇ ਗੁਣ ਕਾਮਨ ਕਾਮਨ ਕਰੇ ਤੋਂ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਸੋਵੇ ਸੋਈ ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਧਾਤ ਮਿਲੇ ਹੁਣ ਧਾਤ ਕੋ ਲਿਵ ਲਵੇ ਕੋ ਤਾਵੇ ਗੁਰਪ੍ਰਸਾਦੀ ਜਾਣੀਏ ਤੋ ਅੰਨ ਕੋ ਪਾਵੇ ਪਾਨਾ ਵਾੜੀ ਹੋਏ ਕਰ ਖਰ ਸਾਰ ਨਾ ਜਾਣੇ ਰਸੀਆ ਹੋਏ ਮਸਕ ਕਾ ਤਬ ਫੂਲ ਪਛਾਣੇ ਅਪਿਓ ਪੀਵੇ ਜੋ ਨਾਨਕਾ ਪ੍ਰਮ ਪ੍ਰਮ ਸਮਾਵੇ ਸਹਿਜੇ ਸਜੇ ਮਿਲ ਰਹੇ ਅਮਰਾ ਪਦ ਪਾਵੇ ਟੰਗ ਵਾਲਾ ਚੌਥਾ ਹਰ ਕਿੰਨੀਆਂ ਕਥਾ ਕਹਾਣੀਆਂ ਕੋਈ ਮੀ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰਕੋ ਵੱਲ ਜਾਈਆਂ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰਕੇ ਪਿਆਰੇ ਰਹੋ ਹਰ ਕੇ ਗੁਣ ਹਰ ਭਾਉਂਦੇ ਸੇ ਗੁਰੂ ਕਿਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਵਾਰੀ ਜਿਨ ਗੁਰ ਕੀਤੀ ਚੱਕਰੀ ਤਿੰਨ ਸਾਧ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਨਹਾਰਾ ਗੁਰਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਈਂਦੇ ਤੇ ਜਨ ਪਰਵਾਨਾ ਤਿੰਨ ਵਿੱਚੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ इच्छा हर तेरी उस्तत है जो हर प्रभावे जो गुरमुख प्यारा सीम दे तिन हर फल पावे जिना हर सिती पिलहड़ी तिना जी प्रभ नाले ओए जप जप प्यारा जी दे हर नाम संभाले जिन गुरु प्यारा सेविया तिन को हुकम जाया ओए आप छोटे प्रवासियो सब जग छाया गुरपुरे गुर प्यारे हर सेविया गुर धन सुर धनो गुर हर मर दस्या गुर पुन बड पुनो जो गुरु सगुर सेव दे सो पुन प्राणी जा नानक तिन को वारिया सदा सदा कुरबानी गुरु सखी सेविया से आप हर पाइया हर दरगाह पहनाइया हर आप गल लाइया जो गुरु नाम ते आंदे तिन दसन दीजे हर तिन के चन पखाल दे तूड़ कोल कोल पीजे पान सुपारी खातिया मुकबीबियां लाइया हर हर कदियां चेत्यो जाप पकड़ जम पकड़ चलाइया जिन हर नामा हर चेत्या हिरदे उर तारे तिन जम ने नावी गुर सिख गुर प्यारे हर का नाम निदान है कोई गुरमुख जाने नानक जिन गुरमुख भेटिया रंग रलिया माने सतु दत सकिए तुस करे फसाओ हो गुर बेटो सदवारिया जिन जितरा नाओ सो तन गुरु सवास है हर दे सनेहा हो वेख वेख गुरु विगसिया गुर सतु देहा गुर सनाम रूल दी हर नाम सुहावी जिन सुन सिखा गुर मनिया तिना भुख सब जावी हर का मार्ग आखिए कित कह कह कित बिध जाइए हर हर तेरा नाम है हर का चल जाइए जिन गुरमुख आराध्या से सा वडदाने हो सतगुरु को सदवारिया गुरबचन समाने तू ठाकुर तू साहिबो तू है मेरा मीरा तुद भावे तेरी बंदगी तू गुणी गहीरा आपे हर एक रंग है आपे बहु रंगी जुत सुभाग नानका साई गल चुंगी लंग महला नवा काफी एक ओंकार सदगुरु साहब चेतना है तू चितले निस दिन मैं प्राणी छिन छिन औद घट देहात है फूटे घट ज्यो पानी रहो हर गुण कहे न गावी मूर्ख गयाना झूठे लाल च लाग कै नार मरण पछाना अजो कछु बिगड़ी नहीं जो प्रभ गुण गावे कहो नानक ने तह भजन ते निर पै पद पावे तंग मलानवा जाग ले रे मना जाग ले कहां गाफल सोया जो तन उपजया संग ही से सो पी संग न हुआ राहो मात पिता सतबंध जन हित जास्यो कीना जियो छूटो छूटो जब देते डार अग्न में जीना जीवत लो विहार है जग को तुम जानो नानक हर गुण गाए ले सब सब सुपन समानो तंग मिलानो हर जस रे मना गाए ले जो संगी है तेरो औसर बीत्यो जात है कहो मान लो ले मेरो राव सांपत रथ जा धन राज स्यो अत ने लगाया काल फांस जब गल करी सब प्यो पराया जान बुझ कह कह बावरे कह कास लगा रहे हो पापुन करत सुख त्यो नहीं नह गर्व नवारो जय विद गुरु उपदेशया सो गुण सुन जे भाई नानक कहत पुकार है गो प्रभ सुनाई तरंग बाणी भगतों की सुबीर जी एक ओंकार सतगुरु प्रसाद वेद देव सतरा भाई दिल का फिक्र ना जाए एकदम करारी जो करूं हाय हुए खुदाए बंदे कोई दिल हर रोज ना फिर परेशानी माहे ए जो दुनिया सिर मेला दस्तगिरी नाहे राहो दरोग पड़ पड़ खुशी होए जे खबर बाद बखाहे हक सच खालक खलक म्याने श्याम मूर्त नाहे असमान में नाहे लहंग दैया गुसल करदंग बूद कार फकर दायम लाए चश्मे जहां तहां मौजूद आला पाकम पाक है ठकरो जे दूसर होए कबीर कर्म करीम का हो करे जाने सोए नाम दिल जी मैं अंधले की टेक तेरा नाम कुंदकारा मैं गरीब मैं मस्कीन तेरा नाम है अदारा राव रीमा रहीमा अल्लाह तू कनी घनी हाजरा हजूर दर पेश तू अनी दरियाओ तू दहांद तू बसीर किसी आर तू तनी दे ले एक तू दिगर को नहीं तू दाना तू बीना, मैं विचार क्या करी, नामे चे स्वामी बख्शंद तू हरी। हल्ले जा रहा खुशखबरी, बल बल जाऊं हो बल बल जाऊं, नीति तेरी गुजारी आले तेरा नाओ कुराओ। कुजा आमद कुजा अरहती कुजा में रवि, द्वार का नगरी गा रास भगोई, खूब तेरी पगरी मीठे तेरे बोल। द्वार का नगरी काहे के अमोगा काहे के मगोल, चंदी हजार आलम एकल खाना, हम चिन्नी पादशाह बसावले बरना, अश्वत गजपत मेरा नरंद, नामे के स्वामी मीर वकांद। एक ओंकार सतनाम कर्तव्य में कौन निर्वैर अकाल मूर्ति निरंग प्रसाद, राग सूही मेला पहला चौक दे कर पहला भांडा तो वैसु देव तो दूध देखो जावो, दूध कर्म सुन सुन सुनवाए न होए निराश जमावो, जपो ताई को नामा वरसना पुकामा, राव ए मन ईटी हाथ करो फुन ने तो नहीं आवे, रसना राम जपत मा तब मचिए, इन विद अमृत पी पावो, मन संपट जित सत सर नावन, पावन पति तृप्त करे, पूजा प्राण सेवक जैसे वे, इन विद साहब रवत रहे, कहंदे कहे कहे कह जावे तुम सारे अपना कोई, भगत ही नानक जन जामपे हौसला ही सच्चा सोई। ओंकार सतगुरु साहिब सूही मल्ला पहला कर। दूजा अंतर बसे ना बाहर जाए, अमृत छोड़ कहे विख खाए, ऐसा ज्ञान जपो मन मेरे, हो वो चक्कर चक साचे केरे, राव ज्ञान चान सब कोई रवे, बांधन बांध्या सब जग पवे, सेवा करे सो चक्कर होए, जल थल मैयर रव रहा सोए, हम नहीं संगत बुरा नहीं कोए, प्राण प्राण तारे सोए। एक ओंकार सतगुरु साहिब सूही मल्ला पहला कर। छेवां उज्जल कहा चिंकना कोटम कालड़ी मास, तो झूठ करे जिस तो तिस, सज्जन से नाल मैं चलदा नाल चलाना, जिथे लिखाऊंगी जिथे जिसे जिथे खड़े इंसाना, राहो कोठे मंडप माड़िया पासों चित्तविया, चिठियां कमनाविया चित विचों सखणिया, बग्गा बगे कपड़े तीर्थ मसाना, कोट कोट दियां खावने बगे ना कहियन, सिमल रुख शरीर मैं मंजन देख फलाना, से फल कामना आवी ते गुण मैं तन हाना, अंदले पहाड़ उठाया डूंगर बाट बहुत, अखी लोड़ा लोड़ी ना लहा हों चर लंगा किता, चाकरियां चंगियां अवर सियाण किता, नानक नाम संभाल तू बदा छुटे किता। सुई मला पहना जप तप का बंधन बिड़ाला, जित लंगे बहला ना सर्व ना उछले, ऐसा पंथ सोहेला तेरा एको नाम जिठा रता मेरा चोला, साध रंग धोआ ला राव साजन चले प्यारिया, क्यों मेला होई जे गुण होवन कंठड़ी मेलेगा सोई, मिलिया होए ना बिछड़े जे मिलिया सोई होई, जे मिलिया होई आवा गुण निवारिया, है सच्चा सोई हमे मार वारिया, सीता है चोला गुर वचनी फल पाया, सह के अमृत बोला, नानक कैसे हलियो सहक रस प्यारा, हम का सह गेरिया दासियां सत खसमारा। सूही मल्ला पहला। जिनको भांडे पाओ तिना सुवारसी, सुखी करे पसाओ दुख नसारसी, सहसा मूल नाहे सपारसी, तिना मिलिया गुर आए जिन को लिखया, अमृत हर का नाव देव दिखया, चाले सतुर पाए पावे ना पिछया, जां को महल हजूर दूजे में किस, दार दरवाणी नाहे मूल पुछ तिस, छुटे ताके बोल साहिब नगर जिस, कले आए न आप जिस, कले आने आप जिस नाही दूजा, मते कोए ढाए सारे सज जाने सब सोए, नानक नानक नाओ नानक बसीस नदी कर्म होए। मेला पहला। पांडा अच्छा सोए जोत भाव सी, पांडा आत्मलीन तोता अच्छा न हुई सी, गुरुद्वारे हुए सुजी पाए सी, द्वारे तो अच्छा हुए सी, मैले अच्छे का विचार आप बताए सी, महत्व जाने जाए अगे पाए सी, यही कर्म माए तेहा हुए सी, ममृत हर का नाव आप बताए सी, चलिया पत्थ्यों जन्म सोवार बैदा हुए सी, मानस क्या विचारा ते लोग सुनाए सी, नानक आप निहाल सब कुता सी, ਸਹੀ ਮਹਲਾ ਪਹਿਲਾ ਜੋਗੀ ਹੋਵੇ ਜੋਗ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਿਲ ਮਲ ਮਲ ਨਾਏ ਤੇਰਾ ਸਦਰਾ ਸੁਣੀ ਜੇ ਭਾਈ ਜੇ ਕੋ ਵਹਿ ਆ ਲਾਹੇ ਰਹੋ ਜੈਸਾ ਬੀਜੇ ਸੋਲਣੇ ਜੋ ਖੱਟੇ ਸੋ ਖਾਏ ਅੱਗੇ ਪੁੱਛਣਾ ਹੋਵੇ ਜੇ ਸਨ ਸਾਣੇ ਜਾਏ ਜੈਸੋ ਜੈਸਾ ਕੰਢੀਏ ਜੈਸੀ ਕਰ ਕਮਾਏ ਜੋ ਦਮ ਕਿਤਨਾ ਆਵੀ ਸੋ ਦਮ ਬਿਠਾ ਜਾਏ ਇਹ ਤਨ ਵਿੱਚ ਬਹਿ ਕਰੀ ਜੇ ਕੋ ਲੈ ਬਕਾਏ ਨਾਨਕਾਮਨਾ ਆਵੀ ਜਿਤ ਤਨ ਨਾਹੀ ਸੱਚਾ ਨਾਮ ਸੂਈ ਮਹਲਾ ਪਹਿਲਾ ਕਰ ਤੀਜਾ ਇੱਕ ਓਂਕਾਰ ਸਤਿਗੁਰ ਸਾਹਿਬ ਜੋਗ ਨਾ ਚਿੰਤਾ ਜੋਗ ਨਾ ਡੰਡੇ ਜੋਗ ਨਾ ਭਾਸ਼ਣ ਚੜਾਈਏ ਜੋਗ ਨਾ ਜਮੁੰਦੀ ਮੁੰਡ ਮੂੰਡ ਮਡਾਈਏ ਜੋਗ ਨਾ ਸਿੰਘੀ ਵਾਈਏ ਅੰਜਨ ਮਾਇਨ ਨੜੀਏ ਜੋ ਜੋ ਤੇ ਪਾਈਏ ਵੱਲੀ ਜੋਗ ਨਾ ਹੋਈ ਇੱਕ ਦੇਸ ਕਰ ਸਮ ਕਰ ਸਮ ਸਰ ਜਾਣੇ ਜੋਗੀ ਕਹੀਏ ਸੋਈ ਰਹੋ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ ਜੋਗ ਨਾ ਦਿਸੈ ਦੇਸ ਸੰਤਰ ਭਵੀਏ ਜੋਗਨਤੀ ਚੁਣਾਈਏ ਅੰਜਨ ਮਾਇਨ ਨੜੀਏ ਜੋ ਜੋ ਤੇ ਪਾਈਏ ਸਾ ਟੁੱਟ ਬੇਟੇ ਤਾਂ ਸਹਿਸਾ ਟੁੱਟੇ ਤਾਵਤ ਵਰ ਦਿਖਾਈਏ ਨਿਜਰ ਚਰਹਿ ਸਹਿਜ ਤੁਹਾਨੂੰ ਲਾਗੇ ਕਰ ਹੀ ਪਰਚਾ ਪਾਈਏ ਅੰਜਨ ਮਾਇ ਨੰਜਨ ਰਹੀਏ ਜੋ ਜੋ ਤੇ ਪਾਈਏ ਇਹ ਪਾਈਏ ਨਾਨਕ ਜੀਵ ਤਿਆਂ ਮਰਹੀਏ ਐਸਾ ਜੋਗ ਕਮਾਈਏ ਬਾਜੇ ਵਾਜੋਂ ਸਿੰਘੀ ਬਾਜੇ ਤੋਂ ਨਿਰਭਉ ਪਦ ਪਾਈਏ ਅੰਜਨ ਮਾਇ ਨੰਜਨ ਰਹੀਏ ਜੋ ਜੋ ਤੇ ਪਾਈਏ ਸੋਈ ਸੂਹੀ ਮਹਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਕੀਰ ਕਵਣ ਸਰਾ ਬੁਲਾਵਾਂ ਕੌਣ ਗੁਰੂ ਕੇ ਪੈ ਦਿਖਿਆ ਦਲੇਵਾਂ ਕੈ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮੈਯਰ ਭਰਪੂਰ ਲੀਣਾ ਤੂੰ ਆਪੇ ਸਹਿਬ ਸੁਣਵਾਣਾ ਰਹਾਉ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਾਠੀ ਪਿੱਤਰ ਸੋਲੀ ਇਨ ਬਿਦੇ ਚਿੱਤ ਰਵਾਹਾਂ ਆਪੇ ਕੰਡਾ ਤੁਲਦਾ ਜੀ ਆਪੇ ਤੁਲ ਤੁਲਣਹਾਰਾ ਆਪੇ ਦੇਖੇ ਆਪੇ ਬੁੱਝੇ ਆਪੇ ਹੈ ਬਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿੰਨ ਆਵੇ ਖਿਲ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਇੱਕ ਓਂਕਾਰ ਸਤਿਗੁਰ ਦਾ ਰਾਗ ਸੂਹੀ ਮਹਲਾ ਚੌਥਾ ਕਰ ਪਹਿਲਾ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੈ ਇਹ ਸਭ ਇੱਛਾ ਮਨ ਤਨ ਪੂਰੀਆਂ ਸਭ ਚੁੱਕਾ ਡਰ ਜੰਮ ਕੈ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੁੱਧਿਆ ਹਰ ਪੀਆ ਰਸ ਘਟਕੇ ਰਹਾਉ ਸਤਸੰਗਤ ਉੱਤਮ ਸਤ ਗੁਰੂ ਤੇ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤਸੰਗਤ ਹਮ ਧੋਵਾ ਪੱਗ ਜਨ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੈ ਅੰਮ੍ਰਿਤ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੈ ਜਾਂ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸੂਈ ਮਿਲਾ ਚੁੱਤਾ ਹਰ ਹਰ ਨਾਮ ਭਜਿਓ ਪਰ ਖੋਤਮ ਸਭ ਵਿਨਸੇ ਦਾਲਦ ਦਲਦਾ ਪੌ ਜਨਮ ਮਰਨਾ ਮੇਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਅੱਗੇ ਸਿਰ ਵੇਚ ਲਿਓ ਮੁੱਲ ਮਹਿਗਾ ਮਹਿੰਗਾ ਰਹਾਉ ਨਾਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇਂ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡਾਂਡ ਲਗਾਨਾ ਫਿਰ ਪਛਤਾਨੇ ਹੱਥ ਫਲ ਗਾਨਾ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ ਦਰਸ਼ਨ ਸੰਤ ਦੇ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੇ ਪੁਰਖ ਪ੍ਰਭ ਸਵਾਮੀ ਮੋਹ ਕੋ ਕੀਜੇ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੇ ਹਮ ਨਾਮ ਬਿਟੋਂ ਸਦ ਘੁੰਮਗਾ ਸੂਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਿੱਠੇ ਰੰਗ ਗੁਰਪੁਰ ਤੁੱਠੇ ਹਰ ਰੰਗ ਪਾਇਆ ਚਾੜਿਆ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁ ਨਾ ਹੋਈ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਾਓ ਨਿਰਸੰਗ ਰਾਓ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣ ਅੰਗ ਹਰ ਪ੍ਰਭ ਚਿਤਨਾ ਆਇਓ ਮਨ ਦੂਜਾ ਪਾਓ ਨਿਸਹਿਲੰਗ ਹਮ ਮਹਿਲ ਪਰੇ ਦੁਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਨੇ ਵਾਲਿਆ ਸਭ ਲਾਥੇ ਕਿ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਾਂ ਨਾਨਕ ਮਨ ਤਨ ਰੰਗ ਸੂਹੀ ਮਲਪ ਚੌਥਾ ਹਰ ਹਰ ਕਰੇ ਜਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਅੰਨ ਦਿਨ ਕਰਮ ਕਰੇ ਬਹੁਤ ਤੇਰੇ ਸੁਪਨੇ ਸੁੱਖ ਨਾ ਹੋਈ ਗਿਆਨੀ ਗੋ ਗਿਆਨੀ ਗੋਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੋ ਜੇ ਲੋਚੇ ਸਭ ਕੋਈ ਰਾਓ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਦਰ ਰੋਗ ਮਹਾਂ ਅਵਮਾਨਾ ਦੂਜੇ ਪਾਏ ਖਵਾਈ ਬਾਹਰ ਦੇਖ ਬਹੁਤ ਚਿਤਰਾਈ ਮਨੁਆ ਦਹਿ ਦਿਸਤਾਵੇ ਹਉਮੈ ਵਿਆਪਿਆ ਸਭ ਨਾ ਚੀਨੇ ਫਿਰ ਦੁਨੀ ਆਵੇ ਨਾਨਕ ਮੇਰੇ ਕਹੇ ਸੋ ਬੁੱਝੇ ਸੋ ਜਨ ਨਾਮ ਤੇ ਆਵੇ ਗੁਰਪ੍ਰਸਾਦੀ ਇੱਕ ਬੁੱਝੇ ਇੱਕ ਮਾਹੇ ਸੁਮਾਵੇ ਸੂਹੀ ਮੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤ੍ਰਿਸ਼ਨਾਗਨ ਬੁੱਝੀ ਖਿੰਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹੁ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤੂ ਦਿਆਲ ਗੁਣ ਨਾਮ ਦਰਾਇਆ ਹੋਂ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰਮਸਕ ਲਿਖ ਲਿਖੇ ਹਰ ਪਾਈ ਗੁਰੂ ਨਾਨਕ ਪੁੱਠਾ ਮਿਲੇ ਹਰ ਪਾਈ ਸੂਹੀ ਮੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹੋ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੇ ਰੰਗ ਨਾ ਹੋਏ ਨਜ਼ਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੂਹੀ ਮੱਲਾ
1: ਚੌਥਾ ਜੇ ਵਾਹ ਹਰ ਰਸ ਰਹੀ ਗਾਏ ਗੁਰਮੁਖ ਗੁਰਮੁਖੀ ਬੈਠੇ ਸਮਾਏ ਹਰ ਰਸ ਜਨ ਰੱਖੋ ਜੇ ਭਾਈ ਤੋ ਕਤ ਅਨੰਤ ਸਾਧ ਲਵਾਈ ਰਹਾ ਗੁਰਮਤ ਰਸ ਰੱਖੋ ਤਾਰ ਹਰ ਰਸ ਰਾਤੇ ਰੰਗ ਮਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਏ ਹਰ ਕੀ ਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੋਗ ਸਭ ਲੈ ਜਾਏ ਰਹਾ ਓ ਰਵਿਦਾਸ ਮਾਰੂ ਸਤ ਕਰੇ ਹਰ ਕੀਰਤਨੇ ਮੁਖਿਕ ਗਾਏ ਪਤ ਜਾਤ ਉੱਤਮ ਪਿਆ ਚਾਰ ਬਨ ਪਏ ਭਾਗੀ ਆਏ ਨਾਮਦੇਵ ਪ੍ਰੀਤ ਲੱਗੀ ਹਰ ਛੇਤੀ ਲੋਕ ਸ਼ੀਪਾ ਕਹੇ ਬੁਲਾਏ ਖੱਤੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਨਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਹਰ ਸਰ ਤੀਰਥ ਤਿੰਨ ਤਿਲਕ ਵਧਾਏ ਜਾਂ ਨਾਨਕ ਤਿਲਕੋ ਅੰਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਈ ਮਹੱਲਾ ਚੌਥਾ ਤਿੰਨੀ ਅੰਤਰ ਹਰ ਰਾਧਿਆ ਜਿਨ ਕੋ ਧੁਰ ਲਿਖਿਆ ਲਿਖ ਲਿਲਾ ਰਾ ਤਿਲਕੀ ਦੁਖੀਲੀ ਕੋਈ ਕਿਆ ਕਰੇ ਜਿਸ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾ ਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਓ ਤੁਰ ਭਗਤ ਜਨਾ ਕੋ ਬਖਸ਼ਿਆ ਰਮਤ ਭਗਤ ਭੰਡਾਰਾ ਮੂਰਖ ਹੋਵੇ ਸੋਨ ਕੀ ਰੀਸ ਕਰੇ ਤਿਸ ਹਾਲਤ ਭਗਤ ਮੋਕਾਰਾ ਸੇ ਭਗਤ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਲਕੀ ਸੇਵਾ ਤੇ ਹਰ ਪਾਈਏ ਸਿਰ ਨੰਦ ਕਹਿ ਪਵੇ ਸ਼ਾਰਾ ਜਿਸ ਕਰ ਵਿਅਕਤੀ ਸੋਈ ਜਾਣੇ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚੋ ਪੀੜੀ ਹਰ ਜਗਾਤ ਵਿਖੀਲੀ ਕਿਨੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ ਸੂਈ ਮਹੱਲਾ ਚੌਥਾ ਜਿੱਥੇ ਹਰ ਰਾਧੀਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਪੁਰਤ ਬਿੱਦ ਲਿਆ ਨਾ ਜਾਈ ਹਰ ਤਨ ਸੰਜੀਏ ਭਾਈ ਜੇ ਹਰਤ ਪਲਤ ਹਰ ਹੋਏ ਸਿਖਾਈ ਰਹਾਓ ਸਤਸੰਗਤੀ ਸੰਗ ਹਰ ਤਨ ਖਟੀਏ ਹੋਰ ਥੈ ਹੋਰਤ ਪਾਏ ਹਰ ਧਨ ਕਿਤੇ ਨ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਧਨ ਵਿਆਹ ਜੇ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਿਹੜੇ ਹਰ ਮਾਣਕ ਹਰ ਧਨੇ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵ ਲਾਈ ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਾਰ ਚ ਰਹੇ ਨਿਖੁੱਟੇ ਨਾਹੀ ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਸਥਿਰ ਹੈ ਸਾਚਾ ਇਸ ਹਰ ਧਨ ਅਗਨੀ ਤਰਸ ਕਰੇ ਪਾਣੀ ਜਮ ਦੂਤੇ ਕਿਸੇ ਕਾ ਗਵਾਇਆ ਨਾ ਜਾਈ ਹਰ ਤਨ ਕੋ ਚੱਕਾ ਨੇ ਨਾ ਵੀ ਜਮ ਜਗਾਤੀ ਦੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਖਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਹਲ ਪਲਤ ਸਾਖਤ ਹਰ ਦਰਗੇ ਢੋਈ ਨਾ ਪਾਈ ਇਸ ਹਰ ਧਨ ਕਾ ਸਹਾਰਾ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਗ ਚਲਾਈ ਇਸ ਹਰ ਧਨੇ ਕਾ ਟੋਟਾ ਕਦੇ ਨਾ ਵੀ ਜਨ ਨਾਨਕ ਕੋ ਗੁਰ ਸੋਜੀ ਪਾਈ ਸੋਈ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣ ਰਵੇ ਸੋ ਭਗਤ ਸੋ ਪਰਮਾਨ ਜਿਸਕੀ ਮਾਮਾ ਕਿਆ ਬਣੀਏ ਜਿਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਏ ਜੀ ਉਹ ਲਾਏ ਸਤਿਗੁਰੂ ਨਾਲ ਧਿਆਨ ਰਹਾਓ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰ ਨਿਧਾਨ ਜੋ ਦੂਜੇ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਮਹਿਫਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ ਸੋ ਪਵੇ ਦਰਗੇ ਮਾਨਸ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ ਹੁਣ ਕਾ ਉੱਤਰ ਗਾ ਜਾਏਗਾ ਝੂਠ ਗਮਾਨ ਜਿਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਤ ਕਹੇ ਜਾ ਨਾਨਕ ਜਿਹਾ ਤੂੰ ਕਰਾਹੀ ਤੇਹਾ ਹੋਂ ਕਰੀ ਵਖਿਆਨ ਸੂਈ ਮਹੱਲਾ ਚੌਥਾ ਕਾਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਣ ਨਾ ਸਾਖੋ ਤੂੰ ਠਾਕੁਰ ਵਿੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨਾ ਵਰਨਾ ਕੋਈ ਰਹਾਓ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਰੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਸੀਂ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੇ ਬੱਕਰੀ ਸਿੰਘ ਕੱਤੇ ਥਾਏ ਰਾਖੇ ਹਰ ਮਨ ਹਰ ਜਪ ਭਰਮ ਭਉ ਦੂਰ ਕੀਜੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦੇ ਬਾਏ ਜੋ ਧਰਤੀ ਜਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧ ਜਨਾ ਜਗਤਿਆਨ ਸਭ ਪੈਰੀ ਪਾਏ ਸੂਈ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੇ ਜਾਣੇ ਕਿਆ ਤੂੰ ਦੱਪੈ ਆਖ ਸੁਣਾਈਏ ਬੁਰਾ ਭਲਾ ਤੂੰ ਸਭ ਕਿਸੇ ਸੂਜੇ ਜਿਹਾ ਕੋ ਕਰੇ ਤੇਹਾ ਕੋ ਪਾਈਏ ਮੇਰੇ ਸਾਰ ਤੂੰ ਅੰਤਰ ਕੀ ਵਿੱਚ ਜਾਣੇ ਬੁਰਾ ਭਲਾ ਤੂੰ ਸਭ ਕਿਸ ਸੂਜੇ ਤੁਦ ਭਾਵੇ ਤੇਰੇ ਬਣਾਵੇ ਰਹਾਓ ਸਭ ਮੋਹ ਮਾਇਆ ਸਰੀਰ ਹਰ ਕਿਆ ਵਿੱਚ ਦੇਹੀ ਮਾਨ ਭਗਤ ਕਰਾਈ ਇੱਕ ਨਾ ਮਨ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ ਇੱਕ ਮਨਮੁਖ ਧੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇਹਾ ਕੋ ਹੋਵੇ ਬਿਨ ਸਨਦਰੀ ਨਾਹੀਂ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦ ਨੂੰ ਨਿਤ ਧਿਆਏ ਜਿਸ ਨੂੰ ਤੁਦ ਭਾਵੇ ਤਿਸ ਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਸੂਈ ਮਹੱਲਾ ਚੌਥਾ ਜਿਨਕੇ ਅੰਤਰ ਸੱਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਹਰ ਤਿਨਕੇ ਹਉਮੈ ਰੋਗ ਗਏ ਰਹਾਓ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀ ਕਿਸੇ ਨਾ ਚੇਤੇ ਬੱਪੜੇ ਹਰ ਗੁਰਮੁਖ ਸੋਜੀ ਪਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਨ ਦੁਖ ਭਾਰੀ ਗੁਰਪ੍ਰਸਾਦੀ ਕੋ ਵੇਲਾ ਛੁੱਟੇ ਤਿਸ ਜਨ ਕੋ ਹੋਂ ਬਲਿਹਾਰੀ ਜਿਨ ਸਿਰਤ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇ ਖਰ ਬਿਗਸੇ ਮਨਮੁਖ ਬ੍ਰਹਮ ਵਿਚਾਰੋ ਸੂਈ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਸ ਕੀ ਚਿਤ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਅਸਾਂ ਜੋ ਨਾਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੇ ਤਿਵੇ ਬਖਸ਼ ਰਹਾਓ ਸਭ ਜਿਉ ਪਿੰਡ ਜੀ ਦੀਆ ਤੁਦੇ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇ ਕੋ ਕਰਮ ਕਮਾਵੇ ਜਿਹਾ ਤੁਦ ਧੁਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰੇਸ਼ਟ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਵਜਾਵੇ ਇੱਕ ਮਨਮੁਖ ਕਰੇ ਸੇ ਰੋਵੇ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਜ ਨਿਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਨ ਰਾਗ ਸੂਈ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਾਜੀ ਘਰ ਜੈਸੇ ਬਾਜੀ ਪਾਈ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਗ ਅਵਤਾਰ ਸਮਿਓ ਪਰ ਸਾਰਾ ਤਵ ਇੱਕੋ ਇੱਕ ਓਂਕਾਰਾ ਕਮਲ ਰੂਪ ਦਿਸ ਟਹਿਓ ਬਿਨ ਸਾਇਓ ਕਤੇ ਗਯੋ ਉਹ ਕਤ ਤੇ ਆਇਓ ਰਹਾਓ ਜਲ ਤੇ ਉੱਠੇ ਅੰਤ ਤਰੰਗਾ ਕਣਕ ਭੁੱਖਣ ਕਿੰਨੇ ਬੋਰੰਗਾ ਬੀਜ ਬੀਜ ਵੀ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਅੰਕਾਰਾ ਸਹਿਸ ਘਟਾ ਮੈਂ ਏਕ ਆਕਾਸ਼ ਘਟ ਫੂਟੇ ਤੇ ਉਹੀ ਪ੍ਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕ ਅੰਕਾਰ ਓਹ ਅਬਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹੋਮੇ ਮਲ ਧੋਈ ਓ ਨਾਨਕ ਮੇਰੀ ਪਰਮ ਗਤ ਹੋਈ ਸੋਈ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਵੇ ਹੋਏ ਕੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਪੂਰਨ ਦਾਸ ਆਪਣੇ ਕੀ ਰੱਖੋ ਲਾਜ ਤੇਰੀ ਸੰਗ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਪਦ ਪਾਲਾ ਰਹਾਓ ਜਲ ਥਲ ਮਈਏ ਰਹਾ ਭਰਪੂਰ ਨਿਤ ਵਸੇ ਨਾਹੀ ਪ੍ਰਭ ਦੂਰ ਲੋਕਪਤੀ ਹਾਰੇ ਕਛੂ ਨ ਪਾਈਏ ਸਾਚ ਲੱਗੇ ਤਾਂ ਹਉਮੈ ਜਾਈਏ ਜਿਸਨੋਂ ਲਾਏ ਲਏ ਸੋ ਲਾਗੇ ਗਿਆਨ ਰਤਨੇ ਅੰਤਰ ਤਿਸ ਜਾਗੇ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤੇ ਆਏ ਦੁਇ ਘਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਣੇ ਮਾਨੇ ਹੁਕਮ ਤਜੇ ਅਭਿਮਾਨੇ ਪ੍ਰੈ ਸਿਉ ਰਾਤੀ ਰਲੀਆਂ ਮਾਨੇ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲਖਾਣੀ ਰਹਾਉ ਸਕੀ ਸਹੇਲੀ ਕੋ ਸਮਝਾਵੇ ਕੋਈ ਕਮਾਵੇ ਜੋ ਪ੍ਰਭ ਭਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਗਹੇਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਬਿਹਾਵੇ ਕਰਮਹੀਨ ਮਨ ਮੁਖ ਦੁਖ ਪਾਵੇ ਦਿਨੋਂ ਕਰੀਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿ ਭਰਪੂਰ ਜਾਂ ਨਾਨਕ ਗਾਵੇ ਦੇਖ ਦੂਰ ਸੂਈ ਮਹੱਲਾ ਪੰਜਵਾਂ ਰਹਿ ਬਸ ਗੁਰ ਕੀ ਨਾ ਹੋ ਘਰ ਕੀ ਨਾਰ ਦਾਸ ਦਾਸੀ ਘਰ ਦੀ ਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਾਂ ਗੁਣ ਕੰਤ ਕੰਤ ਪਿਆਰੇ ਸੁਗਲ ਸਰੂਪ ਦਿਆਲ ਮਰਾਰੇ ਰਹਾਓ ਸਤ ਸਿੰਗਾਰ ਭਵਨਜਨ ਪਾਇਆ ਅੰਮ੍ਰਿਤ ਨਾਮ ਸਮੋਲ ਮੁਖ ਖਾਇਆ ਕੰਗਣ ਬਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਮਣ ਕਰ ਕੰਤ ਰਜਾਇਆ ਬਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਜਿਆਰਿਆ ਸਿਜ ਵਿਛਾਈ ਅਦ ਅਪਾਰਾ ਨਵਰੰਗ ਲਾਲ ਸੇਜ ਪ੍ਰੀਤਮ ਰਾਵਣ ਆਇਆ ਨਾ ਜਲ ਨਾਨਕ ਫਿਰ ਤਨ ਮਿਲ ਸੁਖ ਪਾਇਆ ਸੂਹੀ ਮਹਲਾ ਪੰਜਵਾਂ ਉਮਕਿਓ ਮਿਲਣ ਪ੍ਰਭ ਤਾਈ ਕੋਜਤ ਚਰਿਓ ਦੇਖ ਦੇਖੋ ਪ੍ਰੈ ਜਾਈ ਸੁਣੋ ਸੁਨਤ ਸੰਦੇਸਰੋ ਪ੍ਰੈ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਤਿੰਨ ਮਿਦ ਹੀ ਅੜੋ ਧੀਰੇ ਨੇ ਮਾਣੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ ਇੱਕਾ ਸੇਜ ਵਿਸ਼ੀ ਧਨ ਕੰਤਾ ਧਨ ਸੁੱਤੀ ਫਿਰ ਸਾਧ ਜਗੰਤਾ ਪਿਓ ਮਧਰੋ ਧਨ ਮਤਬੰਤਾ ਧਨ ਜਾਗੇ ਦੇ ਫਿਰ ਬੋਲੰਤਾ ਪਈ ਨਿਰਾਸੀ ਬਹੁਤ ਦਿਨ ਲਾਗੇ ਦੇ ਜਿਸ ਅੰਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਓ ਬਿਨ ਪਗ ਪਾਗੇ ਹੋਏ ਕਿਰਪਾਲ ਭ੍ਰਮ ਮਿਲ ਹੈ ਸੁਭਾਗੇ ਪਇਓ ਕਿਰਪਾਲ ਸਤਸੰਗ ਮਿਲਾਇਆ ਬੁੱਝੀ ਤਪਤ ਕਰੇ ਫਿਰੇ ਪਾਇਆ ਸਗਲ ਸਿਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾਂ ਤੈ ਫਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾ ਉਹ ਦੂਜਾ ਸੂਈ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਏ ਨਿਰਗੁਣ ਕੇ ਦਾ ਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਣ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਓ ਪ੍ਰਭ ਦਾਤਾ ਮੋਏ ਦੀਨ ਤਿਹਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕਰ ਅਗਮ ਪਾਰੇ ਕਿਆ ਸੇਵ ਕਮਾਵੋ ਕਿਆ ਕਹਿ ਰਿਜਾਵੋ ਮਿਦ ਕਿਤ ਪਾਵੋ ਦਰ ਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਈਏ ਮਨ ਤਰਸੇ ਧਰ ਨਾੜੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਾਰੇ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵਾ ਥੋੜੀ ਮੰਗਣ ਬਹੁਤਾ ਮੈਲ ਨਾ ਪਾਵੇ ਕੈਥੋ ਬਹੁਤਾ ਜੋ ਪ੍ਰਹਿ ਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਆਹਾ ਠੀਸਾ ਰਹਾਓ ਭੇਖ ਦਿਖਾਵੇ ਸੱਚ ਨਾ ਕਮਾਵੇ ਕੈਥੋ ਮੈਲੀ ਨਿਕ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹੋ ਨਾਨਕ ਪ੍ਰਭ ਵਿਨੋ ਸਨੀਜੇ ਕੁਚਲ ਕਠੋਰ ਕਾਮੀ ਮੁਕਤ ਕੀਜੇ ਦਰਸ਼ਨ ਦੇਖੇ ਕੀ ਵਡਿਆਈ ਸੁਖ ਤੁਮ ਸੁਖਦਾਤੇ ਪੁਰਖ ਰਵਾਈ ਰਹਾਓ ਦੂਜਾ ਸੋਈ ਮਰਲਾ ਪੰਜਵਾਂ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਉਸਰ ਆਪਣਾ ਬੁਝੇ ਨਾ ਆ ਨਾ ਮਾਇਆ ਮੋਹ ਰੰਗ ਲਪਟਾ ਨਾ ਰਹਾ ਲੋਭ ਲਹਿਰ ਕੋ ਵਿਕਸ ਫੂਲ ਬੈਠਾ ਸਾ ਜਨਾ ਕਾ ਦਰਸ਼ਨ ਦੀਠਾ ਕਬੂ ਨਾ ਸਮਝੇ ਗਿਆਨ ਗਵਾਰਾ ਬਹੁਰ ਬਹੁਰ ਲਪਟੇ ਹੋ ਜੰਝਾਰਾ ਰਹਾ ਹੋ ਵਿਖੇ ਨਾਦ ਕਰਨ ਸੁਣ ਪੀਨਾ ਹਰ ਜਸ ਸੁਣ ਸਾਲ ਸਮਨ ਕੀਨਾ ਦਿਸ ਨਾ ਹੀਰੇ ਪਿੱਖ ਤੰਦੇ ਛੋੜ ਜਾਹੇ ਝੂਠੇ ਸਭ ਤੰਦੇ ਰਹਾ ਹੋ ਕਹੋ ਨਾਨਕ ਪ੍ਰਭ ਬਖਸ਼ਣ ਕਰੀਜੇ ਕਰ ਕਿਰਪਾ ਮੋਏ ਥਾਦ ਸੰਗ ਦੀਜੇ ਤੋ ਕਿਛ ਪਾਈਏ ਜੋ ਹੋਈਏ ਰਹਿਣਾ ਜਿਸੇ ਵਜਾਏ ਤਿਸ ਨਾਮ ਲੈਣਾ ਰਹਾ ਹੋ ਸੋਈ ਮਰਦਾ ਪੰਜਵਾਂ ਘਰ ਮੈਂ ਠਾਕਰ ਨਦਰ ਨਾ ਆਵੇ ਗਲ ਮੈਂ ਪਾਹਣ ਲਟਕਾਵੇ ਭਰਮੇ ਭੁੱਲਾ ਸਾਕਤ ਫਿਰਤਾ ਨਿਰਬਿਰੋਲੇ ਖਪ ਖਪ ਮਰਤਾ ਰਹਾ ਹੋ ਜਿਸ ਪਾਹਣ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਨੇਹਾਰ ਗੁਨੇਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਾਮੀ ਗੁਰਮਿਲ ਠਾਕਰ ਗੁਰਮਿਲ ਨਾਨਕ ਠਾਕਰ ਜਾਤਾ ਜਲ ਥਰ ਮਈਅ ਪੂਰਨ ਬੇਦਾਤਾ ਸੁਹੀ ਮਹੱਲਾ ਪੰਜਵਾਂ ਲਾਲਨ ਰਾਵਿਆ ਕਮਨ ਗਤੀ ਰੀ ਸਖੀ ਬਤਾਓ ਮੁਝੇ ਮਤੀ ਰੀ ਸੁਹਬ ਸੁਹਬ ਸੁਹਬੀ ਆਪਣੇ ਪ੍ਰੀਤਮ ਕੇ ਰੰਗ ਰੱਤੀ ਰਹਾ ਪਾਪ ਮਲੋਬ ਸੰਗ ਨੈਣ ਪਤੀਰੀ ਜਹਾਂ ਪਠਾਓ ਜਾਓ ਤਸੀਰੀ ਜਪ ਤਪ ਸੰਜਮ ਦਿਓ ਜੇ ਤੀਰੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੀ ਮਾਨ ਤਨ ਅਹੰਗ ਬੁੱਧ ਹਤੀਰੀ ਸਾ ਨਾਨਕ ਗੋ ਸੁਹਾਗ ਵਤੀਰੀ ਸੁਹੀ ਮਰਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਣ ਹੈ ਦਾਰਾ ਤੁਝੀ ਭੇਖ ਭੇਖ ਮਨ ਸੁਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੇ ਨਾ ਵਿਸਰੇ ਕਾਹੂ ਮੇਰਾ ਰਹਾਓ ਮੈਂ ਖਰੀਦ ਹਾਂ ਦਾਸ ਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹੇਰਾ ਕੋਟ ਦਾਸ ਜਾਂ ਕੇ ਦਰਬਾਰੇ ਨਿਮਖ ਨਿਮ ਬਸੇ ਤਿੰਨ ਨਾਲੇ ਤਿੰਨ ਨਾਲੇ ਹਾਂ ਕਿਛ ਨਾਹੀ ਸਭ ਕਿਛ ਤੇਰਾ ਉਤ ਪੋਤ ਨਾਨਕ ਸੰਗ ਬਸੇਰਾ ਸੋਈ ਮਹੱਲਾ ਪੰਜਵਾਂ ਸੁਖ ਮੈਲ ਜਾ ਕੇ ਉੱਚ ਦੁਆਰੇ ਜਾ ਤਾਂ ਮੈਂ ਬਸ ਬਾਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਬਿੱਲੇ ਕਾਹੂ ਨੇਤਰੋ ਡੀਟੀ ਰਹਾਓ ਤੈ ਗੀਤ ਨਾਦ ਅਖਾਰੇ ਸੰਗਾ ਉਹਾਂ ਸੰਤ ਕਰੇ ਹਰ ਰੰਗਾ ਤੈ ਮਰਨਾ ਜੀਵਨ ਸੋਗਨਾ ਹਰ ਕਾ ਸਾਸ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੋਈ ਮਹੱਲਾ ਪੰਜਵਾਂ ਜਾ ਕੇ ਦਸ ਭਾਵ ਕੋਟ ਉਤਾਰੇ ਪੇਟਤ ਸੰਗ ਉਹ ਭਵ ਜਲ ਤਾਰੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਸਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰ ਮੁਖ ਜਲਾਰੇ ਭਵ ਕੇ ਸੇਵਕ ਪ੍ਰਭ ਆਪ ਸਵਾਰੇ ਸਰ ਨਾਨਕ ਤਿੰਨ ਸਦ ਬਲਿਹਾਰੇ ਸੂਈ ਮਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮੁਨ ਜਨ ਸੇਵਾ ਜੀਵਿਤ ਭੇਖੇ ਜਿੰਨੀ ਹਰ ਹਰ ਧਿਆਇਆ ਸਾ ਸੰਗ ਤਿੰਨ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸਾਹ ਵਪਾਰੀ ਮਰਨਾ ਜੋ ਦੀਸੇ ਸੋ ਕਾਲੇ ਕਰਨਾ ਕੂੜੇ ਮੋਹੇ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਈ ਮਹੱਲਾ ਪੰਜਵਾਂ ਕਟਕਟੇ ਅੰਤਰ ਤੁਮੇ ਬਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਦਾਰੇ ਤੁਹੀਂ ਫੇਕ ਫੇਖ ਮਨ ਬਿਕਸਾਰੇ ਰਹਾਉ ਅਨਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ ਉਠ ਗਈ ਅਵ ਸਾਸ ਸੰਗਾਰੇ ਅਗਾਮਾ ਗੋਚਰ ਲੱਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਈ ਮਹੱਲਾ ਪੰਜਵਾਂ ਕਮਨ ਕਾਜ ਮਾਇਆ ਵਡਿਆਈ ਜਾਂ ਕੋ ਵਿੰਸਤ ਬਾਰ ਨਕਾਈ ਸੁਪਨਾ ਸੋਵਤ ਨਹੀਂ ਜਾਣੇ ਚੇਤ ਵਿਵਸਥਾ ਮਹਿਲ ਉਠਾਨੇ ਰਹਾਉ ਮਹਾਉ ਮੋਹਿਓ ਗਵਾਰਾ ਭਿਖ ਭਿਖ ਦੂਠ ਦਿਦਾਰਾ ਉਲਟੇ ਉਸਤਾਂ ਕਾ ਦਰਬਾਰਾ ਕਈ ਜੰਤ ਬਿਨਾ ਹੇ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਈ ਮਹੱਲਾ ਪੰਜਵਾਂ ਸਿਮਰ ਸਿਮਰ ਤਾਂ ਕੋ ਹਾਂ ਜੀਵਾਂ ਚਰਨ ਕਮ ਤੇਰੇ ਧੋਏ ਪੈ ਪੀਵਾਂ ਸੋ ਹਰ ਮੇਰਾ ਅੰਤਰ ਜਾਮੀ ਭਗ ਜਨ ਆਖੇ ਸੰਗ ਸਵਾਮੀ ਰਹਾਉ ਸੁਣ ਸੁਣੇ ਅੰਮ੍ਰਿਤ ਨਾਮ ਧਿਆਵਾਂ ਅੱਠ ਪੈਰ ਤੇਰੇ ਗੁਣ ਗਾਵਾਂ ਭੇਖ ਭੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਕਛ ਭਉ ਨਾ ਵਿਆਪੇ ਸਦਾ ਸਦਾ ਨਾਨਕ ਹਰ ਜਾਪੇ ਸੋਈ ਮਹੱਲਾ ਪੰਜਵਾਂ ਗੁਰ ਕੇ ਬਚਨ ਦੇ ਧਿਆਨ ਧਾਰੀ ਰਸਨਾ ਜਾਪ ਜਪੋ ਬਨਮਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੋਚਾਰੀ ਕਹੁ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰੇ ਉਤਾਰੀ ਸੋਈ ਮਹੱਲਾ ਪੰਜਵਾਂ ਲੋਭ ਮੋਹ ਮਗਨ ਅਪਰਾਧੀ ਕਰਨ ਹਰ ਕੀ ਸੇਵ ਨ ਸਾਧੀ ਪਤਤ ਪਾਮ ਪਵ ਨਾਮ ਸਮਾਰੇ ਰੱਖ ਲਿਓ ਮੋਹੇ ਨਿਰਗੁਣੇ ਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ रतन जन्म गवाया, दुख भंजन जग जीवन हर राया, सगल त्याग नानक शरण आया, सोही महला पंजवा, देखत चाकत कहियत अंधा, सुनियत सुनिए नाही, नित वस्त को जाने दूरे, पापी पाप कमाही, सो किस कर जित छुटे प्राणी, हर हर नाम जप अमृत बाणी, रहाओ कोर मैल सदा रंग राता, सदा संग तुम्हारे कछु न जाता, रखे पचार माटी का पांडा, तकचील मेरे जम डांडा, काम करो लो हो बांधा, महांगारत मह निकरत जाता, नानक की अरदास नीजे, डूबत पाहन पाव मेरे लीजे, सोई महला पंजवा, जीवित मरे बूझे प्रभ सोए, तिस जन कर्म प्राप्त होए, सुन साजने दूतर धरिए, मिल साधु हर नाम उचरिए, रहाओ एक बिना दूजा नहीं जाने, कट कट अंतर पार ब्रह्म पछाने, जो किस करे सोई पल माने, आदि अंत की कीमत जाने, कौ नानक किस जन बले हारी, जा घेर दे वसे मरारी, सोई महला पंजवा, गुर परमेश्वर करने हार, सब सिर को दे आधार, गुर के चरण कमल मन त्याए, दुख दर्द स्थान ते जाए, रहाओ भाव जन डूब सतगुर काटे, जन जन का टूटा गांडे, गुर की सेवा करो दिन रात, दुख सहज माने आवे शांत, सतगुर की रेण वटभागी पावे, पावे हे नानक गुर, नानक गुर को फद बल जावे, सोई महला पंजवा, गुर अपने उपर बल जाइए, हाथ पैर हर हर जस गाइए, सिमरो सो प्रभु अपना स्वामी, सब कटाका अंतर जामी, रहाओ चरण कमल सिओ लागी प्रीत, साची पूर्ण निर्मल रीत, संत प्रसाद वसे मन माही, जन्म जन्म के किल बिख जाही, कर कृपा कब दीन दयाला, नानक मांगे संतर वाला, सुही महला पंजवा, दर्शन देख जीवा गुर तेरा, पूर्ण कर्म होए प्रभ मेरा, यह बनंती सुन प्रभ मेरे, दे नाम करे अपने चेरे, रहाओ अपनी शरण राख प्रभ दाते, गुर प्रसाद किन मिले जाते, सुनो बिनो प्रभ मेरे मीता, चरण कमल वसे मेरे चीता, नानक एक करे अरदास, विसनाई पूर्ण गुणदास, सुही महला पंजवा, मीर साजन सुत बंद पाई, जत कत देखो हर संग सहाई, जत मेरी पत मेरी धन हर नाम, सुख सहज आनंद विश्राम, रहाओ पार ब्रह्म जप पहर सना, कोट आवत तिस बेदत नाही, हर चरण शरण गढ़ कोट हमारे, काल कंटक जाम तिसना बिधारे, नानक दास सदा बलिहारी, सेवक संत राजा राम मुरारी, सुही महला पंजवा, गुण गोपाल प्रभ के नित गाहां, आनंद विनोद मंगल सुख विताहां, चल सखिए प्रभ जा रावण जाहां, सार जना की चरनी पां, रहाओ कर बेनती जन तुर बशाहां, जन्म जन के किल वकलाहां, लाहां मन तन जी प्राण जियो अर्पाहां, हर सिमर सिमर मान को मोह कटाहां, दीन दयाल करो उत्साह, नानक दास हर शरण समाहां, सुई महला पंजवा, बैकुंठ नगर जहां संत वासा, प्रभ चरण कमल विद माए निवासा, सुन मन तन तुझ सुख दिखलावो, हर अनप व्यंजन तुझ भोज भोग पंचावो, रहाओ अमृत नाम पुंच मन माही, अचरज साध ताकि बरने ना जाई, लोभ मुआ तृष्णा बुझ, थाकी पार ब्रह्म की सन, जन ताकी जन्म जन्म के पै मोह निवारे, नानक दास प्रभ कृपा तारे, सुनी महला पंजवा, अनक बीग दास के पर हरिया, कर कृपा प्रभ अपना करिया, तुम्हें छदाए लियो जाने अपना, उर्ज परियो जाल जग सुखना, रहाओ पर्वत दोख महा बिकराला, खिन में दूर ये दयाला, सोग रोग बिपता तपारी, दूर पई जाप नाम मुरारी, दृष्ट धार लीनो लड़ लाए, हर चरण गहे नानक सरनाए, सुई महला पंजवा, दीन छिडाए दुनी जो लाए, दुही सराई खुनामी कहाए, जो तिस पावे सो प्रमाण, अपनी कुदरत आपे जान, रहाओ सच्चा धर्म पुन भला कराए, दीन के तो से दुनी ना जाए, सर्वन अंतर एको जागे, जित जित लाया तित को लागे, अगम गोचर सच साहे मेरा, नानक बोले बुलाया तेरा, सुई महला पंजवा, रात काल हर नाम उचारी, तूत की ओर सवारी, सदा सदा जपिए हर नाम, पूर्ण होवे मन के काम, रहाओ प्रभु अविनाशी रह दिन गाओ, जीवत मर्त नैचल पावे थाओ, तो सहा सेव जित टोट न आवे, खात खर्चत सुख आनंद बिहावे, ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਤੇ ਆਇਆ, ਸੂਈ ਮਹਲਾ ਪੰਜਵਾਂ, ਗੁਰ ਪੂਰੇ ਜਪੇ ਦਿਆਲ, ਦੁਖ ਵਿਨਸੇ ਪੂਰਨ ਭਈ ਕਾਲ, ਭੇਖ ਭੇਖ ਜੀਵਾਂ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ, ਤੁਝ ਬਿਨ ਠਾਕੁਰ ਕਵਨ ਹਮਾਰਾ, ਰਹਾਓ ਨਾ ਸਾਧ ਸੰਗਤ ਕਿਉਂ ਪ੍ਰੀਤ ਬਣ ਆਈ, ਪੂਰਬ ਕਰਮ ਲਿਖਤ ਤੁਰ ਪਾਈ, ਜਪ ਹਰ ਹਰ ਨਾਮ ਚਰਜ ਪ੍ਰਤਾਪ, ਜਾਲ ਨਾ ਸਾਕੇ ਤੀਨੇ ਤਾਪ, ਨਿਮਖ ਨਾ ਵਿਸਰੇ ਹਰ ਚੰਨ ਤੁਮਾਰੇ, ਨਾਨਕ ਮਾਂਗੇ ਦਾਨ ਪਿਆਰੇ, ਸੂਹੀ ਮਹੱਲਾ ਪੰਜਵਾਂ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾਰ ਨਾਮ ਉਚਾਰੇ, ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸਾਧ ਗਾਵੇ ਗੁਣ ਸਦਾ ਰਸਾਲਾ, ਰਹਾਓ ਜੀਵਨ ਰੂਪ ਸਿਮਰਨ ਭਵ ਤੇਰਾ, ਜਿਸ ਕਿਰਪਾ ਕਰੇ ਬਸੇ ਤਿਸ ਨੇਰਾ, ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇ ਮਨਹਾਰ, ਰਾਮ ਰਮਤ ਸੰਤਨ ਸੁਖਮਾਨਾ, ਨਾਨਕ ਦੇ ਮਨਹਾਰ ਸੁਜਾਨਾ, ਸੂਹੀ ਮਹੱਲਾ ਪੰਜਵਾਂ, ਵੈਤੀ ਜਾਤ ਕਦੇ ਦਿਸ਼ਟ ਨਾ ਧਾਰਤ, ਮਿਥਿਆ ਮੂੰਹ ਬੰਦੇ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਾਰ ਸੜਨੀ, ਰਹਾਉ ਕਰਤ ਬੇਕਾਰ ਦਊ ਕਰ ਚਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਭੰਨ ਭੁੱਖਣ ਸੰਗ ਔਰ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਨ ਸਮਰੱਥ ਗੋਚਰ ਸਵਾਮੀ, ਉਰਦ ਨਾਨਕ ਪ੍ਰਭ ਉਧਰ ਨਾਨਕ ਪ੍ਰਭ ਅੰਤਰ ਜਾਮੀ, ਸੂਹੀ ਮਹੱਲਾ ਪੰਜਵਾਂ, ਸਾਧ ਸੰਗ ਤਰੇ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁੱਖ ਰੋਗ ਸੋਗ ਸਭ ਬਿਨਸੇ, ਗੁਰ ਪੂਰੇ ਮਿਲ ਪਾਪ ਤਜਾਇਣ, ਰਹਾਓ ਜੀਵਨ ਪਦਵੀ ਹਰ ਕਾ ਨਾਮ, ਮਨ ਧਨ ਨਿਰਮਲ ਸਾਚ ਸੁਆਓ, ਅੱਠ ਪੈਰ ਭਾਰ ਬਮ ਧਿਆਈਏ, ਪੂਰਬ ਲਿਖਤ ਹੋਏ ਤਾਂ ਪਾਈਏ, ਸਰਨ ਪਏ ਜਪ ਦੀਨ ਦਿਆਲਾ, ਨਾਨਕ ਜਾਚੇ ਸੰਤ ਰਵਾਲਾ, ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ, ਜਿੱਤ ਤੂੰ ਲਾਵੇ ਤਿੱਤ ਤਿੱਤ ਲੱਗਣਾ, ਜਾ ਤੂੰ ਦੇ ਤੇਰਾ ਨਾਂ ਜਪਣਾ, ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ, ਰਾਮ ਰਸਨ ਅੰਦਿਨ ਮਾਤੇ, ਬਾਂਹ ਪਕੜ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਝੂਟੇ ਗਾਂਢੇ, ਉਧਰ ਸਵਾਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਨ ਦੁਆਰੇ, ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੁਲਾਇਆ, ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਂ ਕਿ ਕਰਤੇ ਅਸਰ ਕੀਨੇ, ਰਹਾ ਗੁਣ ਗਾਵਤ ਸਵਨਾਸੀ, ਤਾਂ ਕਿ ਤਾਂ ਤੇ ਕਾਟੀ ਜਮਕੀ ਫਾਸੀ, ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ, ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੇ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਣੀ, ਰਹਾਓ ਕਲੀ ਕਾਲ ਕੇ ਮਿਟੇ ਕਲੇਸਾ, ਇੱਕੋ ਨਾਮ ਮਨ ਹੈ ਪਰਵੇਸਾ, ਸਾਧੂ ਧੂਰ ਮੁਖ ਮਸਤ ਕਲਾਈ, ਨਾਨਕ ਉਦਰੇ ਹਾਰ ਗੁਰ ਸਰਨਾਈ, ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਗੋਵਿੰਦਾ ਗੁਣ ਗਾਓ, ਦਿਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ, ਰਹਾਓ ਕਰ ਕਿਰਪਾ ਤੁਮੀ ਪ੍ਰਤਪਾਲਾ, ਜੀਓ ਪਿੰਡ ਸਭ ਸੁਮਰਾ ਮਾਲਾ, ਅੰਮ੍ਰਿਤ ਨਾਮ ਚੱਲੇ ਜਪ ਮਾਲਾ, ਨਾਨਕ ਜਾਚੇ ਸੰਤ ਰਵਾਲਾ, ਸੂਈ ਮਹੱਲਾ ਪੰਜਵਾਂ, ਤਿਸ ਬਿਨ ਦੂਜਾ ਬੰਨਾ ਕੋਈ, ਆਪੇ ਥੰਮੇ ਸੱਚਾ ਸੋਈ, ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਪਾਲ, ਰਹਾਓ ਸਭ ਰੋਗ ਮਿਟਾਵੇ ਨਵਾਂ ਨਰੋਆ, ਨਾਨਕ ਰੱਖਾ ਆਪੇ ਹੋਆ, ਸੂਈ ਮਹੱਲਾ ਪੰਜਵਾਂ, ਦਰਸ਼ਨ ਕੋ ਲੋਚੇ ਸਭ ਖੋਈ, ਪੂਰੇ ਭਾਗ ਪ੍ਰਾਪਤ ਹੋਈ, ਰਹਾਓ ਸਿਆਮ ਸੁੰਦਰ ਤਾਂ ਨੀਂਦ ਕਿਉਂ ਆਈ, ਮਹਾਂ ਮੋਹਨੀ ਦੁੱਤਰ ਲਾਈ, ਮੋਹ ਪ੍ਰੇਮ ਬਚੋਆ ਕਤ ਕਸਾਈ, ਨਰਦੇ ਜੰਤ ਤਿਸ ਦਇਆ ਨਾ ਪਾਈ, ਅਨਕ ਜਨਮ ਬੀਤੀ ਅਨ ਪਰਮਾਈ, ਘਰ ਵਾਸ ਨਾ ਦੇਵੇ ਦੁੱਤਰ ਮਾਈ, ਦਿਨ ਰਹਿਣ ਆਪਣਾ ਕਿਆ ਪਾਈ, ਕੀ ਆ ਪਾਈ, ਕਿਸ ਦੋਸ਼ ਨਾ ਦੀਜੇ ਕਿਸ ਭਵਾਈ, ਸੁਣ ਸਾਜਨ

ਜਾਪ ਕਰੇ ਕਰਾਏ ਸੀ ਸਾਥ ਸਾਥ ਸਿਮਰਤ ਰਹਾ ਨਾਨਕ ਦਾਨ ਪਾਏ ਸੂਈ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਧਨ ਜਿਸਕਾ ਪਨਿਹਾਰਾ ਭਾਈ ਮੀਤ ਸੁਤ ਸਗਲ ਤੇ ਜੀਤ ਮੂੰਹ ਤੇ ਪਿਆਰਾ ਰਹਾਓ ਕੇਸਾਂ ਕਾ ਕਰ ਬੀਜਣਾ ਸੰਤ ਚੌਟਲਾ ਮਾਸੀ ਸੁਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਭਜਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਵਿਮਾਨ ਸਰਨੀ ਪਰੋ ਹਰ ਗੁਣ ਨਿਧ ਪਾਈ ਅਵਲੋਕਨ ਪੁਨੇ ਪੁਨੇ ਕਰੋ ਜਨ ਕਾ ਦਰਸਾਰ ਅੰਮ੍ਰਿਤ ਭਜਨ ਮਨ ਮੈਂ ਸਿੰਚੋ ਬੰਦੋ ਵਾਰ ਵਾਰ ਚਿਤੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ ਸੂਈ ਮਹਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾ ਹੂੰ ਮੈਂ ਪਾਓ ਰੱਖ ਲਿਓ ਇਹੋ ਵਿਖ ਈ ਜਿਉ ਇਹ ਦੇਹੋ ਆਪਣਾ ਨਾਉ ਰਹਾਓ ਜਾਂ ਤੇ ਨਾ ਹੀ ਕੋ ਸੁਖੀ ਤਾਂ ਕੇ ਪਾਛੇ ਜਾਓ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਏ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਸ ਹੋਈ ਮਹਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆਂ ਮੋਹਨ ਲਾਲਣਾ ਜਪ ਮਨ ਗੋਬਿੰਦ ਦੇਖ ਕੇ ਅਵਲ ਨਹੀਂ ਕੋ ਲਿਖੇ ਸੰਤ ਲਾਗ ਮਨੇ ਛਾੜ ਦੁਖਦਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਤਰੀਆ ਅਣਖ ਕੋਠੜੀਆ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਫਿਰੀਆ ਤਹਾਂ ਆਨੰਦ ਕਰੀਆ ਨੈ ਮਰੀਆ ਨੈ ਜਰੀਆ ਕੀਰਤਨ ਜੁਰੀਆ ਬਹੁ ਬਿਰ ਫਿਰੀਆ ਪਰਕੋ ਹਿਰੀਆ ਵਿਖਨਾ ਕਰੀਆ ਆਵ ਸਾਧੂ ਸੰਗ ਭਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰਮਿਰੀਆ ਬਹੁ ਨ ਫਿਰੀਆ ਸੋਈ ਮਹਲਾ ਪੰਜਵਾਂ ਰਾਸ ਮੰਡਲ ਕੀ ਨੋ ਅਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਰਹਾਓ ਬਹੁਵਿਧ ਰੂਪ ਰੰਗ ਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰੋ ਸਭ ਰਸ ਲੈਤ ਬਸਤ ਨਿਰਾਰਾ ਬਨ ਚਿਹੇ ਨਾ ਹੀ ਮੁੱਖ ਨਾ ਮਸਾਰਾ ਕਹਿ ਨਾ ਜਾਈ ਖੇਲ ਤੁਹਾਰਾ ਨਾਨਕ ਲੈਣ ਸੰਤ ਚਰਨਾਰਾ ਸੋਈ ਮਹਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਪਾਵੇ ਤਿਉਂ ਰਾਖੋ ਸਵਾਮੀ ਮਾਰਗ ਪੂਰੇ ਪਟਾਇਆ ਰਹਾਓ ਮਹਾਂ ਦੂਤਰ ਮਾਇਆ ਜੈਸੇ ਪਵਨ ਚੁਲਾਇਆ ਸੋਹਣ ਸੋਨੇ ਹੀ ਡਰਾਇਆ ਕਰੋ ਧਰਮ ਰਾਇਆ ਗਹਿ ਅੰਧ ਕੋ ਪਾਇਆ ਪਾਵਕ ਸਗਰਾਇਆ ਗਹੀ ਓਟ ਸਦਾਇਆ ਨਾਨਕਾ ਧਿਆਇਆ ਮੈਂ ਪੂਰਾ ਪਾਇਆ ਰਾਤ ਸੂਈ ਮਹਲਾ ਪੰਜਵਾਂ ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਤਿੱਠਾ ਸੱਚਾ ਪਾਤਸ਼ਾਹ ਤਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਰ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਕਾਲੀਨੀਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਨਾਨਕ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਪਾਰਾ ਗੁਰੂ ਨਾਨਕ ਮਿਲਿਆ ਪਾਰ ਬਾਉ ਤੇਰੇ ਚਰਨਾਂ ਕੋ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸਤਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੁਸੀਂ ਮਨਾਏ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਤ ਭਾਵੇ ਤੂੰ ਸਭ ਦੀਆਂ ਪਤ ਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਸਮਾਰੀ ਜੋ ਤੁਤ ਭਾਵੇ ਸੋ ਪ੍ਰਮਾਣ ਮਨ ਤਨ ਤੂੰ ਅਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਤ ਮਨਸਾ ਪੂਰਨ ਹਾਰਾ ਭਗਤ ਤੇਰੇ ਸਾਹਿਬ ਪ੍ਰਾਪਤ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਥਾ ਪਾਰਾ ਤੂੰ ਚਾ ਕੋਈ ਅਵਲ ਨ ਤੇਰੀ ਪਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸਰਨਾ ਹੀ ਸੁਖਦਾਤੇ ਦਿਨ ਰਹਿਣ ਸਾਥ ਸਾਥ ਗੁਣ ਗਾਵਾਂ ਜੇ ਸਵਾਮੀ ਤੁਰ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੇ ਟੁੱਟੇ ਭਾਵਾਂ ਸੂਈ ਮਹਲਾ ਪੰਜਵਾਂ ਵਿਸਰੇ ਨਾਹੀ ਜੇ ਤੂੰ ਕਬ ਹੂੰ ਸੋ ਥਾਨ ਤੇਰਾ ਕਿਹਾ ਅੱਠ ਪੈਰ ਜਿਤੁਰ ਕਿਤੇ ਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸਰਨਾਇਆ ਸਰਨਾਈ ਪਾਇਆ ਰਹਾ ਉਹ ਵੇਦ ਪੜੇ ਪੜ ਬ੍ਰਹਮੇ ਹਰ ਇੱਕ ਤਿਲ ਨੇ ਕੀਮਤ ਪਾਈ ਸਾਧਕ ਸਿਰ ਤੇਰੇ ਦਿਲ ਲਾਤੇ ਤੇ ਪੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਅਤੁੱਤਾ ਤਿੰਨ ਹੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬੈਪੂਤਾ ਸਹਿ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਸਨ ਹਰ ਹਰ ਧਿਆਇਆ ਸੂਈ ਮਹਲਾ ਪੰਜਵਾਂ ਕਰਮ ਧਰਮ ਪਖੰਡ ਜਗਿਸ਼ੇ ਤਿੰਨ ਜਮ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮ ਸਿਮਰ ਜਿਥੁ ਛੁਟੇ ਸੰਤੋ ਸਾਗਰ ਪਾਰ ਤਰੀਏ ਜੇ ਕੋ ਭਜਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਰਹਾਓ ਕੋਟ ਤੀਰਥ ਮੱਜਨੀ ਸ਼ਨਾਨਾ ਇਸ ਕਾਲ ਮੈਂ ਮੈਲ ਪਰੀਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਬੇਰਕ ਦੇਵ ਸਿਮਰ ਸਾਹਿਬ ਸਾਹ ਤਿੰਨ ਪੜਿਆ ਮੁਕਤ ਨਾ ਹੋਈ ਏਕ

0: अखर जो गुरमुख जापे तिसकी निर्मल सोई खत्री ब्राह्मण सूद वह सुपदेश चौबर न को सांझा गुरमुख नाम जपे उदरे सो काल में है घट घट नानक माझा सोई महला पंजवा जो किछ करे सोई प्रभ मानी होए राम नाम रंग राते तिनकी शोभा सबनी थाई जैन पव के चन पराते मेरे राम हर संता जे बड़ कोई ना कोई भगता बण आई प्रभ अपने स्यों जल थल मैयल सोई रहाओ कोट को रहाओ कोट परादी संत सांग उदरे जम ताके निर्णा आवे जन्म जन का बिछड़िया होवे तेन हार सिउ अण मिलावे माया मोह भरम पौ काटे संत सरन जो आवे जिहा मनोरथ कर राधे सो संतन ते पावे जनकी मामा के तुक बनू जो प्रभ अपने पाणे को नानक जिन सतगुर भेटिया से सब ते भय निकाणे सोई महला पंजवा महागंते तो दहात दे राखे भय तेरी सरनाई तेरा मान तान ले दे अंतर और दूजी आस चुकाई मेरे राम राय तुच त्याए आइए उबरे तेरी टेक परवासा तुमरा जप नाम तुम्हारा उदरे रहाओ अंध कोप ते काढ़ लिए तुम आप लय कृपाल तुम आप पै कृपाला सार संभाल सर्ब सुख दिए आप करे प्रतपाला अपनी नदर करे परमेश्वर बंधन कार छाए अपनी भगत प्रभ आप कराई आपे सेवा लाए परम गया पै मोह बिना से मिटिया सगल विसूरा नानक दया करी सुखदाते भेटिया सतगुर पूरा सोई महला पंजवा जाब कछ ना सियो तब क्या करता कवन कर्म कर आया अपना खेल आप कर देखे ठाकर रचन चाया मेरे राम राय मुझे कछ न होई आपे करता आप कराए सन अंतर सोई रहा गणती गणी न छूटे कतहू काची दे सयानी कृपा करो प्रभ करने हारे तेरी बख्श निराली जी जन सब तेरे कीते कट कट तू ही त्याईये तेरी गत नित तू है जाने कुदरत कीम न पाइये निर्गुण मुबद अजान अज्ञानी कर्म धर्म नहीं जाना दया करो नान गुण गावे मिठा लगे तेरे तेरा पाना सुई महला पंजवा पाक्ष हर संत मारे जिन घर तन हर नामा परवान गणी ते आए सफल तिना के कामा मेरे राम हार जन कह हो बाल जाई किसा का कर चवर टलावा चन धूड़ मुख लाई रहाओ जन्म मरण दोहू मैं नाही जन पर उपकारी आए दीन दया दीन जी दान दे भगती लाइन हार स्यो लैन मिलाए सच्चा अमर सच्ची पाशाही सच्चे सच्ची राते सच्चा सुख सच्ची वड्याई जिसके से तिन जाते पक्का फेरी पानी धोवा हार जन के पीसन पीस कमावा नानकी पास बेनती तेरे जन देखण पावा सुई महला पंजवा पार ब्रह्म परमेश्वर सतगुर आपे कर निहारा चन धूर तेरी सेवक मांगे तेरे दर्शन को बलिहारा मेरे राम राय ज्यों राखे त्यों रहिए तुद पावे ता नाम जपावे सुख तेरा दिता लइए रहाओ मुक्त पूजू तेरी सेवा जिस तू आप कराए तहां बैकुंठ जय कीर्तन तेरा तू आपे सरदा लाए सिमर सिमर सिमर नाम जी मां तन मन होए निहाला चन कौन तिर तो पिया मेरे सतगुर दीन दयाला प्रवान जाई उस बेला सहावी जित तुमरे द्वारे आए आया नानक को प्रापे कृपाला सतगुर पूरा पाया सोई महला पंजवा तुच के आए महा आनंदा जिस विसरे सो मर जाए दयाल होवे जिस ऊपर करते सोत सदा त्याय मेरे ठाकर तू मैं मान निमानी अरदास करी पव अपने आगे सुन सुन जीवा तेरी बाणी रहाओ चन धूर तेरे जन की होवा तेरे दर्शन को बल जाई अमृत बचन हृदय उतारी तो कृपा ते संग पाई अंतर की गत तुद ही तुद पह सारी तुद जेवड़िया बनना कोई जिसनो लाए लहे सो लागे भगत हारा सोई दो कर जोड़ मांगो एक दाना साहब तुथे पावा सास सास नानक अराधे आठ पैर गुण गावा सुई महला पंजवा जिसके सिर ऊपर तू सामी सोध कैसा पावे बोल न जाने माया मलवाता बनना चित न आवे मेरे राम राय तू संता का संत तेरे तेरे सेव को पौकिश नाही जम नहीं आवे नेरे रहाओ जो तेरे रंग राते स्वामी तनका जन्म मन दुख नासा तेरी बख्श ना मिटे कोई सतगुर का दिलासा नाम ते आयन सुख फल पायन अठ पैर राधे तेरी सन तेरे परवासे पंच दुष्ट लै साधे ਗਿਆਨ ਧਿਆਨ ਕਿਛ ਕਰ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਘਰ ਰਾਖੀ ਮੇਰੀ। ਸੂਹੀ ਮਹੱਲਾ ਪੰਜਵਾਂ, ਸਰ ਤਿਆਗ ਗੁਰਸ਼ਾਨੀ ਆਇਆ, ਰਾਖੋ ਰੱਖਣ ਹਾਰੇ, ਜਿੱਥੋਂ ਲਾਵੇ ਤਿੱਥੇ ਹਮ ਲਾਗੇ। ਆ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ ਰਾਓ, ਆਠ ਪੈਰ ਪ੍ਰਭ ਆਪਣਾ ਧਿਆਈਏ, ਗੁਰ ਪ੍ਰਸਾਦ ਭਉ ਤਰੀਏ, ਆਠ ਪੈਰ ਪ੍ਰਭ ਆਪਣਾ ਧਿਆਈਏ, ਗੁਰ ਪ੍ਰਸਾਦ ਕੋ ਤਰੀਏ, ਆਪ ਤਿਆਗ ਹੋਈਏ ਸਭ ਇਹਨਾਂ, ਜੀਵ ਤਿਆਇਓ ਮਰੀਏ, ਸਫਲ ਜਨਮ ਤਿਸਕਾ ਜਾਗ ਪਿੱਤਰ, ਸਾਧ ਸੰਗ ਨਾਉ ਜਾਪੇ, ਸਗਲ ਮਨੋਰਥ ਤਿਸਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ, ਦੀਨ ਦਿਆਲ ਕਿਰਪਾ ਪ੍ਰਭ ਸਾਮੀ, ਤੇਰੀ ਸ਼ਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧ ਰਵਾਲਾ। ਰਾਗ ਸੁਹੀ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਭਾ ਗੁਣ ਮੈਂ ਗੁਣ ਨਹੀਂ ਕੋਈ, ਕਿਉ ਘਰ ਕੰਤ ਮਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਸਭ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਰਹਾਉ, ਸਹਿ ਸਿਗਾਰ ਕਾਮਣ ਘਰ ਆਵੇ, ਤਾਂ ਸੁਹਾਗਣ ਜਾਂ ਕੰਤੇ ਭਾਵੇ, ਨਾ ਤਿਸ ਰੂਪ ਰੇ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ, ਸੁਰਤ ਮਤ ਨਾ ਹੀ ਚਤਰਾਈ, ਕਰ ਕਿਰਪਾ ਭਵਨਾਵੋ ਪਾਈ, ਖਰੀ ਸਿਆਣੀ ਕੰਤ ਨ ਭਾਣੀ, ਮਾਇਆ ਲਾਗੀ ਭਰਮ ਪੁਰਾਣੀ, ਹੋਮੇ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨਾਮ ਨਿਧ ਪਾਈ, ਅਲਕ ਜਨਮ ਵਿਸਰਤ ਦੁਖ ਪਾਇਆ, ਕਰ ਗਿਆ ਲੇਹੋ ਪ੍ਰੀਤਮ ਪ੍ਰਭ ਰਾਇਆ, ਹੰਸ ਨਾਨਕ ਸੋਹੋ ਹੈਪੀ ਹੋ ਸੀ, ਜੈ ਭਾਵੇ ਪਿਆਰਾ ਤੈ ਲਾਵੇ ਸੀ। ਸੂਈ ਮਹੱਲਾ ਪਹਿਲਾ, ਘਰ ਨਵਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਕੱਚਾ ਰੰਗ ਸੰਬਕਾ, ਥੋੜ੍ਹਿਆਂ ਦਿੰਦਾ ਚਾਰ ਦਿਓ, ਵਿਣਾ ਵੀ ਭੁੱਲੀਆਂ ਠੱਗ ਮੁੱਠੀ ਕੁੜਿਆ ਜੀਓ, ਸੱਚੇ ਸੇਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ, ਰੰਗੇ ਕਾਕਿਆ ਰੰਗੀਏ, ਜੋ ਰੱਤੇ ਰੰਗ ਲਾਏ ਜੀਓ, ਰੰਗਣ ਵਾਲਾ ਸੇਵੀਏ, ਸੱਚੇ ਸੰਚਿਤ ਲਾਏ ਜੀਓ, ਰਹਾਓ ਚਾਰੇ ਕੁੰਡਾਂ ਜੇ ਭਵੇ, ਦਿਨ ਭਾਗਾ ਧੰਨ ਨਾਹੀ ਜੀਓ, ਅਵਗਣ ਮੁੱਠੀ ਜੇ ਫਿਰੇ, ਬਸ ਇੱਕ ਜਾਹੇ ਥਾਏ ਨਾ ਪਾਹੇ ਜੀਓ, ਗੁਰ ਰਾਖੇ ਸੇ ਉਭਰੇ, ਸ਼ਬਦ ਰੱਤੇ ਮਨ ਮਾਹੇ ਜੀਓ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁੱਖ ਨਾਮ ਨਾ ਉਪਜੇ, ਦੂਜੇ ਵਿਆਪੇ ਚੋਰ ਜੀਓ, ਮੂਲ ਨਾ ਬੁੱਝੇ ਆਪਣਾ, ਸੇ ਪਸ਼ੂਆਂ ਸੇ ਢੋਰ ਜੀਓ, ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੇ ਸੁੱਖ ਜੀਓ, ਕਰਤਾ ਜਿਤਨਾ ਆਵੀ ਫਿਰ ਫਿਰ ਲੱਗੇ ਦੁੱਖ ਜੀਓ, ਸੁੱਖ ਦੁੱਖ ਦਾਤਾ ਮਨ ਵਸੇ, ਤਿੱਤੂ ਧਨ ਕੈਸੀ ਭੁੱਖ ਜੀਓ, ਬਾਕੀ ਬਾਲਾ ਤਲਬੀਏ ਸਿਰ ਮਾਰੇ ਜੰਦਾਰ ਜੀਓ, ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜੀਓ, ਸੱਚੇ ਕੀਲੇ ਉੱਭਰੇ ਬਖਸ਼ੇ ਬਖਸ਼ਣ ਹਾਰ ਜੀਓ, ਅਨਕੋ ਕੀਜੇ ਮਿੱਤੜਾ ਖਾਕ ਰਲੇ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲੇ ਆਵੇ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀਏ ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵੀ ਹੋਣਿਆ ਗੁਰ ਗਿਆਨ ਗੁਰਬਿਨ ਗਿਆਨ ਨਾ ਭਾਲ ਜੀਓ, ਖਿੰਚੋ ਤਾਂ ਵੀ ਗੁੱਚੀਏ ਬੁਰਾ ਭਲਾ ਦੇ ਨਾਲ ਜੀਓ, ਬਿਨ ਸ਼ਬਦੇ ਪੈ ਰੱਤਿਆ ਸਭ ਜੋਹੀ ਜਾਮ ਕਾਲ ਜੀਓ, ਜਿਨ ਘਰ ਚ ਕਾਰਨ ਤਾਰਿਆ ਸਭਸੇ ਦੇ ਆਧਾਰ ਜੀਓ, ਜੋ ਕਿਉ ਸੋ ਕਿਉ ਮਨੋ ਵਿਸਾਰੀਏ ਸਦਾ ਸਦਾ ਦਾ ਤਾਰ ਜੀਓ, ਨਾਨਕ ਨਾਮ ਨਾ ਵਿਸਰੇ ਨਿਧਾਰਾ ਨਿਧਾਰਾ ਆਧਾਰ ਜੀਓ। ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮੰਤਨ ਹੋਏ ਦੁਲੰਬ, ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ, ਵੱਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਪੈ ਰਹਾਉ ਮੰਤਨ ਸੱਚ ਚਲਾਏ, ਸੱਚੇ ਮਨ ਪਾਇਆ ਲਾਲਤਾ ਮਨ ਮਾਨਿਆ, ਗੁਰ ਪੂਰਾ ਪਾਇਆ ਹੋ ਜੀਵਾਂ ਗੁਰ ਗੁਣ ਸਾਰ, ਅੰਤਰ ਤੂੰ ਵਸੇ ਤੂੰ ਵਸੇ ਮਨ ਮਾਹੀ, ਸਹਿਜੇ ਰਸ ਰਸੇ ਮੂਰਖ ਮਨ ਸਮਝਾਏ, ਆਖੋ ਕੇਤੜਾ ਗੁਣਸਾਰ ਗੁਣ ਗਾਏ, ਰੰਗ ਰੰਗੇਤੜਾ ਨਿਤ ਨਿਤ ਹਿਰਦੇ ਸੰਭਾਲ, ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਲ, ਨਾਹੀ ਦੁੱਖ ਸੰਤ ਆਪਣਾ, ਮਨਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ ਮਰਸੀ ਹੋਈ ਵਿਡਾਣਾ, ਮਨ ਧਨ ਭੰਗ ਹੈ ਗੁਰ ਕੀ ਕਾਰ ਕਮਾਏ, ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕੀ ਅਰਦਾਸ ਜੇ ਤੁਦ ਭਾਵ ਸੀ, ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ, ਸੋਈ ਮਹੱਲਾ ਪਹਿਲਾ, ਜਿਉ ਆਰਨ ਲੋਹਾ ਪਾਏ ਭੰਨ ਕੜਾਈਏ, ਤਿਉ ਸਾਖਤ ਜੋਨੀ ਪਾਏ ਭਵੇ ਪੁਹਾਈਏ, ਬਿਨ ਬੁਝੇ ਸਭ ਦੁੱਖ ਦੁੱਖ ਕਮਾਵਣਾ, ਹੋਮੇ ਆਵੇ ਜਾਏ ਭਰਮ ਭੁਲਾਵਣਾ, ਰਹਾਓ ਤੂੰ ਗੁਰਮੁਖ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਏ, ਮੇਲੇ ਤੁਝੇ ਮਿਲੇ ਤੁਝੇ ਰਜਾਏ ਸ਼ਬਦ ਕਮਾਈਏ। ਤੂੰ ਕਰ ਕਰ ਵੇਖੇ ਆਪ ਦੇ ਸੋ ਪਾਈਏ, ਤੂੰ ਦੇਖੇ ਥਾਪ ਥਾਪ ਦਰ ਬਿਨਾਈਏ, ਦੇਈ ਹੋ ਖਾਕ ਪਾਉਣ ਉਡਾਈਏ, ਇਹੋ ਕਿੱਥੇ ਘਰ ਉਹ ਤਾਕ ਮਹਿਲ ਨਾ ਪਾਈਏ, ਦੇਹੋ ਦੀ ਵੀ ਅੰਧ ਘੋਰ ਕੱਬ ਮੁਹਾਈਏ ਮੁਹਾਈਏ, ਗੁਰਮੁਖ ਸੇ ਕਾ ਚੋਰ ਕਿਸਰੋ ਆਈਏ, ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਏ, ਛਗਨੇ ਵਾਲੀ ਆਗ ਜੋਤ ਦਿਪਾਈਏ, ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਏ, ਸਦਾ ਰਹੇ ਨੇ ਕਾਮ ਜੇ ਗੁਰਮਤ ਪਾਈਏ, ਰਾਧੇ ਹਰ ਨਾਉ ਮਨ ਵਸਾਈਏ, ਨਾਨਕ ਮੇਲ ਮਿਲਾਏ ਜੇ ਤੁਧ ਪਾਈਏ ਪਾਈਏ, ਸੁਈ ਮਹਲਾ ਪਹਿਲਾ ਮਨੋ ਨਾਮ ਵਿਸਾਰਿਆ ਨਸਿਆਈਏ, ਜਿਉਂ ਰਾਖੀ ਕਿਰਪਾ ਧਾਰ ਸਿਵੇ ਸੁਖ ਪਾਈਏ, ਮੈਂ ਅੰਦਲੇ ਹਰ ਨਾਮ ਕੁੱਟੀ ਟੋਹਣੀ ਰਹਾਓ ਰਹਾਓ ਸਹਿਬ ਰਹੋ ਸਹਿਬ ਕੀ ਟੇਕ ਨਾ ਮੋਹੇ ਮੋਹਣੀ, ਰਹਾਓ ਜਹਾਂ ਦੇਖੋ ਤਹਿ ਨਾਲ ਗੁਰ ਦੇ ਖਾਲਿਆ, ਅੰਤਰ ਬਾਲ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਈ ਨਾਮ ਨਿਰੰਜਨਾ, ਤੁਧ ਭਾਵੇ ਸਿਰੇ ਰਜਾਈ ਭਰਮ ਪਉ ਭੰਜਨਾ, ਜਨਮਤ ਹੀ ਦੁੱਖ ਲਾਗੇ ਮਰਨਾ ਆਏ ਕੇ, ਜਨਮਨ ਪਰਮਾਨ ਹਰ ਗੁਣ ਗਾਏ ਗਾਇਕੇ, ਹੋਣਾ ਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪ ਥਾਪ ਸ਼ਬਦ ਨਿਵਾਜਿਆ, ਦੇਹੀ ਭਸਮ ਲਾਏ ਨਾ ਜਾਪੀ ਕਹਿ ਗਿਆ, ਆਪੇ ਰਹਿਆ ਸਮਾਏ ਸੋ ਵਿਸਮਾਦ ਪਿਆ, ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਦੂਰ ਅੰਤਰ ਭੀ ਤੂੰ ਹੈ, ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਸੋਈ ਰਾਗ ਸੂਹੀ ਮਹਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਕੇ ਸਾਧ ਨਾ ਜਾਪੇ ਕੌਡੀ ਬਦਲੇ ਜਨਮ ਗਵਾਇਆ, ਚਿੰਤ ਨਾਹੀ ਆਪੇ ਗੁਰਮੁਖ ਹੋਵੇ ਤਾਂ ਇੱਕੋ ਜਾਣੇ, ਹਉਮੈ ਦੁੱਖ ਨਾ ਸੰਤਾਪੇ ਬਲਿਹਾਰੀ ਗੁਰ ਆਪਣੇ ਵਿੱਚੋਂ, ਜਿਨ ਸਾਚੇ ਸਿਉਂ ਲਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਹਿਆ ਸਮਾਈ ਰਹਾਓ, ਗੁਰਮੁਖ ਗਾਵੇ ਗੁਰਮੁਖ ਬੂਜੇ, ਗੁਰਮੁਖ ਸ਼ਬਦ ਵਿਚਾਰੇ, ਜਿਉ ਪਿੰਡ ਸਭ ਗੁਰ ਤੇ ਉਪਜੇ, ਗੁਰਮੁਖ ਕਾਰਜ ਸਵਾਰੇ ਮਨਮੁਖੀ ਅੰਧਾ ਅੰਧ ਕਮਾਵੇ, ਬਿਖਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੇ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖੀ ਆਖੇ, ਹਉਮੈ ਵਿੱਚੋਂ ਜਾਏ ਵਿੱਚੋਂ ਜਾਏ, ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ ਸਦਾ ਲਿਫਤ ਸਾਚੇ ਘੱਟ ਰਾਤਾ, ਗੁਰ ਕੇ ਸਹਿਜ ਸਵਾਏ ਮਨਮੁਖ ਸਾਧਰੀ ਕੂੜੋ ਬੋਲੇ, ਬਿਖ ਬੀਜੇ ਬਿਖਾਏ ਜਮ ਕਾਲ ਸਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਮਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ ਬਜਾਏ ਹਰ ਸਾ ਤੀਰਥ ਗੁਰ ਸ਼ਬਦ ਦਿਖਾਏ, ਜਿਤ ਨਾਤੇ ਮਨ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਨ ਲੱਗੇ ਨਾ ਲਾਏ ਸੱਚੀ ਸਿਰ ਸੱਚੀ ਸਲਾਹ, ਪੂਰੇ ਗੁਰ ਤੇ ਪਾਏ ਧਨ ਮਨ ਸਭ ਕਿਛੁ ਹਰ ਤਿਸ ਕੇਰਾ, ਦੁਰਮਤ ਕਹਿ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ, ਹੋਮੇ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ, ਕ੍ਰਿਸ਼ਨਾ ਅਗਨ ਬਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤਿ ਘਰ ਜਾਣੇ, ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਾਈ ਸੱਚੇ ਨਾਏ ਪਿਆਰੇ, ਇੱਕੋ ਸੱਚਾ ਸਭ ਮੈਂ ਵਰਤੇ ਬਿਲਾ ਕੋ ਵਿਚਾਰੇ, ਆਪੇ ਮੇਲੇ ਤਾਂ ਬਖਸ਼ੇ ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤੇ ਗੁਰਮੁਖ ਕੋਈ ਜਾਣੇ, ਜੰਮਣ ਮਰਨਾ ਹੁਕਮੋ ਵਰਤੇ ਗੁਰਮੁਖ ਆਪ ਪਛਾਣੇ, ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ, ਨਾਨਕ ਸਿਰ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ, ਸੁਈ ਮਹਲਾ ਤੀਜਾ ਕਾਇਆ ਕਾਮਣ ਹੱਥ ਸਵਾਲਿਓ, ਫਿਰ ਵਸੇ ਜਿਸ ਨਾਲੇ ਫਿਰ ਸੱਚੇ ਕਰਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸਮਾਏ ਹਰ ਕੀ ਬਾਣੀ ਸਦਾ ਰੰਗ ਰਾਤਾ, ਹੋਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਜ ਸਮਾਣੀ, ਰਹਾਓ ਕਾਇਆ ਅੰਦਰ ਸਾਬ ਕਿਛ ਵਸੇ ਖੰਡ ਮੰਡਲ ਪਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲਾ, ਕਾਇਆ ਕੰਮ ਨਾ ਸਦਾ ਸੁਹੇਲੀ ਗੁਰਮੁਖ ਨਾਮ ਸੰਭਾਲਾ। ਕਾਇਆ ਅੰਦਰ ਆਪੇ ਵਸੇ, ਲੱਖ ਨਾ ਲਖਿਆ ਜਾਈ, ਮਨਮੁਖ ਮੁਗਤ ਬੂਝੇ ਨਾਹੀ, ਬਾਹਰ ਭਾਲਣ ਜਾਈ, ਸਤਿਗੁਰ ਸੇਵੇ ਸਦਾ ਸੁਖ ਪਾਈ, ਸਤਿਗੁਰ ਲੱਖ ਦਿੱਤਾ ਲਿਖਾਈ, ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ, ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜ਼ਾਰਾ, ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ, ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ, ਹਿਮਨ ਰਤਨ ਜਵਾਹਰ ਮਾਣਕ ਤਿਸਕਾ ਮੋਲ ਅਫਾਰਾ, ਮੋਲ ਕਿਤਰੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰਾ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭਲਾਈ, ਜਿਸਨੂੰ ਦੇ ਸੋਈ ਜਨ ਪਾਵੇ, ਹੋਰ ਕਿਆ ਕੋ ਕਰੇ ਚਤਰਾਈ, ਕਾਇਆ ਅੰਦਰ ਭਾਉ ਭਾਉ ਵਸੇ ਗੁਰ ਪ੍ਰਸਾਦੀ ਪਾਈ, ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ ਸਭ ਉਪਤ ਜਿਤ ਸੰਸਾਰਾ, ਸੱਚੇ ਆਪਣਾ ਖੇ ਰਚਾਇਆ, ਆਵਾ ਗੌਣ ਪਸਾਰਾ, ਪੂਰੇ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਕਾਰਾ ਸਾ ਕਾਇਆ, ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ, ਬਿਣਨਾ ਵੇਦਾ ਢੋਈ ਨਾਹੀ, ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਰਾਗ ਸੂਰੀ ਮਨ ਦਾ ਤੀਜਾ ਘਰ ਦਸਵਾਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਏ, ਜੋ ਮਰ ਬੰਦ ਸੀ ਲੋਕਾਂ ਨਾ ਸਲਾਏ, ਜੋ ਕਰ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਈਏ, ਸੱਚਾ ਵੇਗਰ ਪਾਹੋ, ਰਹਾਓ ਦੁਨੀਆਂ ਤੇਰੀ ਦੋਸਤੀ, ਮਨ ਖੁਦਾ ਜਿਮਰਨ, ਜਾਮ ਪੁਲ ਬੱਦੇ ਮਾਰੀਏ, ਵੇਲਾ ਨਾ ਰਹਨ, ਗੁਰਮੁਖ ਜਨਮ ਸਕਾਰ ਥਾ, ਸੱਚੇ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ, ਗੁਰ ਕਾ ਸ਼ਬਦ ਵਿਚਾਰਿਆ ਦੂਜੇ ਪਾਏ ਰਚਨ, ਤਿਸਨਾ ਭੁੱਖਣਾ ਉਤਰੇ ਆਂਦਨ, ਜਲਤ ਫਿਰਨ, ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕਟਾਂਬ ਸਿਉ ਸਗਲੇ ਕੁਲ ਕਿੱਡੋ ਬਣ, ਨੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਤ ਕਰਨ, ਮੂੰਹ ਕਾਲੇ ਤੇ ਨੰਦਕਾ ਨਰਕੇ ਘੋਰ ਪਵਨ, ਇਹ ਮਨ ਜੈਸਾ ਸੁਹੇਵੇ ਤੈਸਾ ਹੋਵੇ, ਤੇ ਕਰਮ ਕਮਾਏ ਆਪ ਪੀ ਜਾਪੇ ਹੀ ਖਾਵਣਾ, ਕਹਿਣਾ ਕਿਛੁ ਨਾ ਜਾਏ, ਮਹਾਂਪੁਰਖਾਂ ਕਾ ਬੋਲਣਾ ਹੋਵੇ, ਕਿਤੇ ਪਰਥਾਏ ਹੋਏ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿੰਨ ਤਮਾਏ ਗੁਣਕਾਰੀ ਗੁਣ ਸੰਗ ਰਹੇ, ਅਵਰਾ ਉਪਦੇਸ਼ ਸਿਬਟ ਭਾਗੀ ਜੇ ਉਹਨਾਂ ਮਿਲ ਰਹੇ, ਆਂਦਨ ਨਾਮ ਲੈਣ ਦੇਸੀ ਰਿਚ ਸਵਾਹੇ, ਜਿਨ ਭਾਈ ਮੇਦਨੀ ਇੱਕੋ ਹੈ ਦਾਤਾਰ, ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਏ, ਸੋ ਪ੍ਰਭ ਸਦਾ ਸੰਭਾਲ, ਮਨ ਮਹਿਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਸਭ ਮੇਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ ਸੋ ਸੋ ਸੱਚਾ ਵਿਸਰੇ, ਧਰੇ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੇ, ਗੁਰਮੁਖੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ, ਸਾਚ ਰੱਖਾਂ ਉਤਾਰ, ਮਿਲਿਆ ਹੋਏ ਨਾ ਵਿਛੜੇ ਗੁਰ ਕੇ ਪਿਆਰ, ਫਿਰ ਸਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾ ਬੰਤੀ ਨਾਰ, ਮਨਮੁਖ ਮਨ ਨਾ ਭੇਜੀ ਅਤ ਮੈਲੇ ਮੇਰੇ ਚਿੱਤ ਕਠੋਰ, ਸੰਪੇ ਦੁੱਧ ਪਿਆਈਏ ਅੰਦਰ ਵਿਛਣ ਕੋਰ, ਆਪ ਘਰੇ ਕਿਸੇ ਆਖੀਏ ਆਪੇ ਬਖਸ਼ਣ ਹਾਰ, ਗੁਰ ਸ਼ਬਦੀ ਮਹਿਲ ਉਤਰੇ ਤਾਂ ਸੱਚ ਬਣਿਆ ਸਿਗਾਰ, ਸੱਚਾ ਸਾਹ ਸੱਚੇ ਬਣ ਜਾ ਰਹੇ ਉੱਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਭਾਵੀ ਦੁੱਖ ਹੀ ਮਾਏ ਪਛਾਨ, ਹਮੇ ਮਹਿਲਾ ਜਾਗ ਫਿਰੇ ਮਰ ਜੰਮੇ ਬਾਰੋ ਬਾਰ, ਪਈਏ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ, ਸੰਤਾ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਸੱਚ ਲਾਹੀ ਸੱਚ ਮਨ ਦਰ ਸੱਚੇ ਸਚਿਆਰ, ਗੁਰ ਪੂਰੇ ਪੂਰੀ ਮਤ ਹੈ ਨਿਸਨਾਮ ਧਿਆਏ, ਹਮੇ ਰੋਗ ਵੱਢ ਰੋਗ ਹਮੇ ਮੇਰਾ ਵੱਢ ਰੋਗ ਹੈ ਵਿੱਚੋਂ ਠਾਕਰ ਹਾਏ, ਗੁਰ ਸਲਾਈ ਆਪਣਾ ਨਿਵ ਨਿਵ ਲਾਗਾ ਪਾਏ, ਧਨ ਮਨ ਸੌਪੀ ਆਗੇ ਧਰੀ ਵਿੱਚੋਂ ਆਪ ਗਵਾਏ, ਖਿੰਚੋ ਤਾਰਨ ਗੁੱਚੀਏ ਕਿਸਿਓ ਨਿਵਲਾਏ, ਹਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ, ਸਤਿਗੁਰ ਨੌ ਮਿਲੇ ਸੇ ਭਾਇਰਾ, ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ, ਦਰ ਸੱਚੇ ਦੇਸਨ ਸੇ ਭਾਈ ਸੇ ਸੱਜਣਾ, ਜੋ ਸੱਚਾ ਸੇਵਨ ਅਵਗਣ ਵਿਕਣ ਪਲਨ, ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਉਪਜੇ, ਸੱਚੀ ਭਗਤ ਕਰੇਨ ਸੱਚ ਬਣਦੇ ਗੁਰ ਸ਼ਬਦ ਸਿਉ ਲਾਹ ਨਾਮ ਲੈਨ, ਸੋਨਾ ਰੂਪਾ ਪਾਪ ਕਰ ਕਰ ਸੰਚੀਏ, ਚੱਲੇ ਨਾ ਚੱਲਦਿਆਂ ਨਾਲ, ਵਿਹਣਾ ਵੇ ਨਾ ਨਾ ਚੱਲ ਸੀਸਾ ਮੁੱਠੀ ਜਮਕਾਲ, ਮਨ ਕਾ ਤਸਾ ਹਰ ਨਾਮ ਹੈ ਦੇ ਰੱਖੋ ਸੰਭਾਲ, ਸੰਭਾਲ ਇਹ ਖਰਚ ਅਖੁੱਟ ਹੈ ਗੁਰਮੁਖ ਨਿਬਹੇ ਨਾਲ, ਨਾਲ ਮਨ ਮੂਲੋ ਭੁੱਲਿਆ ਜਾਸੇ ਪਤ ਗਵਾਏ, ਜਾਗਤ ਮੋਹ ਦੂਜੇ ਵਿਆਪਿਆ, ਗੁਰਮਤੀ ਸੱਚ ਧਿਆਏ, ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ, ਗੁਰ ਕੇ ਸ਼ਬਦ ਮਨ ਤਨ ਰਪੇ ਹਰ ਸਿਉ ਰਹੇ ਸਮਾਏ, ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸਭਾਏ, ਕਾਮੜ ਰੰਗ ਨਾ ਚੜੇ ਸਾਹ ਚੜੇ ਜਾਂ ਤਿਰਕੇ ਅੰਕ ਸਮਾਏ, ਸ੍ਰੀ ਵਿਸ਼ਨੇ ਫੀ ਮਿਲਣ ਜੋ ਸਤਿਗੁਰ ਸੇਵਨ, ਅੰਤਰ ਨਾਮ ਨਿਤ ਨਾਮ ਹੈ ਖਾਨ, ਖਰਚਨ ਨਾ ਨਿਕੁਟ ਹਾਰ ਗੁਣ ਸਹਿਜ ਜਵਾਨ, ਨਾ ਹੋਏ ਜੰਮੇ ਨਾ ਮਰੇ ਨਾ ਹੋਏ ਦੁੱਖ ਸਹਨ, ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ, ਸੱਜਣ ਮਿਲੇ ਨਾ ਵਿਛੜੇ ਜੇ ਸਤ ਆਂਜਨ ਮਿਲੇ ਰਹਨ, ਇਸ ਜੱਗ ਮੈਂ ਵੇਲੇ ਜਾਣੀਏ ਨਾਨਕ ਸੱਚ ਰਹਨ, ਸੁਣੀ ਮਹਲਾ ਭਤੀਜਾ ਹਰ ਜੀ ਹੁਕਮ ਗਮ ਹੈ, ਕਿਤ ਵਿਚ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕੱਟੀਏ, ਚਿੰਤੋ ਸੇ ਮਨ ਆਏ ਗੁਰਮੁਖਾਰ ਹਰ ਨਾਮ ਜਪਨ, ਹੋ ਤਿਨ ਕੇ ਬਲਿਹਾਰ ਨੇ ਜਾਨ ਮਨ ਹਰ ਗੁਣ ਸਦਾ ਰਵਾਨ, ਰਹਾ ਗੁਰ ਸਰਬਰ ਮਾਨ ਸਰੋਵਰ ਹੈ ਬੜ ਭਾਗੀ ਪੁਰਖ ਰਹਨ, ਸੇਵਕ ਗੁਰਮੁਖ ਸੋਜਿਆ ਸੇ ਹੰਸ ਲੈ ਨਾਮ ਲਹਨ, ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ, ਥੁਰ ਪੁਰਬ ਹੋਵੇ ਲਿਖਿਆ ਗੁਰਭਾਣਾ ਮਨ ਲੈਨ, ਬੜ ਭਾਗੀ ਕਰ ਖੋਜਿਆ ਪਾਇਆ ਨਾਮ ਧਿਧਾਨ, ਗੁਰਪੁਰੇ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ, ਸਭਨਾ ਕਾ ਪ੍ਰਵੇਕ ਹੈ ਦੂਜਾ ਵਰਨਾ ਕੋਏ, ਗੁਰ ਪ੍ਰਸਾਦੀ ਮਨ ਵਸੇ ਤਿਪਤ ਘਟ ਪ੍ਰਗਟ ਹੋਏ, ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ, ਵਸੇ ਸਭ ਥਾਏ ਮੰਦਾ ਕਿਸਨੋ ਆਖੀਏ, ਸ਼ਬਦ ਵੇਖੋ ਲਿਵਲਾਏ ਬੁਰਾ ਭਲਾ ਚਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖੇ ਕੋ ਬੁਝਿਆ ਇੱਕ ਸਮਾਏ ਸਮਾਏ, ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਏ, ਜਾਂ ਨਾਨਕਾਰ ਅਰਾਧਿਆ ਗੁਰਚਰਨੀ ਚਿਕਲਾਏ, ਰਾਗ ਸੋਈ ਅਸ਼ਟਪਦੀਆ ਮਹਲਾ ਚੌਥਾ ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਕੋਈ ਅਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵੇਚਾਈ ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਓ, ਜੇ ਸੁਖ ਦੇ ਤਾਂ ਤੁਝੇ ਤੇ ਅਰਾਧੀ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ, ਧਨ ਮਨ ਕਾਠ ਕਾਠ ਸਵੇ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਧੋਮਾ ਜੋ ਦੇਵੇ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੇਲੇ ਵਡਿਆਈ, ਅੱਖੀ ਕਾਰ ਧਰੀ ਚਰਨਾ ਤਨ ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰਕ ਡੇ ਵੀ ਧਿਆਈ, ਜੇ ਦੁੱਖ ਸਹਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਧ ਵੱਲ ਰਹੇ ਤਾਂ ਕੋਈ ਕਿਉਂ ਆਖੋ ਤੁਧ ਵਿਸਮੇ ਮਰ ਜਾਈ, ਵਾਰ ਵਾਰ ਜਾਈ ਗੁਰੇ ਉੱਪਰ ਪੈ ਪੈਰੀ ਸੰਤ ਮਨਾਈ, ਨਾਨਕ ਵਿਚਾਰਾ ਭਇਆ ਦੇਵਾਨਾ ਹਰ ਤੋ ਦਰਸ਼ਨ ਕੇ ਤਾਈ, ਚੱਖੜ ਜਾਗੀ ਵਰਤੇ ਵਿਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿਖਲੰਗ ਗੁਰ ਪੈ ਜਾਈ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ, ਜਿਉ ਧਰਤੀ ਸੋਭ ਕਰੇ ਜਲ ਵਰਸੇ ਤਿਉ ਸਿੱਖ ਗੁਰ ਮਿਲ ਬਿਸਾਈ, ਸੇਵਕ ਕਾ ਹੋਏ ਸੇਵਕ ਵਰਤਾ ਕਰ ਘਰ ਬਿਨੋ ਬੁਲਾਈ, ਨਾਨਕ ਦੀ ਬੈਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ, ਜੋ ਤੁਧ ਸੇਵੇ ਸੋ ਤੁਹੇ ਹੋਵੇ, ਤੁਧ ਸੇਵਕ ਭੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦਿਵਾਈ, ਜਿਸ ਨੂੰ ਦੇ ਸੋਈ ਜਨ ਪਾਏ ਹੋਰ ਮਹਿਫਲ ਸਭ ਚਿਤਰਾਈ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ, ਇੱਕ ਦਾਨ ਮੰਗੇ ਇੱਕ ਦਾਨ ਮੰਗੇ ਨਾਨਕ ਬੇਚਾਰਾ ਦਸਨ ਦਾਸ ਕਰਾਈ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ, ਗੁਰਮੁਖ ਬੋਲੇ ਸੋ ਥਾਏ ਪਾਏ ਨਾ ਮਨਮੁਖ ਹੋ ਕਿਸੇ ਥਾਏ ਨਾ ਪਾਈ, ਬਾਰਾਂ ਕੱਕਰ ਵਰਖ ਵਰਸੇ ਗੁਰਸਿੱਖ ਗੁਰ ਦੇਖਣ ਜਾਈ, ਸਭ ਦਿਨ ਸਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ, ਅਨੇਕ ਪਾਪ ਕਰੀ ਗੁਰ ਕਾਰਨ ਗੁਰ ਭਾਵੇ ਸੋ ਥਾਏ ਪਾਈ, ਰਹਿਣ ਦਿਨ ਗੁਰ ਚਰਨ ਦੀ ਦਇਆ ਕਰੋ ਮੇਰੇ ਸਾਈ, ਨਾਨਕ ਕਾ ਵੀ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਗਾਈ, ਨਾਨਕ ਕਾ ਪ੍ਰਭ ਪੂਰ ਰਹੋ ਹੈ ਜਤ ਕਤ ਤਤ ਗੁਸਾਈ, ਰਾਗ ਸੂਹੀ ਮਹੱਲਾ ਚੌਥਾ ਅਸ਼ਪਦੀਆਂ ਘਰ ਦਾ ਸਮਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਨੇ ਹੁ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਮੈਂ ਹਰ ਹਰ ਨਾਮ ਸਾ ਗੁਰ ਕੀ ਗੁਰਪੂਰੇ ਤੇ ਪਾਇਆ ਅੰਮ੍ਰਿਤ ਗਮ ਥਾ ਰਹਾ, ਸਤਿਗੁਰ ਵੇਖ ਵੇਖਸੀਆ ਹਰ ਨਾਮ ਮੈਂ ਲੱਗਾ ਪਿਆਰ, ਕਿਰਪਾ ਕਰਕੇ ਮੇਰੇ ਨੂੰ ਪਾਇਆ ਮੁੱਖ ਦੁਆਰ, ਸਤਿਗੁਰ ਜੀ ਨਾਮ
1: ਲਿਖਿਆ ਅੰਮ੍ਰਿਤ ਸਹਿਜ ਸਤ ਸੁੱਤਿਆਂ ਗੁਰ ਚਲਾਈਏ ਉਸ ਵੀ

ਆਪਣੀ ਕਮਾਨ ਦੇ ਮਿਲਾਏ, ਸਤਿਗੁਰ ਮਿਲੇ ਹਰ ਪਾਇਆ, ਮਿਲਿਆ ਸਹਿਜ ਸੁਭਾਏ, ਸਤਿਗੁਰੂ ਸਾਗਰ ਗੁਣ ਨਾਮ ਕਾ, ਮੈਂ ਕਿਸ ਦੇਖਣ ਕਾ ਚਾਹੁ, ਹਾਂ ਕਿਸ ਬਿਨ ਘੜੀ ਨਾ ਜੀਉ, ਬਿਨ ਦੇਖੇ ਮਰ ਜਾਉ, ਜਿਉ ਮਛਲੀ ਬਿਨ ਪਾਣੀਏ, ਰਹੇ ਨਾ ਕਿਸੇ ਉਪਾਏ, ਕਿਉ ਹਰ ਬਿਨ ਸੰਤ ਨ ਜੀ, ਬਿਨ ਹਰ ਨਾਮੇ ਮਰ ਜਾਏ, ਮੈਂ ਸਤਿਗੁਰੂ ਸੇਤੀ ਤੇਰ ਹੜੀ, ਕਿਉਂ ਗੁਰ ਬਿਨ ਜੀਵਾਂ ਮਾਉ, ਮੈਂ ਗੁਰੂ ਬਾਣੀ ਦਾਰ ਹੈ, ਗੁਰਬਾਣੀ ਲਗ ਰਹਾਉ, ਹਰ ਹਰ ਨਾਮ ਰਤਨ ਹੈ, ਗੁਰਤੁੱਠਾ ਦੇਵੇ ਗੁਰ ਤੁੱਠਾ ਦੇਵੇ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਾਂ ਲਿਵਲਾਏ, ਗੁਰੂ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇ ਦੁਰਾਏ, ਜਿਸ ਪ੍ਰਾਪਤ ਸੋਲ ਹੈ ਗੁਰਚਰਨੀ ਲਾਗੇ ਆਏ, ਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਕਿਸ ਦੇਵਾਂ ਮਾਨੇ ਆਪਣਾ ਨਵ ਲਾਗਾਂ ਪਾਏ, ਸੱਜਣ ਮੇਰਾ ਏਕ ਤੋਂ ਕਰਤਾ ਪੁਰਖ ਸੁਜਾਨ, ਸਤਿਗੁਰ ਮੀਤ ਮਲਾਹੀਆ ਮੈਂ ਸਦਾ ਸਦਾ ਤੇਰਾ ਤਾਣ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਐਸਾ ਮੈਂ ਰਿਹਾ ਸਮਾਏ, ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਾਹ ਮੰਨਿਆ ਗੁਰ ਪੂਰੇ ਸਵਾਸ, ਰਾਗ ਤੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਜਰਿਓ ਵਿਖਿਆ ਕੇ ਸੰਗਾ ਮਨੇ ਵਿਆਪਤ ਅਨਕ ਤਰੰਗਾ, ਮੇਰੇ ਮਨ ਗਮ ਗੋਚਰ ਕਦ ਪਾਈਏ ਪੂਰਨ ਪਰਮੇਸ਼ਰ, ਹਾਓ ਮੋਹ ਮਗਨ ਮੇਰਿਹਾ ਵਿਆਪੇ, ਅਤ ਤ੍ਰਿਸ਼ਨਾ ਕਬੂ ਨਾਹੀਂ ਤਰਾਪੇ, ਬਸੇ ਕ੍ਰੋਧ ਸੰਸੀਰ ਚੰਡਾਰਾ, ਗਿਆਨ ਨਾ ਸੂਜੇ ਮਹਾਂਗਵਾਰਾ, ਭ੍ਰਮਤ ਵਿਆਪਤ ਜਰੇ ਵੀ ਕਿਵਾਰਾ, ਜਾਣ ਨਾ ਪਾਈਏ ਪ੍ਰਭੂ ਦਰਬਾਰ, ਆਸਨ ਦੇਸਾ ਬੰਦ ਮੁਰਾਨਾ, ਮਹਿਲ ਨ ਪਾਵੇ ਫਿਤ ਬਿਗਾਨਾ, ਸਗਲ ਵਿਆਦ ਕੇ ਵਸ ਕਰ ਦੀਨਾ, ਫਿਰਤ ਪਿਆਸ ਜਿਉਂ ਜਲ ਬਿਨ ਮੀਨਾ, ਕੋਸ਼ਿਸ਼ ਸਿਆਨ ਭੁਗਤ ਨ ਮੋਰੀ, ਏਕ ਆਸ ਠਾਕੁਰ ਪ੍ਰਭ ਤੋਰੀ, ਕਰੂੰ ਬੇਨਤੀ ਸੰਤਨ ਪਾਸੇ, ਮੇਲਿਓ ਨਾਨਕ ਅਰਦਾਸੇ, ਪੈ ਕਿਰਪਾਲ ਸਾ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ, ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ, ਚਰਨ ਕਮਲ ਸਰਨਾਏ ਨਰਾਇਣ, ਦੀਨਾ ਨਾਥ ਭਗਤ ਪੁਰਾਇਣ, ਰਹਾਉ ਨਾਥਾ ਨਾਥ ਭਗਤ ਪੈ ਮਿਟਨ, ਸਾਧ ਸੰਗ ਜਮਦੂਤ ਨ ਭੇਟਣ, ਜੀਵਨ ਰੂਪ ਅਨੂਪ ਦਿਆਲਾ, ਰਵਣ ਗੁਣਾ ਘਟੀਏ ਜਮ ਜਾਲਾ, ਅੰਮ੍ਰਿਤ ਨਾਮ ਰਸਨ ਨਿਤ ਜਾਪੇ, ਰੋਗ ਰੂਪ ਮਾਇਆ ਨ ਵਿਆਪੇ, ਜਪ ਗੋਬਿੰਦ ਸੰਗੀ ਸਭ ਤਾਰੇ, ਪੋਤ ਨਾਹੀ ਪੰਜ ਬਟਵਾਰੇ, ਮਨ ਬਚ ਕਰਮ ਪ੍ਰਭ ਏਕ ਧਿਆਏ, ਸਰਬ ਫਲਾਂ ਸੋਈ ਜਨ ਪਾਏ, ਧਾਰ ਅਨਗ੍ਰਹਿ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ, ਆਦਮ ਅਦ ਹੰਤ ਪ੍ਰਭ ਸੋਈ, ਨਾਨਕ ਦਿਸਵਨ ਅਵਰ ਨ ਕੋਈ, ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਤੀਆਂ ਘਰ ਨੌਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਿਨੇ ਦੇਖਿਆ ਮਨ ਰਹਿਸੀਏ ਕਿਉਂ ਪਾਈਏ, ਤਿੰਨ ਸੰਗ ਜੀਉ, ਸੰਤ ਸਰਨ ਮਨ ਮਿਤ ਸੇ ਲਾਇਨ, ਪ੍ਰਭ ਸਿਉਂ ਰੰਗ ਜੀਉ, ਤਿੰਨ ਸਿਉਂ ਪ੍ਰੀਤ ਨ ਟੁੱਟੀ, ਕਵ ਨ ਹੋਵੇ ਭੰਗ ਜੀਉ, ਪਾਰ ਬ੍ਰਹਮ ਪ੍ਰਭ ਕਰ ਦਿਆ, ਗੁਣ ਗਾਵਾਂ ਤੇਰੇ ਨਿਤ ਜੀਉ, ਆਏ ਮਿਲੋ ਸੰਤ ਸੱਜਣਾ, ਨਾਮ ਜਪੋ ਮਨ ਮਿਤ ਜੀਉ, ਰਹਾਉ ਦੇਖੇ ਸੁਣੇ ਨਾ ਜਾਣੀ, ਮਾਇਆ ਮੋਹਿਆ ਅੰਧ ਜੀਉ, ਕਾਚੀ ਦੇਹਾ ਵਿਣਸਣੀ ਕੂੜ ਕਮਾਵੇ ਤੰਦ ਜੀਉ, ਨਾਮ ਧਿਆਵੇ ਸੇ ਜਿਨ ਚਲੇ, ਗੁਰਪੂਰੇ ਸਰਬੰਧ ਜੀਉ, ਹੁਕਮੇ ਜੁਗਮੇ ਆਇਆ ਚੱਲਣਾ ਕਿਸਮ ਜੋਗੀਉ, ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਉ, ਜਿਸ ਨੂੰ ਕਰਤਾ ਵਿਸਰੇ ਕਿਸੇ ਵਿਛੋ ਰਸ ਭੋਗ ਜੀਉ, ਆਪਣੇ ਪ੍ਰਭ ਪਾਣੀਆਂ ਤਰਗਾ ਪੈਂਦਾ ਜਾਏ ਜੀਉ, ਇੱਥੇ ਸੁਖ ਮੁਖ ਉਜਲਾ ਏਕੋ ਨਾਮ ਧਿਆਏ ਜੀਉ, ਆਦਰ ਦਿੱਤਾ ਪਾਰ ਬ੍ਰਹਮ ਗੁਰਸੇਵਿਆ ਸਤ ਪਾਏ ਜੀਉ, ਥਾਂ ਤਨੰਤ ਰਵ ਰਿਹਾ ਸਰਬ ਜੀਆਂ ਪ੍ਰਤਪਾਲ ਜੀਉ, ਸੱਚ ਖਜਾਨਾ ਸੰਚਿਆ ਇੱਕ ਨਾਮ ਧਨ ਮਾਲ ਜੀਉ, ਮਨ ਤੇ ਕਬੂ ਨਾ ਵਿਸਰੇ ਜਾਂ ਆਪੇ ਹੋਏ ਦਿਆਲ ਜੀਉ, ਆਵਣ ਜਾਣਾ ਰਹਿ ਗਏ ਮਨ ਬੂਠਾ ਨਿਰੰਕਾਰ ਜੀਉ, ਤਾ ਕਾਂਤ ਨ ਪਾਈਏ ਉੱਚਾ ਗਮ ਪਾਰ ਜੀਉ, ਜਿਸ ਪ੍ਰਭੂ ਆਪਣਾ ਵਿਸਰੇ ਸੋ ਮਰ ਜਮੇ ਲਖਵਾਰ ਜੀਉ,
ਸਾਚ ਨਿਓ ਤਿਨ ਪ੍ਰੀਤ ਮਾਂ ਜਿਨ ਮਨ ਉਠਾ ਆਪ ਜੀਓ ਹੁਣ ਸਾਂਝੀ ਤਿਨ ਸੰਗ ਵਸੇ ਆਠ ਪੈਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸ਼ਰੇ ਬਿਨਸੇ ਸੰਤਾਪ ਜੀਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੀ ਏਕ ਅਨੇਕ ਜੀਓ ਤੂੰ ਸਮਰੱਥ ਸਰਵ ਮੈਂ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਨਾ ਕੀ ਟੇਕ ਜੀਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਪੁੱਲੀ ਜੇ ਚੁੱਕੀ ਸਾਈਂ ਪੀਤ ਹੈ ਜੀ ਕਾਢੀਆਂ ਬਿਨਾਂ ਨਹੀਂ ਦੁਜਾਉਣੀ ਲੱਗਾ ਸੂਰ ਮਰੋ ਸੇਵਾਂਡੀਆਂ ਹਾਂ ਨਾ ਛੱਡੋ ਕੰਤ ਪਸਾਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਓ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁਮਾਣੀਆਂ ਜਾਂ ਤੂੰ ਅੰਦਰ ਤੂੰ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਟੁੱਠਾ ਕਿਰਪਾ ਨਦਾਨਾ ਦੂਜੇ ਵਿਖਾਲ ਇਹਾ ਪਾਈ ਨੂੰ ਦਾਤੜੀ ਨਿਤੇ ਦੇ ਰੱਖਾਂ ਸੰਭਾਲ ਭਾਵ ਜੁਲਾਈ ਪੰਥ ਤੂੰ ਨੈਣੀ ਦਸ ਦਿਖਾਲ ਸਰਵਣੀ ਸੁਣੀ ਕਹਾਣੀਆਂ ਜੇ ਗੁਰੂ ਕੀ ਵੇ ਕਿਰਪਾਲ ਕੀਤੀ ਲੱਖ ਕਰੋੜ ਪੀਰੀਏ ਰੋਮ ਨਾ ਪੂਜਨ ਤੇਰਿਆ ਤੂੰ ਸਾਈ ਹੂੰ ਸਾਹਾ ਹੋਂ ਕਹਿ ਨਾ ਸਕਾਂ ਗੁਣ ਤੇਰਿਆ ਸਹੀਆਂ ਤੂੰ ਅਸੰਖ ਵੰਜੋ ਹੰਭ ਵਧਾਣੀਆਂ ਇੱਕ ਭੋਰੀ ਨਿਹਾਲ ਦਿਓ ਦਰਸ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਦਿਲ ਵਿਖ ਮੰਜਨ ਦੂਰੇ ਸੋ ਕਿਉਂ ਵਿਸਰੇ ਮਾਓ ਮੈਂ ਚੋਰਿਆ ਭਰਪੂਰੇ ਹੋਏ ਨਿਮਾਣੀ ਟੈ ਪਵਾਂ ਮਿਲਿਆ ਸਹਿ ਸੁਭਾਏ ਪੁਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹਲਾ ਪੰਜਵਾਂ ਸਿਮਿਤ ਬੇਦ ਪੁਰਾਣ ਪਕਾਰਨ ਪੋਥੀਆਂ ਨਾ ਬਿਨਾਂ ਸਭ ਕੂੜ ਗਾਲੀ ਖੋਸ਼ੀਆਂ ਨਾ ਮੈਦਾਨ ਅਪਾਰ ਭਗਤਾਂ ਮਨ ਵਸੇ ਜਨਮ ਮਨ ਮੋਹ ਦੁੱਖ ਸਾਧੂ ਸੰਗ ਨਸੇ ਰਹਾਉ ਮੋਏ ਬਾਦ ਹੰਕਾਰ ਸਰ ਪਰ ਰੁਣੀਆਂ ਸੁਖ ਨਾ ਪਾਏ ਮੂਲ ਨਾ ਵਿਛੁਨੀਆਂ ਮੇਰੀ ਮੇਰੀ ਤਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾ ਬਿਨਾਂ ਸੁਖ ਨਾ ਹੀ ਸਰ ਪਰ ਹਾਰਿਆ ਆਵੇ ਜਾਏ ਨੇਕ ਮਰ ਮਰ ਜਨਮ ਤੇ ਬਿਨ ਬੁੱਝੇ ਸਵਾਦ ਜੋ ਨੀ ਪਰਮ ਤੇ ਜਿਨ੍ਹਾਂ ਕੋ ਪਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਿਨੀ ਜਪ ਲਿਆ ਖੋਜੇ ਕੋਟ ਸੰਗ ਬਹੁਤ ਆਨੰਦ ਕੇ ਇਸ ਬਜਾਏ ਆਪ ਨੇੜਾ ਤਿਸ ਹੈ ਵਿਸਰਨਾ ਦਤਾਰੇ ਆਪਣਾ ਨਾਮ ਦਿਓ ਹੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਰਾਸੂ ਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਜਕ ਚੁੰਜੀ ਮਾਵਣ ਦੋਸੜੇ ਹੋ ਕਿਉਂ ਸੋ ਰਾਵਣ ਜਾਓ ਜੀਓ ਇੱਕ ਦੋ ਇੱਕ ਚੁੜੰਨੀਆਂ ਕੌਣ ਜਾਣੇ ਮੇਰਾ ਨਾਮ ਜੀਓ ਜਿਨੀ ਸਖੀ ਸੋ ਰਾਵਿਆ ਸੇ ਅੰਬੀ ਸ਼ਾਵੜੀ ਏ ਜੀਓ ਸੇ ਗੁਣ ਵੰਜ ਨਾਮਨੀ ਹੋ ਹੋ ਕਹਿ ਜੀ ਦੋਸਤ ਰੇ ਜੀਓ ਕਿਆ ਗੁਣ ਤੇਰੇ ਵਿਥਾ ਹੋ ਕਿਆ ਕਿਆ ਕਿਨਾ ਤੇਰਾ ਨਾਮ ਜੀਓ ਇੱਕ ਤੇ ਟੋਲ ਨਾਮ ਬੜਾ ਹੋ ਸਤਿਗੁਰੂ ਹਾਣੇ ਤੇਰੇ ਜਾਣ ਜੀਓ ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜੀਓ ਸੇ ਵਸਤ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚੇਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜੀਓ ਹੋ ਇੰਨੀ ਟੋਲੀ ਭੁਲੀਅਸ ਤਿਸ ਕੰਤ ਨ ਬੈਠੀ ਪਾਸ ਜੀਓ ਅੰਬਰ ਕੁੰਜਾਂ ਕੁਰਲੀਆਂ ਬਗ ਬਹਿਟੇ ਆਏ ਜੀਓ ਸਾ ਤਨ ਚੱਲੀ ਸਹੁਰੇ ਕਿਆ ਮੂਹਦੇ ਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜਿਆ ਸੀ ਜੀਓ ਤੈ ਸੌ ਨਾਲੋਂ ਮੁਤਿਆਸ ਦੁੱਖਾਂ ਕੂਤ ਰਿਆਸ ਜੀਓ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਹੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਆਗਣ ਕਾ ਹੀ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੇ ਤੂੰ ਸਹਿਬ ਮੇਰੀ ਰਾਸ ਜੀਓ ਤੁਧ ਅੰਤਰ ਹੋਂ ਸੁਖ ਵਸਾਂ ਤੂੰ ਅੰਦਰ ਸਵਾਸ ਜੀਓ ਪਾਣੇ ਤਖਤ ਵਡਾਈਏ ਪਾਣੇ ਪੀ ਉਦਾਸ ਜੀਓ ਪਾਣੇ ਥਲ ਸਿਰ ਸਰਵ ਹੈ ਕਮਲ ਫੁਲੇ ਆਕਾਸ ਜੀਓ ਭਾਣੇ ਪਵਜ ਲੰਘੀਏ ਭਾਣੇ ਮੰਜ ਪ੍ਰਿਆਸ ਜੀਓ ਭਾਣੇ ਸੋ ਸੋ ਰੰਗਲਾ ਸਿਵ ਤਿਰਥਾ ਗੁਣਤਾਸ ਜੀਓ ਭਾਣੇ ਬਹੁ ਬਿਹਾਵਲਾ ਹੋ ਆਵਣ ਜਾਣ ਮੁਆਸ ਜੀਓ ਤੂੰ ਸੋ ਅਤੋਲਵਾ ਹੋ ਕਹਿ ਕਹਿ ਕਹਿ ਪਿਆਸ ਜੀਓ ਕਿਆ ਮੰਗੂ ਕਿਆ ਕਿਆ ਸੁਣੀਏ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰ ਸ਼ਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪਹਿਲਾ ਸੂਹੀ ਮਹੱਲਾ ਪੰਜਵਾਂ ਗੁਣਵੰਤੀ
ਜੋਦੀ ਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਉ, ਆਖਾਂ ਬੈਠਾ ਜੀ ਕੀ ਗੁਰਸੱਜਣ ਦੇ ਮਲਾਏ ਜੀਉ, ਸੋਈ ਦਸ ਪੇ ਦਿਸੜਾ ਮੇਰਾ ਮਨ ਅਨੰਤ ਨਾ ਕਾਹੂੰ ਜਾਏ ਜੀਉ, ਇਹ ਮਨ ਤੈ ਘੁੰਡੇ ਸਾਂ ਮੈਂ ਮਾਰਗ ਦੇ ਬਤਾਏ ਜੀਉ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਣਾਏ ਜੀਉ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗੁਆਏ ਜੀਉ, ਇਤ ਮਾਰਗ ਚੱਲੇ ਪਾਇੜੇ ਗੁਰ ਕਹੇ ਸੋ ਘਰ ਕਮਾਏ ਜੀਉ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਉ ਜੀਉ, ਇਉਂ ਪਾਵੇ ਹਰ ਦਰਸਾਵੜਾ ਨਾ ਲੱਗੇ ਧਤੀ ਵਾਉ ਜੀਉ, ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮ ਆਉ ਜੀਉ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪ੍ਰਸਾਉ ਜੀਉ, ਮੈਂ ਬਹੁੜ ਨਾ ਰੀਸ ਨਾ ਪੋਖੜੀ ਹੋ ਰੱਜਾਂ ਤ੍ਰਿਪਤ ਗਾਏ ਜੀਉ, ਜੋ ਗੁਰ ਦੀ ਸੇ ਸਿੱਖਦਾ ਤਿਸ ਨਹੀਂ ਵੇਲਾ ਗੁਮ ਪਾਏ ਜੀਉ, ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪੇੜੇ, ਘਰ ਪਾਉਣੀ ਬਲਰਾਮ ਜੀਉ, ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਉ, ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਰ ਗਵਾਇਆ, ਵਰ ਕਰ ਦਰ ਦਰਸ਼ਨ ਜਾਤਾ ਪਿਰਕਾ ਸਹਿਜ ਨਾ ਪਾਇਆ, ਸਤਿਗੁਰੂ ਪੁੱਛਣ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ, ਨਾਨਕ ਬਾਲਤਨ ਰੰਡੇਪਾ ਦਿਨ ਪਿਰ ਧਨ ਕਮਲਾਣੀ, ਬਾਬਾ ਮੈਂ ਵਰ ਦੇ ਮੈਂ ਹਰ ਵਰ ਪਾਵੇ ਜਿਸਕੀ ਬਲਰਾਮ ਜੀਓ, ਰਵ ਰਿਆ ਜੁਗ ਚਾਤਰ ਪਵਣ ਬਾਣੀ ਜਿਸਕੀ ਬਲਰਾਮ ਜੀਓ, ਤਰੈ ਪਵਣ ਕੰਤਰ ਵੇ ਸੁਹਾਗਣ ਅਵਗਣ ਅਵਗਣਵੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ ਪੂਰਿਆ ਪਰ ਪੂਰੇ, ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡਣਾ ਮੈਲੇ ਵੈਸੇ, ਨਾਨਕ ਮੈਂ ਵਰ ਸਾਚਾ ਪਾਵੇ ਜੁਗ ਜੁਗ ਪ੍ਰੀਤਮ ਤੈਸੇ, ਬਾਬਾ ਲਗਨ ਗਣਾਏ ਹੂੰ ਵੀ ਵੰਜਾਂ ਸੋਹਰੇ ਬਲਰਾਮ ਜੀਓ, ਸਹਾ ਹੁਕਮ ਰਜਾਏ ਸੋ ਨਾ ਤਲੇ ਸੋ ਪ੍ਰਭ ਕਰੇ ਬਲਰਾਮ ਜੀਓ, ਕਿਰਤ ਪਿਆ ਕਰਤੇ ਕਰ ਪਾਇਆ ਮੇਟ ਨਾ ਸਕੇ ਕੋਈ।

ਹਰ ਨਾਮ ਰਤਨ ਪਰਵਾਣਾ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪਛਾਣੇ ਪ੍ਰਭ ਜੈਸੇ ਵਿਨਾਸੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਸੋਈ ਸ਼ੰਕਰ ਮਹਿਲਾ ਸ਼ੰਕਰ ਮਹਿਲਾ ਪਹਿਲਾ ਘਰ ਚੌਥਾ ਦਿਨ ਕੀਆ ਤਨ ਦੇਖਿਆ ਜਗਤ ਨਰੇ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦਿਪਾਇਆ ਚੰਦੋ ਦਿਪਾਇਆ ਦਾਨ ਹਰ ਕੇ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੇ ਨੇ ਪੁਰਖ ਮੋਣੀਏ ਲਾਇਆ ਵਿਆਹ ਹੋਆ ਸੋਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀਆ ਤਨ ਦੇਖਿਆ ਜਗਤ ਨਰੇ ਲਾਇਆ ਹੋਂ ਬਲਿਆਰੀ ਸਾਜਨਾ ਕੀਤਾ ਅਵਰੀਤਾ ਇਹ ਤਨ ਜਿਨ ਸਿਉਂ ਗਾਂਡਿਆ ਮਨ ਲਈ ਉਡਾ ਦਿੱਤਾ ਲੀਆ ਤਾਂ ਲੀਆ ਮਾਨ ਜਿਨ ਸਿਉਂ ਸਹਿ ਸੱਜਣ ਕਿਉਂ ਵਿਸਰੇ ਜਿਨ ਦਿਸ ਆਇਆ ਹੋਂ ਰਲੀਆਂ ਜੀ ਚੇਤੀ ਕਾ ਗਹਿ ਰਹੇ ਸਰਲ ਗੁਣ ਅਗੁਣ ਨ ਕੋਈ ਹੋਏ ਨੀਤਾ ਨੀਤਾ ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ ਜੀ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੇ ਸਾਂਝ ਕਰੀਜੇ ਗੁਣੋ ਸ਼ੇਰੀ ਛੋੜ ਅਗਨ ਚੱਲੀਏ ਪਹਿਰੇ ਪਟੰਬਰ ਕਰ ਟੰਬਰ ਆਪਣਾ ਪਿੜ ਮੱਲੀਏ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਗੁਣ ਕਾ ਹੋਵੇ ਵਾਸਲਾ ਕੱਢ ਵਾਸ ਲਈਜੇ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਸੁਣੇ ਦੇਖੇ ਬਾਜ ਕਹੀਏ ਦਾਨ ਅਣ ਮੰਗਿਆ ਦੇਵੇ ਦਾਨ ਦੇ ਦਾਤਾ ਜਗ ਵਧਿਆਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਸੋਈ ਮਹਲਾ ਪਹਿਲਾ ਮੇਰਾ ਮਨ ਰਾਤਾ ਨੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਪਾਵੇ ਸੱਚ ਕੀ ਮਤ ਕਿਉਂ ਟਲੇ ਇਸ਼ਨਾਨ ਦਾਨ ਸੋ ਗਿਆਨ ਮੰਜਨ ਆਪ ਛਲਿਓ ਕਿਉਂ ਛਲੇ ਪਰਪੰਚ ਮੋਹ ਬੇਕਾਰ ਥਾਕੀ ਕੂਟ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਸਹਿਬ ਸਿਉਂ ਸਲਾਹੀਏ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲੀਏ ਕਿਨੇ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪੈ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾਮਨ ਸਾਚੇ ਲਾਇਆ ਜਿਸ ਨਾਲ ਗੁਣ ਗਾਵਾਂ ਜਿਸ ਪਾਵਾਂ ਕਿਉਂ ਮਿਲੇ ਹੋਈ ਪਰਾਇਆ ਸਹਿਬ ਸੋ ਸਲਾਹੀਏ ਜਿਨ ਜਲ ਤੋ ਪਾਇਆ ਆਏ ਗਿਆ ਕਿ ਨੀ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸੋ ਮਨ ਮਾਨਿਆ ਹਰ ਸੇ ਤੀ ਰਾਤਾ ਸਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਘੋਟ ਸਾਰਿਆ ਪੰਚ ਪੂ ਨਾਇਕੋ ਆਪ ਸਰਿੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਪਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਏ ਜੈਸਾ ਫਿਰ ਪਾਵੇ ਸਮਝੇ ਸੁਝੇ ਜਾਣੀਏ ਤੇ ਆਪ ਜਣਾਵੇ ਮਾਰਗ ਪਾਵੇ ਆਪੇ ਮਨਵਾ ਲੇਵੇ ਕਰਮ ਸਕਰਮ ਕਰਾਏ ਆਪੇ ਕੀਮਤ ਕਾਉਣਾ ਪੇਵੇ ਤੰਤ ਮੰਤ ਪਖੰਡ ਨਾ ਜਾਣਾ ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਿਸੇ ਤੇ ਸੁਝੇ ਗੁਰਸ਼ਬਦ ਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕੋ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰੇ ਰਲੀਆਂ ਕਰਮ ਧਰਮ ਸੁਭਾਇਆ ਅਰਸਾ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸੱਜ ਥਾਪ ਵੇਖੇ ਤਿਸੇ ਭਾਣਾ ਪਾਇਆ ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ

ਚਾਉ ਪੁਜੇ ਸ਼ਬਦ ਗੁਰ ਕਾ ਮਨ ਵਸੇ, ਕਰ ਜੋੜ ਗੁਰ ਪੇ ਕਰ ਬਨੰਤੀ, ਰਾਹ ਪਾਤਰ ਗੁਰ ਦਸੇ ਮਨ ਪਰਦੇ ਸੀਜੇ ਥੀਏ। ਸਭ ਦੇਸ ਪਰਾਇਆ ਕਿਸ ਪਰ ਖੋਲੋ ਗਟੜੀ, ਦੁਖੀ ਪਰਾਇਆ ਦੁਖੀ ਪਰਾਇਆ ਜਗ ਸਵਾਇਆ, ਕੌਣ ਜਾਣੇ ਵਿਦ ਮੇਰੀਆਂ, ਆਵਣ ਜਾਣੇ ਖਰੇ ਡਰਾਵਣੇ ਟੁੱਟਣਾ ਵੇ ਫੇਰੀਆ। ਨਾਨਕ ਵੀ ਹੁਣੇ ਹੁਣੇ ਚੁਣੇ ਨਾ ਗੁਰ ਸ਼ਬਦ ਸੁਣਾਇਆ, ਮਨ ਪਰਦੇਸੀ ਜੇਠੀਏ ਸਭ ਦੇਸ ਪਰਾਇਆ। ਗੁਰਮਹਿਲੀ ਕਰੇ ਆਪਣੇ ਸੋ ਭਰਪੂਰੀਨਾ, ਸੇਵਕ ਸੇਵਾ ਤਾਂ ਕਰੇ ਸਤ ਸ਼ਬਦ ਪਤੀਨਾ। ਸ਼ਬਦੇ ਪਤੀ ਜੇ ਅੰਕ ਪੀਜੇ ਸੋ ਮਹਿਰ ਮਹਿਲਾਂਤਰੇ, ਆਪ ਕਰਤਾ ਕਰੇ ਸੋਈ ਪ੍ਰਭ ਆਪ ਨਿਰੰਤਰੇ। ਗੁਰ ਸ਼ਬਦ ਮੇਲਾ ਤਾਂ ਸੇਲਾ ਬਜੰਤ ਅਨਦ ਬੀਣਾ। ਗੁਰਮਹਿਲੀ ਕਰ ਆਪਣੇ ਸੋ ਭਰਪੂਰ ਲੈਣਾ, ਕੀਤਾ ਕਿਆ ਸਲਾਹੀਏ ਕਰ ਵੇਖੇ ਸੋਈ, ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਕੋਈ। ਕੀਮਤ ਸੋ ਪਾਵੇ ਆਪ ਜਣਾਵੇ, ਆਪ ਭੁੱਲ ਨਾ ਭੁੱਲੇ ਜੈ ਜੈ ਕਰ ਕਰੇ ਤੁਧ ਪਾਵੇ। ਗੁਰ ਕੇ ਸ਼ਬਦ ਅਮੁੱਲੇ, ਹੀਣੋ ਨੀਚ ਕਰੋ ਬਿਨੰਤੀ ਸਾਚ ਨਾ ਜੋਗੋਂ ਪਾਈ। ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ, ਰਾਜ ਸੂਹੀ ਸ਼ੰਤ ਮੈਂ ਮਹਲਾ ਤੀਜਾ ਘਰ ਦੂਜਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਸੁਖ ਸੁਲੜਾ ਹਰ ਤਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ। ਜਨਮ ਜਨਮ ਕੇ ਦੁਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿੱਚੋਂ ਜਿਨ ਕਾਰਜ ਸਭ ਸੁਵਾਰੇ। ਇਹ ਹਰ ਪ੍ਰਭ ਕਿਰਪਾ ਕਰੇ, ਹਰ ਜਾਪੋ ਸੁਖ ਫਲ ਹਰ ਨਾਮ ਹਰ ਜਨ ਪਾਵੋ। ਨਾਨਕ ਸੁਣੋ ਜਨ ਪਾਈ ਸੁਖ ਸੁਲੜਾ ਹਰ ਤਿਆਵੋ, ਸੁਣ ਹਰ ਗੁਣ ਪੀਨੇ ਸਹਿ ਸੁਭਾਏ। ਗੁਰਮਤ ਸਹਿਜੇ ਨਾਮ ਤਿਆਏ, ਜਿਨ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨ ਮਨ ਪਾਉ ਪਾਗਾ, ਅੰਦਰੋਂ ਦੁਰਮੈ ਦੂਜੀ ਖੋਈ, ਸੋ ਜਨ ਹਰ ਲਾਗਾ। ਤਿੰਨ ਕੋ ਕਿਰਪਾ ਕੀਨੀ ਮੇਰੇ ਸਵਾਮੀ, ਤਿੰਨ ਅੰਦਰ ਹਰ ਗੁਣ ਗਾਏ, ਸੁਣ ਮਨ ਪੀਨੇ ਸਹਿ ਸੁਭਾਏ। ਜੁਗਮੇ ਰਾਮ ਨਾਮ ਵਿਸਤਾਰਾ, ਗੁਰਦੇਵ ਜੋ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ। ਜਿਸ ਕਿਰਪਾ ਕਰੇ ਸੋ ਪਾਏ, ਸੱਚੇ ਗੁਣ ਗਾਵੇ ਦਿਨ ਰਾਤੀ, ਕਿਲਵਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭਨਾ ਕਾ, ਹੋ ਤੇਰਾ ਤੂੰ ਹਮਾਰਾ। ਜੁਗਮੇ ਰਾਮ ਨਾਮ ਵਿਸਤਾਰਾ, ਸਾਜਨ ਆਏ ਉਠੇ ਕਰ ਮਾਹੀ, ਹਰ ਗੁਣ ਗਾਵੇ ਕਿਰਤ ਗਾਹੀ। ਹਰ ਗੁਣ ਗਾਏ ਸਦਤ ਪ੍ਰਾਸੀ, ਫਿਰ ਭੁੱਖ ਨਾ ਲਾਗੇ ਆਏ। ਦੈ ਦਿਸ ਪੂਜਾ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਉਠੇ ਘਰ ਮਾਹੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ, ਪਾਤਸ਼ਾਹ ਕੀ ਹਰ ਜੀਉ ਰਾਖੇ, ਜੁਗ ਜੁਗ ਰਖਤਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੇ, ਹੋਮੇ ਸ਼ਬਦ ਜਲਾਇਆ ਰਾਮ। ਹੋਮੇ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਕੀ ਸਾਚੀ ਬਾਣੀ। ਸਾਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਖ ਵਖਾਣੀ। ਭਗਤਾਂ ਕੀ ਚਾਲ ਸੱਚੀ ਅਤਿ ਨਿਰਮਲ, ਨਾਮ ਸੱਚਾ ਮਨ ਪਾਇਆ। ਨਾਨਕ ਭਗਤ ਸੋਏ ਦਰ ਸੱਚੇ, ਜਿਨੀ ਸੱਚੋ ਸੱਚ ਕਮਾਇਆ। ਹਰ ਭਗਤਾਂ ਕੀ ਜਾਤ ਪਥ ਹੈ, ਭਗਤ ਹਰ ਕੇ ਨਾਮ ਸਮਾਣੇ ਰਾਮ। ਹਰ ਭਗਤ ਕਰੇ ਵਿੱਚੋਂ ਆਪ ਗਵਾਵੇ, ਜਿਨ ਗੁਣ ਅਵਗਣ ਪਛਾਣੇ ਰਾਮ। ਗੁਣ ਅਵਗਣ ਪਛਾਣੇ ਹਰ ਨਾਮ ਖਾਣੇ, ਪੈ ਭਗਤ ਮਿੱਠੀ ਲਾਗੀ। ਅੰਦਨ ਭਗਤ ਕਰੇ ਦਿਨ ਰਾਤੀ, ਘਰ ਹੀ ਬਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਉ ਵੇਖੇ ਸਦਾ ਨਾਲੇ। ਨਾਨਕ ਸੇ ਭਗਤ ਹਰ ਕੇ ਦਰ ਸਾਚੇ, ਅੰਦਰ ਨਾਮ ਸੰਭਾਲੇ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨ ਹੋਈ ਰਾਮ। ਹੋਮੇ ਮਾਇਆ ਰੋਗ ਵਿਆਪੇ, ਪਰ ਜਨਮੇ ਦੁੱਖ ਹੋਈ ਰਾਮ। ਮਰ ਜਨਮੇ ਦੁੱਖ ਹੋਈ ਦੂਜੇ ਪਾਏ, ਪਰ ਜਿਵ ਗੋਈ ਵਿਣ ਗੁਰ ਤਤ ਨ ਜਾਣਿਆ। ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਣਿਆ। ਕੋਟਮ ਦੇ ਕਿਨੇ ਪਛਾਣਿਆ, ਹਰ ਨਾਮਾ ਸੱਚ ਸੋਈ। ਨਾਨਕ ਨਾ ਮਿਲੇ ਵਡਿਆਈ, ਦੂਜੇ ਪਾਏ ਪਤ ਖੋਈ। ਭਗਤਾਂ ਕੇ ਕਰ ਕਾਰਜ ਸਾਚਾ, ਹਰ ਗੁਣ ਸਦਾ ਵਿਖਾਣੇ ਰਾਮ। ਭਗਤ ਜਨ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ ਹਰ ਮਨ ਖਾਣੀ, ਨਾਮ ਨਿਦਾਨ ਸੱਚ ਪਾਇਆ। ਸਦਾ ਕੁੱਟ ਕਦੇ ਨਨ ਕੁੱਟੇ, ਹਰ ਦੀਆ ਸਹਿ ਸੁਭਾਇਆ। ਹਰ ਜਨ ਉੱਚੇ ਸਾਡੀ ਉੱਚੇ, ਗੁਰ ਕੇ ਸਭ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਰਾ ਸੂਹੀ ਮਹਲਾ ਤੀਜਾ, ਸ਼ਬਦ ਸੱਚੇ ਸੱਚ ਸੋਲਾ, ਜਿੱਥੇ ਸੱਚੇ ਕਹੋਏ ਵਿਚਾਰੋ ਰਾਮ। ਹੋਮੇ ਸਭ ਕਿਲਵ ਕਾਟੇ ਸਾਚ,
ਤਵ ਤਾਰੇ ਰਾਮ ਸੱਚ ਰੱਖਿਆ ਤਾਰੇ ਨਤੁਰ ਤਾਰੇ ਫਿਰ ਭਵਜਲ ਤਰ ਨ ਹੋਈ ਸੱਚਾ ਸਤਿਗੁਰੁ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਮਾਵੇ ਸੱਚ ਵੇਖੇ ਸਭ ਸੋਈ ਨਾਨਕ ਸੱਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰੁ ਸਾਚ ਬੁਝਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨਾ ਕੋਈ ਗਰਮ ਨਾ ਜੂਨੀ ਬਾਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਧਨ ਸੱਚ ਧਿਆਨ ਨਾਨਕ ਸੱਚ ਨਾਮ ਜਿਨੇ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤਕਰ ਸੋਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸਾਚਾ ਇਹ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਸੋ ਸੱਚ ਕਰੇ ਸੋ ਹੋਈ ਜਾਂ ਦੇਖਾਂ ਤਾਂ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਬੁਝੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਏ ਦਰਬਾਰੇ ਸੱਚੋ ਸੱਚ ਵਿਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋ ਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸੱਚ ਰਤੇ ਭਗਤੇ ਕਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੋਈ ਮਹਲਾ ਤੀਜਾ ਜੁਗ ਚਾਰੇ ਧਨ ਜੇ ਪਵੇ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨੈਚਲ ਰਾਜ ਸਦਾ ਕਰ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਿੰਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੇ ਮੁਕਤ ਨ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨੀਏ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੁਆਗਣੀ ਫਿਰ ਮਹਿਲਾ ਵੇਸ ਨ ਹੋਈ ਰਾਮ ਫਿਰ ਮਹਿਲਾ ਵੇਸ ਨ ਹੋਈ ਗੁਰਮੁਖ ਬੁਝੇ ਕੋਈ ਹੋਮੇ ਮਾਰ ਪਛਾਣਿਆ ਕਰਨੀ ਕਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁੜਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠੇ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾ ਧਨ ਬਾਲੀ ਤੁਰ ਮੈਲੀ ਮੇਰੇ ਪ੍ਰਭੂ ਆ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੁਆ ਪ੍ਰਭ ਰਵ ਰਿਆ ਸਭ ਥਾਈ ਰਾਮ ਪ੍ਰਭ ਰਵ ਰਿਆ ਸਭ ਥਾਈ ਮਨ ਵਸਾਈ ਪੁਰਬ ਲਿਖਿਆ ਪਾਇਆ ਸਹਿ ਸੁਹਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਮੇ ਮਲ ਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੇ ਨਾਮ ਨਵੇਂ ਨਿਜ ਪਾਈ ਸੋਈ ਮਹਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਧਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਓ ਘਰ ਆਏ ਹਰ ਗੁਣ ਗਾਵੋ ਨਾਰੀ ਅੰਧਨ ਭਗਤ ਕਰੇ ਗੁਰ ਆਗੇ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਸਦ ਹੀ ਸੋਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੁਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੋਈ ਸੇਈ ਜਨ ਨਿਸਰੇ ਕਟਕਟ ਸ਼ਬਦ ਸਮਾਣੀ ਤੀਰੇ ਗੁਣ ਗਾਵੇ ਸਹਿ ਸਮਾਵੇ ਸ਼ਬਦੇ ਮੇਲ ਮਲਾਏ ਨਾਨਕ ਸਫਲ ਜਨਮ ਤਿਨ ਕੇ ਰਾਜੇ ਸਤਿਗੁਰ ਹਰ ਮਾਰਗ ਪਾਏ ਸਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨਵਾ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਚ ਪਾਇਆ ਅੰਦਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ
ਨਾਮ ਮਨ ਵਸਾਏ, ਨਾਨਕ ਦੀਨ ਕਰ ਸਦੀ ਸੋਲਾ ਜੇ ਸਤਿਗੁਰ ਸੇਵ ਸਮਾਏ, ਬਿਨ ਸਤਿਗੁਰ ਜਗ ਭਰਮ ਫੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ, ਗੁਰਮੁਖੇ ਇੱਕ ਨੀਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ, ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੇ ਹਰ ਕੇ ਬਲ ਸਦਾ, ਜਨ ਨਿਰਮਲ ਜੁਗ ਜੁਗ ਸਦੀ ਜਾਤੇ, ਸਾਚੀ ਭਗਤ ਕਰੇ ਦਰ ਜਾਪੇ ਕਰ ਦਰ ਸੱਚਾ ਸੋਈ, ਨਾਨਕ ਸੱਚਾ ਸੋਇਲਾ ਸੱਚੀ ਸੱਚ ਬਾਣੀ, ਸਬਦੇ ਹੀ ਸੁਖ ਹੋਈ ਸੋਈ, ਮਹਲਾ ਤੀਜਾ ਜੇ ਲੋੜੇ ਵਰ ਬਾਲੜੀਏ, ਤਾਂ ਗੁਰ ਚਾਨੀ ਚਿਤ ਲਾਏ ਰਾਮ, ਸਦਾ ਹੋਵੇ ਸੁਹਾਗਣੀ ਹਰ ਜਿਉ ਮਰੇ ਨਾ ਜਾਏ ਰਾਮ, ਹਰ ਜਿਉ ਮਰੇ ਨਾ ਜਾਏ ਗੁਰਖੇ ਸਹਿ ਸੁਭਾਏ, ਸਾਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰਖੇ ਸ਼ਬਦ ਸ਼ਿੰਗਾਰੀ ਮੇਰਾ।

ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਜਾ, ਹਰ ਪਾਇਆ ਹਰ ਕਾਮਣ ਮਨ ਪਾਣੀ, ਅੰਦਨ ਗੁਣ ਗਾਵੇ ਨਿਤ ਸੱਚ ਕਥੇ ਕਤ ਕਹਾਣੀ, ਯੁਗ ਚਾਰੇ ਸੱਚਾ ਇੱਕੋ ਵਰਤੇ, ਬਿਨ ਗੁਰ ਕਿਨੇ ਨਾ ਪਾਇਆ, ਨਾਨਕ ਰੰਗ ਰਵੇ ਰੰਗਰਾ ਤੇ, ਜਿਨ ਹਰ ਸੇਤੀ ਚਿਤ ਲਾਇਆ, ਕਾਮਣ ਮਨ ਸੋਹਲਦਾ ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਵਾਹ ਰੱਖਿਆ ਉਤਾਰੇ ਰਾਮ, ਹਰ ਰਾਖਿਆ ਉਤਾਰੇ ਆਪਣਾ ਘਰ ਸਵਾਰੇ, ਗੁਰਮਤੀ ਹਰ ਜਾਤਾ ਪ੍ਰੀਤਮ ਲਿਆ ਮਨ ਮੇਰ, ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲੇ ਗੁਰੇ ਆਪਣੇ, ਗੁਰ ਕੇ ਸ਼ਬਦ ਸਵਾਰੇ ਸੋਈ ਮਹਲਾ ਤੀਜਾ, ਸੋਹਲਡਾ ਹਰ ਨਾਮ ਸੋਹਲਡਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ, ਹਰ ਮਨ ਤਨੂ ਗੁਰਮੁਖ ਤੀਜੇ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਨਿਮੁਖ ਬਾਣੀ, ਆਵਣ ਜਾਣ ਰੇ ਸੁਖ ਪਾਇਆ, ਕਰ ਅਨੰਦ ਸਤ ਸਮਾਣੀ, ਹਰ ਹਰਿ ਕੋ ਪਾਇਆ, ਹਰ ਪ੍ਰਭੁ ਨਾਨਕ ਕਿਰਪਾ ਤਾਰੇ, ਸੋਹਲਡਾ ਹਰ ਨਾਮ ਨਾਮ ਗੁਰ ਸ਼ਬਦੀ ਵਿਚਾਰੇ, ਹਮ ਨੀਵੀ ਪ੍ਰਭਾਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰਮੇਲੀ ਬਹੁ ਕਿਰਪਾ ਤਾਰੀ, ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਵਰ ਵਾਲੀਆਂ ਮਾਣੇ, ਸੇਹ ਸੁਖਾਲੀ ਜਾਂ ਪ੍ਰਪਾਇਆ, ਹਰ ਹਰ ਨਾਮ ਸੁਵਾਣੇ, ਨਾਨਕ ਸੁਆਗਨ ਸਾਵਡ ਪਾਗੀ, ਜੇ ਚੱਲੇ ਸਤਿਗੁਰ ਪਾਏ, ਅਮਨੀ ਵੀ ਪ੍ਰਭਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਕੱਟ ਕਟੇ ਸਪਨਾ ਵਿੱਚ ਇੱਕੋ ਏਕ ਰਾਮ ਪਧਾਰੋ ਰਾਮ, ਇੱਕ ਨਾ ਪ੍ਰਭ ਦੂਰ ਵਸੇ, ਇੱਕ ਨਾ ਮਨ ਅਧਾਰੋ ਰਾਮ, ਇੱਕ ਨਾ ਮਨ ਅਧਾਰੋ ਸਿਰਜਣ ਹਾਰੋ, ਵਡ ਭਾਗੀ ਗੁਰ ਪਾਇਆ, ਕੱਟ ਕੱਟ ਹਰ ਪ੍ਰਭ ਏਕੋ, ਸਵਾਮੀ ਗੁਰਮੁਖ ਲਖ ਲਖਾਇਆ, ਸਹਿਜੇ ਆਨੰਦ ਵਾ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਕੱਟ ਕਟੇ ਸਮਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ, ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਵਾਸਾ, ਅਭੀਕ ਬੁੱਧੀ ਸੁਖ ਰਹਿਣ ਵਿਆਣੀ, ਗੁਰਮਤਿ ਨਾਮ ਪ੍ਰਗਾਸਾ, ਹਰ ਹਰ ਆਨੰਦ ਭਿਆਜਨ ਰਾਤੀ, ਨਾਨਕ ਹਰ ਮੀਠਾ ਲਗਾਏ, ਨਾਨਕ ਹਰ ਮੀਠ ਲਗਾਏ, ਗੁਰਸੇਵਨ ਸਤਿਗੁਰੂ ਦਾਤਾ, ਹਰ ਹਰ ਨਾਮ ਸਮਾਏ, ਰਾਗ ਸੂਹੀ ਮਹਲਾ ਚੌਥਾ, ਸ਼ੰਤ ਕਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਲਾਏ ਅਵਗੁਣ ਵਿਕਣਾ, ਹੁਣ ਰਾਮ ਬਲ ਰਾਮ ਜੀਓ, ਹਰ ਹਰ ਨਾਮ ਧਿਆਏ ਗੁਰਬਾਣੀ, ਨਿਤ ਨਿਤ ਚਵਾਂ ਬਲ ਰਾਮ ਜੀਓ, ਗੁਰਬਾਣੀ ਕਦ ਮਿੱਠੀ ਲਾਗੀ, ਪਾਪ ਘਰ ਗਵਾਇਆ, ਹੋਮੇ ਰੋਗ ਗਿਆ ਪਾਉ ਪਾਗਾ, ਸਹਿਜੇ ਸਹਿਜ ਮਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਅੰਦਨ ਸੁਖ ਮਾਣੇ ਨਿਤਰਲੀਆਂ, ਨਾਨਕ ਤੁਰ ਸਿੰਘ ਜੋਗੋ, ਸਤ ਸੰਤੋ ਕਰ ਭਉ ਕੁੜਮ ਕੜਮਾਈ, ਆਇਆ ਬਲ ਰਾਮ ਜੀਓ, ਸੰਤ ਨਾ ਕਰ ਮੇਲ ਗੁਰਬਾਣੀ, ਗਵਾਇਆ ਬਲ ਰਾਮ ਜੀਓ, ਬਾਣੀ ਗੁਰ ਗਾਈ ਪਰਮ ਗਤ ਪਾਈ, ਪੰਚ ਮਿਲੇ ਸੁਹਾਇਆ, ਗਿਆ ਕਰੋਧ ਮਮਤਾ ਤਨ, ਨਾਠੀ ਪਖੰਡ ਭਰਮ ਗਵਾਇਆ, ਹਮੇ ਪੀਰ ਗਏ ਸੁਖ ਪਾਇਆ, ਅਰੋਗਿਤ ਭੈ ਸਰੀਰਾ, ਗੁਰਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਨਮੁਖ ਵਿਛੜੀ ਦੂਰ ਮੈਲ ਨਾ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂੜ ਕੂੜ ਵਿਹਾਜੇ, ਕੂੜ ਗਈ ਬਲਰਾਮ ਜੀਓ, ਕੂੜ ਕਪਟ ਕਮਾਵੇ ਮਹਾਂ ਦੁਖ ਪਾਵੇ, ਮੈਂ ਸਤਿਗੁਰੂ ਮਗ ਨਾ ਪਾਇਆ, ਉਜੜ ਪੰਥ ਭਰਮੇ ਗੁਆਰੀ, ਖਿੰਨ ਖਿੰਨ ਧੱਕੇ ਖਾਇਆ, ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ, ਜਨਮ ਜਨਮ ਕੇ ਵਿਛੜੇ ਜਨਮ ਮੇਲੇ, ਨਾਨਕ ਸਹਿ ਸੁਭਾਏ, ਆਇਆ ਲਗਨ ਗਣਾਏ ਹਿਰਦੇ ਧਨ, ਮਾਇਆ ਬਲਰਾਮ ਜੀਓ, ਪੰਡਤ ਬਾਂਦੇ ਅਣਪਤੀ ਬੈ ਵਚਾਈਆ, ਬਲਰਾਮ ਜੀਓ, ਪਤੀ ਵਚਾਈ ਮਨ ਵਜੀ ਵਧਾਏ, ਜਬ ਸਾਜਨ ਸੁਣੇ ਕਰਾਏ, ਗੁਣੀ ਗਿਆਨੀ ਬੈ ਮਤਾ ਪਕਾਇਆ, ਫੇਰੇ ਤਤ ਦਿਵਾਏ, ਵਰ ਪਾਇਆ ਪੁਰਖ ਗਮ ਗੋਚਰ ਸਦ ਨਮਤਨ, ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮਿਲੇ, ਵਿਛੜ ਕਦੇ ਨਾ ਜਾਈ, ਸੂਈ ਮਾਲਾ ਚੌਥਾ, ਹਰ ਪਹਿਲੜੀ ਲਾਮ ਪਰਵਰਤੀ, ਕਰਮ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮ ਵੇਦ ਕਰਮ ਦਿਰੜੋ, ਪਾਪ ਤਜਾਇਆ ਬਲਰਾਮ ਜੀਓ, ਧਰਮ ਦੜਾਵੋ ਹਰ ਨਾਮ ਧਿਆਵੋ, ਸਿਮਰਤ ਨਾਮ ਦੜਾਇਆ, ਸਤਿਗੁਰ ਗੁਰ ਪੂਰਾ ਰਾਧੋ, ਸਭ ਕੇ ਮੁਖ ਪਾਪ ਗਵਾਇਆ, ਸਹਿਜ ਆਨੰਦ ਵਬਡ ਪਾਗੀ, ਮਨ ਹਰ ਮੀਠਾ ਲਾਇਆ, ਜਨ ਕੇ ਨਾਨਕ ਲਾ ਪੈ।

ਹਾਜ਼ਰ ਚਾਹਿਆ। ਹਰ ਦੂਜ ਲੀਲਾਮ ਸਤਿਗੁਰੁ ਪੁਰਖ ਮਿਲਾਇਆ। ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹੋਮੇ, ਮਹਿਲ ਗਵਾਇਆ ਬਲਰਾਮ ਜੀਓ। ਇਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵਿਖੇ ਰਾਮ ਹਦੂਰੇ। ਹਰ ਆਤਮ ਰਾਮ ਪਸਾਰਿਆ ਸੋਮੇ, ਸਰਵਰਿਆ ਪਰ ਪੂਰੇ। ਅੰਤਰ ਬਾਰ ਹਰ ਪ੍ਰਵੇਖੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਿਜਾਏ। ਹਰ ਤਿਗੜੀ ਲਾਮ ਮਨ ਚਾਓ, ਪਿਆ ਬਰਾਗਿਆ ਮੇ ਲਾਮ ਜੀਓ। ਸੰਤ ਜਿਨਾ ਹਰ ਮੀਲ ਹਰ ਪਾਇਆ, ਵਡਭਾਗਿਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਸੰਤ ਜਿਨਾ ਵਡਭਾਗੀ ਪਾਇਆ, ਹਰ ਅਕਥੀ ਘੱਤ ਕਹਾਣੀ। ਹਿਰਦੇ ਹਰ ਹਰ ਹਰ ਧਾਨੇ ਪੁਜੀ, ਹਰ ਜਬੀਏ ਮਸਤਕ ਪਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਮੇ, ਹਰ ਉਪਜੇ ਮਨ ਮੇ ਰਾਗ ਜੀਓ। ਹਰ ਚੌਖੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮਿੱਠਾ ਲਾਏ ਬਲਰਾਮ ਜੀਓ। ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ, ਅੰਧਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਜੀ ਵਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੇ ਨਾ ਵਿਗਾਸੀ। ਜਨ ਨਾਨਕ ਬੋਲੇ ਚੌਥੜੀ ਲਾਵੇ, ਹਰ ਪਾਇਆ ਪ੍ਰਭ ਵਿਨਾਸੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹਿਲਾ ਚੌਥਾ ਘਰ ਦੂਜਾ। ਗੁਰਮੁਖ ਹਰ ਗੁਣ ਗਾਏ, ਹਿਰਦੇ ਰਸਨ ਰਸਾਏ। ਹਰ ਰਸਨ ਰਸਾਏ ਮੇਰੇ ਪ੍ਰਭ ਪਾਏ, ਮਿਲਿਆ ਸਹਿ ਸੁਭਾਏ। ਅਮਨ ਭੋਗ ਭੋਗੇ ਸੁਖ ਹੋਵੇ, ਸੁਖ ਸੋਵੇ ਛਦਰੇ ਲਿਵਲਾਏ। ਵੱਡੇ ਭਾਗ ਗੁਰਪੂਰਾ ਪਾਈਏ, ਅੰਦਰ ਨਾਮ ਧਿਆਏ। ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਸੰਗਤ ਸੰਤ ਮਿਲਾਏ, ਹਰ ਸਰ ਨਿਰਮਲ ਲਾਏ। ਨਿਰਮਲ ਜਲ ਲਾਏ ਮੈਲ ਗਵਾਏ, ਪਏ ਪਵਿੱਤ ਸਰੀਰਾ। ਦੁਰਮਤ ਮੈਲ ਗਏ ਪ੍ਰਭਾਗਾ, ਹੋਮੇ ਬੇਨਠੀ ਵੀਰਾ। ਨਦਰ ਪ੍ਰਭ ਸਤਸੰਗਤ ਪਾਈ, ਨਿਜ ਕਰ ਹੋਆ ਵਾਸਾ। ਹਰ ਮੰਗਲ ਰਸ ਰਸ ਵਸਾਏ, ਨਾਨਕ ਨਾਮ ਪ੍ਰਗਾਸਾ। ਅੰਤਰ ਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ। ਹਰ ਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਦੇਰ ਗਵਾਇਆ। ਗਿਆਨ ਪ੍ਰਚੰਡ ਬਲਿਆ ਕਟ ਚਾਨਣ, ਕਰ ਮੰਦ ਸੁਹਾਇਆ। ਤਨ ਮਨ ਅਰਪ ਸ਼ਿੰਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ। ਜੋ ਪ੍ਰਭ ਕਹੇ ਸੋਈ ਪਰ ਕੀਜੇ, ਨਾਨਕ ਅੰਕ ਸਮਾਇਆ। ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ। ਵਿਆਹਣ ਆਇਆ ਗੁਰਮੁਖ ਹਰ ਪਾਇਆ, ਸਤਾਨ ਕੰਤ ਪਿਆਰੀ। ਸੰਤ ਜਿਨਾ ਮੇਰੇ ਮੰਗਲ ਗਾਏ, ਹਰ ਜੀ ਹੋਏ ਆਪ ਸੁਆਰੀ। ਸੁਨਰ ਗੁਣ ਗੰਦਰਵ ਮਿਲਾਏ, ਅਪੂਰਵ ਜੰਝ ਬਣਾਈ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਨ ਕਦੇ ਮਰੇ ਨਾ ਜਾਈ। ਰਾਗ ਸੂਹੀ ਸੰਤ ਮਹਿਲਾ ਚੌਥਾ ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਵੋ ਸੰਤ ਜਿਨਾ ਗੁਣ ਗਾਵੋ। ਗੋਵਿੰਦ ਘੇਰੇ ਰਾਮ, ਗੁਰਮੁਖ ਮਿਲ ਰਹੀਏ ਕਰਵਾਜੇ। ਸ਼ਬਦ ਕਨੇਰੇ ਰਾਮ, ਸ਼ਬਦ ਕਨੇਰੇ ਹਰ ਪ੍ਰਭ ਤੇਰੇ। ਤੂੰ ਕਰਤਾ ਸਭ ਥਾਈ, ਐਨਸ ਜਪੀ ਸਦਾ ਸਲਾਈ। ਸਾਚ ਸ਼ਬਦ ਲਿਵਲਾਈ, ਅੰਦਨ ਸਹਿਜ ਰੇ ਰੰਗਰਾਤਾ। ਰਾਮ ਨਾਮ ਰਿਤ ਪੂਜਾ, ਨਾਨਕ ਗੁਰਮੁਖ ਏਕ ਪਛਾਣੇ, ਅਵਰ ਨ ਜਾਣੇ ਦੂਜਾ। ਸਭ ਮੇ ਰਵ ਰਿਆ ਸੋ ਪ੍ਰਭ ਅੰਤਰ ਜਾਮੀ ਰਾਮ। ਗੁਰ ਸ਼ਬਦ ਰਵੇ ਰਵ ਰਿਆ ਸੋ ਪ੍ਰਭ ਮੇਰਾ ਸਵਾਮੀ ਰਾਮ। ਪ੍ਰਭ ਮੇਰਾ ਸਵਾਮੀ ਅੰਤਰਯਾਮੀ, ਕਟਕੜ ਰਵਿਆ ਸੋਈ। ਗੁਰਮਤ ਸੱਚ ਪਾਈਏ, ਸਹਿਜ ਸਮਾਈਏ ਤਿਸ ਬਿਨ ਵਰਨਾ ਕੋਈ। ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ, ਆਪੇ ਲੈ ਮਿਲਾਏ। ਨਾਨਕ ਸੋ ਪ੍ਰਭੂ ਸ਼ਬਦੇ ਜਾਪੇ, ਐਨਸ ਨਾ ਧਿਆਏ। ਇਹ ਜਗੋ ਦੁੱਤਰ ਮਨਮੁਖ ਪਾਰਨ ਭਾਈ ਰਾਮ। ਅੰਤਰੇ ਹੁਮੇ ਮਮਤਾ ਕਾਮ ਕਰੋ ਚਿਤਰਾਈ ਰਾਮ। ਅੰਤਰ ਚਿਤਰਾਈ ਥਾਇ ਨ ਪਾਈ, ਵਿਥਾ ਜਨਮ ਗਵਾਇਆ। ਜਮ ਮਗ ਦੁਖ ਪਾਵੇ, ਚੋਟਾ ਖਾਵੇ ਅੰਤ ਗਿਆ ਪਛਤਾਇਆ। ਬੇ ਨਾਵੇਂ ਕੋ ਬੇਲੀ ਨਾਹੀ, ਪੁੱਤ ਕੁਟੰਬ ਸੁੱਤ ਭਾਈ। ਨਾਨਕ ਮਾਇਆ ਮੋਹ ਪਸਾਰਾ, ਅੱਗੇ ਸਾਥ ਨਾ ਜਾਈ। ਮੈਂ ਪੁੱਛੋ ਆਪਣਾ ਸਤਿਗੁਰੂ ਦਾਤਾ, ਕਿਨ ਵਿਦ ਦਤੁਰ ਧਰੀਏ ਰਾਮ। ਸਤਿਗੁਰੂ ਪਾਏ ਚਲੋ ਜੀਵਤਿਆਂ, ਇਮ ਮਰੀਏ ਰਾਮ। ਜੀਵਤਿਆਂ ਮਰੀਏ ਭੋਜ ਤਰੀਏ, ਗੁਰਮੁਖ ਨਾਮ ਸਮਾਵੇ। ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵ ਲਾਵੇ। ਮਤ ਪ੍ਰਗਾਸ ਪਈ ਮਨ ਮਾਨਿਆ, ਰਾਮ ਨਾਮ ਵਡਿਆਈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ।

ਹਾਂ ਮਨ ਤਨ ਦੇਵਾ ਸਤਿਗੁਰੇ ਨੇ ਮਿਲੇ ਗੁਣ ਗੁਣ ਸਾਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਵਾਸੇ ਬੁਢਭਾਗੀ ਹਰ ਪਾਇਆ ਤੇ ਨਾਨਕ ਨਾ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਸਾਹਾ ਕਰ ਆਵੋ ਚਿਰੀ ਮਿਸ਼ਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਾਂ ਤੁਝ ਬਾਜੋ ਖਰੀ ਉਡੀਨੀਆਂ ਜੋ ਜਲ ਮਿਲ ਮੀਨ ਮਰਾਹਾ ਬੁਢਭਾਗੀ ਹਰ ਤਿਆਗ ਨਾਨਕ ਨਾਮ ਸਮਾਹਾ ਮਨ ਗੈ ਦਿਸ ਚਲ ਚਲ ਪਰਮਿਆ ਮਨਮੁਖ ਪਰਮ ਫੁਲਾਇਆ ਨਿਤਾਸਾ ਮਨ ਚਿਤਵੇ ਮਨ ਕ੍ਰਿਸ਼ਨਾ ਭੂਖ ਲਗਾਇਆ ਅਨੰਤਾ ਤਨ ਦਰ ਦੱਬਿਆ ਫਿਰ ਬਿਖ ਪਾਲਣ ਗਿਆ ਤੇ ਨਾਨਕ ਨਾਮ ਸਲਾਹੇ ਤੋਂ ਦੇ ਨਾਵੇਂ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਬੁਧ ਵਿਚਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਿਤ ਮਨ ਸੁਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਮਹਲਾ ਚੌਥਾ ਸੂਹੀ ਸ਼ੰਤ ਮਹਲਾ ਚੌਥਾ ਮਾਰੇ ਹੈ ਦਿਸ ਵੇਦਨ ਹਮੇ ਵਿਖਿਆ ਜਿਨ ਹਰ ਪ੍ਰਭੂ ਮਿਲਣ ਦਿੱਤੀਆਂ ਦੇ ਕੰਚਨ ਵੇ ਮੰਨੀਆਂ ਇਨ ਹਮੇ ਮਾਰ ਵਿਜੁੱਤੀਆਂ ਮੋਹ ਮਾਇਆ ਵੇ ਸਭ ਕਾਲਖ ਇਨ ਮਨਮੁਖ ਮੂੜ ਸੁਜਿੱਤੀਆਂ ਤੇ ਨਾਨਕ ਗੁਰਮੁਖ ਬੁਰੇ ਗੁਰ ਸ਼ਬਦੀ ਹਮੇ ਛੁੱਟੀਆਂ ਵਸ ਆਣੋ ਵੇ ਜਨ ਇਸ ਮਨ ਕੋ ਮਨ ਵਾਸੇ ਜਿਉਂ ਨਿਤ ਪਾਉਂਦਿਆਂ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰੇਂਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆਂ ਜਾਂ ਨਾਨਕ ਪ੍ਰਭ ਦਿਓ ਮਤੀ ਛੜ ਆਸਾ ਨਿਤ ਸੁਖ ਸੌਂਦਿਆਂ ਸਾਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੁੜੀਏ ਆਈ ਮੇਰਾ ਠਾਕੁਰ ਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇ ਵਿਛਾਈ ਜੇ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇੱਕ ਤੁਸੇ ਜੇ ਹਰ ਪ੍ਰਭ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹਾਂ ਗੁਰ ਵਿੱਚੋਂ ਕੋਲ ਕਮਾਇਆ ਰਾਮ ਰਾਜਿਆ ਜਿਉਂ ਸਤਿਗੁਰ ਅੱਗੇ ਦੇਈ ਗੁਰ ਟੁੱਠਾ ਜੀਉ ਰਾਮ ਰਾਜਿਆ ਜੇ ਨਾਨਕ ਹਰ ਮੇਲੇ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਬਰੇ ਨਿਹੋ ਕੂੜਾ ਲਾਇਓ ਕਸਮ ਰਗਾਨਾ ਕੂੜੀ ਦੇਖ ਭੁਲੋ ਅੱਡ ਲਹੇ ਨ ਮੁਲੋ ਗੋਬਿੰਦ ਨਾਮ ਜੀਠਾ ਥੀਵੋ ਲਾਲਾ ਤਗੁਲਾਲਾ ਸ਼ਬਦ ਚੀਨ ਗੁਰ ਮਿੱਠਾ ਮਿਥਿਆ ਮੋਹ ਮਗਨ ਠੀਰਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਨ ਕਿਰਪਾ ਨੇ ਬਿਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਮੈਂ ਚਲਾਵੇ ਸੀ ਸੁਣ ਪਰਦੇ ਸੀ ਸਤਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਣ ਬੈਰਾਗੀ ਚੰਨ ਪ੍ਰਭੂ ਕਹਿ ਰਹੀਏ ਇਹ ਮਨ ਦੀਜੇ ਸੰਕ ਨ ਕੀਜੇ ਗੁਰਮੁਖ ਤਜ ਬਹੁਮਾਣਾ ਨਾਨਕ ਦੀਨ ਭਗਤ ਭਵਤਾਰ ਤੇਰੇ ਗੁਣ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਜੇ ਕੂੜਾ ਮਾਨੋ ਸੁਣ ਬਾਵਰੇ ਹੋਵੇ ਸੀ ਗਰਭ ਜਮਾਨੋ ਨਹਿ ਚਲ ਹਵ ਜਾਣਾ ਮਿਥਿਆ ਮਾਣਾ ਸੰਤ ਪ੍ਰਭ ਹੋਏ ਦਾਸਾ ਜੀਵਿਤ ਮਰੀਏ ਭਉ ਚਲ ਦਰੀਏ ਜੇ ਠੀਵੇ ਕਰਮ ਲਿਖਿਆ ਸਾ ਗੁਰਸੇਵੀ ਜੇ ਅੰਮ੍ਰਿਤ ਪੀਜੇ ਜਿਸ ਲਾਵੇ ਸਹਿ ਧਿਆਨੋ ਨਾਨਕ ਸਰਨ ਪਿਆ ਹਰ ਦੁਆਰੇ ਹੋਂ ਬਲ ਬਲ ਸਦ ਕਿਰਵਾਨਾ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਬਰੇ ਥੀ ਓ ਰਹਿ ਦਿਨੀ ਪ੍ਰਭੂ ਧਿਆਇਆ ਜਿਨ ਪ੍ਰਭੂ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਏ ਥੀ ਓ ਨਿਮਾਣਾ ਸਦਾ ਕਰਵਾਨਾ ਸਗਲਾ ਆਪ ਮਿਟਾਈਏ ਇਹ ਤਨ ਭਾਗ ਸਦਾ ਜਿਨ ਪ੍ਰਭ ਲੱਦਾ ਹਮ ਤਿਸ ਪੇ ਆਖ ਤਿਸ ਪੇ ਆ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਸੁਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰੂ ਦਿੱਤੀ ਤੁਸ ਕੇ ਬਲਰਾਮ ਜੀਓ ਹਰ ਅਮਤ ਭਰੇ ਭੰਡਾਰ ਸਭ ਕਿਸੇ ਘਰ ਤਿਸ ਕੇ ਬਲਰਾਮ ਜੀਓ ਬਾਬਲ ਮੇਰਾ ਵੜ ਸਮਰਥਾ ਕਰਨ ਕਰਨ ਪ੍ਰਭਾਰਾ ਜਿਸ ਮਤ ਦੁੱਖ ਕੋਈ ਨਾ ਲਾਗੇ ਭੋਜਨ ਭਾਰ ਉਤਾਰਾ ਆਦ ਜੁਗਾਦ ਭਗਨ ਖਾ ਰਾਖਾ ਉਸੇ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮੀਠਾ ਅੰਦਰ ਮਨ ਤਨ ਪੀਵਾਂ
ਹਰ ਆਪੇ ਲਹਿ ਮਲਾਏ ਕਿਉਂ ਵਿਛੋੜਾ ਥੀਵੀ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦਜੀਵੀ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸੱਚੇ ਸਿਜਣ ਹਾਰਾ ਇਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਨਾਮ ਮੰਗਲ ਗਾਇਆ ਦਿਨ ਰਹਿਣਾ ਤੋਂ ਮਾਰੀ ਸਫਲ ਦਰਸ਼ਨ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰੂ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤ ਸੁਆਮੀਆ ਸ਼ੁਭ ਦਿਵਸ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਨਾਸੇ ਸਰਲ ਨਾਨਕ ਪ੍ਰਭੂ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸੌਰੇ ਪਈਏ ਇੱਕ ਹਰ ਬਲਰਾਮ ਜੀਓ ਬ੍ਰਹਮੇ ਬ੍ਰਹਮ ਲਿਆ ਕੋਈ ਨਾ ਸਕੇ ਤਿੰਨ ਕਰ ਬਲਰਾਮ ਜੀਓ ਬਿਸਮ ਪੇਖੇ ਬਿਸਮ ਸੁਣੀਏ ਬਿਸਮਾਦ ਨਜ਼ਰੀ ਆਇਆ ਜਲ ਥਲ ਮਈਅਲ ਪੂਰਨ ਸੁਆਮੀ ਕਟ ਕਰ ਰਿਹਾ ਸਮਾਇਆ ਜਿਸ ਤੇ ਉਪਜਿਆ ਤਿਸਮੇ ਸਮਾਇਆ ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨਾ ਜਾਣੀ ਲਖਣੀ।

0: ਬੰਧਨ ਜਾਗੇ, ਹਰ ਰੰਗ ਜਾਗੇ, ਪਾਪ ਪਾਗੇ, ਮਿਲੇ ਸੰਤ ਪਿਆਰਿਆ, ਗੁਰ ਚਰਨ ਲਾਗੇ ਪਰਮ ਪਾਗੇ ਕਾਜ ਸਗਲ ਸਵਾਰਿਆ। ਸੁਣ ਸਰਵਣ ਬਾਣੀ ਸਹਿਜ ਜਾਣੀ, ਹਰ ਨਾਮ ਜਪ ਵਡ ਪਾਗੇ, ਬਿਨਵੰਤ ਨਾਨਕ ਸਰਨ ਸਵਾਮੀ ਜੋ ਪਿੰਡ ਪ੍ਰਭ ਆਗੇ। ਅਨਹਦ ਸ਼ਬਦ ਸੁਹਾਵਾਂ, ਸਚ ਮੈਲ ਹਰ ਜਿਸ ਗਾਵਾਂ, ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ, ਉਪਜੇ ਮਨ ਕਣਾ, ਮਨ ਤਨ ਨਿਰਮਲ, ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ, ਹੋਏ ਰਹਿਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭ ਪਾਵਾਂ, ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਂ। ਗੁਰਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਚਾਏ ਸਭ ਫਲ ਪਾਏ ਮਿਟਿਆ ਵਣ ਜਾਣਾ, ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਭਾਵਾਂ, ਜਪ ਏਕ ਲਖ ਪਾਰ ਪੂਰਨ, ਇਸ ਬਿਨਾਂ ਨਾਹੀ ਕੋਈ, ਬਿਨਵੰਤ ਨਾਨਕ ਗੁਰ ਪਰਮ ਖੋਇਆ, ਜਤ ਦੇਖਾਂ ਤਤ ਸੋਈ, ਪਤਿਤ ਪਾਵਨ ਹਰ ਨਾਮਾ, ਪੂਰਨ ਸੰਤ ਨਾ ਕੇ ਕਾਮਾ, ਗੁਰ ਸੰਤ ਪਾਇਆ ਪ੍ਰਭ ਧਿਆਇਆ, ਸਗਲੀ ਇੱਛਾ ਪੁੰਨੀਆਂ, ਹੋ ਤਾਪ ਬਿਨਤੇ ਸਦਾ ਸਰਸੇ, ਪ੍ਰਭੂ ਮਿਲੇ ਚਿਰੀ ਵਿਛੁਨੀਆਂ, ਮਨ ਸ਼ਾਂਤ ਆਈ ਵਜੀ ਵਧਾਈ, ਮਨੋ ਕਦੇ ਨਾ ਵਿਸਰੇ, ਬਿਨਵੰਤ ਨਾਨਕ ਸਤਿਗੁਰ ਦੜਾਇਆ, ਸਦਾ ਪੱਜ ਜਗ ਦੀ ਸ਼ਰੇ, ਰਾਗ ਸੁਹੀ ਸ਼ਬਦ ਮਹਲਾ ਪੰਜਵਾਂ ਕਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਤੂੰ ਠਾਕੁਰ ਬਹਿਰਾਗਰ, ਮੈਂ ਜੇਹੀ ਕਰ ਚੇਰੀ ਰਾਮ, ਤੂੰ ਸਾਗਰ ਰਤਨਾਗਰ, ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਅਰਦਾਨਾ, ਕਰ ਮਿਹਰ ਮਤ ਸਾਈ, ਕਿਰਪਾ ਕੇ ਜੇ ਸਾਮਾ ਦੀਜੇ ਅੱਠ ਪਹਿਰ ਤੂੰ ਧਿਆਈ, ਗਰਮ ਨਗੀ ਜੇ ਰਹਿਣ ਹੋਈ ਜੇ ਤੰਗਤ ਜੀਰੇ ਤੇਰੀ, ਸਭ ਉੱਪਰ ਨਾਨਕ ਠਾਕਰ, ਮੈਂ ਜੇਹੀ ਕਰ ਚੇਰੀ ਰਾਮ, ਤੂੰ ਗੌਰ ਗੈ ਅਤ ਗੈਰ ਗੰਭੀਰਾ, ਤੂੰ ਫਿਰ ਹਮ ਬਹੂਰੀਆ ਰਾਮ, ਤੂੰ ਵੱਡੇ ਵੱਡੇ ਵੱਡੇ ਉੱਚੇ ਹੋ, ਇਤਨੀ ਗਲਹੋਰੀਆ ਰਾਮ, ਹੋ ਕਿਛ ਨਾਹੀ ਕੋ ਤੂੰ ਆਪੇ ਆਪ ਸਜਾਨਾ, ਅੰਮ੍ਰਿਤ ਦ੍ਰਿਸ਼ਟ ਨਮਿਖ ਪ੍ਰਭ ਜੀ ਮਾ, ਸਰਵ ਰੰਗ ਰਸ ਮਾਨਾ, ਚਰਨ ਸਰਨੀ ਦਾਸੋ ਦਾਸੀ, ਮਨ ਓਲੇ ਤਨ ਹਰੀਆ, ਨਾਨਕ ਠਾਕੁਰ ਸਰਬ ਸਮਾਣਾ, ਆਪਣ ਭਾਵਨ ਕਰੀਆ, ਤੁਝੇ ਉੱਪਰ ਮੇਰਾ ਹੈ ਮਾਣਾ, ਮੈਂ ਮੇਰਾ ਤਾਣਾ ਰਾਮ, ਸੁਰਤ ਮਰਤ ਤਰਾਈ ਤੇਰੀ, ਤੂੰ ਜਣਾਏ ਜਾਣਾ ਰਾਮ, ਸੋਈ ਜਾਣੇ ਸੋਈ ਪਛਾਣੇ, ਜਾ ਕੋ ਨ ਵਿਸਰਿੰਦੇ, ਮਨਮੁਖ ਬੋਲੀ ਬਹੁਤੀ ਰਾਹੀ ਫਾਂਤੀ, ਮਾਇਆ ਫੰਦੇ ਠਾਕੁਰ ਪਾਣੀ ਸਾਗੁਣਵਾਂਦੀ, ਤਿੰਨ ਹੀ ਸਭ ਰੰਗ ਮਾਣਾ, ਨਾਨਕੀ ਧਰ ਤੂੰ ਹੈ ਠਾਕੁਰ, ਤੂੰ ਨਾਨਕ ਮਾਣਾ, ਹੋ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ, ਹੋ ਬੁੱਲ ਜਾਈ ਲਖ ਲਖ ਲਖ ਬਰੀਆ, ਜਿਨ ਪ੍ਰਭ ਪਰਦਾ ਖੋਲਾ ਰਾਮ, ਮਿਟੇਂਦਾਰੇ ਤਜੀਬ ਕਾਰੇ ਠਾਕੁਰ ਸਿਵ ਮਨਮਾਨਾ, ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ, ਪਈ ਮੋਲੀ ਪਾਰਾ ਤੋਲੀ ਮੁਕਤ ਜੁਗ ਦਰ ਖੋਲਾ, ਨਾਨਕ ਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਉੱਲਾ, ਸੂਈ ਮਹਲਾ ਪੰਜਵਾਂ ਸਾਜਨ ਪੁਰ ਸਤਿਗੁਰੂ ਮੇਰਾ, ਪੂਰਾ ਤਿਸਮਨ ਆਪਣਾ ਜਾਣਾ ਰਾਮ, ਮਾਤ ਪਿਤਾ ਪਾਈ ਸੁਤ ਬੰਧਵ ਜੀ ਪ੍ਰਾਣ ਮਨ ਪਾਣਾ ਰਾਮ, ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ, ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਆ ਭਰਪੂਰੇ, ਤਾਕੀ ਸਰਨ ਸਭ ਸੁਖ ਪਾਏ ਹੋਏ ਸਰਬ ਕਲਿਆਣਾ, ਸਦਾ ਸਦਾ ਪ੍ਰਭ ਕੋ ਬਲਿਹਾਰ ਨਾਨਕ ਸਦ ਕਰਵਾਣਾ, ਐਸਾ ਗੁਰ ਬੜ ਭਾਗੀ ਪਾਈਏ ਜਿਤ ਮਿਲੀਏ ਪ੍ਰਭ ਜਾਪੇ ਰਾਮ, ਜਨਮ ਜਨਮ ਕੇ ਕਿਰਮ ਸੁਕਰੇ ਹਰ ਸੰਤ ਧੂੜੀ ਨਿਤ ਜਾ ਨਾਪੇ ਰਾਮ, ਹਰ ਧੂੜੀ ਨਾਈਏ ਪ੍ਰਭ ਤਿਆਏ ਬਹੁਤ ਜਿਉ ਨਾ ਆਈਏ, ਗੁਰ ਚਰਨੀ ਲਾਗੇ ਪ੍ਰਭ ਪਉ ਭਾਗੇ, ਮਨ ਚਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਏ, ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੇ, ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰ ਤਾਪੇ, ਹਰ ਹਰੇ ਹਰ ਗੁਣ ਦੇ ਹਰ ਸੰਤਨ ਕੇ ਵਸਾਏ, ਰਾਮ ਸੰਤ ਚਰਨ ਗੁਰ ਸੇਵਾ ਲਾਗੇ, ਤਿੰਨੀ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਆਪ ਮਟਾਇਆ ਹਰ ਪੂਰਨ ਕਿਰਪਾ ਤਾਰੀ, ਸਫਲ ਜਨਮ ਹੁਆ ਬਹੁ ਭਾਗਾ ਹਰ ਪੇਟਿਆ ਇੱਕ ਮਰਾਰੀ, ਜਿਸ ਕਾ ਸਾ ਤਿੰਨ ਹੀ ਮੇਲ ਲਿਆ ਜੋਤੀ ਜੋ ਸਮਾਇਆ, ਨਾਨਕ ਨਾਮ ਨਿਰੰਜਨ ਜਪੀਏ ਮਿਲ ਸਤਿਗੁਰ ਸੁਖ ਪਾਇਆ, ਗਾਉ ਮੰਗਲੋ ਨਿਤ ਹਰ ਜਨੋ ਪੁੰਨੀ ਇਸ ਸੁਭਾਈ ਰਾਮ, ਰੰਗ ਰਤੇ ਆਪਣੇ ਸਵਾਮੀ ਸੇਵਤੀ ਮਰੇ ਨਾਵੇ ਜਾਈ ਰਾਮ, ਅਵਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ, ਸ਼ਾਂਤ ਸਹਿਜ ਆਨੰਦ ਗਰੇਰੇ ਗੁਰੂ ਚਰਨੀ ਮਨ ਲਾਏ, ਪੁਰ ਰਿਹਾ ਕਟ ਕਟ ਅਵਨਾਸੀ ਥਾਂ ਤਨ ਤਰ ਸਾਈ, ਕੌਣ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਈ ਮਨ ਲਪੜੀ ਮਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨਿਤ ਦੇਖ ਦਰਸ ਤੇਰਾ ਰਾਮ ਲਾਖ ਜੀਵਾਂ ਦਿਓ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਧੇ ਦੁੱਖ ਨਾ ਵਿਆਪੇ ਕੋਈ ਜਲ ਥਲ ਮਈਲ ਪੂਰਨ ਸਵਾਮੀ ਜਦ ਦੇਖਾਂ ਤਤ ਸੋਈ ਪਰਮ ਵਿਕਾਰ ਨਾਠੇ ਪ੍ਰਭ ਨੇਰੋ ਤੇ ਨੇਰਾ ਨਾਨਕੋ ਪ੍ਰਭ ਕਿਰਪਾ ਕਰਜੇ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭੂ ਪ੍ਰੀਤਮ ਹਰ ਗੁਣ ਸੁਣੀਏ ਬਨਾਸੀ ਰਾਮ ਸੰਸਨ ਇਹ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਜਮ ਫਾਸੀ ਸਿਵ ਬਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿ ਧਿਆਨਾ ਕਲ ਮਲ ਦੁਖ ਜਾਰੇ ਪ੍ਰਭ ਚਿਤਾਰੇ ਮਨ ਕੀ ਦੁਰਮਥ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੇ ਹਰ ਗੁਣ ਸੁਣੀਏ ਬਨਾਸੀ ਕਰੋੜ ਹਸਤ ਤੇਰੀ ਟੈਨ ਕਮਾਵੇ ਤਨ ਚਲੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵਾ ਜੋ ਤੜੇ ਵਿੱਚ ਤਾਰਗ ਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਅਨੋਰਥ ਪੂਰੇ ਮਾਂ ਬਕਾਰ ਗਏ ਸੁਖਜੇ ਬਾਜੇ ਰਹੂਰੇ ਮਨਵਾਸ਼ ਪਾਏ ਸਗਲੇ ਕੁਦ ਕੁਦਰਤ ਕੀ ਮਨਾ ਅਪਰਾਗ ਕਹੋ ਨਾਨਕ ਪ੍ਰਭ ਕਿਰਪਾ ਕੀਜੇ ਮਨ ਸਦਾ ਚਲੇ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹੋ ਧਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੀ ਪ੍ਰਭ ਕੀ ਸਰਨੇ ਕਾਨ ਕਰਨ ਕਾਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮ ਮਨ ਲਾਗਾ ਰਾਗ ਸੂਹੀ ਸੂਹੀ ਮਹਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤੇ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ ਕਥੀ ਘਟ ਕਹਾਣੀ ਭਲਾ ਸੰਯੋਗ ਮੂਤ ਫਲ ਸਾਚਾ ਅਬ ਚਲ ਨੀਵ ਰਖਾਈ ਚੈ ਨਾਨਕ ਪ੍ਰਭ ਪੈ ਜਲ ਸਰਵ ਕਲਾ ਬਣੀ ਆਈ ਅਨੰਦਾ ਵਜੇ ਨਿਤ ਵਾਜੇ ਪਾਲ ਬ੍ਰਹਮ ਮਨ ਉਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਵਿਨਸੇ ਪ੍ਰਭ ਪੈ ਝੂਠਾ ਰਾਮ ਅਨ ਹਦ ਵਾਣੀ ਗੁਰਮੁਖ ਬਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਚੈਸੀ ਬਣਾਏ ਜੋ ਪ੍ਰਭੁ ਆਪਣਾ ਕਿਰਿਆ ਘਰ ਮੇ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭੁ ਕਦੇ ਨ ਵਿਸਰੇ ਪੂਨ ਜਾ ਕੇ ਭਾਗਾ ਛਾਇਆ ਪ੍ਰਭੂ ਛਤਰਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਟਾ ਕਾਜ ਆਇਆ ਰਾਸੀ ਰਾਮ ਹਰ ਪ੍ਰਭੁ ਫਰਮਾਇਆ ਮਿੱਟੀ ਬੁਲਾਇਆ ਸੱਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਏ ਸੋਵਤ ਬੈਸਤ ਖਲਿਆ ਗੁਣ ਗਾਨ ਸੁਖ ਸਾਗਰ ਸਵਾਮੀ ਜਲ ਥਲ ਮਈ ਰਸੋਈ ਜੈ ਨਾਨਕ ਪ੍ਰਭ ਕੀ ਸਰਨ ਆਈ ਸੁਣ ਵਰਨਾ ਕੋਈ ਮੇਰਾ ਘਰ ਬਣਿਆ ਮਨ ਤਾਲ ਬਣਿਆ ਪ੍ਰਭ ਪਰਸੇ ਹਰ ਆਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭ ਧਿਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚੜ੍ਹ ਲਾਗੇ ਸਦਾ ਜਾਗੇ ਮਨ ਵਜੀਆਂ ਵਧਾਈਆਂ ਕਰੀ ਨਗਰ ਸੁਆਮੀ ਸੁਹਗਾਮੀ ਹਲਤ ਪਲਤ ਸੁਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਏ ਜੋ ਪਿੰਡ ਜਿਨ ਸਾਰਿਆ ਸ੍ਰੀ ਮਹਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਬੋ ਛੜਾ ਹਰ ਚਰਨ ਰਾਧੇ ਮੇਰੇ ਸਤਿਗੁਰੂ ਭਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਏ ਬਹੁ ਨਾ ਮਰੀਏ ਤੁਕੀ ਆਵਣ ਜਾਣਾ ਜੋ ਕੁਛ ਕਰੇ ਸੋਈ ਫਲ ਮਾਨੋ ਤਾ ਮਨ ਸਹਿ ਸਮਾਣਾ ਦੁੱਖ ਨਾ ਭੂਖ ਨਾ ਰੋਗ ਨਾ ਵਿਆਪੇ ਸੁਖ ਸਾਗਰ ਚਰਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਟਾਏ ਸੰਤ ਜਨਾ ਹਰ ਮੰਤਰ ਜੜਾਇਆ ਹਰ ਸਾਜਨ ਵਸਦ ਕੀਨੇ ਰਾਮ ਆਪਣਾ ਮਨ ਆਗੇ ਧਰਿਆ ਸਰਵੰਸ ਠਾਗਰ ਤੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦ ਮਨੋਰ ਸਿਮਰੋ ਪ੍ਰਭ ਸਾਚਾ ਵਿਛੜ ਕਬੂ ਨਾ ਜਾਈ ਸਾਵੜ ਪਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵੇ ਰੰਗ ਰਾਤੇ ਪ੍ਰੇਮਾ ਰਸ ਪੀਨੇ ਆਨੰਦ ਵਿਨੋਦ ਪੈ ਨਿਤ ਸਚੀਏ ਮੰਗਲ ਸਦਾ ਹਮਾਰੇ ਰਾਮ ਆਪਣੇ ਪ੍ਰਭ ਆਪ ਸ਼ਿੰਗਾਰੀ ਸੋਭਾ ਵੰਤੀ ਨਾਰੇ ਰਾਮ ਸਹਿ ਸਵਾਏ ਪੈ ਕਰਵਾਲਾ गुण अवगणनी ना विचारिया, कंठ लगाए लिए मन अपने राम नाम उतारिया। मान मोह मद सगल व्यापी कर कृपा आप निवारे, कहो नानक पै सागर तरिया पूर्ण काज हमारे। गुण गोपाल गावो नित सखियो सगल मनोरथ पाए राम, सफल जन्म हुआ मिल साधु एक अंकार त्याए राम। जप एक प्रभु ने करविया सर्व मंडल छाया, ब्रह्म पसारिया ब्रह्म पसरिया सब ब्रह्म दृष्टि आया। जल थल मेल पूर पूर्ण तिस बिना नहीं जाए, पीख दर्शन नानक विखे आप लय मिलाए। सुई मला पंजमा अब चल नगर गोविंद गुरु का, नाम जपत सुख पाया राम। मन इच्छे सही फल पाए करते आप वसाया राम, करते आप वसाया सब सुख पाया पुत पाई सिख विगाते। गुण गावे पूर्ण परमेश्वर कार्य आया रास्ते, प्रभु आप स्वामी आपे रखा आप पिता आप माया। कहो नानक सतगुरु बलिहारी जिन इह थान सुहाया, कर मंदर हट नाले सोहे ईश्वर नाम निवासी राम। संत भगत हर नाम राधे कटिए जम की फासी राम, काटी जम फासी प्रभु बनासी हर हर नाम त्याए। सगल समंगरे पूर्ण होई मन इच्छे फल पाए, संत सजन सुख माने रलियां दुख दर्द भ्रम नासी। शब्द सवारे सतगुरु पूरे नानक सद बल जासी, दात कसम की पूरी होई इतने दि चढ़े सवाई राम। पार ब्रह्म खिसमाना किया जिस दी वडे वडी वड्याई राम, आद जुगाद भगत का राखा सो प्रोपया दयाला। जी जन सब सुखी वसाए प्रभु आपे कर पत पाला, दै दस पूर रिया जस स्वामी कीमत कह न जाई। कौ नानक सतगुर बलिहारी जिन अवचल नी रखाई, ज्ञान ध्यान पूर्ण परमेश्वर हर हर कथा नित सुनिए राम। अनहद चोज भगत पव पंजन अनहद वाजे तुनिए राम, अनहद चुनकारे तत विचारे संत गोष्णित होवे। हर नाम राधे मैल सब काटे फिर सर लेख होवे, तै जन्म न मना आवन जाना बहुर न पाइये जोनिए। नानक गुर परमेश्वर पाया जिस प्रसाद इस पुनिए। सुही महला पंचवा संतां के कार्य आप खलोया, हर काम करावन आया राम। तत स्वामी ताल स्वामा चमत जल छाया राम, अमृत जल छाया पूर्ण साज कराया सगल मनोरथ पूरे। जय जय कार पया जगंतर लाथे सगल विसूरे, पूर्ण पुरख अच्युत बनासे जस वेद पुराणी गाया। अपना बिद रख्या परमेश्वर नानक नाम त्याया, नव निध सिद्ध रिद दीने करते टोट नावे काई राम। हाथ करचित विलसित सुख पाया करते की दात सवाई राम,
1: दात सवाई निखट न जाई अंतर जामी पाया। कोट बिगन सगले उठना थे दुख ना नेड़े आया, साथ तहत

ਹੈ ਸੋਏ ਪੌੜੀ ਹਰ ਹਰ ਨਾਮ ਸਲਾਹੀ ਹੈ ਸਚਕਾਰ ਕਮਾਵੇ ਦੂਜੀ ਕਾਰ ਲੱਗਿਆ ਫਿਰ ਜੋ ਨਹੀਂ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕੇ ਸ਼ਬਦ ਸਲਾਹੀ ਹੈ ਹਰ

ਨਾਨੀ ਇੱਕ ਤੂੰ ਕਿਉਂ ਮਰੀਏ ਰੋਏ ਜਾ ਲਗ ਚੇਤਨਾ ਆਵਈ ਮਹਲਾ ਦੂਜਾ ਜਾ ਸੁਖਤਾ ਸੋਹਰਾਵਿਆ ਦੁੱਖ ਵੀ ਸਮਾ ਲਿਓ ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਤ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਥਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਚੜਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾਤਮਾਈ ਰਾਗ ਤੂੰ ਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬੂਲੀ ਨਾ ਰਾਮ ਨਾ ਜਪੋ ਕਮਨ ਮਤ ਲਾਗੇ ਮਰ ਜਾਏ ਵੇਖਿਓ ਕਿਆ ਕਰੋ ਅਪਾਗੇ ਰਹਾਓ ਦੁਖ ਸੁਖ ਕਰਕੇ ਕੁਟੰਬ ਜਿਵਾਇਆ ਮਰਤੀ ਵਾਰ ਇਕ ਸਰ ਦੁਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਅਗੇ ਆਗੇ ਤੇ ਨਾ ਸਮਾਰਾ ਸੂਹੀ ਕਬੀਰ ਜੀ ਸਰ ਹਰ ਕੰਪੇ ਬਾਲਾ ਜੀਓ ਨਾ ਜਾਣੋ ਕਿਆ ਕਰਤੀ ਪੀਓ ਰਹਿਣ ਗਈ ਮਤ ਦਿਨ ਬੀ ਜਾਏ ਪਵਰ ਗਏ ਬਗ ਬੈਠ ਆਏ ਰਹਾਓ ਕਾਚੇ ਕਰਵੇ ਰਹੇ ਨ ਪਾਣੀ ਹੰਸ ਚਲਿਆ ਕਾਇਆ ਕਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿਗਾਰਾ ਕਿਉ ਰਲੀਏ ਮਾਨੇ ਬਾਜ ਪਤਾਰਾ ਕਾਗ ਉਡਾਵਤ ਪੂਜਾ ਪੇਰਾਨੀ ਕਹਿ ਕਬੀਰ ਏ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਿਨ ਦੂਤ ਜਮ ਲੈਣਾ ਕਿਆ ਤੇ ਖਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਪਰਮਾਨ ਦਰਗਾਹ ਕਾ ਆਇਆ ਰਹਾਓ ਕਰੋ ਅਰਦਾਸ ਗਾਵ ਕਿਚ ਬਾਕੀ ਲਿਓ ਨਿਬੇ ਆਜ ਕੀ ਰਾਤੀ ਕਿਚ

ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗਲਾਵਨੋ। ਰਾਗ ਦੇ ਲਾਵਲ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤਿਸ ਮੈਂ ਤਿਸ ਤਿਉ ਮੋਹ ਕਿਉ ਮਿਲੀਏ ਪ੍ਰਭ ਵਿਨਾਸੀ ਤੋ ਕਰ ਕਿਰਪਾ ਮੋਹਿ ਮਾਰਗ ਪਾਵੋ ਸਾਧ ਸੰਗਤ ਕੈ ਅਚਲ ਲਾਵੋ ਕਿਉ ਤਰੀਏ ਬਿਖਿਆ ਸੰਸਾਰ ਸਤਿਗੁਰ ਬਹੁਤ ਪਾਵੇ ਪਾਰ ਰਹਾਉ ਪਵਨ ਚੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰ ਕੇ ਸੋਗ ਤੇ ਕਰ ਰਹੇ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਪੋਯੰਗਾ ਹਮੇ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੇ ਜੋ ਜਾ ਹੋਏ ਕਿਰਪਾਲ ਤਾ ਗੁਰੂ ਮਿਲਾਵੇ ਹੋ ਫਿਰ ਸੀਓ ਦਾਸੀ ਮੈਂ ਇਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜੋ ਗੁੰਗਾ ਮਨ ਮੈਂ ਵਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਲਾਗੇ ਜਪ ਅਲਕ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦਰਤ ਗਯਾ ਹਰ ਨਾਮ ਧਿਆਏ ਰਹਾਉ ਸਭਨੀ ਥਾਈ ਰਵਿਆ ਆਪ ਆਦ ਜਗਾਦ ਕਾ ਚਕਵੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਥੇ ਨਿਰਬਿਘਨ ਹੋਏ ਸਭ ਥਾਈ ਉਠੇ ਸਭ ਸੁਖ ਪਾਈ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿਥੇ ਕਿਥੇ ਦਿਸੇ ਨਾਲੇ ਨਾਨਕ ਦਾਸ ਖਸਮ ਪ੍ਰਤਿਪਾਲੇ ਬਿਲਾਵਲ ਮਹੱਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕਰ ਪ੍ਰਭ ਤੇਰੇ ਭੋ ਅਨਾਥ ਤੁਮਾਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਏ ਮੋਹ ਨਿਰਗਨ ਲੀਜੇ ਲੜਲਾਈ ਰਹਾਓ ਪ੍ਰਭ ਚਿਤ ਆਵੇ ਤਾਂ ਕੈਸੀ ਪੀੜ ਹਰ ਸੇਵਕ ਨਾਹੀ ਜਮ ਪੀੜ ਸਰਵ ਦੁਖ ਹਰ ਸਿਮਰਤ ਨਸੇ ਜਾ ਕੇ ਸੰਗ ਸਦਾ ਪ੍ਰਭ ਬਸੇ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸਾਰ

ਅੰਦਲੇ ਤਰਪ ਤਰੇਪਣ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣ ਮੇਰੇ ਮੀਤਾ ਮੈਲ ਖੋਈ ਕੋਟ ਅਗੰਗ ਹਰੇ ਨਿਰਮਲ ਭੈ ਚੀਤਾ ਹਾਉ ਐਸੀ ਭਗਤ ਗੋਵਿੰਦ ਕੀਤ ਹਸਤੀ ਜੀਤਾ ਜੋ ਜੋ ਕਿਨੋ ਆਪਣੇ ਸਭ ਦਾਨ ਦਿੱਤਾ ਸਿੰਘ ਬੁਲਾਈ।

ਚਰਨ ਪਏ ਸੰਤ ਬੋਹਿਸਾ ਤਰੇ ਸਾਗਰ ਜੀਤ ਮਾਰਗ ਪਾਇਓ ਧਿਆਨ ਮੈਂ ਗੁਰਦਸੇ ਪੀਤ ਹਰ ਹਰ ਹਰ ਹਰ ਹਰ ਹਰ।

ਜੀ ਸਾਵਤਕ ਨੂੰ ਲਾਭ ਗ੍ਰਹਿ ਸੋਭਾ ਸੇਤ ਨਿਚਲ ਆਸਨ ਮਿਟੀ ਚੰਤ ਨਹੀਂ ਡੋਲੇਤ ਧਰਮ ਭਲਾ ਮਿਟ ਗਿਆ ਪ੍ਰਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਈਏ ਨਾਨਕ

ਦੇਖ ਕੇ ਜਮਦੂਤ ਛੱਡ ਜਾਏ, ਤੁਮਰੀ ਕਿਰਪਾ ਤੇ ਛੁਟੀਏ ਮੈਂਸੇ ਅਪੇਮ, ਸਰਵ ਕਲਾ ਸਮਰੱਥ ਪ੍ਰਭ ਪੂਰੇ ਗੁਰੂਦੇਵ ਰਹਾਉ। ਖੋਜਿਤ ਖੋਜਿਤ ਖੋਜਿਆ ਨਾਮੇ ਬਣਕੂਰ, ਜੀਵਨ ਸੁਖ ਸਭ ਸਾ ਸੰਗ ਪ੍ਰਮਨ ਸਾਪੂਰ। ਜਿਤ ਲਾਓ ਤਿਤ ਲੱਗੇ ਸਿਆਣਤ ਸਭ ਜਾਲੀ, ਜਤ ਕਤ ਤੁਮ ਭਰਪੂਰ ਹੈ ਮੇਰੇ ਦੀਨ ਦਿਆਲੀ।

మనదశలే హసన బద్దతరగా పరగట్ పై ఒల్ట కమల్ బగస్ దిక్షణ శీతల శాంత సంతోఖ హే సగు జీ కృష్ణ దేద సావత మిట గే నిర్మల స్థాన బసనా రాఖణ హారే రాఖ్యా పై ప్రేమ బసనా నామ నిదాన నానక సుఖీ పేక సద దర్శన ਬਲਾਨਨ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ ਰਾਜ ਮਿਲਕ ਸਕਦਾਰੀਆ ਅਗਨੀ ਮੈਂ ਜਾਲ ਸੰਤ ਜਿਨਾ ਕਾ ਸ਼ੋਰਾ ਤੇ ਚਰਨੀ ਲਾਗ ਮਾਇਆ ਤਾਰੀ ਛਤਰਪਤ ਇਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਸਾ ਰੂਖਾਸ ਸਰਬ ਨਿਦਾਨ ਗ੍ਰਹਿ ਥਾਕਤ ਛਤ ਸ਼ਕਤੀ ਪ੍ਰਕਾਰ ਕੇ ਦਿਖੂ ਸਮਾਨ ਭਗਤ ਜਨਾ ਕਾ ਲੂਗਰਾ ਉੜ ਨਗਨ ਹੋਈ ਸਤ ਸਿਰ ਪਾਓ ਰੇਸ਼ਮੀ ਪੈਰਤ ਪੈਰਤ ਖਪਤ ਖੋਈ ਸਾਖਤ ਸਿਉ ਮੁਖ ਜੋਰੀਏ ਅਧ ਵਿੱਚੋਂ ਟੁੱਟੇ ਹਰ ਜਨ ਕੀ ਸੇਵਾ ਜੋ ਕਰੇ ਤੂੰ ਤੇ ਛੁਟੇ ਸਭ ਕਿਛ ਸਮੀ ਤੈ ਹੁਆ ਆਪ ਬੰਤ ਮਨਾਈ ਦਰਸ਼ਨ ਪੇਟ ਸਾਧਕਾ ਨਾਨਕ ਗੁਣ ਗਾਈ ਬਲਾਮਨ ਮਹਿਲਾ ਪੰਜਮਾ ਸਰਮਨੀ ਸੁਨੋ ਹਰ ਹਰ ਹਰੇ ਠਾਕਰ ਜਿਸ ਗਾਵੋ ਸੰਤ ਚਰਨ ਕਰ ਸੀਸ ਤਰ ਹਰ ਨਾਮ ਧਿਆਵੋ ਕਰ ਕਿਰਪਾ ਦਿਆਲ ਪ੍ਰਵੇ

ਬਿਲਾਨਨ ਮਹੱਲਾ ਪੰਜਵਾਂ ਮਹਾਤਵ ਤੇ ਪਈ ਸ਼ਾਂਤ ਪਰਸਤ ਪਾਪ ਨਠੇ ਅੰਧਕੂ ਮੈਂ ਗਲਥੇ ਕਾਢੇ ਦੇ ਹਾਥੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਨ ਪੇਟ ਤੋਂ ਸੁਖੀ ਜੀ ਦਾਨ ਦੇਣ ਰਹਾਓ ਪਰਾਪੂਰਬ ਪਰਾ

ਜਿਸ ਪ੍ਰਭ ਸਰਾਨਾ ਕਰਨੇ ਹਰ ਨੰਬੂ ਜੀ ਆਪ ਗੁਣ ਗਣੇ ਆਪ ਗਣੇ ਬਿਗਾਨਾ ਦੁੱਖ ਦੁੱਖ ਤਦੇ ਜਦ ਵਿਸਰੇ ਸੁਖ ਪ੍ਰਵਚਿਤ ਆਏ ਸੰਤਨ ਕੇ ਆਨੰਦੇ ਨਿਤ ਹਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੇ ਨੀਚ ਖਨ ਮੈਂ ਆਥਾ ਤੇ ਕੀਮਤ ਕਹੀ ਨਾ ਜਾਈਏ ਠਾਕਰ ਪ੍ਰਤਾਪੇ ਦੇਖਤ ਲੀਲਾ ਰੰਗ ਰੂਪ ਚਿਲਨੇ ਦਨ ਆਇਆ ਸੁਮਨੇ ਕਾ ਸੁਪਨਾ ਪਿਆ ਸੰਗ ਚੱਲਿਆ ਕਮਾਇਆ ਕਰਨ ਕਰਨ ਸਮਰੱਥ ਪ੍ਰਭ ਤੇਰੀ ਚਰਨਾਈ ਹਰ ਦਿਨ ਸੈਨ ਨਾਨਕ ਜਪੇ ਸਾ ਸਦ ਭਲ ਜਾਈ ਬ੍ਰਾਹਮਣ ਮਹੱਲਾ ਪੰਜਵਾਂ ਜਲ ਢੋਵੋ ਜਲ ਢੋਵੇ ਸੀਸ ਕਰ ਕਰ ਪਗ ਪਖਲਾਓ ਬਾਹਰ ਜਾਓ ਲਖ ਦੇਰੀਆਂ ਦਰਸ ਵੇਖ ਸਿੰਜੀਵਾਓ ਕਰੋ ਮਨੋਰਥ ਮਨੇ ਮਾਏ ਸਭਨੇ ਮਨ ਕਰੋ ਕਰੋ ਮਨੋਰਥ ਮਨੇ ਆਪਣੇ ਮਾਏ ਆਪਣੇ ਪ੍ਰਭਤੇ ਪਾਵੋ ਦੇਹੋ ਸੂਨੀ ਸਾਧ ਕੈ ਬੀਜੂੰ ਟੂ ਨਾਮੋ ਰਹਾਓ ਅੰਮ੍ਰਿਤ ਗੁਣ ਸੰਤ ਗੋਲ ਤੇ ਸੁਨ ਮਨੇ ਪਿਲਾਵੋ ਊਹਾਂ ਰਥ ਮੈਂ ਸ਼ਾਂਤ ਤ੍ਰਿਪਤ ਹੋਏ ਬਿਖੇ ਜਲਨ ਬਜਾਵੋ ਜਬ ਭਗਤ ਕਰ ਸੰਤਨ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਕਰੋ ਨਮਸਕਾਰ ਭਜਨ ਧੂਰ ਮੁਖਲਾਵੋ ਉਠਤ ਬੈਠ ਜਪੋ ਨਾਮ ਏ ਕਰਮ ਕਮਾਵੋ ਨਾਨੀ ਕੀ ਪ੍ਰਬੇਨਤੀ ਹਰ ਚਰਨ ਸਮਾਵੋ ਬਲਾਮਨ ਮਹਿਲਾ ਪੰਜਵਾਂ ਏ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗ ਕੇ ਸੰਗ ਵਸੇ ਵੜ ਪਾਣੀ ਪਾਏ ਸੁਨ ਸੁਨ ਜੀਵੇ ਦਾਸ ਤੂੰ ਬਾਣੀ ਜਨ ਆਖੀ ਪ੍ਰਗਟ ਪਏ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗ ਤੇ ਕਾਢਿਆ ਪ੍ਰਜਨਨ ਬਜਾਈ ਅੰਬਤ ਨਾਮ ਜਲ ਸੰਚਿਆ ਗੁਰ ਪਏ ਸਹਾਈ ਜਨਮ ਮਰਨ ਦੁਖ ਕਾਟਿਆ ਸੁਖਾ ਥਾਨ ਪਾਇਆ ਕਾਂਟੀ ਸਿੰਘ ਪਰਮ ਹੋਏ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਵਰਕ ਸਿੰਘ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਮਲ ਮਹਿਲਾ ਪੰਜਵਾਂ ਬੰਧਨ ਕਾਟਿਆ ਪ੍ਰਭੂਆ ਕਿਰਪਾਲ ਦੀਨ ਦਿਆਲ ਪਰ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰੂ ਗਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਣ ਯੋਗ ਰਹਾਉ ਔਖ ਦਰ ਕਾ ਨਾਮ ਹੈ ਜਿਤ ਰੋਗ ਨਵਿਆ।

ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਤਾਰ, ਮਨ ਟੇਕ ਗੁਣ ਵਿਸਰੇ ਸੋ ਪੁਰਖ ਪਾਰ। ਚਰਨ ਕਮਲ ਸਿਵ ਰੰਗ ਲਾਗਾ, ਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ, ਤਾਂ ਕੋ ਲਾਵੋ ਸੇਵ। ਨਿਰਧ ਨਿਧਾਨ ਭਗਤ ਪਿਆ, ਮਨ ਤਨ ਨੰਦ ਆਨੰਦ, ਨਾਨਕ ਗੁਣ ਵਿਸਰੇ ਪ੍ਰਭ ਪਰਮਾਨੰਦ। ਬਨਾਵਣ ਮਹਿਲਾ ਪੰਜਵਾਂ, ਤ੍ਰਿਸ਼ਨਾ ਬੁੱਝੀ ਮਮਤਾ, ਗਈ ਨਾਠੇ ਪੈ ਪਰਮਾ, ਸਿੱਧ ਪਾਈ ਆਨੰਦ ਪੈ ਗੁਰ ਕੀਨੀ ਧਰਮ, ਗੁਰ ਕੀਨੇ ਧਰਮਾ, ਗੁਰ ਪੂਰਾ ਅਰਾਧਿਆ ਬੈਸੀ ਮੇਰੀ ਪੀਰ। ਤਨ ਮਨ ਸਾਹਿਬ ਸੀਤਲ ਪਿਆ, ਪਾਇਆ ਸੁਖ ਵੀਰ ਰਹਾਉ। ਸੋਵਤ ਹਰ ਜਬ ਜਾਗਿਆ, ਪੇਖਿਆ ਬਿਸਮਾਦ, ਪੀਅੰ ਬਰਤ ਰਹਿਤਾਸਿਆ, ਤਾਂਗ ਚਰਜ ਸਵਾਦ। ਆਪ ਮੁਗਤ ਸੰਗੀ ਤਰੇ, ਕੁਲ ਕਟੰਬ ਦਾਰੇ, ਸਫਲ ਸਿਆ ਗੁਰਦੇਵ ਕੀ ਨਿਰਮਲ ਦਰਬਾਰੇ। ਨੀਚਨਾਥ ਜਾਨ ਮੈਂ ਨਿਰਗੁਣ ਗੁਣਹੀਨ, ਨਾਨਕੋ ਕਿਰਪਾ ਪਈ ਦਾਸ ਆਪਣਾ ਕੀਨ। ਬਨਾਵਣ ਮਹਿਲਾ ਪੰਜਵਾਂ, ਹਰ ਭਗਤਾਂ ਕਾ ਆਸਰਾ, ਅਨੰਦ ਨਾਹੀ ਠਾਉ, ਤਾਂ ਦਿਵਾਨ ਪਰਿਵਾਰ ਤਨ ਪ੍ਰ ਤੇਰਾ ਨਾਉ। ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਸ ਰੱਖ ਲਈਏ, ਨਿੰਦਕ ਨਿੰਦਾ ਕਰੇ ਪਚੇ, ਜਮਕਾਲ ਗ੍ਰਸੀਏ ਰਹਾਉ। ਸੰਤਨ ਕਾ ਇੱਕ ਧਿਆਵਨਾ, ਦੂਸਰ ਕੋ ਨਾਹੀ, ਇੱਕ ਸਾਗੇ ਬੇਨਤੀ ਰਵਿਆ ਸਰਬ ਥਾਏ। ਕਥਾ ਪੁਰਾਤਨ ਇਉਂ ਸੁਣੀ, ਭਗਤਨ ਕੀ ਮਾਂ ਭਗਤਨ ਕੀ ਬਾਣੀ, ਸਰਬ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ। ਸਤ ਬਚਨ ਨਾਨਕ ਪ੍ਰਗਟ ਸਮਾਏ, ਪ੍ਰਭ ਕੇ ਸੇਵ ਚਰਨ ਪਰਮਿਤ ਕਉ ਭਉ ਨਾਹੇ। ਬਨਾਵਣ ਮਹਿਲਾ ਪੰਜਵਾਂ, ਬੰਧਨ ਕਟੇ ਸੋ ਪ੍ਰਭੂ, ਜਾ ਕੇ ਕਲ ਹਾਥ, ਅਵਰ ਕਰਮ ਨੇ ਛੂਟੀਏ ਰਾਖੋ ਹਰਨਾਥ। ਤੋਂ ਸ਼ਰਨਾਗਤ ਮਾਧਵੇ ਪੂਰਨ ਦਿਆਲ, ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ। ਆਸਾਂ ਪਰਮ ਵਿਕਾਰ ਮੋਇਨ ਮਹਿਲਵਾ।

ਬਨ ਕਾ ਸੰਤੋ ਸਨ ਬਸੰਤ ਤਨ ਜਪੀਏ ਨਾਮ ਕਥਾ ਕੀਰਤਨ ਹਰ ਆਤਕਨਾ ਸੁਭ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ ਨਾਨਕ ਪੁਰਬ ਸਰਨਾਗਤੀ ਜਾ ਕੇ ਸਭ ਕਿਛ ਹਾਥ ਬਲਾਮਨ ਮਹਿਲਾ ਪੰਜਮਾ ਜਿਨ ਤੂੰ ਬੰਦ ਕਰ ਛੋੜਿਆ ਫੁਨ ਸੁਭ ਮੈਂ ਪਾਇਆ ਸਦਾ ਸਿਮਰ ਚਰਨ ਕਿਰਨਾਰਨ ਸੀਤਲ ਹੋਤਾਇਆ ਜੀਵਤਿਆਂ ਥਵਾ ਮੋਇਆ ਕਿਛ ਕਾਮਨਾ ਆਵੇ ਜਨੇ ਰਚ ਨਰਚਾਇਆ ਕੋ ਤਿਸੁ

ਸ਼ੁਨ ਹੋਮ ਨਾ ਸ਼ਰਨ ਪ੍ਰਸਾਦ ਮੋਹਮ ਹੋਮ ਅਗਨ ਕੁਪਾਂਦ ਤੇ ਨਾਨ ਗੁਰੂ ਕਾੜ ਬਿਲਾਨਨ ਮਹਿਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾ ਖੋਜੋ ਬਨਥਾਨ ਅਸ਼ਲ ਛੇਦ ਭੇਦ ਪ੍ਰਵੈਸੇ ਭਗਵਾਨ ਕਬ ਦੇਖਿਓ ਪ੍ਰਵਿਆਪਣਾ ਆਤਮ ਕੇ ਰੰਗ ਜਾਗਣ ਤੇ ਸੁਖਣਾ ਭਲਾ ਬਸੀਏ ਪ੍ਰਸੰਗ ਰਹਾਉ ਵਰਨ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਚ ਤਤ ਠਾਕਰ ਅਵਿਨਾਸ਼ ਉਹਾਂ ਸਰੂਪ ਸੰਤਨ ਕਹਿ ਵੈ

ਨਾਨਕ ਤਿਸ ਪ੍ਰਭੇਤਿਆ ਜਾ ਕੇ ਪੂਰਨ ਕਰਮਾ ਬਿਲਾਨਨ ਮਹੱਲਾ ਪੰਜਵਾਂ ਈ ਜੰਤ ਸੁਪ੍ਰਸੰਨ ਪਏ ਦੇਖ ਪ੍ਰਤਾਪ ਕਾਰਜ ਕਰਜ ਕਰਜ ਉਤਾਰਿਆ ਸਤਿਗੁਰੂ ਕਾ ਕਰ ਆਰ ਆਪ ਖਾਤ ਖਰਚਿਤ ਬਿਨ ਨਹਿਬਤ ਰਹੇ ਗੁਰ ਸ਼ਬਦ ਖੂਟ ਪੂਰਨ ਪਈ ਸਮੱਗਰੀ ਕਬੂ ਨ ਤੂੰ ਨਹੀਂ ਟੂਟ ਰਹਾਓ ਸਾਧ ਸੰਗ ਰਾਧਨਾ ਹਰ ਨਦ ਅਪਾਰ ਧਰਮ ਅਰਥ ਅਰ ਕਾਮ

ਬਸ ਤਕਾਮ ਕਮਾਵਤ ਸਭ ਸੁਖੀ ਕਛੂ ਨ ਦਿਸੇ ਸੰਤ ਪ੍ਰਸਾਦ ਪੇਤੇ ਪ੍ਰਭ ਪੂਰਨ ਜਗ ਦਿਸੇ ਜੈ ਜੈ ਕਾਰ ਸਵੇ ਕਰੇ ਸਥਾਨ ਸੁਹਾਇਆ ਜਪ ਨਾਨਕ ਨਾਮ ਨਦਾਨ।

ਪਗ ਨਰਚਨੇ ਬਨਿਓ ਬਨਿਓ ਸਵਾਓ ਨਾਨਕ ਪ੍ਰਭ ਸੁ ਪ੍ਰਸੰਨ ਪਏ ਬਾਛਤ ਫਲ ਪਾਓ ਬਲਾਵਨ ਮਹਿਲਾ ਪੰਜਵਾਂ ਦਾਤਰੀ ਕੀ ਬੇਨਤੀ ਰਿਦ ਕਰ ਪ੍ਰਦਾਸ ਸਿਮਰੀ ਕਿਰਪਾ ਤੇ ਪਾਰ ਬ੍ਰਹਮ ਦੁੱਖ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਪੁਰਖ ਗੁਣਤਾਸ ਕੀਰਤਨ ਸਿਮਰਤ ਰਜਬ ਲਗ ਘਟ ਸਾਸ ਰਹਾਓ ਮਾਤ ਪਿਤਾ ਬੰਦਨ

ਭਉ ਨਾਠਾ ਪਰ ਮਿਟ ਗਿਆ ਰਵਿਆ ਨਿਤ ਨਾਰਾਮ ਸਾਜਨ ਕੇ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਕਰੀ ਸੁਲੱਖਣੀ ਸਿਮਰਤ ਹਰ ਨਾਮ ਰਾਓ ਪ੍ਰਗਟ ਪਏ ਸੰਸਾਰ ਮੈਂ ਫਿਰਤੇ ਪਹਿਨਾਮ ਨਾਨਕ ਤਿਸ ਨੰਗ ਤੀ ਘਟ ਘਟ ਸਭ ਜਾਨ ਬਿਲਾਵਨ ਮਹਿਲਾ ਪੰਜਵਾਂ ਰੋਗ ਮਿਟਾਇਆ ਆਪ ਪਰ ਉਪਜੈ ਸੁਖ ਸਾਂਤ ਵੱਡ ਪ੍ਰਤਾਪ।

ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਾਦ ਦੀਆ ਏਕਾ ਲਿਵਲਾਈ ਰਹਾਓ। ਰੱਖ ਲਈਏ ਤਿਨ ਰੱਖਣਹਾਰ ਸਭ ਪਿਆਸ ਮਿਟਾਈ, ਕੌਣ ਨਾਨਕ ਕਿਰਪਾ ਪਈ।

ਆਤੰਤਰਾ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੇ ਰਾਮ ਰਸੈਨ ਆਤੰਤਰਾਪ ਚਰਨ ਗਏ ਸਰਨ ਸੁਰਦਾ ਤੇ ਗਰ ਕੇ ਬਚਨ ਜਪੇ ਹਰ ਜਾਪ ਸਾਗਰ ਤਰੇ ਪਰਮ ਪੈ ਬੈਂਸੇ ਕਹ ਨਾਨਕ ਠਾਕਰ ਪ੍ਰਤਾਪ ਬਿਲਾਵਨ ਮਹਿਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਨ ਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਨ ਪੈ ਜਰ ਕੀ ਸਾਰੇ ਸੰਸਾਰ ਰਹਾਓ ਕਰਮਸਤਕ ਤਾਰ ਬਾਲਕ ਰਾਖ ਲੀਏ ਅੰਮ੍ਰਿਤ ਨਾਮ ਰਸ ਦੀਨੋ ਦਾਸ ਕੀ ਦਾਲ ਅਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਨ ਰਾਗ ਬਿਲਾਵਨ ਮਹਿਲਾ ਪੰਜਵਾਂ ਚੌਪਦੇ ਦੁਪਦੇ ਕਰ ਸਤਮਾਈ ਕੂੰਗਾ ਸਤਿਗੁਰ ਪ੍ਰਸਾਦ

ਦੁਸ਼ਮਣ ਬੈਸ ਪਏ ਜੋ ਦੇਖੋ ਕਹਿ ਨ ਜਾਏ ਵਡਿਆਈ ਮਗਨ ਪਏ ਊਆ ਸੰਗ ਮਾਤੇ ਊਤ ਪੂਤ ਲਵਟਾਈ ਆਲ ਜਾਲ ਨਹੀਂ ਕਸੀ ਜੰਜਾਰਾ ਆਬੰਦ ਨਹੀਂ ਪੋਰਾ ਊਚਣ ਊਚਾ ਬੀਚ ਨ ਖੀਚਾ ਹਾਂ ਤੇਰਾ ਤੂੰ ਮੋਰਾ ਕੰਕਾਰ ਇੱਕ ਪਸਾਰਾ ਏਕੇ ਅਪਰ ਪਾਰਾ ਏਕ ਬਸਥੀਰਨ ਏਕ ਸੰਪੂਰਨ ਏਕੇ ਪ੍ਰਾਣ ਧਾਰਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ।

ਜਾਲ ਪਸਾਰ ਚੋਗ ਪਸਾਰੀ ਪੰਖੀ ਜਿਉਂ ਫਾਹਵਤੇ ਕਹੋ ਨਾਨਕ ਬੰਧਨ ਕਾਟੇ ਕਹੋ ਮੈਂ ਸਤਿਗੁਰ ਪੁਰਖ ਤਿਆਵਤੇ ਪਿਲਾਮਿਲ ਮਹਿਲਾ ਪੰਜਵਾਂ ਹਰ ਹਰ ਨਾਮ ਪਾਰ ਮੋਲੀ ਪ੍ਰਾਣ ਪਿਆਰੂ ਮਨੇ ਅੰਦਾਰੂ ਚੀਤ ਚਿਤ ਜੈਸੇ ਪੰਤ ਬੋਲੀ ਰਾਓ ਸਹਿਜ ਮਯੋ ਗੁਰੇ ਬਤਾਯੋ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮੁਖ ਲਾਗੋ ਜਮੜ ਪਾਗੋ ਸਾਗ ਹਮਾਰੋ ਕਤਿਨ ਡੋਲੀ ਰੂਪ ਨ ਤੂਪ ਨ ਗੰਧ ਨ ਦੀਪਾ ਓਤ ਪੋਤ ਹਾ।

ਬੂਝ ਬਜਾਈ ਬਿਲਾਨਨ ਮਹੱਲਾ ਪੰਜਵਾਂ ਅਗਮ ਰੂਪ ਅਵਨਾਸੀ ਕਰਤਾ ਪਤਿਤ ਪਵਿੱਤੇ ਕਨਿਕ ਜਪਾਈਏ ਅਚਰਜ ਸੁਣਿਓ ਪ੍ਰਾਪਤ ਭੇਟਲੇ ਸੰਤ ਚਰਨ ਚਰਨ ਮਨ ਚਰਨ ਭੇਟਲੇ ਸੰਤ ਚਰਨ ਮਨ ਲਾਈਏ ਕਿਤ ਵਿਧੀਏ ਕਿਤ ਸੰਜਮ ਪਾਈਏ ਕੋ ਸੁਰਜਨ ਕਿਤ ਜੁਗਤੀ ਧਿਆਈਏ ਰਹਾਓ ਜੋ ਮਨੋਖ ਮਾਨ

ਤੇਖਤ ਸੁਨ ਸਦਾ ਸੰਘਰੇ ਰਹਾਉ ਕਾਚ ਬਿਹਾਂਜਨ ਕੱਚਾ ਕਾਂਚਨ ਛਾਡਨ ਬੈਰੀ ਸੰਘ ਹੇਤ ਸਾਜਨ ਤਿਆਗ ਖਰੇ ਹੋਮਣ ਕੌਰਾ ਅਣ ਹੋਮਣੀ ਮੀਠਾ ਦਿਖਿਆ ਮੈਂ ਲਪਟਾਏ ਜਰੇ ਅੰਧ ਕੂ ਮੈਂ ਪਰਿਓ ਪ੍ਰਾਣੀ ਭਰਮ ਗੁਬਾਰ ਮੈਂ ਬੰਦ ਪਰੇ ਕਹੋ ਨਾਨਕ ਪ੍ਰਭੂ ਤੇ ਦਿਆ।

ਕਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਿਲਾਵਨ ਮਹਿਲਾ ਪੰਜਵਾਂ ਅਚਤ ਪੂਜਾ ਜੋਗ ਕਪਾਲ ਮੰਤਨ ਅਰਪੁਰ ਕਿਉਂ ਹਰ ਅੱਗੇ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ ਸ਼ਰਨ ਸਮਰਥ ਕਰ ਸੁਖਦਾਤਾ ਕਿਰਪਾ ਸਿੰਧ ਬੜੋ ਸਰਬ ਕਿਰਪਾ ਹਰ ਅੱਗੇ ਸਰਜੀਆਂ ਕਾ ਹੈ ਪ੍ਰਤਪਾਲਾ ਰਹਾਓ ਸਰਨ ਸਮਰਥ ਕਖ ਸੁਖਦਾਤਾ ਕਿਰਪਾ ਸਿੰਧ ਬੜੋ ਦਿਆਲ ਕੰਠ ਲਾਏ।

ਮਹਿਲਾ ਪੰਜਵਾਂ ਸਿਮਰਤ ਨਾਮ ਘੋਰ ਜਤਨ ਪਏ ਸਾਸੰਗ ਮਹਿਲ ਹਰ ਗੁਣ ਗਾਏ ਜਮਦੂਤ ਕੋ ਦੁਰਾਸੇ ਆਏ ਰਹਾਉ ਯੇਤੇ ਪੁੰਚਨ ਤੇ ਕਿੰਨੇ ਮੰਤਨ ਪ੍ਰਭ ਕੇ ਚਰਨ ਗਏ ਆਵਣ ਜਾਣ ਪਰਮ ਪਵ ਨਾਠਾ ਜਨਮ ਜਨਮ ਕਹਿ ਕਲਵਕ ਦਹੇ ਨਿਰਪ ਹੋਏ ਭਜੋ ਜਗਦੀਸ਼ੇ ਇਹ ਪਦਾਰਥ

ਦੋਵੇਂ ਹੱਥ ਰਹਿ ਕੇ ਗੁਰਸੂਰੇ ਹਸ ਪਸ ਪਾਰ ਬ੍ਰਹਮੀ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਹਰ ਹਰ ਹਰ ਹਰ ਹਰ ਨਾਮ ਜਪਤ ਸੁਖ ਸਹਿਜੇ ਮੰਜਨ ਹੋਵ ਸੁਖ ਸਹਿਜੇ ਮੰਜਨ ਹੋਵਤ ਸਾਧੂ ਧੂਰੇ ਆਵਨ ਜਾ ਰਹੇ ਸਤ ਪਾਈ ਜਨਮਨ ਕਮਰੇ ਹੈ ਮਸੂਰੇ ਭਰਮ ਤੇ ਭਰਮ।

ਨਾ ਕੀਨੋ ਕਰਤ ਬਿਕਾਰ ਨਿਸਪੂਰ ਪਿਆ ਰਹਾਉ ਅਨਕ ਪ੍ਰਕਾਰ ਭੋਜਨ ਟਖਾਤੇ ਮੰਕ ਦੰਤਾ ਕਸ ਕੀਨ ਗਖਾਇਆ ਮੇਰੀ ਮੇਰੀ ਮੇਰੀ ਕਰ ਕਰ ਮੂਠੋਏ ਪਾਪਨ ਕਰਤ ਨਾ ਪਰੀ ਦਇਆ ਮਹਾਂਬਕਾਰ ਕੋ ਦੁਖ ਸਾਗਰ ਤਿਸਨੇ ਪ੍ਰਾਣੀ ਗਲਤ ਪਿਆ ਸ਼ਰਨ ਪਰੇ ਨਾਨਕ ਸਵਾਮੀ ਕੀ ਬਾਂਹ ਪਕੜ ਪ੍ਰਭ ਕਾਢ ਲਿਆ ਸਲਾਮਨ ਮਹਿਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਖ ਮਾਰਤ ਕੁਸਲ ਪਿਆ ਮੇਰੇ ਭਾਈ ਮੀਤ ਰਹਾਉ ਗਈ ਵਿਆਦ ਪਾਦ ਸਰਨਾਸੀ ਅੰਗੀਕਾਰ ਕਿਉ ਕਰਤਾਰ ਸ਼ਾਂਤ ਸੁਖ ਸਾਥ ਸੁਖ ਰਨ

ਰਾਖਣ ਹਾਰੇ ਨਾਨਕ ਦਾਸ ਦਾ ਹੈ ਚੇਰਾ। ਦਲਾਵਣ ਮਹਿਲਾ ਪੰਜਵਾਂ ਗੋਬਿੰਦ ਸਿਮਰ ਹੁਆ ਕਲਿਆਣ ਮਿਠੀ ਉਪਾਦ ਪਿਆ ਸੁਖ ਸਾਚਾ ਅੰਤਰ ਜਾਨੀ ਸਿਮਰਿਆ।

ਸਹੀ ਸਲਾਮਤ ਮਿਲ ਕਰ ਆਏ ਨੰਦ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤ ਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਲਾਵਨ ਮਹਿਲਾ ਪੰਜਵਾਂ ਮੂਹ ਲਾਲਣ।

ਹਰ ਕੇ ਚਰਨ ਜਪੋ ਜਾਉ ਕੁਰਬਾਨ ਗੁਰ ਮੇਰਾ ਪਰਮ ਪਰਮੇਸ਼ਰ ਤਾਕਾ ਹਿਰਦੇ ਧਰ ਮਨ ਧਿਆਨ ਰਹੋ ਸਿਮਰ ਸਿਮਰ ਸਿਮਰ ਸੁਖ ਸਿਮਰ ਸੁਖਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਬ ਏਕ ਨਰੈਣ ਸਾਚੀ ਦਰਗਾਹ ਪਾਵੇ ਮਾਨ ਸਾਧੂ ਸੰਗ ਪ੍ਰਾਪਤ ਜੋ ਕੋ ਤਨਹੀ ਪਾਇਆ ਹੈ ਨਦਾਨ ਗਾਵੋ ਗੁਣ ਕੀਰਤਨ ਸੁਆਮੀ ਕਰ ਕਿਰਪਾ ਨਾਨਕ ਦੀ ਜੈ ਦਾਨ ਬਲਾਵਨ ਮਹਿਲਾ

ਦਸੰਬਰ ਦਸਵੰਬਰ ਪੂਰਨ ਸੁਖਦਾਤਾ ਸਗਲ ਸਮੱਗਰੀ ਭੁੱਖਣ ਭਰਨ ਥਾਨ ਥਨ ਤਿਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰ ਚਰਨ ਜੀ ਜਗਤ ਵਸ ਮੇਰੇ ਸਵਾਮੀ ਸਰਬ ਸਹਿ ਤੁਮ ਕਰਨ ਕਰਨ ਆਦ ਜਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਮਿਲਾਵਣ ਮਹਿਲਾ ਪੰਜ ਮਾਲੂ ਕੱਦੇ ਘਰ ਅਠ ਮਾਈ ਕੂੰਕਾ

ਧਾਤਨ ਤਾਇ ਗੋਬਿੰਦ ਗੁਰ ਮੇਰੇ ਮੋਏ ਅਪਰਾਧੀ ਸਨ ਚਰਨ ਰਹਾਉ ਜੋ ਜੋ ਕੀਨੋ ਸੁਮਦ ਜਾਣੋ ਪੇਕ ਠਰ ਨਹੀਂ ਕਸ ਲੀਰ ਮੋ ਕਰਨਾ ਬੜ ਪ੍ਰਤਾਪ ਸੁਨੋ ਪਰ ਤੁਮਰੋ ਕੋਟ ਅਗਾ ਤੇਰੋ।

ਸਾਜਨ ਚਰਜ ਮੁਖ ਲਾਥੇ ਲਾਗੀ ਆਸਾ ਪੂਰਨ ਅਨੰਤ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਦੂਰ ਕਿਉ ਮਨ ਜਨਮ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਦਾਮਨ ਮਹਿਲਾ ਪੰਜਵਾਂ ਜੋ ਪਾਲੇ ਤੋ ਮਹਿ ਪ੍ਰਤਪਾਲੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਭਾਰਤ ਤੋਂ

ਓ ਮਨ ਤਨ ਰਾਵ ਰਿਹਾ, ਹਰ ਕੜੀ ਸਮ ਦੁੱਖ ਦਰਦ ਸਗਲਾ ਮਿਟ ਗਿਆ। ਸ਼ਾਤ ਸਹਿਜ ਆਨੰਦ ਗੁਣ ਗਾਏ, ਦੂਤ ਦੁਸ਼ਟ ਸਭ ਖੋਏ। ਗੁਣ ਗੁਣ ਅਵਗੁਣ ਪ੍ਰਭ ਕੁਛ ਨਾ ਵਿਚਾਰਿਓ, ਕਰ ਕਿਰਪਾ ਆਪਣਾ ਕਰ ਲਿਆ। ਤੁਲ ਵਡਾਈ ਅਚਿਤ ਵਿਨਾਸੀ, ਨਾਨਕ ਉਚਰੇ ਹਰ ਕੀ ਜਯਾ। ਬਰਾਬਰ ਮਹੱਲਾ ਪੰਜਵਾਂ। ਪੈ ਬਿਨ ਪੈ ਭਗਤੀ, ਤਰਨ ਕੈਸੇ ਕਰੂ ਅਨਗ੍ਰਹਿ ਪਤਿਤ। ਧਾਰਨ ਰਾਖ ਸੁਆਮੀ, ਆਪ ਭਰੋਸੇ ਰਹਾਉ ਸਿਮਰਨ ਨਾਹੀ। ਆਪ ਫਿਰਤ ਮਦਮਾਵਤ, ਦਿਖਿਆ ਰਾਤਾ ਸੁਆਨ ਜੈਸੇ। ਔਦ ਵਿਆਵਤ ਅਦਕ ਮੋਹਵਤ, ਪਾਪ ਕਮਾਵਤ ਬੁੱਢੇ ਐਸੇ। ਸਰਨ ਦੁਖ ਭੰਜਨ ਪੁਰਖ ਨਿਰੰਜਨ, ਸਾਧੂ ਸੰਗ ਰਵਣ ਜੈਸੇ। ਕੇਸਵ ਕਲੇਸ਼ ਨਾਥ ਅਗ ਖੰਡਨ, ਨਾਨਕ ਜੀਵਤ ਦਰਸ ਦਿਸੇ। ਰਾਗ ਬਲਾਬਲ ਮਹੱਲਾ ਪੰਜਵਾਂ। ਲੋਕ ਤੇ ਘਰ ਨੂੰ ਇਕ ਮੁਕਾਰ ਸਤਿਗੁਰ ਪ੍ਰਸ਼ਾਦ। ਆਪੇ ਮੇਲ ਲਏ ਜਬ ਤੇ ਸ਼ਰਨ ਤੁਮਾਰੀ ਆਏ, ਤਬ ਤੇ ਦੁਖ ਗਏ ਰਹਾਓ। ਸਾਦੀ ਅਭਿਮਾਨ ਅਰਬ ਚਿੰਤ ਬਰਾਨੀ, ਸਾਦਾ ਸਰਨ ਪਏ ਜਪ ਜਪ ਨਾਮ ਤੁਮਾਰੇ। ਪ੍ਰੀਤਮ ਤੰਤੇ ਰੋਗ ਖਏ, ਮਹਾ ਮੁਗਤ ਅਜਾਨ ਗਿਆਨੀ ਰਾਖੇ ਧਾਰ ਦਏ। ਕੋ ਨਾਨਕ ਗੁਰ ਪੂਰਾ ਭੇਟਿਓ, ਆਵਨ ਜਾਨ ਰਹੇ। ਲਾਵਨ ਮਹੱਲਾ ਪੰਜਵਾਂ। ਜੀਵੋ ਨਾਮ ਸੁਨੀ, ਜਾਉ ਸੋ ਪ੍ਰਸੰਨ ਭਏ। ਗੁਰ ਪੂਰੇ ਤਬ ਮੇਰੀ ਆਸ ਪੁੰਨੀ ਰਹਾਓ।

ਅੰਤਲੇ ਤੇਕ ਨਿਰਦੰਤਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਰਾਗ ਬ੍ਰਾਹਮਣ ਮਹੱਲਾ ਪੰਜਵਾਂ ਘਰ ਤੇਰਵਾਂ ਪੜਤਾਲ ਏਕਮਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੇ ਹਾਵੇ ਹਾਰਕ ਜਿਰ ਬਸਤਰ ਅਭਰਨ ਕੀਨੇ ਉਡੀਨੀ ਉਡੀਨੀ ਉਡੂਨੀ ਸਭ ਘਰ ਆਵੇ ਰੀ ਮਰਾਓ ਸਰਨ ਸੁਹਾਗਣ ਸਰ ਚਰਨ ਸੀਸ ਧਰ ਲਾਲ ਮੋਹੇ ਮਿਲਾਵੋ ਕੱਬ ਘਰ ਆਵੇ ਜੀ ਸੁਣੋ ਸਹੇਲੀ ਮਿਲਣ ਬਾਤ ਕਹੋ ਸਗਰੋ ਹੰਗ ਮਿਟਾਵੋ ਤਹੋਂ ਘਰ ਹੀ ਲਾਲਣ ਪਾਵੋ

ਮੋਨੀ ਦ ਸੁਹਾਵੋ ਸਭ ਮੇਰੀ ਤਿਖਾ ਬਜਾਨੀ ਅਬ ਮੈਂ ਸਹਿਜ ਸਮਾਨੀ ਮਿੱਠੀ ਫਿਰੇ ਕਹਾਨੀ ਮੋਹਨ ਲਾਲਨ ਪਾਇਓ ਰੀ ਰਹਾਓ ਦੂਜਾ ਬਰਾਬਰ ਮਹੱਲਾ ਪੰਜਵਾਂ ਮੋਰੀ ਆਹਿੰਗ ਜਾਏ ਦਰਸ਼ਨ ਭਾਵਤ ਹੈ ਰਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਓ ਆਹੇ ਮਨ ਅਬ ਨ ਭਾਵੇ ਚਰਨ ਆਵੇ ਚਰਨ ਆਵੇ ਉਲਝਿਓ ਅਲਮੁਕ ਰੰਧ ਕਮਲ ਜਿਉ ਅਨਰਥ ਨਾਹੀ ਚਾਹੇ ਏਕੇ ਹਰ ਲਾਹੇ ਅੰਤੇ ਟੁੱਟੀਐ ਰਿਖਤੇ ਛੁੱਟੀਆਂ ਮਨ ਹਰ ਰਥ ਘੁੱਟੀਐ ਸੰਗ ਸਾਧੂ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਰਾਗ ਮਲਾਬਲ ਮਹੱਲਾ ਨੌਵਾਂ ਦੋ ਪਤੇ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਦੁੱਖ ਹਰਤਾ ਹਰ ਨਾਮ ਪਛਾਣੋ ਅਜਾ ਮਲ ਗਨਕਾ ਜੈ ਸਿਮਰਤ ਮੁਕਤ ਭੈ ਜੀ ਜਾਨੋ ਰਹਾਉ ਗਜ ਕੀ ਤਰੀਸ ਮਿੱਟੀ ਸਿਨਹੂੰ ਮਹਿ ਅਬ ਹੀ ਰਾਖ ਰਾਮ ਬਖਾਨੋ ਨਾਰਦ ਕਹਿਤ ਸੁਨਤ ਤੂੰ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜੈ ਹਲਾਨੋ ਨਾਨਕ ਕਹਿਤ ਭਗਤ ਰਖ ਹਰ ਨੇਤਰ ਤਾਹੇ ਤੁਮ ਮਾਨੋ ਬਲਾਬਲ ਮਹੱਲਾ ਨੋਮਾ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸੰਸਾ ਨਹੀਂ ਚੁਕੇ ਗੌਰੇ ਭੇਦ ਬਤਾਵੇ ਰਹਾਓ ਕਹਾਂ ਪਿਓ ਤੀਰਥ ਵਰਤ ਕੀਏ ਰਾਮ ਸਮਰ ਨਹੀਂ ਆਵੇ ਜੋਗ ਜਗ ਨੇ ਪਲ ਤੈ ਮਾਨਿਓ ਜੋ ਪ੍ਰਭ ਜਸ ਫਿਰਾਵੇ ਮਨ ਮੋਹ ਦੋਨੇ ਕਾਉਂ ਪਰ ਹਰ ਗੋਬਿੰਦ ਕੇ ਗੁਣ ਗਾਵੇ ਕੌ ਨਾਨਕੇ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਲਾਬਲ ਮਹੱਲਾ ਨੌਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤੈ ਨਰ ਜਨਮ ਕਾਰਥ ਹੋਇਆ ਜੈ ਰਾਖੋ ਮਨ ਮਾਹੀ ਰਹਾਓ ਤੀਰਥ ਕਰੇ ਵਰਤ ਪੁਨ ਰਾਖੇ ਨਾ ਮਨੁਆ ਬਸ ਕੋ ਨੇਫਲ ਧਰਮ ਤਾਏ ਤੂੰ ਮਾਨੂ ਸਾਚ ਕਹਿਤ ਮੈਂ ਜਾਉ ਕਹੋ ਜੈਸੇ ਪਾਨ ਜਲ ਮੈਂ ਰਾਖਿਓ ਭੇਦੇ ਨਾਹੀ ਤਹਿ ਪਾਨੀ ਤੈਸੇ ਹੀ ਤੁਮ ਤਹਿ ਪਛਾਨੂ ਭਗਤ ਹੀਨ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੇ ਕੌ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ ਬਲਾਬਰ ਅਸਪਟੀਆਂ ਮਹੱਲਾ ਪਹਿਲਾ ਘਰ ਦਸਵਾਂ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਬਿਰਲਾ ਬੂਜੇ ਕੋਈ ਵਿਣ ਪੈ ਭਗਤ ਨਾਹੀ ਹੋਈ ਸ਼ਬਦਰ ਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਤ ਰਸ ਰਸਮਾਨ ਰਹਾਓ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਵਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਵੂ ਭੁੱਲੇ ਥਾਉ ਨਾ ਕੋਈ ਮਨ ਮਾਇਆ ਬੰਧਿਓ ਸਰ ਜਾਲ ਘੱਟ ਘੱਟ ਵਿਆਹ ਭਰਿਓ ਬਿਖ ਨਾਲ ਜੋ

ਆਪੇ ਕਰਤੇ ਭਗਤ ਕਰਾਈ, ਗੁਰਮੁਖੇ ਆਪੇ ਦੇ ਵੜਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕੁਚੋਤ। ਵੇਦ ਪੁਕਾਰੇ ਭਗਤ ਸਰੋਤ, ਸੁਣ ਮਾਨੇ ਵੇਖੋ ਜੋਤ। ਸਾਸਤਰ ਸਿਮਰਤ ਨਾਮ ਦੜਾੜਮ, ਗੁਰਮੁਖ ਸ਼ਾਂਤ ਉੱਤਮ ਕਰਮ। ਮਨਮੁਖ ਜੂਨੀ ਦੁਖ ਸੁਹਾਮੂ, ਬੰਤ ਟੇਕ ਨਾਮ ਵਸਾਮੂ। ਮੰਨੇ ਨਾਮ ਸਕੀਮਤ ਪੂਜਾ, ਕਿਸ ਵੇਖੇ ਨਾਹੀ ਤੋ ਦੂਜਾ। ਦੇਖ ਕਹੂ ਭਾਵੇ ਮਨ ਸੋਏ, ਨਾਨਕ ਕਹੇ ਅਵਰ ਨਹੀਂ ਕੋਏ। ਬਲਾਬਲ ਮਹੱਲਾ ਪਹਿਲਾ। ਮਨ ਕਾ ਕਿਹਾ ਮਨਸਾ ਕਰੇ, ਇਹ ਮਨ ਪੁੰਨ ਪਾਪ ਉਚਰੇ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ, ਤ੍ਰਿਪਤ ਮੁਕਤ ਮਨ ਸਾਚਾ ਭਾਵੇ। ਮਨ ਤਨ ਕਾਲਤ ਸਭ ਦੇਖ ਅਭਿਮਾਨਾ, ਮਨ ਨਾਮ ਇੱਕ ਜਥੰਗੀ ਨਜਾਨਾ ਰਹਾਉ। ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ, ਧਨ ਲੋਕਾਂ ਤਨ ਪਸਮੇ ਢੇਰੀ। ਖਾਕੂ ਖਾ ਕਰ ਲੇ ਸਭ ਫੈਲ, ਬਿਨ ਸ਼ਬਦ ਨਹੀਂ ਉਤਰੇ ਮੈਲ। ਗੀਤ ਰਾਗ ਘਨ ਨਾ ਤਾਲ ਸਕੂਰੇ, ਤ੍ਰੈ ਗੁਣ ਉਪਜੇ ਬਿਨਸੇ ਦੂਰੇ। ਦੂਜੀ ਦੁਰਮਤ ਦਰਦ ਨ ਜਾਏ, ਛੁੱਟੇ ਗੁਰਮੁਖ ਦਾਰੂ ਗੁਣ ਗਾਏ। ਧੋਤੀ ਉਜਲ ਤਿਲਕ ਗਲ ਮਾਲਾ, ਅੰਤਰ ਕ੍ਰੋਧ ਪੜੇ ਨਟ ਥਲਾ। ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀਂ ਸੁਖ ਥੀਆ। ਸੂਕ ਸੁਆਨ ਗਰਾਦਬ ਮੰਜਾਰਾ, ਪਸ਼ੂ ਪਲੇਚ ਨੀਚ ਚੰਡਾਲਾ। ਗੌਰ ਤੇ ਮੂੰਹ ਫੇਰੇ ਤਿੰਨ ਤਿੰਨ ਜੋਨ ਪਵਾਈਏ, ਬੰਧਨ ਬਾਂਧਿਆ ਆਈਏ ਜਾਈਏ। ਗੌਰ ਸੇਵਾ ਤੇ ਲਹਿ ਪਦਾਰਥ, ਹਿਰਦੇ ਨਾਮ ਸਦਾ ਕਿਰਦਾਰਥ। ਸਾਚੀ ਦਰਗਾਹ ਪੂਛਣਾ ਹੋਏ, ਮਾਨੇ ਹੁਕਮ ਸਿਜੇ ਦਰਸ ਹੋਏ। ਸਤਿਗੁਰ ਮਿਲੇ ਤਿਸ ਕੋ ਜਾਣੇ, ਰਹੇ ਰਜਾਈ ਹੁਕਮ ਪਛਾਣੇ। ਹੁਕਮ ਪਛਾਣ ਸੱਚੇ ਦਰਵਾਸ, ਕਾਲ ਬਕਾਲ ਸ਼ਬਦ ਭੈ ਨਾਸ। ਰਹੇ ਅਤੀਤ ਜਾਣੇ ਸਭ ਤਿਸਕਾ, ਤਨ ਮਨ ਅਰਪੇ ਹੈ ਇਹ ਜਿਤੇ ਜਿਸਕਾ। ਨਾ ਉਹ ਆਵੇ ਨਾ ਉਹ ਜਾਏ, ਨਾਨਕ ਸੱਚੇ ਸੱਚ ਸਮਾਏ। ਬਲਾਬਲ ਮਹੱਲਾ ਤੀਜਾ। ਅਸਪਤੀਆਂ ਘਰ ਦਾ ਸਮਾ, ਏਕ ਓੰਕਾਰ ਸਤਿਗੁਰ ਪ੍ਰਸ਼ਾਦ। ਜਗ ਕੂਆ ਮੁਖ ਚੁੰਜ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਬਿਨ ਆਵੇ ਪਾਜ ਲਖ ਨਿਦਾਨ, ਸਤਿਗੁਰ ਸੇਵ ਨਾਮ ਬਸੇ ਮਨ ਚੀਤ। ਗੁਰ ਭੇਟੇ ਹਰ ਨਾਮ ਚਿਤਾਵੇ, ਬਿਨ ਨਾਮੇ ਹੋਰ ਝੂਠ ਪ੍ਰਤੀਤ ਰਹਾਉ। ਗੁਰ ਕਿਹਾ ਸਾਕਾਰ ਕਮਾਵੂ, ਸ਼ਬਦ ਚੀਨ ਸਹਿਜ ਕਰਾਵੂ। ਸਾਚੇ ਨਾਏ ਵਡਾਈ ਪਾਵੂ, ਆਪ ਨਾ ਬੁਝੇ ਲੋਕ ਬੁਝਾਵੇ। ਮਨ ਕਾ ਅੰਧਾ ਅੰਧ ਕਮਾਵੇ, ਦਰ ਕਰ ਮਹਿਰ ਠੌਰ ਕੈਸੇ ਪਾਵੇ। ਹਰ ਜੀਉ ਸੇਵੀਏ ਅੰਤਰ ਜਾਮੀ, ਘਟ ਘਟ ਅੰਤਰ ਤਿਸ ਕੀ ਜੋਤ ਸਮਾਨੀ। ਜਿਸ ਨਾ ਤਿਸ ਨਾਲ ਕਿਹਾ ਚਲੇ ਪਹਿਨਾਮੀ। ਸਾਚਾ ਨਾਮ ਸਾਚੇ ਸ਼ਬਦ ਜਾਣੇ, ਆਪੇ ਆਪ ਮਿਲੇ ਚੁੱਕੇ ਅਭਿਮਾਨੇ। ਗੁਰਮੁਖ ਨਾਮ ਸਦਾ ਸਦਾ ਬਖਾਨੇ, ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ। ਔਗੁਣ ਕਾਟ ਪਾਪਾ ਮਤ ਖਾਈ, ਕਾਂਚਨ ਕਾਇਆ ਜੋਤੀ ਜੋਤ ਸਮਾਈ। ਸਤਿਗੁਰ ਮਿਲਿਆ ਵੱਡੀ ਵਡਿਆਈ, ਦੁੱਖ ਕਾਟੇ ਹਿਰਦੇ ਨਾਮ ਵਸਾਈ। ਨਾਮ ਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਨੀ ਸਾਰ। ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੇ ਸਧਾਰ। ਬਲਾਬਲ ਮਹੱਲਾ ਚੌਥਾ। ਅਸਤਪਤੀਆਂ ਘਰ ਗਿਆਰਵਾਂ, ਏਕ ਓਂਕਾਰ ਸਤਿਗੁਰ ਪ੍ਰਸ਼ਾਦ। ਆਪੇ ਆਪ ਖਾਏ ਹੂੰ ਮੇਟੇ, ਅਨ ਦਿਨ ਹਰ ਰਸ ਗੀਤ ਗਵਾਈਆ। ਗੁਰਮੁਖ ਪਰਚੇ ਕੰਚਨ ਪਾਇਆ, ਨਿਰਭਉ ਜੋਤੀ ਜੋਤ ਮਿਲਾਈਐ। ਮੈਂ ਹਰ ਹਰ ਨਾਮ ਉਧਾਰ ਰਮਈਆ, ਖਿਨ ਪਲ ਰਹਿ ਨਾ ਸਕੂੰ ਬਿਨ ਨਾਮੇ। ਗੁਰਮੁਖ ਹਰ ਹਰ ਪਾਠ ਪੜ੍ਹਾਈਆ, ਰਹਾਉ ਏਕ ਗ੍ਰਹਿ ਦਸ ਦੁਆਰ। ਹੈ ਜਾ ਕੇ ਇਹ ਨਿਸਤ ਕਰ ਪੰਚ ਚੋਰ ਲਗਈਆ। ਧਰਮ ਅਰਥ ਸਭ ਹਰ ਲੈ ਜਾਏ, ਧਰਮ ਅਰਥ ਸਭ ਹਰ ਲੈ ਜਾਏ। ਮਨ ਮੁਖ ਹੰਦੇ ਖਬਰ ਨ ਪਾਈਆ, ਕਾਂਚਿਨ ਕੋਟ ਮਾਣਕ ਭਰਿਆ। ਜਾਗੇ ਗਿਆਨ ਤਤ ਲਿਵ ਲਈਆ, ਤਸ ਕਰ ਹੇਰੂ ਆਏ ਲੁਕਾਨੇ। ਗੌਰ ਕੇ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਤ ਬੋਹਸਾ। ਖੇਵਟ ਸ਼ਬਦ ਗੁਰ ਪਾਰ ਲਗਈਆ, ਜਮ ਜਗਾਤੀ ਨੇੜ ਨਾ ਆਵੇ। ਨਾ ਕੋ ਤਸ ਚੋਰ ਲਗਈਆ, ਹਰ ਗੁਣ ਗਾਵੇ ਸਦਾ ਦਿਨ ਰਾਤੀ। ਮੈਂ ਹਰ ਰਸ ਜਸ ਕਹਿਤੇ ਅੰਤ ਨ ਲਈਆ, ਗੁਰਮੁਖ ਮਨੁਆ ਇਕਤ ਕਰ ਆਵੇ। ਮਿਲੂ ਗੋਪਾਲ ਨਿਸ਼ਾਨ ਬਜਈਆ,
ਨੈਨੀ ਦੇਖ ਦਰਸ ਮਨ ਤ੍ਰਿਪਤੇ ਸਰਵਨ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਪਿੰਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ ਸਭ ਸਮ ਕਰ ਜਾਣੇ ਨਦਰੀ ਆਵੇ ਸਭ ਬ੍ਰਹਮ ਪਥਰਈਆ ਰਾਮ ਨਾਮ ਹੈ ਜੋਤ ਸਵਾਈ ਗੁਰਮੁਖ ਆਪੇ ਅਰਖ ਲਗਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ ਹਰ ਨਾਮ ਸੁਨਈਆ ਬਾਰਾਮਲ ਮਹੱਲਾ ਚੌਥਾ ਵਾਹਿਗੁਰੂ ਹਰ ਹਰ ਨਾਮ ਸ਼ੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗਵਈਆ ਮਿਲ ਸਤ ਸੰਗਤ ਧਰਮ ਪਦ ਪਾਇਆ ਮੈਂ ਹਿੰਡ ਪਲਾਸ ਸੰਗ ਹਰ ਬਹੀਆ ਜਪ ਜਗਨਾਥ ਜਗਦੀਸ਼ ਗੁਸਈਆ ਸਰਨ ਪਰੇ ਸੇਈ ਜਨ ਉਭਰੇ ਜਿਉ ਪ੍ਰਹਲਾਦ ਉਧਾਰ ਸੁਨਈਆ ਰਹਾਉ ਭਾਰ ਅਠਾਰਾਂ ਮੈਂ ਚੰਦਨ ਉਦਮ ਚੰਦਨ ਨਿਗਟ ਸਭ ਚੰਦਨ ਹੋਈਆ ਸਾਕਤ ਕੂੜੇ ਉਂਬ ਸੁਖ ਹੋਏ ਮਨ ਅਭਿਮਾਨ ਵਿਛੋੜ ਤੁਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਬਿੰਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਪ੍ਰੀਤੇ ਸੋ ਕੰਚਨ ਹੋਵੇ ਜੋ ਧਰ ਲਿਖਿਆ ਸੋ ਮੇਟੇ ਨਾ ਮਿਟਈਆ ਰਤਨ ਪਦਾਰਥ ਗੁਰਮੁਖ ਪਾਵੇ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਨ ਇਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨ ਪਈਆ ਪਰਮ ਵਿਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਵਨ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਏ ਹਰ ਪਾਰ ਨ ਪਾਵੇ ਪਰੇ ਪਰਈਆ ਸਾਸਤ ਵੇਦ ਪੁਰਾਣ ਪੁਕਾਰੇ ਧਰਮ ਕਰੂੰ ਖਟ ਕਰਮ ਵਿਦਰਈਆ ਮਨ ਮੁਖ ਪਖੰਡ ਭਰਮ ਮੁਕੁੱਤੇ ਲੋਭ ਲਹਿਰ ਨਾ ਭਰ ਬੜਈਆ ਨਾਮ ਜਪੇ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਾਚੇ ਪਰਦਮ ਪਦ ਪਈਆ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾਵੇ ਸੋ ਕਰਮ ਘਮਈਆ ਨਾਨਕ ਜੰਤ ਬਚਾਏ ਬਜਾਵੇ ਤੇ ਜਿਤ ਪਾਵੇ ਤਰਾਹ ਚਲਈਆ ਬਰਾਬਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹੋਮ ਵਲ ਵਲ ਸਤਿਗੁਰ ਸਤ ਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰੂ ਪਾਰਸ ਹਰ ਨਾਮ ਸੁਨਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀਤਾ ਲਗ ਲਾਗਾਂ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਉ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮੱਥ ਮੱਥ ਤੱਤ ਕਢਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਭਾਂਡੇ ਭਾਉ ਪਾਵੇ ਦਿਤਕਈਆ ਦਾਸਨ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਾਰੂ ਗੁਰ ਆਗੇ ਗੌਰ ਪ੍ਰਸਾਦੀ ਮੈਂ ਅਕਥ ਕਥਈਆ ਮਨ ਮੁਖ ਮਾਇਆ ਮੋਹ ਵਿਆਪੇ ਏ ਮਨ ਤ੍ਰਿਸ਼ਨਾ ਜਤ ਤਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਧੀ ਗੁਰ ਸ਼ਬਦ ਬੁਝਈਆ ਏ ਮਨ ਨਾਚੇ ਸਤਿਗੁਰ ਆਗੇ ਅਨਹਦ ਸ਼ਬਦ ਧੁਨ ਤੂਰ ਮਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਭਰਈਆ ਹਰ ਕੇ ਰੰਗ ਰਤਨਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਘਰ ਤਾਰ ਜੂਏ ਅਤ ਨਿਰਮਲ ਨਿਤ ਘਰ ਤਾਰ ਜੂਏ ਅਤ ਨਿਰਮਲ ਜਿਨ ਪੀਆ ਤਿੰਨ ਹੀ ਸੁਖ ਲਈਆ ਮਨ ਹਟ ਕਰਮ ਕਰੇ ਬਮਾਨੀ ਜਿਉ ਬਾਲਕ ਬਾਲੂ ਕਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮੇ ਪਿੰਨ ਪਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਜਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਲਾਬਨ ਮਹੱਲਾ ਚੌਥਾ ਸਤਿਗੁਰ ਪਾਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦੜਈਆ ਅਮਰ ਪਿੰਡ ਪਏ ਸਾਧੂ ਸੰਗ ਜਨਮ ਮਾਰਨ ਦਿਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀ ਹੈ ਕਿਰਪਾ ਕਰੋ ਮਧੂਸੂਦਨ ਮਾਧੋ ਮੈਂ ਖਿੰਨ ਖਿੰਨ ਸਾਧੂ ਚਰਨ ਪਖਈਆ ਰਹਾਉ ਤਜੇ ਗ੍ਰਸਤ ਪੈ ਮਨ ਵਾਸੀ ਇੱਕ ਖਿਨ ਮਨੁਆ ਟਿਕੇ ਨ ਟਕਈਆ ਤਾਵਤ ਤਾਏ ਤਦੇ ਘਰ ਆਵੇ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋਟ ਸੁਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨੇ ਬੁਝੇ ਗੁਣ ਕੇ ਸ਼ਬਦ ਨਿਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮਨ ਤੈ ਦਿਸ ਚਲ ਚਲ ਗਵਨ ਕਰਈਆ ਪ੍ਰਭ ਬਨ ਕਰੇ ਬੁਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ
ਦਇਆ ਕਰ ਲਈਆ ਆਸਨ ਸਿੱਧ ਸਿੱਖੇ ਗੋ ਤੇਰੇ ਮਨ ਮਾਗੇ ਰਿੱਦ ਸਿੱਧ ਚੇਟਕ ਚਿਟਕਈਆ ਉਤ ਪਜ ਸਭ ਵਰਨ ਰੂਪ ਜੀਆ ਜੰਤੋ ਪਈਆ ਸਾਧੂ ਸਰਨ ਪਰੇ ਸੇ ਉਭਰੇ ਖੱਤਰੀ ਬ੍ਰਾਹਮਣ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਰ ਸਾਧੂ ਤ੍ਰਿਪਤ ਹਰ ਨਾਮ ਸਦ ਪਈਆ ਅੰਡਜ ਜੇਰਜ ਸੇਤਜ ਉਤ ਪਜ ਸਭ ਵਰਨ ਰੂਪ ਜੀਆ ਜਤੋ ਪਈਆ ਸਾਧੂ ਸਰਨ ਪਰੇ ਸੇ ਉਭਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈਦੋ ਕਬੀਰ ਤ੍ਰਿਲੋਚਨ ਔ ਜਾਤ ਰਵਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧਨ ਧੰਨਾ ਜਟ ਸੈਣ ਮਿਲਿਆ ਹਰ ਰਈਆ ਸੰਤ ਜਨਾ ਕੀ ਹਰ ਪੈਜ ਰਖਈਆ ਭਗਤ ਬਛਲੰਗੀ ਕਾਰ ਕਰਈਆ ਨਾਨਕ ਸ਼ਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਨ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੌਰ ਬਚਨ ਮਨ ਪੀ

ਕਰੂੰ ਰੱਖ ਲੇਵੂੰ ਨਾਨਕ ਹਰ ਗੁਰਸਰਨ ਸਮਈਆ ਬਲਾਵਲ ਮਹੱਲਾ ਚੌਥਾ ਮੈਂ ਤਨ ਮਨ ਪ੍ਰੇਮ ਅਗਮ ਠਾਕਰ ਕਾ ਖਿੰਨ ਖਿੰਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਕ ਪਿਉ ਪਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਵੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਵੈਦ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿੰਨ ਪਲ ਰਹਿ ਨ ਸਕੂੰ ਬਿਨ ਪ੍ਰੀਤਮ ਜਿਉ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇ ਨੀ ਤਿਨ ਅਵਰ ਨ ਪਾਵੇ ਬਿਨ ਹਰ ਕੇ ਦਈਆ ਕੋਈ ਆਨ ਆਨ ਮੇਰਾ ਪ੍ਰਭ ਮਿਲਾਵੇ ਹਉ ਤਿਸ ਵਿੱਚੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕਰ ਮੈਰ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੇ ਫਿਨ ਢੀਲ ਨ ਪਈਆ ਕਰ ਕਰ ਕਿਰੇ ਆਚਾਰ ਵਧਾਏ ਮਨ ਪਖੰਡ ਕਰਮ ਕਪਟ ਲੋ ਬਈਆ ਬੇਸੂਆ ਕੇ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਧਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰ ਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸੁਨਈਆ ਪ੍ਰਭ ਆਣ ਆਣ ਮਹਿੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕਰ ਕਿਰਪਾ ਧਾਰੀ ਬਾਂਹ ਪਕੜ ਨਾਨਕ ਕੱਢ ਲਈਆ ਰਾਗ ਬਰਾਬਰ ਮਹੱਲਾ ਪੰਜਵਾਂ ਅਸਪਤੀਆਂ ਘਰ ਬਾਰਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਾਜੇ ਆਨ ਸਰਨ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਹਉ ਜਾਉ ਸਦ ਬਲਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤੇ ਨਾ ਜਾਏ ਹਰ ਨਾਮ ਰਸਨਾ ਕਹਿਣ ਮਲ ਪਾਪ ਕਲ ਮਲ ਦਹਿਨ ਚੜ ਨਾਵ ਸੰਤ ਉਧਾਰ ਤੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮੇਲੇ ਪ੍ਰਭ ਨੰਕਾਰ ਪ੍ਰਭ ਵੇਖੀਏ ਬਿਸਮਾਦ ਚੱਕ ਆਨੰਦ ਪੂਰਨ ਸਾਧ ਨਾਹ ਡੋਲੀਏ ਇਤ ਊਤ ਪ੍ਰਭ ਬਸੇ ਹਰ ਹਰ ਚੀਤ ਤਿੰਨ ਨਾਹੇ ਨਰਕ ਨਿਵਾਸ ਨਿਤ ਸਿਮਰੇ ਪ੍ਰਭ ਗੁਣਤਾਸ ਤੇ ਜਮਨ ਪੇਖੇ ਨੈਣ ਸੁਨ ਮੋਹੇ ਅਨਹਦ ਵੈਨ ਹਰ ਚਰਨ ਸੂਰਨ ਗੋਪਾਲ ਪ੍ਰਭ ਭਗਤ ਬਸੇ ਦਿਆਰ ਹਰ ਨਿਗਮ ਲਹਿਰ ਨ ਪਵੇ ਨਿਤ

ਕਰ ਬੰਧਨਾ ਲਖ ਵਾਰ, ਥੱਕ ਪਰਿਉ ਪ੍ਰਭ ਦਰਬਾਰ, ਪ੍ਰਭ ਕਰੂ ਸਾਧੂ ਧੂਰ, ਨਾਨਕ ਮਨਸਾਪੁਰ। ਬਲਾਬਲ ਮਹੱਲਾ ਪੰਜਵਾਂ। ਪ੍ਰਭ ਜਨਮ ਮਰਨ ਨਿਵਾਰ, ਹਰ ਪਰਿਉ ਦੁਆਰ, ਗੈ ਚਰਨ ਸਾਧੂ ਸੰਗ ਮਨ, ਮਿਟ ਹਰ ਹਰ ਰੰਗ। ਕਰ ਦਇਆ ਲੇਹ ਲੜ ਲਾਏ, ਨਾਨਕਾ ਨਾਮ ਧਿਆਏ, ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਜਾਚੂ ਸੰਤਰ ਵਾਲ ਰਹਾਓ। ਸੰਸਾਰ ਵਿਖਿਆ ਕੂਪ, ਤਬ ਗਿਆਨ ਮੋਹਤ ਕੂਪ, ਗਹਿ ਪੂਜਾ ਪ੍ਰਭ ਜੀ ਲੇ, ਹਰ ਨਾਮ ਆਪਣਾ ਦੇ। ਪ੍ਰਭ ਤੁਜ ਬਿਨਾ ਨਾਹੀ ਠਾਉ, ਨਾਨਕਾ ਵਲ ਵਲ ਜਾਉ, ਲੋਭ ਮੋਹ ਬਾਂਧੀ ਦੇ, ਬਿਨ ਭਜਨ ਹੋਵਤ ਖੇ। ਜਿਮ ਦੂਤ ਮਹਾ ਭਿਆਨ, ਚਿਤ ਗੁਪਤ ਵਲ ਜਾਉ, ਕਰਮੇ ਚਿਤ ਗੁਪਤ ਕਰਮੇ ਜਾਨ, ਦਿਨ ਰੈਨ ਸਾਖ ਸੁਣਾਏ, ਨਾਨਕਾ ਹਰ ਸਰਨਾਏ। ਪੈ ਪੰਜਨਾ ਮਰਾਰ, ਕਰ ਦਇਆ ਭਗਤ ਉਧਾਰ, ਮੇਰੇ ਦੁੱਖ ਗਨੀ ਨ ਜਾਏ, ਹਰ ਬਿਨ ਕਹਤੇ ਸਮਾਏ। ਗਹਿ ਓਟ ਚਤਵੀ ਨਾਥ, ਨਾਨਕਾ ਦੇ ਰੱਖ ਹਾਥ, ਹਰ ਗੁਣ ਨਿਦੇ ਗੋਪਾਲ, ਸਰਬ ਕਟ ਪ੍ਰਿਤਪਾਲ, ਮਨ ਪ੍ਰੀਤ ਦਰਸ਼ਨ ਪਿਆਸ, ਗੋਬਿੰਦ ਪੂਰਨ ਆਸ। ਇੱਕ ਨਿਮਖ ਰਹਿ ਨ ਜਾਏ, ਵੱਡ ਭਾਗ ਨਾਨਕ ਪਾਏ, ਪ੍ਰਭ ਤੁਜ ਬਿਨਾ ਨਾਹੀ ਹੋਰ, ਮਨ ਪ੍ਰੀਤ ਚੰਦ ਚਕੋਰ। ਜਿਉ ਮੀਲ ਜਨ ਸਿਉ ਹੇਤ, ਅਲ ਕਮਲ ਭਿੰਨ ਨਾ ਭੇਤ, ਜਿਉ ਚਪਕੀ ਚਪਕੀ ਸੂਰਜ ਆਸ, ਨਾਨਕ ਚਰਨ ਪਿਆਸ, ਜਿਉ ਤੁਰਨ ਭਰਤ ਪ੍ਰਾਨ, ਜਿਉ ਲੋਭੀਏ ਧਨ ਦਾਨ, ਜਿਉ ਦੂਧ ਜਲੇ ਸਯੋਗ, ਮਹਾਂ ਖੁਦਿਆਰਥ ਭੋਗ, ਜਿਉ ਮਾਤ ਪੁਤਾ ਹੇਤ, ਹਰ ਸਿਮਰਨ ਨਾਨਕ ਨੇਤ। ਜਿਉ ਦੀਪ ਪਤਨ ਪਤੰਗ, ਜਿਉ ਚੋਰ ਹਿਰਤਨ ਸੰਗ, ਮਹਿੰਗਲਾ ਕਾਮੇ ਬੰਦ, ਜਿਉ ਗ੍ਰਹਿਸਥ ਬਖਾਈ ਧੰਦ। ਜਿਉ ਜੁਆਰ ਵਿੱਚ ਨ ਜਾਏ, ਹਰ ਨਾਨਕ ਏ ਮਨ ਲਾਏ, ਪੁਰੰਗ ਨਾਦੇ ਨੇ ਚਾਤਰਿਕ ਚਾਤ ਮੇ। ਜਨ ਜੀਵਨਾ ਸਤਸੰਗ, ਗੋਬਿੰਦ ਭਜਨ ਰੰਗ, ਰਸਨਾ ਬਖਾਨੇ ਨਾਮ, ਨਾਨਕ ਦਰਸ਼ਨ ਦਾਨ। ਗੁਣ ਗਾਏ ਸੁਨ ਲਿਖਦੇ, ਸੋ ਸਰਬ ਫਲ ਹਰ ਲੇ, ਕੁਲ ਸਮੂਹ ਕਰਤ ਉਧਾਰ, ਸੰਸਾਰ ਉਤਰਸ ਪਾਰ। ਹਰ ਚਰਨ ਬਹੁਤ ਤਾਹੇ, ਮਿਲ ਸਾਧ ਸੰਗਤ ਜਸ ਗਾਹੇ, ਹਰ ਪੈਜ ਰੱਖੇ ਮੁਰਾਰ, ਹਰ ਨਾਨਕ ਚਰਨ ਦੁਆਰ। ਬਲਾਬਲ ਮਹੱਲਾ ਪਹਿਲਾ। ਤਿੱਥੀ ਘਰ

ਖੋਜਤ ਖੋਜਤ ਘੱਟ ਘੱਟ ਦੇਖਿਆ, ਜੋ ਦੇਖ ਦਿਖਾਵੇ ਤਿਸ ਕੋ ਉਗਲ ਜਾਈ, ਗੁਰ ਪਰ ਸਾਧ ਪਰਮ ਪਦ ਪਾਈ। ਕਿਆ ਜਪ ਜਪੂ ਬਿਨ ਜਗਦੀਸੇ, ਗੌਰ ਕੈ ਸ਼ਬਦ ਮਹਿਲ ਘਰ ਦੀਸੇ, ਰਹਾਉ ਦੂਜੇ ਪਾਏ ਲੱਗੇ ਪਛਤਾਣੇ, ਜਮ ਦਰ ਵਾਧੇ ਆਵਣ ਜਾਣੇ, ਕਿਆ ਲੈ ਆਵੇ ਕਿਆ ਲੈ ਜਾਏ, ਸਿਰ ਜਮ ਕਾਲ ਸੇ ਚੋਟਾਂ ਖਾਏ, ਬਿਨ ਗੁਰ ਸ਼ਬਦ ਨਾ ਝੂਟ ਛੂਟ ਸਕੋਏ, ਪਖੰਡ ਕਿੰਨੇ ਮੁਕਤ ਨਾ ਹੋਈ, ਆਪੇ ਸੱਚ ਕੀਆ ਕਰ ਜੋੜ, ਅੰਡ ਜਫੋੜ ਜੋੜ ਵਿਛੋੜ, ਧਰਤ ਕਾਸ ਕੀਏ ਬੈਸਣ ਕੋ ਥਾਉ, ਰਾਤ ਦਨ ਰਾਤ ਦਿਨ ਕੀਏ ਭਉ ਜਾ ਪਾਓ, ਜਿਨ ਕੀਏ ਕਰ ਵੇਖਣ ਹਾਰ, ਹਾਰਾ ਆਵਰ ਨਾ ਦੂਜਾ ਸਿਰਜਣ ਹਾਰਾ, ਤ੍ਰੈਤੀਆ ਬ੍ਰਹਮਾ ਵਿਸ਼ਨ ਮਹੇਸ਼ਾ, ਦੇਵੀ ਦੇਵ ਕਿਸੋ ਨੇੜੇ ਕਿਸੋ, ਦੇਵੀ ਦੇਵ ਪਾਏ ਵੇਸਾ, ਜੋਤੀ ਜਾਤ ਗੰਟ ਨਹੀਂ ਆਵੇ, ਜਿਨ ਸਾਜੀ ਸੋ ਕੀਮਤ ਪਾਵੇ, ਕੀਮਤ ਪਾਏ ਰਿਹਾ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ, ਚੌਥ ਪਾਏ ਚਾਰੇ ਵੇਦਾਂ, ਪਹਾਣੀ ਚਾਰੇ ਬਾਣੀ ਭੇਦਾਂ, ਅਸ਼ਟ ਦਸਾਂ ਖਟ ਤੀਨ ਪਾਏ, ਸੋ ਬੁੱਝੇ ਤਿਸ ਆਪ ਬਜਾਏ, ਤੀਨ ਸਮਾਵੇ ਚੌਥੇ ਬਾਸਾ, ਪਰਵਤ ਨਾਨਕ ਹਮ ਤਾਂ ਕੇ ਦਾਸਾ, ਪੰਚਮੀ ਪੰਜ ਭੂਤ ਬੇਤਾਲਾ, ਆਪ ਗੋਚਰ ਪੁਰਖ ਨਿਰਾਲਾ, ਏਕ ਭਰਮ ਭੁੱਖੇ ਮੋਹ ਪਿਆਸੇ, ਇੱਕ ਰਖ ਚਾਕ ਸ਼ਬਦ ਤ੍ਰਿਪਤਾਸੇ, ਇੱਕ ਰੰਗ ਰਾਤੇ ਇੱਕ ਹਰ ਧੂਰ, ਇੱਕ ਦਰ ਘਰ ਸਾਚੇ ਦੇਖ ਹਜੂਰ, ਝੂਠੇ ਕਉ ਨਾਹੀ ਪਤਨਾਓ, ਕਬੂ ਨ ਸੁੱਚਾ ਕਾਲਾ ਕਾਉ, ਪਿੰਜਰ ਪੰਖੀ ਬੱਧਿਆ ਕੋਏ, ਸ਼ੇਰੀ ਭਰਮੇ ਮੁਕਤ ਨਾ ਹੋਏ, ਤੋਂ ਛੂਟੇ ਜਾਂ ਖਸਮ ਛਡਾਏ, ਗੁਰਮਤ ਮੇਲੇ ਭਗਤ ਦ੍ਰਿੜਾਏ, ਖਾਸੀ ਖੱਟ ਦਰਸ਼ਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਬਾਜੇ, ਜੋ ਪ੍ਰਭ ਭਾਵੇ ਤਾਂ ਮਹਿਲ ਬੁਲਾਵੇ, ਛਬਦੇ ਭੇਦੇ ਤੋਂ ਪਤ ਪਾਵੇ, ਕਰ ਕਰ ਵੇਸ ਖਫੇ ਜਲ ਜਾਵੇ, ਸਾਚੇ ਸਾਚੇ ਸੱਚ ਸਮਾਵੇ, ਸੰਪਤੀ ਸਤ ਸੰਤੋਖ ਸਰੀਰ, ਸ਼ਾਂਤ ਸਮੁੰਦਰ ਭਰੇ ਨਿਰਮਲ ਨੀਰ, ਮਜਨ ਸੀਲ ਸਤ ਹਿਰਦੇ ਵਿਚਾਰ, ਗੌਰ ਕੇ ਸ਼ਬਦ ਪਾਵੇ ਸਭ ਪਾਰ, ਮਨ ਸਾਚਾ ਮੁਖ ਸਾਚਾ ਸਾਓ, ਪਾਏ ਸੱਚ ਨਿਸ਼ਾਨੇ ਠਾਕ ਨ ਪਾਏ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੇ, ਸੱਚ ਨੇ ਕੇਵਲ ਕਰਮ ਅਰਾਧੇ, ਪੌਣ ਪਾਣੀ ਅਗਨੀ ਬਿਸਰਾਉ, ਤਹੀ ਨਿਰੰਜਨ ਸੱਚ ਨਾਉ, ਤਿਸ ਮੈਂ ਮਨੁਆ ਰਿਹਾ ਲਿਵਲਾਏ, ਪਰਣਵਤ ਨਾਨਕ ਕਾਲ ਨ ਖਾਏ, ਨੌ ਨੌਵੀਂ ਨੌਵੇਂ ਨਾਥ ਨਵ ਖੰਡਾ, ਘੱਟ ਘੱਟ ਨਾਥ, ਮਹਾ ਬਲਵੰਡਾ, ਆਈ ਪੂਤਾ ਏ ਜਗ ਸਾਰਾ, ਪਾਰਵ ਦੇਸ ਆਦਿ ਰਖਵਾਰਾ, ਆਦਿ ਜੁਗਾਦੀ ਹੈ ਪੀ ਹੋ ਗੈ, ਉਹ ਪਰੰਪਰ ਕਰਨੇ ਯੋਗ, ਦਸਵੀਂ ਨਾਮ ਦਾਨ ਇਸ਼ਨਾਨ, ਅਨ ਦਿਨ ਮਜਨ ਸੱਚਾ ਗੁਣ ਗਿਆਨ, ਸੱਚ ਮੇਲ ਨ ਲਾਗੇ ਭਰਮ ਭਾਗੇ, ਬਿਲਮ ਨ ਟੂਟ ਸਕਾਚੇ ਤਾਗੇ, ਜਿਉ ਤਾਗਾ ਜਗ ਏਵੇ ਜਾਣੋ, ਅਸਤਰ ਸੱਚ ਅਸਤਰ ਸੀਤ ਸਾਚ ਰੰਗ ਮਾਣੋ, ਏਕਾ ਦਸੀ ਏਕ ਹਿਰਦੇ ਵਸਾਵੇ, ਹਿਰਦੇ ਵਸਾਵੇ ਹਿੰਸਾ ਮਮਤਾ ਮੋਹ ਚੁਕਾਵੇ, ਫਲ ਪਾਵੇ ਵਰਤ ਆਤਮ ਚੀਨੇ, ਪਖੰਡ ਰਾਚ ਤਤ ਨਾਹੀ ਬੀਨੇ, ਨਿਰਮਲ ਨਿਰਹਾਰ ਨਹਿ ਕੇਵਲ, ਸੁੱਚੇ ਸਾਚੇ ਨਾ ਲਾਗੇ ਮੇਲ, ਜਹਿ ਦੇਖੂ ਤਾਂ ਏਕੋ ਏਕਾ, ਹਰ ਜੀਆ ਪਾਏ ਵੇਕੋ ਵੇਕਾ, ਫਲੋ ਹਰ ਕੀਏ ਫਲ ਜਾਏ, ਰਸ ਕਸ ਖਾਏ ਸਾਧ ਗਵਾਏ, ਕੂੜੇ ਲਾਲਚ ਲਪਟੇ ਲਪਟਾਏ, ਛੂਟੇ ਗੁਰਮੁਖ ਸੱਚ ਕਮਾਏ, ਦੁਆ ਦਸ ਮੁੰਦਰਾ ਮਨ ਧੂਦਾ, ਐਨ ਸਚਾਕੇ ਕਬੂ ਨ ਸੂਤਾ, ਜਾਗਤ ਜਾਗ ਰਹੇ ਲਿਵਲਾਏ, ਗੁਰ ਪਾਚੇ ਤਿਸ ਕਾਲ ਨ ਖਾਏ, ਅਤੀਤ ਪਏ ਮਾਰੇ ਬਹਿਰਾਈ, ਪਰਵਤ ਨਾਨਕ ਤਾਂ ਇਹ ਲਿਵਲਾਈ, ਦੁਆਦਸੀ ਦਇਆ ਦਾਨ ਕਰ ਜਾਣੇ, ਬਾਹਰ ਜਾਤੋ ਭੀਤਰ ਆਣੇ, ਵਰਤੀ ਵਰਤ ਰਹੇ ਨੇ ਕਾਮ, ਅਜਪਾ ਜਾਪ ਜਪੇ ਮੁਖ ਨਾਮ, ਤੀਨ ਭਵਨ ਮੇ ਏਕੋ ਜਾਣੇ, ਸਭ ਸੁਚ ਸੰਜਮ ਸੱਚ ਪਛਾਣੇ, ਤੇਰਸ ਤਰਵਰ ਸਮੁੰਡ ਕਿਨਾਰੇ, ਅੰਮ੍ਰਿਤ ਮੂਲ ਸਿਖਰ ਲਿਵ ਲਤਾਰੇ, ਡਰ ਡਰ ਮਰੇ ਨ ਬੁੱਢੇ ਕੋਏ, ਨਿਡਰ ਬੂਡ ਮਰੇ ਪਤ ਖੋਏ, ਡਰ ਮੈਂ ਘਰ ਘਰ ਮੈਂ ਡਰ ਜਾਣੇ, ਤਾਕਤ ਨਿਵਾਸ ਸੱਚ ਮਾਨ ਭਾਣੇ, ਚੌਦਸ ਚੌਥੇ ਤਾਵੇ ਲਹਿ ਪਾਵੇ, ਰਾਜਸ ਤਾਮਸ ਸਤਕਾਲ ਸੁਣਾਵੇ,
ਸਚੀ ਆਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਚੌਂਦੋ ਇਸ ਭਵਨ ਪਤਾਲ ਸਮਾਏ, ਖੰਡ ਬ੍ਰਹਿਮੰਡ ਰਿਹਾ ਲਿਬਲਾਏ, ਅਮਾਂ ਵਸਿਆ ਚੰਦ ਗੁਪਤ ਗਿਆਨ, ਬੁੱਝੋ ਗਿਆਨੀ ਸ਼ਬਦ ਵਿਚਾਰ, ਸਚੀ ਆਰ ਗਗਨ ਜੋਤ ਹੈ ਲੋਹੀ, ਕਰ ਕਰ ਵੇਖੇ ਕਰਤਾ ਸੋਈ, ਗੁਰ ਤੇ ਦਿਸੇ ਸੋ ਤਿਸ ਹੀ ਮਾਹੇ, ਮਨ ਮੁਖ ਭੁੱਲੇ ਆਵੇ ਜਾਏ, ਦਰ ਘਰ ਘਰ ਦਰ ਥਾਪ ਥਿਰ ਥਾਨ ਸੁਹਾਵੇ, ਆਪੇ ਤੇ ਰਹੇ ਉਦਾਸ ਆਪੇ ਪਛਾਣੇ ਤਾਂ ਸਤਿਗੁਰੂ ਪਾਵੇ, ਜੈ ਆਸਾ ਤੈ ਬਿੰਸ ਬਨਾਸਾ, ਫੂਟੇ ਖਪਰ ਦੁਵਿਧਾ ਮਨਸਾ, ਮਮਤਾ ਜਲ ਤੇ ਰਹੇ ਉਦਾਸਾ, ਪੜਵਤ ਨਾਨਕ ਹਮ ਤਾਂ ਕੇ ਦਾਸਾ, ਬਲਾਬਲ ਮਹੱਲਾ ਤੀਜਾ ਬਾਰ ਸਤਿਕਾਰ ਦਾਸ, ਬਲਾਬਲ ਮਹੱਲਾ ਤੀਜਾ ਬਾਰ ਸਤਿਕਾਰ ਦਾਸ, ਇੱਕ ਮੁਕਾਰ ਸਤਿਗੁਰ ਪ੍ਰਸ਼ਾਦ, ਆਦਤ ਬਾਰ ਆਦ ਪੁਰਖ ਹੈ ਸੋਈ, ਆਪੇ ਵਾਤੇ ਅਵਰ ਨ ਕੋਈ, ਓਤ ਪੋਤ ਜਗ ਰਿਹਾ ਪਰੋਈ, ਆਪੇ ਕਰਤਾ ਕਰੇ ਸੋਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਬਿਰਲਾ ਬੂਝੇ ਕੋਈ, ਹਿਰਦੇ ਜਪਨੀ ਜਪੂ ਗੁਣ ਤਾਸਾ, ਹਰ ਆਗਮ ਗੋਚਰ ਪਰ ਸਵਾਮੀ, ਜਨ ਪਗ ਲਗ ਧਿਆਵੂ ਹੋਏ ਦਾਸਨ ਦਾਸਾ, ਰਹਾਓ ਸੋਮਵਾਰ ਸਚ ਰਿਹਾ ਸਮਾਏ, ਤਿਸ ਕੀ ਕੀਮਤ ਕਹੀ ਨ ਜਾਏ, ਆਸ ਆਸ ਰਹੇ ਸਭ ਲਿਬਲਾਏ, ਜਿਸ ਦੇਵੇ ਤਿਸ ਪੱਲੇ ਪਾਏ, ਆਗਮ ਗੋਚਰ ਲਖਿਆ ਨ ਜਾਏ, ਗੌਰ ਕੇ ਸ਼ਬਦ ਹਰ ਰਿਹਾ ਸਮਾਏ, ਮੰਗਲ ਮਾਇਆ ਮੋਹ ਪਾਇਆ, ਆਪੇ ਸਿਰ ਸਿਰ ਧੰਨੇ ਲਾਇਆ, ਆਪ ਜਾਏ ਸੋਈ ਬੂਝੇ, ਗੌਰ ਕੇ ਸ਼ਬਦ ਦਰ ਘਰ ਸੂਝੇ, ਪ੍ਰੇਮ ਭਗਤ ਕਰੇ ਲਿਵਲਾਏ, ਹੋਮੇ ਮਮਤਾ ਸ਼ਬਦ ਜਲਾਏ, ਬੁੱਧ ਵਾਰ ਆਪੇ ਬੁਧਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ, ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੇ ਹੋਮੇ ਮਲਕ ਹੋਏ, ਦਰ ਸੱਚੇ ਸਦ ਸੋਭਾ ਪਾਏ, ਨਾਮ ਰਤੇ ਗੁਰ ਸ਼ਬਦ ਸੁਹਾਏ, ਲਾਹਾ ਨਾਮ ਪਏ ਗੁਰਦੁਆਰ, ਆਪੇ ਦੇਵੇ ਦੇਵਣਹਾਰ, ਜੋ ਦੇਵੇ ਤਿਸ ਕੋ ਵੱਲ ਤਿਸ ਕੋ ਵੱਲ ਜਾਈਏ, ਗੁਰਪੁਰ ਸਾਂਦੀ ਆਪ ਗਵਾਈਏ, ਨਾਨਕ ਨਾਮ ਰੱਖੋ ਉਰਧਾਰ, ਦੇਵਣ ਹਾਰੇ ਕਉ ਜੈਕਾਰ, ਵੀਰ ਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ, ਆਪ ਪਾਏ ਕਰ ਵੇਖੇ ਵੇਕਾ, ਸਭਨਾ ਕਰਤਾ ਤੇਰੀ ਟੇਕਾ, ਜੀ ਜੰਤ ਤੇਰੀ ਸਰਨਾਈ, ਸੋ ਮਿਲੇ ਜਿਸ ਲੈ ਮਲਾਈ, ਸ਼ੁਕਰ ਵਾਰ ਭਰਵ ਰਿਹਾ ਸਮਾਈ, ਆਪ ਪਾਏ ਸਭ ਕੀਮਤ ਪਾਈ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਸਤ ਸਾਂਝਮ ਕਰਨੀ

ਹਉਮੈ ਮੇਰਾ ਭਰਮੇ ਸੰਸਾਰ, ਮਨ ਮੁਖ ਅੰਧਾ ਦੂਜੇ ਪਾਏ, ਜਮਦਾਰ ਵਾਧਾ ਚੋਟਾਂ ਖਾਏ, ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸੱਚ ਲਿਵ ਲਾਏ, ਸਤਿਗੁਰ ਸੇਵੇ ਸੋ ਵਡਭਾਗੀ, ਹਉਮੈ ਮਾ ਸੱਚ ਲਿਵ ਲਾਗੀ, ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੂੰ ਸੁਖਦਾਤਾ।

ਨਿਸ਼ਾਨੇ। ਸਤਿਗੁਰ ਭੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ। ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰਨ ਸਕੇ ਕੋਏ। ਸਾਹਿਬ ਕੀ ਸੇਵਕ ਰਹੇ ਸਰਨਾਈ, ਆਪੇ ਬਖਸ਼ੇ ਦੇ ਵਡਿਆਈ। ਦਿੱਤੇ ਉੱਪਰ ਨਾਹੀ ਕੋਏ, ਕੌਣ ਡਰੇ ਡਰ ਕਿਸਕਾ ਹੋਏ। ਗੁਰਮਤੀ ਸ਼ਾਂਤ ਬਸੇ ਸਰੀਰ, ਸ਼ਬਦ ਚੀਨ ਫਿਰ ਲਗੇ ਨ ਪੀਰ। ਆਵੇ ਨਾ ਜਾਏ ਨਾ ਦੁਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਨਾਨਕ ਗੁਰਮੁਖ ਵੇਖੇ ਹਦੂਰ, ਮੇਰਾ ਪ੍ਰਭ ਸਦ ਰਿਹਾ ਭਰਪੂਰ। ਏਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ। ਏਕੋ ਵਰਤੇ ਅਵਰਨ ਕੋਏ, ਮਨ ਰੋਸ ਕੀਜੇ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੇ ਸਾਚੇ ਵਿਚਾਰੀ। ਕਿੱਥੇ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਤਿੱਥੀ ਵਾਰ ਸਭ ਆਵੇ ਜਾਏ, ਗੁਰ ਸ਼ਬਦ ਨਿਚਲ ਸਦਾ ਸੱਚ ਸਮਾਏ। ਤਿੱਥੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਮੇ ਸਭ ਭਰਮੇ ਕਾਚੇ। ਮਨਮੁਖ ਕਰੇ ਮਾਰ ਵਿਅਕਤੀ ਜਾਏ, ਏਕ ਨਾ ਚੇਤ ਦੂਜਾ ਲਭਾਏ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦੇ ਕਿਉਂ ਪਾਵੇ ਪਾਰ। ਆਪ ਪਾਏ ਪਾਵਣ ਹਾਰ, ਆਪੇ ਕੀ ਤੂੰ ਗੁਰ ਵਿਚਾਰ। ਬਹੁਤੇ ਭੇਖ ਕਰੇ ਭੇਖ ਧਾਰੀ, ਭਵ ਭਵ ਭਰਮੇ ਕਾਚੀ ਸਾਰੀ। ਇੱਥੇ ਸੁਖ ਨ ਆਗੇ ਹੋਏ, ਮਨਮੁਖ ਮੂਹੇ ਆਪਣਾ ਜਨਮ ਖੋਏ। ਸਤਿਗੁਰ ਸੇਵੇ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ। ਆਪੇ ਪੂਰਾ ਕਰੇ ਸੋਏ, ਇਹੀ ਤਿੱਥੀ ਵਾਰ ਦੂਜਾ ਦੋਏ। ਸਤਿਗੁਰ ਵਾਜੋ ਅੰਧ ਗਵਾਰ, ਤਿੱਥੀ ਵਾਰ ਸੇਵੇ ਮੁਕਤ ਗਵਾਰ। ਨਾਨਕ ਗੁਰਮੁਖ ਬੂਜੇ ਸੋਜੀ ਪਾਏ, ਇੱਕ ਨਾਮ ਸਦਾ ਰਿਹਾ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਸ ਦੱਖਣੀ ਇੱਕ ਓਂਕਾਰ। ਸਤਿਗੁਰ ਪ੍ਰਸ਼ਾਦ ਮੰਦਨ ਵੇਲਣੀਏ, ਗੋਲ ਆਈ ਰਾਮ। ਵਟੁਕੀ ਡਾਰ ਧਰੀ ਹਰ ਲਿਵਲਾਈ ਰਾਮ, ਲਿਵਲਾਏ ਹਰ ਸਿਉਂ ਰਹੀ ਗੋਇਲ। ਸਹਿਜ ਸ਼ਬਦ ਸਿੰਗਾਰੀਆ, ਕਰ ਜੋੜ ਗੁਰ ਪਾਹੇ ਕਰ ਬੇਨਤੀ। ਮਹਿਲੋਂ ਸੱਚ ਪਿਆਰੀਆ, ਧਨ ਪਾਏ ਭਗਤੀ ਦੇਖ ਪ੍ਰੀਤਮ। ਕਾਮ ਕਰੋਧ ਨਿਵਾਰਿਆ, ਨਾਨਕ ਮੋਦਨ ਮੇਲ ਸੁੰਦਰ ਦੇਖ ਫਿਰ ਸਧਾਰਿਆ। ਸੱਚ ਨਵੇਲਣੀਏ ਜੋਬਨ ਬਾਲੀ ਰਾਮ, ਆਓ ਨਾ ਜਾਓ ਕਹੀਂ ਆਪਣੇ ਸਹਿਨਾਲੀ ਰਾਮ। ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ। ਅਗਾਧ ਬੋਧ ਕਥ ਕਥੀਏ, ਸਹਿਜ ਪ੍ਰਭ ਗੁਣ ਗਾਵੈ। ਰਾਮ ਨਾਮ ਰਸਾਲ ਰਸੀਆ, ਰਵੇ ਸੱਚ ਪਿਆਰੀਆ। ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ। ਸ੍ਰੀ ਧਰ ਮੋਹੜੀ ਫਿਰ ਸੰਗ ਸੁੱਤੀ ਰਾਮ, ਗੁਰ ਕੇ ਪਾਏ ਚਲੋ ਸਾਚ ਸਗੁੱਤੀ ਰਾਮ। ਧਨ ਸਾਚ ਸਗੁੱਤੀ ਹਰ ਸੰਗ ਸੁੱਤੀ, ਸੰਗ ਸਖੀ ਸਹੇਲੀਆ। ਇੱਕ ਪਾਏ ਇੱਕ ਮਨ ਨਾਮ ਵਸਿਆ, ਸਤਿਗੁਰ ਹਮ ਹਮੇਲੀਆ। ਦਿਨ ਰਹਿਣ ਘੜੀ ਨਾ ਚਸਾਂ ਵਿਸਰੇ, ਸਾਸ ਸਾਸ ਨਿਰੰਜਣੋ। ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਣੋ। ਜੋਤ ਸਵਾੜੀਏ ਤਿਰ ਭਵਨ ਸਾਰੇ ਰਾਮ, ਘੱਟ ਘੱਟ ਲਾਭ ਰਿਹਾ ਅਲਖ ਅਪਾਰੇ ਰਾਮ। ਅਲਖ ਪਾਰ ਅਪਾਰ ਸਾਚਾ ਆਪ ਮਾਰ ਮਲਾਈਏ। ਹਉਮੈ ਮਮਤਾ ਲੋਭ ਜਾਨੂ ਸ਼ਬਦ ਮੈਲ ਚਕਾਈਏ। ਦਰ ਜਾਏ ਦਰਸ਼ਨ ਕਰੀ ਭਾਣੇ, ਤਾਰ ਤਾਰ ਨਿਹਾਰਿਆ ਹਰ ਨਾਮ। ਅੰਮ੍ਰਿਤ ਚਾਖ ਤ੍ਰਿਪਤੀ ਨਾਨਕ ਧਾਰਿਆ। ਬੁਲਾਵਲ ਮਹੱਲਾ ਪਹਿਲਾ, ਮੈਂ ਮਨ ਚੌਕ

ਧੀਏ ਕਿਰਪਾਲ ਸਦਾ ਦਿਆਲ ਦਾਤਾ। ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ। ਭੇਕ ਪਵਨੀ ਹਟ ਨਾ ਜਾਣਾ ਨਾਨਕਾ ਸੱਚ ਗਹਿ ਰਹੇ। ਪਿੰਡਣੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਘਰ ਸੁਤੜੀਏ ਧਰਮ ਜਗਾਏ ਰਾਮ। ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਫਿਰ ਪਾਣੀਆਂ ਤਜ ਕੂੜ ਕਪਟ ਸੁਭਾਓ ਦੂਜਾ ਚਾਕਰੀ ਲੋਕਾਣੀਆਂ। ਮੈਂ ਨਾਮ ਹਰ ਕਾ ਹਰ ਕਾਂਠੇ ਸਾਚ ਸ਼ਬਦ ਨਿਸ਼ਾਨੀਆਂ ਨਿਸ਼ਾਨੀਆਂ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਦ ਭਾਣਿਆ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਥ ਕਹਾਣੀ ਰਾਮ। ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੁਝੇ ਉਹ ਸ਼ਬਦ।

ਸਮਾਏ ਆਪ ਗੁਆਏ ਤਿਰ ਭਵਨ ਸੋਜੀ ਸੂਜੈ ਰਹੇ ਅਤੀਤ ਪਰਾਤਾ ਸੱਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਬ ਠਾਈ ਨਾਨਕਾ ਉਰਧਾਰਿਆ ਮਹਿਲ ਬੁਲਾਰੜੀਏ ਭਗਤ ਸੁਨੇਹੀ ਰਾਮ ਗੁਰਮਤ ਮਨ ਰਹਸੀ ਸੀਜਸ ਦੇਹੀ ਰਾਮ ਮਨ ਮਾਰ ਰਿਜੇ ਸ਼ਬਦ ਸੀਜੇ ਤੈ ਲੋਕ ਨਤ ਪਛਾਣੀਐ ਤਰੈ ਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਹੇ ਕਥੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕੀਆ ਤੇਰੂ ਸੱਚ ਸੁੱਚਾ ਸਦਾ ਨਾਨਕ ਗੁਰ ਸ਼ਬਦ ਝਗਰਨ ਵੇਰੂ ਸੰਤ ਮਹਲਾ ਬਲਾਵਲ ਮਹੱਲਾ ਚੌਥਾ ਮੰਗਲਾ ਇੱਕ ਮਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸਿੱਧੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁੱਠੇ ਹਰ ਪ੍ਰਭ ਪਾਇਆ ਗੁਰ ਤੁੱਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵੱਡ ਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਨ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗੁਆਇਆ ਨਿਤ ਹਰ ਹਰ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਆਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਇਆ ਹਰ ਪਾਈਏ ਹਰ ਰਾਮਣ ਵੇਰਾ ਰਾਮ ਗੁਰਮੁਖ ਮਿਲਾ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨਸ ਜਨਮ ਨ ਪਾਇਆ ਤਿਨ ਭਾਗਮ ਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੌਰ ਹਰ ਪ੍ਰਭ ਅਗਮ ਲੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਵਸਿਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨ ਜੀਵ ਦੇ ਜਿਉ ਜਲ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੇ ਵਡਭਾਗ ਗੌਰ ਪਿਉਰੇ ਵੇਖਾਲਿਆ ਨਾਨਕ ਹਰ ਲਿਵ ਲਾਗ ਸ਼ਾਂਤ ਮੇਰਾ ਹਰ ਪ੍ਰਭ ਰਾਮ ਆਈਆਂ ਹਉਮੈ ਵਿਖ ਝਾਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਾ ਕਮਲ ਪ੍ਰਗਾਸਿਆ ਗੁਰਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਬਡਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਉਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰੇ ਰਾਵੀਏ ਜਾ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆਂ ਜਿਉ ਬਾਲਕ ਮਸਾਈ ਰਾਮ ਜਿਉ ਬਿਲਕ ਮਸਾਈ ਰਾਮ ਗੁਰ ਪੂਰੇ ਹਰ ਮੇਲਿਆ ਹਰ ਰਸ ਅਗਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਤਾਰੀ ਰਾਮ ਤਨ ਤਨ ਗੁਰੂ ਸੁਵਾਸੈ ਜਿਨ ਹੋਮੇ ਮਾਰੀ ਰਾਮ ਜਿਨ ਵਡਭਾਗੀਆਂ ਵਡਭਾਗੈ ਹਰ ਹਰ ਉਰਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਲਾਬਲ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਿਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਲ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਂਗੇ ਕਬ ਮਿਲਿਆ ਪੂਰਨ ਮਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦੇ ਸਕੀਏ ਮੋਹ ਮਤੇ ਦਿਨ ਰਹਿਣ ਠਾਂਡੀ ਕਰੂੰ ਸੇਵਾ ਪ੍ਰਭ ਕਮਲ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਹੇ ਲੜ ਲਾਇਆ ਭਇਆ ਮਾਹੜਾ ਹਰ ਰਤਨ ਵਿਸਾਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਲਿਆ ਧਾਰੇ ਕਥੇ ਇਕੱਠ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਇਆ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨਤੀ ਮਿਲੇ ਹਰ ਜਸ ਲਾਹਾ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਸਾਹਾ ਸਾਹਾ ਤਲ ਗਣਿਆ ਪੂਰਨ ਸੰਜੋਗੈ ਸੁਜੋਗੋ ਰਾਮ ਸੁਖੋ ਸਮੂਹ ਭਇਆ ਗਿਆ ਬਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਵਈ ਜਾ ਜੰਜਵੀਆਂ ਮਿਲੇ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮੰਨੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਾਰਨ ਕਾਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ
ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁਨਿਆ ਆਨੰਦ ਅਨਦਿਨ ਵਾਜੇ ਵਾਜੇ ਅਹੰਗ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸਤ ਸੰਗ ਲਿਵ ਲਾਗੀ ਬਲਾਬਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨਹਦ ਵਜਿਤਰਾ ਤਿਸ ਧੁਨ ਧੁਨ ਦਰਬਾਰਾ ਰਾਮ ਆਨੰਦ ਅਨ ਦਿਨ ਵਾਜੇ ਵਾਜੇ ਦਿਨਸ ਰਹਿਣ ਮਹਾ ਤੈ ਰੋਗ ਸੋਗਨਾ ਦੁਖ ਵਿਆਪੇ ਜਨਮ ਮਰਨ ਨਾ ਤਹਾਂ ਰਹਿਦ ਸਿੱਧ ਸੁਧਾ ਰਸ ਅੰਮ੍ਰਿਤ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਝਾ ਪਾਰ ਬ੍ਰਹਮ ਪ੍ਰਾਣ ਅਧਾਰਾ ਸੁਣ ਸਖੀਆਂ ਸਹੇਲੜੀਓ ਮਿਲ ਮੰਗਲ ਗਾਵੋ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕਉ ਰਾਮ ਰਾਮ ਕਰ ਪ੍ਰੇਮ ਰਾਹੋ ਤਿਸੇ ਭਾਵੋ ਇਕ ਨਿਮਖ ਪਲਕ ਨਾ ਧਿਆਦੀਏ ਕਹਿ ਕੰਠ ਲਾਈਏ ਨਾ ਲਜਾਈਏ ਚਰਨ ਰਾਜ ਮਨ ਭਾਗੀਏ ਭਾਗਤ ਠਗੋਰੀ ਪਾਏ ਮੋਹ ਅਨਤ ਕਤੂ ਨਾ ਧਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦ ਵੀ ਪਾਵੋ ਵਿਸ਼ਨ ਬਿਸਮਨ ਬਿਸਮ ਭਈ ਪੇਖ ਗੁਣ ਮਰਾ ਸੀ ਰਾਮ ਕਰ ਗਏ ਪੂਜਾ ਗਹੀ ਕਟ ਜਮਕੀ ਫਾਸੀ ਰਾਮ ਗਹਿ ਪੂਜਾ ਲੀਨੀ ਦਾਸ ਕੀਨੀ ਓਂਕਾਰ ਦੋਤ ਜਣਾਇਆ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ ਧਾਰੀ ਮਨ ਪਿਆਰੀ ਮਹਾ ਦੁਰਮ ਤਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਾਹੀ ਜਾਣੀਏ ਆਪ ਕਰਤਾ ਆਪ ਭੂਤਾ ਆਪ ਕਰਨ ਥੀਆ ਬਲਵੰਤ ਨਾਨਕ ਸੇਹੀ ਜਾਣੇ ਜਿਨੀ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਬਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵਾਂ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਾਂ ਤਜ ਮਾਨ ਮੋਹ ਵਿਕਾਰ ਦੂਜਾ ਸੇਵ ਇਕ ਨਿਰੰਜਣੋ ਲਗ ਚਰਨ ਸਾਰਨ ਦਿਆਲ ਪ੍ਰੀਤਮ ਸਗਲ ਦੁਰਤ ਪਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਧਾਵਾਂ ਨਾਨਕ ਪੈ ਅੰਪੇ ਕਰੂੰ ਕਿਰਪਾ ਤਾਮ ਮੰਗਲ ਗਾਵਾਂ ਅੰਮ੍ਰਿਤ ਤੇਰ ਕਾ ਨਾਮ ਹੈ ਅੰਧਲੇ ਟੋਨੀ ਉਹ ਜਿਹੋ ਬਹੁ ਪਰ ਉਹ ਜਿਹੋ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਹਾ ਬਚਿੱਤਰ ਚਾਂਚਲ ਅਨਕ ਭਾਵ ਦਿਖਾਵੇ ਹੋਏ ਢੀਠ ਮੀਠ ਮਨ ਲਾਗੇ ਨਾਮ ਲੈਣ ਆਵੇ ਗ੍ਰਹਿ ਬਣੇ ਧੀਰੇ ਬਤ ਪੂਜਾ ਬਾਟ ਘਾਟੇ ਜੋਨੀ ਨਾਨਕ ਭਇਆ ਤੇ ਦਇਆ ਧਾਰੂ ਮੈਂ ਕਰ ਮੈਂ ਨਾਮ ਅੰਧਲੇ ਟੋਨੀ ਮੋਹੇ ਨਾਥ ਫਿਰ ਨਾਥ ਜੀਓ ਜਾਨੂ ਤਿਉ ਰਾਖੂ ਚਤਰਾਈ ਮੋਹ ਨਾਹੇ ਰਿਜਵਾਉ ਕਰੂ ਮੁਖੋ ਨਾ ਚਤਰ ਸੁਗੁਰ ਸੁਜਾਨ ਵੇਤੀ ਮੋਹੇ ਨਿਰਗੁਣ ਗੁਣ ਨਾਹੀ ਨਾ ਰੂਪ ਧੂਪ ਨਾ ਨੈਣ ਪਾਕੇ ਜੈ ਭਾਵੇ ਤੈ ਰਖ ਤੂਹੀ ਜੈ ਜੈ ਜੈਅੰਪ ਸਗਲ ਜਾਂ ਕਉ ਕਰਨਾ ਪਤ ਗਤ ਕਿਨ ਲਖੂ ਨਾਨਕ ਭਿਆ ਤੇ ਸੇਵ ਸੇਵਕ ਕੋ ਜਾਨੂ ਤਿਉ ਮੋਹਰਾਕੋ ਮੋਹੇ ਮਛਲੀ ਮੋਹ ਮਛਲੀ ਤੁਮ ਨੀਰ ਤੁਝ ਬਿਨ ਕਿਉ ਸਰੇ ਮੋਹੇ ਚਾਤਰਿਕ ਤੁਮ ਬੂੰਦ ਜਿਪਤਾਉ ਮੁਖ ਪਰੇ ਮੁਖ ਪਰੇ ਹਰੇ ਪਿਆਸ ਮੇਰੀ ਜੀ ਜੀਆਂ ਪ੍ਰਣ ਪਤੇ ਲਾਡਿਲੇ ਲਾਡ ਲਡਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੀਤ ਚਾਬੂ ਮਿਟ ਅੰਧਾਰੇ ਜਿਉ ਆਸ ਚੱਕ ਵੀ ਦਿਨ ਚਰੇ ਨਾਨਕ ਪਿਆਮ ਪੇਮ ਪੈਰ ਸੰਗ ਮੇਲੀ ਵਿਛੜੀ ਨੀਰ ਨਾ ਵਿਸਰੇ ਧਨ ਧਨ ਹਮਾਰੇ ਭਾਗ ਕਰ ਆਇਆ ਪੈਰ ਮੇਰਾ ਸੋਹੇ ਬਾਂਕੇ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੇ ਗਾਮੀ ਨੰਦ ਮੰਗਲ ਰਸ ਘਣਾ ਨਵਰ ਨਵਤਨ ਨਾਹੋ ਬਾਲਾ ਕਵਨ ਰਚਨਾ ਗੁਣ ਭਣਾ ਮੇਰੀ ਸਿਰ ਸੋਹੀ ਦੇਖ ਮੋਹੀ ਸਗਲ ਸੰਸਾ ਦੁਖਰਾ ਨਾਨਕ ਭੈਣ ਤੇ ਮੇਰੀ ਆਸ ਪੂਰੀ ਮਿਲੇ ਸਵਾਮੀ ਪਰੰਪਰਾ ਬਲਾਬਰ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਮੁਕਾਰ ਸਤਿਗੁਰ ਪ੍ਰਸ਼ਾਦ ਸਲੋਕ ਸੁੰਦਰ ਸਾਤ ਦਯਾਲ ਪ੍ਰਭ ਸਰਗ ਸੁਖ ਨਿਦ ਪੀਓ ਸੁਖ ਸਾਗਰ ਪ੍ਰਭ ਭੇਟੇ ਨਾਨਕ ਸੁਖੀ ਹੋਤ ਇਹ ਜੀਓ ਚੰਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਵੇ ਭਾਗੋ ਰਾਮ ਮਨਨ
ਮਨ ਭਵਾਨੀ ਭਵਾਈਏ ਹਰ ਚਰਨੀ ਲਾਗੋ ਰਾਮ ਛੋੜ ਸਿਆਣਪ ਚਤੁਰੇ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਪਾਉ ਸਰਣਾਈ ਹਮਰਾਏ ਤਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀਏ ਜਿਸ ਦਿਨ ਮਰ ਜਾਈਏ ਰਾਮ ਲਾਜ ਨ ਆਵੇ ਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਕੋ ਕਤ ਠਹਿਰਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਾਈਏ ਦੋ ਚਾਨੀਏ ਰਸਨਾ ਰਾਮ ਪ੍ਰਭ ਭਗਤ ਬਸਨ ਨ ਸੇਵੀ ਕਾਇਆ ਕਾਕ ਰਸਨਾ।

ਸਾਰੇ ਬਿਖ ਕੋਈ ਪੰਡਿਤ ਸੂਰ ਸ਼ਤਰਪਦ ਦਾ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪੁਰੈਨ ਪਾਤ ਰਹੇ ਜਲ ਸਮੀਪ ਭਾਨ ਰਵਿਦਾਸ ਜਨਮੇ ਜਗ ਹੋਈ ਬਾਣੀ ਸਦਨੀ ਕੀ ਰਾਗ ਬਿਲਾਵਲ ਓਅੰਕਾਰ ਗੁਰਪ੍ਰਸਾਦ ਨਿਰਪ ਕੰਨਿਆ ਕੇ ਕਾਰਨ ਏਕ ਭਇਆ ਭੇਖ ਧਾਰੀ ਕਾ ਮਾਰਤੀ ਸਵਾਰਥੀ ਬਾਕੀ ਪੈ ਸਵਾਰੀ ਤਾਵ ਗੌਨ ਕਹਾਂ ਜਗਤ ਗੁਰਾ ਜਉ ਕਰਮ ਨਜ ਨਾਸੇ ਸਿੰਘ ਸਰਨ ਕਟ ਜਾਈਐ ਜਉ ਜੁੰਬਕ ਗਰਾਸੈ ਰਹਾਉ ਏਕ ਬੂੰਦ ਜਲ ਕਾਰਣੇ ਚਾਤਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਪੁਨ ਕਾਮਨਾ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਮੂਡ ਮੂਹੇ ਨੌਕਾ ਮਿਲੈ ਕਹੋ ਕਾਹੇ ਚਟਾਵੋ ਮੈਂ ਨਾਹੀਂ ਕਛਹੋ ਨਾਹੀਂ ਕਛਾਹੇ ਨ ਮੂਰਾ ਉਸਰ ਲੱਜਾ ਰਾਖ ਲੇਹ ਸਦਨਾ ਜਨ ਤੋਰਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਭੰਗ ਗੁਰਪ੍ਰਸਾਦ ਰਾਗ ਗੌਂਡ ਚੌਬਲੀ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰਖੇ ਹਾਰ ਉਪਰ ਤਾਂ ਮਨ ਚੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਸ ਜੋ ਜੀ ਅਵਰਤੇ ਪ੍ਰਭ ਘਾਲਿਆ ਕਿਸੇ ਕਾ ਇਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿ ਸਮਾਈ ਮੇਰੇ ਮਨ ਆਸ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨੇ ਚਲੋ ਆਸ ਸਭ ਵਿਰਥੀ ਜਾਈ ਰਹਾਉ ਜੋ ਦੀਸੈ ਮਾਇਆ ਮੋਹ ਪੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕਹਿ ਕਿਛ ਹਾਥ ਨਹੀਂ ਕਹਾਂ ਕਰੇ ਇਹ ਬਪੁੜੀ ਇਨਕਾ ਵਾਹਿਆ ਕਛ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛੁਡਾਈ ਜੇ ਕਿਸੇ ਆਸ ਅਵਰ ਕਰੇ ਪਰਮਿਤਰੀ ਮਤ ਤੂੰ ਜਾਣੇ ਤੇਰੇ ਕਿਤੇ ਕਾਮੇ ਆਈ ਇਹ ਆਸ ਪਰਮਿਤਰੀ ਭਾਉ ਦੂਜਾ ਹੈ ਕਿਨ ਮਹਿ ਜੂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ ਕਿਸੇ ਕਿਸੀ ਕਹੇ ਹੱਥ ਨਾਹੀ ਮੇਰੇ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣੇ ਹਰ ਦਰਸ਼ਨ ਦੀ ਕੋ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਐਸਾ ਹਰ ਸੇਵੀ ਅਨਤ ਧਿਆਈ ਹੈ ਜੋ ਖਿਨ ਮਹਿ ਕਿਲ ਵਿਖ ਸਭ ਕਰੇ ਬਿਨਾਸਾ ਜੇ ਹਾਰ ਤਿਆਗ ਅਵਰ ਕੀ ਆਸ ਕੀ ਜੈ ਤਾਂ ਹਾਰ ਨੇ ਪੁਲ ਸਭ ਘਾਲ ਗਵਾਸਾ ਮੇਰੇ ਮਾਂ ਨੂੰ ਹਰ ਸੇਵ ਸੁਖਦਾਤਾ ਸੁਭਾਮੀ ਜਿਸ ਸੇਵ ਜਿਸ ਸੇਵਿਆ ਸਭ ਭੁੱਖ ਲਹਾਸਾ ਮੇਰੇ ਮਾਨ ਹਰ ਉਪਰ ਕੀ ਜੈ ਪਰਭਾਸਾ ਜੈ ਜਾਈਆ ਤੈ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰੱਖੈ ਜਨ ਦਾਸ ਰਹਾਉ ਜੇ ਆਪਣੀ ਬਿਰਥਾ ਕਹੋ ਅਬਰਾ ਪੈ ਤਾਂ ਆ ਗਏ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੁਵੈਸਾ ਪ੍ਰਭ ਛੂਡ ਆਪਣੀ ਬਿਰਥਾ ਅਬਰਾ ਪਹਿ ਕਹੀਐ ਅਬਰਾ ਪਹਿ ਕਹੇ ਮਨ ਲਾਜ ਮਰਾਸਾ ਜੋ ਸੰਸਾਰੇ ਕੀ ਸੁ ਕੁਟੰਬ ਮਿੱਤਰ ਭਾਈ ਦੀ ਸਹਿ ਮਨ ਮੇਰੇ ਤੀ ਸਭ ਆਪਣੇ ਸੁਆਈ ਮਿਲਾਸਾ ਜਿਤ ਦਿਨ ਉਨਕਾ ਸੁਭਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮੇਰੇ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੋ ਦੁੱਖ ਕਰੈ ਦੁੱਖ ਸੁਖਾਸਾ ਤਿਸ ਕਾ ਪਰਵਾਸਾ ਕਿਉਂਕਿ ਜੈ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ ਹਾਰ ਜਪ ਮੰਤ ਗੁਰ ਉਪਦੇਸ਼ ਲੈ ਜਪੋ ਤਿਨ ਅੰਤ ਛੁਡਾਈ ਜਿਨ ਹਰ ਪ੍ਰੀਤ ਪਿਛਤਾਸਾ ਜਨ ਨਾਨਕ ਚਾਨ ਦਿਨ ਨਾਮ ਜਪੋ ਹਰ ਸੰਤੋ ਇਹ ਛੂਟਨ ਕਾ ਸਾਚਾ ਪਰਵਾਸਾ ਗੌਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਕਤ ਸੂਰ ਬਹੁ ਜਲਤਾ ਗੁਰ ਸਾਸ ਦੇਖੈ ਲਹਿ ਜਾਏ ਸਭ ਤਪਨਾ ਮੇਰੇ ਮਨ ਅਣਦਿਨ ਧਿਆਈ ਹਰ ਨਾਮ ਹਰ ਜਪਨਾ ਜਹਾਂ ਤਹਾਂ ਤੁਝ ਰਾਖੈ ਸਭ ਥਾਈ ਥਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੀ ਗੌਰ ਮੁਖ ਖੋਜ ਰਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਿਲੋ ਹਰ ਦਰਸ਼ਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉਤਮ ਸੰਤ ਭਇਓ ਵੱਡ ਵਡਨਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ ਇਕ ਤਿਲ ਤਿਲ ਤਿਲਣਾ
ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਈ ਨਿਤ ਕਾਰ ਜੁੜਨਾ ਜਨ ਨਾਨਕ ਪਉ ਹਰ ਦਾਨ ਇੱਕ ਦੀਜੈ ਨਿਤ ਬਸ ਹੈ ਹਿਰਦੈ ਹਰੀ ਮੋਹੀ ਚਰਣਾ ਗੋਂਡ ਮਹੱਲਾ ਚੌਥਾ ਜਤਨੇ ਸਾਹ ਪਾਤਸ਼ਾਹ ਮੁਰਾਬ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਬਨਾਸੀ ਸਦਾ ਦਾਤੇ ਰਨੈ ਚਲੂ ਤਿਸ ਮੇਰੇ ਮਨ ਭਜ ਪ੍ਰਵਾਨ ਮੇਰੇ ਮਨ ਨਾਮ ਹਰੀ ਭਾਜ ਸਦਾ ਦੀਵਾਨ ਜੁਹਾਰ ਮਹਿਲ ਪਾਵੇ ਗੁਰ ਬਚਨੀ ਤਿਸ ਜੀਵੜ ਵਰਨਾਹੀ ਕਿਸੈ ਕਾ ਤਾਣ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਜੈ ਮਨ ਮੇਰੇ ਸਭ ਬਿਨ ਸਜਾਏ ਜਿਉ ਰੰਗ ਕੁਸੁੰਭ ਪਛਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੀ ਜਿਤ ਹਾਰ ਦਰਗਹਿ ਪਾਵੈ ਤੂੰ ਮਾਨ ਪਰ ਬ੍ਰਹਮਣ ਖਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਾਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਬਿਹਰੜ ਬਪੜਾ ਜਿਉ ਤਿਉ ਸਤ ਸੰਗਤ ਮਿਲ ਪਾਤਿ ਪ੍ਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾਂ ਕੇ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਨ ਗੁੰਡ ਮਹੱਲਾ ਚੌਥਾ ਹਰਿ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਇ ਤਿਹਾ ਕੋ ਕਰਈਐ ਸੋ ਐਸਾ ਹਰ ਸੀਵ ਸਦਾ ਮਨ ਮੇਰੇ ਜੋ ਤੁਧਨੋਂ ਸਭ ਦੂਰ ਰਖ ਲਈਐ ਮੇਰੇ ਮਾਨ ਹਰ ਜਾਪੁ ਹਰ ਨਿਤ ਪੜਈਐ ਹਰ ਬਿਨ ਕੋ ਮਾਰਜੀ ਵਾਲ ਨਾ ਸਕੈ ਤਾਂ ਮੇਰੇ ਮਨ ਕਾਇ ਤਕੜਈਐ ਰਹਾਉ ਹਰ ਪ੍ਰਪੰਚ ਕੀ ਅਸਭ ਕਰਤੈ ਵਿੱਚ ਆਪੇ ਆਪਣੀ ਜੋਤ ਧਰਈਐ ਹਰੇਕ ਕੋ ਬੋਲੇ ਹਰੇਕ ਬੁਲਾਵੇ ਗੁਰਪੂਰੈ ਹਰ ਏਕ ਦੇਖਈਐ ਹਰ ਅੰਤਰ ਨਾਲੀ ਬਾਹਰ ਨਾਲੀ ਕਹੋ ਤਿਸ ਪਾਸੋਂ ਮਨ ਕਿਆ ਚੋਰਈਐ ਨੇ ਕਪਟ ਸੇਵਾ ਕੀ ਜੈ ਹਰ ਕੇਰੀ ਤਾਂ ਮੇਰੇ ਮਨ ਸ਼ਬਦ ਸੋ ਸਰਬ ਸੁਖ ਪਈਐ ਜਿਸ ਦੈ ਵਸ ਸਭ ਕਿਸ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਤੇਰੈ ਤੇਰੈ ਹਰ ਸਦਾ ਧਿਆਏ ਤੂੰ ਤੁਧ ਲਏ ਛੜਈਐ ਸੋ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤਾ ਹੈ ਜਿਉਂ ਤ੍ਰਿਕਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੂ ਹਰ ਪੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮਹਿਲ ਮਹਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪਜਾਮੂ ਹਰ ਦਰਸ਼ਨ ਸ਼ਾਂਤ ਸਰੀਰ ਰਾਗ ਗੌਂਡ ਮਹੱਲਾ ਪੰਜਵਾਂ ਜੋਬ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਣ ਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਵਕਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਨ ਦ੍ਰਿਸ਼ਟਾ ਗੌਂਡ ਮਹੱਲਾ ਪੰਜਵਾਂ ਪਾ ਕੇ ਮੀਨ ਕਪਿਲ ਕੀ ਨਿਆਈ ਤੂੰ ਉਰਜ ਰਹਿਓ ਕੁਸੁਮ ਬਾਏ ਲੇ ਪਾਗ ਧਰਹੇ ਸਾਸ ਲੇਖੈ ਨਾ ਲੈ ਤਉ ਦਰਹੇ ਹਰ ਗੁਣ ਗਾਏ ਲਈ ਮਨ ਸਮਝ ਛੋੜਾ ਵਾਏ ਲਈ ਆਪਣੇ ਰਹਿਣ ਕੋ ਠੌਰ ਨਾ ਪਾਵਹਿ ਤਾਹੀ ਪਰ ਕਹਿ ਜਾਏ ਲਈ ਰਹਾਉ ਜਾਉ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਉ ਕੁਟੁੰਬ ਆਏ ਲਈ ਜਿਉ ਪੰਖੀ ਇਕੱਤਰ ਹੋਏ ਫਿਰ ਬਿਛੜੇ ਫਿਰ ਸੰਗਤ ਹਰ ਹਰ ਧਿਆਈ ਲਈ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠਾ ਮੂਡ ਰਵਾਏ ਲੈ ਤੂੰ ਹੋਗਾ ਪੰਚ ਵਾਸ ਵੈਰੀ ਕਹਿ ਛੂਟੈ ਪਰ ਸਰਨਾਏ ਲੈ ਹੋ ਕਿਰਪਾਲ ਦੀਨ ਦੁੱਖ ਭੰਜਨ ਸਭ ਤੁਮਰੇ ਜੀ ਜਨਤਾਏ ਲਈ ਪਾਵੋ ਦਾਨ ਸਦਾ ਦਰਸ ਭੀਖਾ ਮਿਲ ਨਾਨਕ ਦਾਸ ਦਸਾਏ ਲਈ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਏ ਕੂਨਕਾਰ ਸਤਿਗੁਰੂ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜੂ ਮਾਟੀ ਮਹਿ ਜੋਤ ਰੱਖੀ ਨਿਵਾਜੂ ਬਰਤਨ ਕਉ ਸਭ ਕਿਛ ਭੋਜਨ ਭੋਗਾਹੀ ਸੋ ਪ੍ਰਭੂ ਤਾਜ ਮੂੜੇ ਕਤ ਜਾਈ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੂਜੈ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਝਾਰ ਜਾਂ ਕੀ ਗਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨਾ ਜਾਵੇ ਨੇ ਚਲਤ ਹਣੀ ਬੇਅੰਤ ਗੁਣਾ ਤਾਂ ਕੇ ਕੇਤਕ ਗਨੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾਂ ਦੀ ਵੈ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਟਹੇ ਕੋਟ ਅਗ ਨਿਮਖ ਜਸ ਗਾਊ ਬਾਲ ਸਖਾਈ ਭਗਤਨ ਕੋ ਮੀਤ ਪਰਾਨ ਆਧਾਰ ਨਾਨਕ ਹਿਤ ਜੀਤ ਗੌਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੂੰ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਗਿਆਨ ਕੀਨੀ ਓਟ ਨਾਮ ਜਬ ਤੋ ਮਟਹੇ ਪਾਪ ਕੋਟ ਰਾਸ ਦੇਈ ਹਰ ਇੱਕ ਨਾਮ ਮਨ ਕਾ ਜੇਸ਼ਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮ ਸੰਗੀ ਜਾਤ ਗਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਾਲ ਸਾਲ ਸਭ ਮਹਿ
नामो डीठा नाम इंद्र गैव मूजली नामे सगले कोलो दरी नाम हमारी कार्य सीध नाम संग ही मनुआ गीत नामे ही हम निरपाओ पाई ना नामे आवन जान रही गुरपूरे मेले गुण पास पौ नानक सुख सहज निवास गौड़ी महल गौंड महला पंजवा निमाने कौ जो दे तो मान सगल भूखे को करता दान गर्भ कोर मह राखन हार ते ठाकुर कौ सदा नमस्कार ऐसो प्रभु मन माहे ते आई घट अब घट जात कत है सहाय रहाउ जा को रंक रंक राउ जा कैक समान कीट हस्त सगल पुराण बियो पूछ नाम असल धरै जो कुछ करे सो आपे करे जा का अंत न जाने कोई आपे आप निरंजन सोई जब आप आकार आप निरंकार घट घट घट सब घट आधार नाम रंग भगतन भगत पई ललाल जस करते संत सदा निहाल नाम रंग जन रही अगाई नानक तिन जन लागे पाई गौंड महला पंजवा जा कै संग ही मान निर्मल जा कै संग हर हर सिमरन जा कै संग गले विख हो ही नास जा कै संग हृदय प्रगास से संतन हर के मेरे मीत केवल नाम गाइए जा कै नीत रहाऊ जा कै अंतर मंत्र हर हर मन वसै जा कै उपदेश परम पाव नसे जा कै कीरत निर्मल सार जा की रेन पाशे संसार कोट पतद जा कै संग उधार वीक निरंकार जा कै नाम सुधार सर्व जिया का जान पेयो कृपा निधान निरंजन दियो पावनम जो भय दया भय कृपालता भेटे गौर साध दयाल दिन रैन नानक नाम ते आई सुख सहज आनंद हर नाई गौण महला पंजवा गुर की मूर्त मन मह ध्यान गुर कै शब्द अंतर मन मान गुर के चरण दल धारू गुर पावनम सदा नमस्कारु मत को परम भूलै संसार गुरमिन कोई न उतरस पार हाउ भूले कौ गुर मार्ग पाया व्रत्याग हर भक्ति लाया जन्म मरण की त्रास मिटाई गुर पूरे की बेअंत बढ़ाई गुर प्रसाद उर्द कमल पर बिगास अंधकार मह भया प्रगास जिन किया सो गुर ते जानिया गुर कृपा ते मुग्ध मन मानिया गुर करता गुर करण जोग गुर परमेश्वर है पी योग कहो नानक प्रभु है बजनाई बिन गुर मुक्त न पाई है पाई गौण महला पंजवां गुरु गुरु गुर परमन मोर गुरु बिना मैं नाही होर गुर की टेक रहो दिन रात जां की सकोए न मेटा दात गुर परमेश्वर एको जान जो तिस भावे सो प्रवान रहाउ गुर चरणी जा का मन लागे दुख दत प्रमता का भागे गुर की सेवा पाई मान गुरु प्रजा कुरबान गुर का दर्शन देख निहाल गुर के सेवक की पूर्ण काल गुर के सेवक को दुख न व्यापै गुर का सेवक दैद जापै गुर की महिमा कथन न जाई पाव रम गुर रहे समाई कहो नानक पूरे जाके पूरे भाग हर चै गुर चरणी ताका मन ला गौण माला पंजवा गुर मेरी पूजा गुर गोविंद गुरु मेरा पाव रम गुर भगवंत गुर मेरा देव अलख पियो सर्ब पूज चरण गुर से गुर बिन अबर नाही मैं था उन्हें चलो जपो गुरु गुर था ना राउ गुर मेरा ज्ञान गुर दा ध्यान गुर गोपाल प्रख भगवान गुर की शरण रहूं कर जोर गुरु बिना मैं नाही होर गुर बोहित तारी पव पार गुर सेवा जम ते छुटकार अंधकार मह गुर मंत्र उजारा गुर कै संग सगल निस्तारा गुर पूरा पाईया वडभागी गुर की सेवा दुख न लागी गुर का शब्द मान ना मिटै कोई गुर नानक नानक हर सोई गौंड महला पंजवा राम राम संग कर व्यवहार राम राम राम प्राण आधार राम राम राम कीर्तन गाई रमत राम साहब रहे समाई असंत जना मिल बोलो राम सब ते निर्मल पूर्ण काम रहाऊ राम राम नाम धन संच भंडार राम राम राम कर आहार राम राम विसर नहीं जाई कर कृपा गुरदिया बताई राम राम राम सदा सहाई राम राम राम लिबलाई राम राम जप निर्मल पई जनो जनो के गल विख गई रामत राम जन्म मरण निवारै उचरत राम कै पै पार उतारै सब ते ऊच राम प्रगास निसबासर जप नानक दास गौंड महला पंजवा अनुकाउ खासम की नीठा कहारी दास संग के ते मार बिदारी गोविंद भगत का महल ना पाया राम जना मिल मंगल गाया सगल सेठ के पंच सुखदार राम भगत के पानी हार रहाऊ जगत पास ते लेते दानु गोविंद भगत कौ करें सलाम लून लेह लूट लेह ना साकत पत को
ਸਾਧ ਜਨਾ ਪੱਗ ਮਲਮਲ ਧੋਵੈ ਪੰਜ ਦੂਤ ਜਣੀ ਇਕ ਮਾਈ ਉਤਪੁਜ ਖੇਲ ਕਰ ਜਗਤ ਵਿਆਈ ਤੀਨ ਗੁਣਾ ਕੈ ਸੰਗ ਰਚ ਰਹੀ ਇਨ ਕਉ ਛੋੜ ਉਪਰ ਜਨਮ ਬਸੇ ਕਰ ਕਿਰਪਾ ਜਨ ਲਿਓ ਛਡਾਈ ਜਿਸ ਕੇ ਸੇ ਤਿਨ ਰਖੇ ਹਟਾਈ ਕਹੁ ਨਾਨਕ ਭਗਤ ਪ੍ਰਭ ਸਾਰੂ ਬਿਨ ਭਗਤੀ ਸਭ ਹੋਈ ਖੁਆਰ ਗੌਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੈ ਹਰ ਨਾਈ ਦੁਖ ਬਿਨ ਸਹਿ ਸੁਖ ਕਿਨੋ ਠਾਊ ਜਪ ਜਪ ਨਾਮ ਰਤ ਨਾਮ ਅਗਾਈ ਸੰਤ ਪ੍ਰਸਾਦ ਸਗਲ ਫਲ ਪਾਈ ਨਾਮ ਜਪਤ ਜਨ ਪਾਰ ਪਰੀ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੈ ਉਰ ਧਾਰੀ ਅਗਨ ਸਾਗਰ ਕੇ ਉਤਰੇ ਪਾਰੀ ਜਨਮ ਮਰਨ ਸਭ ਮਿਟੀ ਉਪਾਧ ਪ੍ਰਭ ਸਿਉ ਲਾਗੀ ਸਹਿ ਸਮਾਧ ਥਾਂ ਥਨ ਅੰਤਰ ਏਕੋ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਕਰ ਕਿਰਪਾ ਜਾਂ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲਈ ਜਾਂ ਕੇ ਅੰਤਰ ਵਸੇ ਪ੍ਰਭ ਆਪੂ ਤਾਂ ਕੇ ਹਿਰਦੈ ਹੋਈ ਪ੍ਰਗਾਸ ਭਗਤ ਭਾਈ ਹਰ ਕੀਰਤਨ ਕਰੀਐ ਜਪ ਪਾਵਨਾ ਨਾਨਕ ਨਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰੂ ਹੋਏ ਰਹੀਐ ਸਗਲ ਕੀ ਰੇ ਨਾ ਘਟ ਘਟ ਰਮਈਆ ਸਭ ਮਹਿ ਚੀਨਾ ਇਨ ਬਿਦ ਰਮਹੁ ਗੋਪਾਲ ਗੋਬਿੰਦ ਤਨ ਧਨ ਪ੍ਰਭ ਕਰ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਣ ਕਾ ਇਹ ਸੁਆਉ ਤਜੋ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉਮਨ ਰੰਗ ਜੰਤੂ ਕੀਆ ਤਿਸ ਕੋ ਜਾਣ ਅਗ ਦਰਗ ਪਾਵੈ ਮਾਨੁ ਮਨ ਤਾਨੁ ਨਿਰਮਲ ਹੋਇ ਨਿਹਾਲ ਨਿਹਾਲ ਰਸਨਾ ਰਾਮ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਇਆਲਾ ਸਾਧੂ ਕੀ ਮਨ ਹੋ ਮੰਗੈ ਰਵਾਲਾ ਹੋਇ ਦਇਆਲ ਦੇਹੁ ਮਾ ਪ੍ਰਭ ਦਾਨੁ ਨਾਨਕ ਜੀਵੈ ਨਾਨਕ ਜਪ ਜੀਵੈ ਹਰਨ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਚੰਦ ਬੰਦਨ ਕਰਤਾਰ ਪ੍ਰਭ ਕੀ ਸ਼ਰਨੁ ਗਹੀ ਸਭ ਤਿਆਗ ਗੁਰ ਸੁ ਪ੍ਰਸੰਨ ਭਏ ਵਡ ਭਾਗ ਆਠ ਪਹਿਰ ਗਾਈਆ ਗੋਬਿੰਦ ਤਾਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਕਾਰ ਹਰ ਗੁਣ ਰਮਤ ਭਏ ਆਨੰਦ ਬਾਵਰਮ ਪੂਰਨ ਬਖਸ਼ਿੰਦ ਕਰ ਕਿਰਪਾ ਜਾਨ

ਆਨੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਪਾਵ ਰਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਨਹੀਂ ਕੋਈ ਮਾਂ ਘਟ ਘਟ ਅੰਤਰ ਸਭ ਦੂਸਰ ਕੋਈ ਨਾ ਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰਿਆ ਪਤ ਪਾਵਨ ਪ੍ਰਭ ਬਿਰਦ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਆ ਭਗਵੰਤ ਰੋਗ ਸੋਗ ਮਿਟੇ ਪ੍ਰਭ ਤੇ ਆਈ ਮਨ ਬਾਂਛਤ ਪੂਰਨ ਫਲ ਪਾਈ ਕਾਰਨ ਕਾਰਨ ਸਮਰਥ ਦਇਆਰੂ ਸਰਬ ਨਿਧਾਨ ਮਹਾਂ ਵਿਚਾਰ ਨਾਨਕ ਨਾਨਕ ਬਖਸ਼ ਲੀਏ ਪ੍ਰਭ ਆਪੂ ਸਦਾ ਸਦਾ ਏਕੂ ਹਰ ਜਾਪ ਗੌਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਕੀ ਤੂੰ ਮਨ ਤਨ ਕੀ ਸਭ ਮਿਟੈ ਬਲਾਈ ਦੁਖ ਅੰਧੇਰਾ ਸਗਲਾ ਜਾਈ ਹਰ ਗੁਣ ਗਾਵਤ ਤਰੀਆ ਸੰਸਾਰੂ ਵਡ ਭਾਗੀ ਪਾਈਐ ਪੁਰਖ ਪਾਰੂ ਰਹਾਉ ਜੋ ਜਨ ਤਰੈ ਕਰੈ ਕੀਰਤਨ ਗੋਪਾਲ ਤਿਸ ਕੋ ਪੁਹ ਨ ਸਕੈ ਜਮਕਾਲ ਜਗ ਮਹਿ ਆਇਆ ਸੋ ਪਰਵਾਰ ਨੂੰ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਰਾਮ ਕਾਮ ਕ੍ਰੋਧ ਮਿਟੈ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਧਨ ਕਾਟ ਕੀਏ ਭੰਡਾਰ ਮਿਲ ਸਤਿਗੁਰ ਹਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੋਲ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨੋਂ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਚ ਦੂਤੈ ਮੰਤ ਤਾਉ ਸਰਨਾਈ ਪੂਰਨ ਨਾਥ ਜੀ ਜਾਂ ਆਪਣੇ ਕਉ ਗਿਦੀ ਜੈ ਹਾਥ ਰਹਾਉ ਸਿਮਰਤ ਸਾਸਰ ਵੇਦ ਪੁਰਾਣ ਭਾਵ ਰਮ ਕਾ ਕਰੇ ਬਖਿਆਨ ਜੋਗੀ ਜਤੀ ਵੈਸਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਵਿਨਾਸ਼ ਕਰਨ ਪੁਲਾਹ ਕਰੇ ਸਿਵ ਦੇਵ ਤਿਲ ਨਹੀਂ ਬੁਝੈ ਅਲਖ ਪੀਵ ਪ੍ਰੇਮ ਭਗਤ ਜਿਸ ਆਪੇ ਦੀ ਜਗ ਮੈਂ ਵਿਰਲੇ ਗਈ ਕੇ ਮੋਹਿ ਨਿਰਗੁਣ ਗੁਣ ਕਿਛੂ ਨਾਹੀ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ ਨਾਨਕ ਦੀਨ ਜਾ ਚੈਤਰੀ ਸੇਵ ਪਰ ਕਿਰਪਾ ਦੀ ਜੈ ਗੁਰਦੀਵ ਗੋਂਡ ਮਹੱਲਾ ਪੰਜਵਾਂ ਸੰਤ ਕਾ ਲੀਆ ਜਗ ਧਰਤ ਬਦਾਰੋ ਸੰਤ ਕਾ ਨਿੰਦਕ ਆਕਾਸ਼ ਤੇ ਡਾਰੋ ਸੰਤ ਕਉ ਰਾਖੋ ਆਪਣੇ ਜੀ ਨਾਲ ਸੰਤ ਉਧਾਰੂ ਤਿਤਖਣ ਕਾਲੂ ਸੋਈ ਸੰਤ ਜੀ ਭਾਵੈ ਰਾਮ ਸੰਤ ਗੋਬਿੰਦ ਕੈ ਕੈ ਕਾਮ ਰਹਾਉ ਸੰਤ ਕੈ ਉਪਰ ਜੈ ਦੀ ਪ੍ਰਭਾਤ ਸੰਤ ਕੈ ਸੰਗ ਬਸੈ ਦਿਨ ਰਾਤ ਸਾਧ ਸਾਧ ਸੰਤ ਪ੍ਰਤਪਾਲ ਸੰਤ ਕਾ ਦੁਖੀ ਰਾਜ ਦੇ ਠਾਲ ਸੰਤ ਕੀ ਨਿੰਦਾ ਕਰੋ ਨਾ ਕੋਈ ਜੋ ਨਿੰਦਾ ਤਿਸ ਕਾ ਪਤਨ ਹੋਈ ਜਿਸ ਕਉ ਰਾਖੇ ਸਿਰਜਣ ਹਾਰ ਜਖ ਮਾਰੂ ਸਗਲ ਸੰਸਾਰ ਪ੍ਰਭ ਆਪਣੇ ਕਾ ਕਰੈ ਭਇਆ ਬੇਸਾਸ ਜੀਉ ਪਿੰਡ ਸਾਹਿਬ ਤਿਸ ਕੀ ਰਾਸ ਨਾਨਕ ਕਉ ਬੁਕ ਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਜਗ ਸਦ ਜੀਤ ਗੋਣ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੀ ਨਾਰਾਇਣ ਸੇਵ ਸਗਲ ਫਲ ਪਾਹੀ ਨਾਰਾਇਣ ਮਨ ਮਾਹੀ ਆਧਾਰੂ ਨਾਰਾਇਣ ਬੋਧ ਸੰਸਾਰ ਨਾਰਾਇਣ ਕਹਿਤ ਜਾਗ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਤ ਸਦ ਬਖਸ਼ਿੰਦ ਨਾਰਾਇਣ ਕੀਨਾ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਕਰ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਵਾਰੰਵਾਰ ਨਾਰਾਇਣ ਗਾਇਣ ਬਸਤ ਗੋਚਰ ਗੌਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੋਂਡ ਮਹੱਲਾ ਪੰਜਵਾਂ ਜਾ ਕੋ ਰਖੇ ਰਖਣ ਹਾਰੂ ਤਿਸਕਾ ਅੰਗ ਕਰੀ ਨਿਸਤਾਰ ਰਹਾਉ ਮਾਤ ਗਰਭ ਮਹਿ ਅਗਨ ਨਾ ਜੋ ਹੈ ਕਾਮ ਕ੍ਰੋਧ ਲੋਭ ਮੋਹ ਨਾ ਪੋ ਹੈ ਸਾਧ ਸੰਗ ਜਪੈ ਨਿਰੰਕਾਰ ਨਿੰਦ ਕੈ ਮੋਹ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸਰਨਾ ਦੂਰ ਦੁਸ਼ਟ ਦਿਸ ਬੋਹਤ ਨਾ ਹੈ ਜੋ ਜੋ ਗਰਭ ਕਰੇ ਸੋ ਥਾਜਾ ਆਈ ਗਰੀਬ ਦਾਸ ਕੀ ਪ੍ਰਭ ਸਰਨ ਆਈ ਜੋ ਜੋ ਸ਼ਰਨ ਪਿਆ ਹਰ ਰਾਈ ਸੋ ਦਾਸ ਰੱਖਿਆ ਆਪਣੇ ਕੰਠ ਲਾਈ ਜੈ ਕੋ ਬਹੁਤ ਕਰੇ ਅਹੰਕਾਰ ਖੇਨ ਮਹਿ ਰੁਲਦਾ ਕਾਕੂ ਨਾਲ ਹੈ ਪੀ ਸਾਚਾ ਹੋ ਗੁਣਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਭ ਪ੍ਰਾਣ ਆਧਾਰ ਗੁਣ ਮਹੱਲਾ ਪੰਜਵਾਂ ਚਰਜ ਕਥਾ ਮਹਾਂ ਅਨੂਪ ਪਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾਹਿ ਬੁੱਢਾ ਨਾਹਿ ਬਾਲਾ ਨਾਹਿ ਸਦੂਖ ਨਹੀਂ ਜਮਜਾਲਾ ਨਾਇਸ ਨਾਹਿ ਬਿਨਸੈ ਨਾਹਿ ਜਾਇ ਆਦਿ ਜੁਗਾਦੀ ਰਹਿ ਸਮਾਏ ਨਾਇਸ ਉਸਨ ਨਹੀਂ ਇਸ ਹੀ ਸੀਤ ਨਾਇਸ ਦੁਸ਼ਮਣ ਨਾਇ ਸਮੀਤ ਨਾਇਸ ਹਰਖ ਨਹੀਂ ਇਸ ਸੋਗ ਨਾ ਸਭ ਕਿਸੇ ਦਿਸ ਕਾ ਇਸ ਕਾ ਹੀ ਕਰਨ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਹੀ ਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੀਪ ਨ ਲਾਗੇ ਘਟ ਘਟ ਅੰਤਰ ਸਦ ਹੀ ਜਾਗਿਆ ਤੀਨ ਗੁਣਾ ਇੱਕ ਸਖਤ ਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ।

ਸ਼ਹੀਦ ਦਯਾਲ ਦੀਨ ਦਯਾਲ ਸਦਾ ਕਿਰਪਾਲ ਤਾਂ ਕਿ ਗਾਤਮਿਕ ਕਛੂ ਨਾ ਪਾਏ ਨਾਨਕ ਤਾਂ ਕੈ ਬਲ ਬਲ ਜਾਈ ਗੋਂਡ ਮਹੱਲਾ ਪੰਜਵਾਂ ਸੰਤਨ ਕੈ ਬਲਹਾਰੇ ਜਾਊ ਸੰਤਨ ਕੈ ਸੰਗ ਰਾਮ ਗੁਣ ਗਾਊ ਸੰਤ ਪ੍ਰਸਾਦ ਚਲ ਵਿਕ ਸਭ ਗਾਏ ਸੰਤ ਪ੍ਰਸਾਦ ਸੰਤ ਸ਼ਰਨ ਵਡ ਭਾਗੀ ਪਈ ਰਾਮ ਜਪਤ ਕਛੂ ਗੰਨਾ ਵਿਆਪੇ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਾਉ ਪਾਰ ਬ੍ਰਹਮ ਜਪ ਹੋਏ ਦਯਾਲ ਸਾਧੂ ਜਨ ਕੀ ਕਰੈ ਰਵਾਲ ਕਾਮ ਕਰੋ ਦੇਸ ਤਨ ਤੇ ਜਾਈ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾਂ ਕਾ ਪ੍ਰਵਾਣ ਪਾਵਰਮ ਨਿਕਟ ਕਰ ਜਾਣ ਭਾਈ ਭਗਤ ਪ੍ਰਭ ਕੀਰਤਨ ਲਾ ਗਏ ਜਨਮ ਜਨਮ ਕਾ ਸੋਇਆ ਜਾ ਗਏ ਚਰਨ ਕਮਲ ਜਨ ਕਾ ਆਧਾਰੂ ਗੁਣ ਗੋਬਿੰਦ ਰਾਉ ਸਾਚ ਵਪਾਰੂ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਹੱਡੋ ਜਨ ਤੂਰ ਰਾ ਗੋਣ ਅਸ਼ਪਨੀਆਂ ਮਹੱਲਾ ਪੰਜਵਾਂ ਘਰ ਦੂਜੈ ਕੋ ਓਂਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੀ ਗੁਰਦੀਵ ਸਫਲ ਮੂਰਤ ਸਫਲ ਜਾਨਕੀ ਸੇਵਾ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਸਦਾਸ ਕੌ ਰੱਖਣ ਹਾਰ ਰਾਓ ਪਾਤਸ਼ਾਹ ਸ਼ਾਮ ਰਾਓ ਪਤੀ ਆਈ ਦੁਸ਼ਟ ਹੰਕਾਰੀ ਮਾਰ ਪਚਾਈ ਨੰਦ ਕੈ ਮੁਖ ਕੀਨੋ ਰੋਗ ਜੈ ਜੈਕਾਰ ਕਰੇ ਸਭ ਲੋਗ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਤ ਕੇ ਮੁਖ ਉਜਲ ਭਈ ਸਗਲ ਸਾਨ ਨਿੰਦਕ ਤੇ ਗਏ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਵਰਮ ਗੁਰਵੇ ਪਰਵਾਹਿ ਸਗਲ ਭੈ ਮਿਟੈ ਜਾਂਕੀ ਸ਼ਰਨ ਨਿੰਦਕ ਮਾਰ ਪਾਈ ਹਾਰ ਸੁਧਾਰਨ ਜਨ ਕੀ ਨਿੰਦਾ ਕਰੇ ਨਾ ਕੋਈ ਜੋ ਨਿੰਦਾ ਸੋ ਦੁਖੀਆ ਹੋਈ ਆਠ ਪੈਰ ਜਨ ਏਕ ਧਿਆਈ ਜੰਮੂਆਨਾ ਤਾਂ ਕਹਿ ਨਿਕਟ ਨ ਜਾਈ ਨਰ ਨਰ ਜਨ ਨਿਰਵੈਰ ਨਿੰਦਕ ਹੰਕਾਰੀ ਜਨ ਭਾਲ ਮਨ ਹੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਗੋ ਸਤਿਗੁਰ ਧਿਆਇਆ ਜਨ ਬੁਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਤਿਆਰੀ ਸਤ ਵਚਨ ਵਰਤਿਆ ਔਰ ਦੁਆਰੀ ਜੈਸਾ ਕਰੇ ਸੋ ਤੈਸਾ ਪਾਏ ਅਵਨਾਸੀ ਕੀ ਅਭਿਮਾਨੀ ਕੀ ਜੜ ਸਰਪਰ ਜਾਈ ਨੇ ਧਰਿਆ ਸਤਿਗੁਰ ਤਰ ਤੇਰੀ ਕਰ ਕਿਰਪਾ ਰਾਖੋ ਜਾਨ ਤੇਰੀ ਕਹੋ ਨਾਨਕ ਤੈਸ ਗੁਰ ਬਲਿਹਾਰੀ ਜਾਂ ਕੈ ਸਿਮਰਨ ਪੈ ਸਵਾਰੀ ਗੋਂਡ ਰਾ ਗੋਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਏ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕੇ ਸੁਣੀਐ ਕਹੀਐ ਮਿਲਿਆ ਸੰਤ ਮੈਟ ਕਰ ਰਹੀ ਹੈ ਬਾਬਾ ਬੋਲਣਾ ਕਿਆ ਕਹੀਐ ਜੈਸੀ ਰਾਮ ਨਾਮ ਰਵ ਰਹੀ ਰਹਾਉ ਸੰਤਨ ਸਾਂਭੂ ਲੈ ਉਪਕਾਰੀ ਮੂਰਖ ਸਾਂਭੂ ਲੈ ਚੱਕ ਮਾਰੀ ਬੋਲਤ ਬੋਲਤ ਬਡਹੈ ਵਿਕਾਰਾ ਬਿਨ ਬੋਲੇ ਕਿਆ ਕਰਹੈ ਵਿਚਾਰਾ ਕਹੋ ਕਬੀਰ ਸੂਸ਼ਾ ਕਟ ਬੋਲੇ ਭਰਿਆ ਹੋਏ ਸੋ ਕਬੂ ਨਾ ਡੋਲੈ ਗੋਂਡ ਨਰੂ ਮਰੈ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਲ ਸੁਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਚੂਲ ਟੂਲਾ ਕੇਸ ਜਲੇ ਜੈਸੇ ਘਾਸ ਕਾ ਬੂਲਾ ਕਹੋ ਕਬੀਰ ਤਬ ਹੀ ਨਰ ਜਾਗਿਆ ਜਮਕਾ ਡੰਡ ਮੂੰਡ ਮੈਂ ਲਾਗਿਆ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਂ ਦੇਸ ਗਗਨ ਰਹਾਈ ਲਈ ਆਨੰਦ ਮੂਲ ਸਦਾ ਪ੍ਰਕੋਤਮ ਘਾਟ ਬਿਨ ਸਹਿ ਗਗਨ ਨਾ ਜਾਏ ਲਈ ਮੋਹਿ ਬੈਰਾਗ ਭਇਓ ਇਹ ਜੀਉ ਆਏ ਕਹਾਂ ਗਏ ਓ ਰਹਾਉ ਪੰਜ ਤਤ ਮਿਲਕਾਇਆ ਕੀਨੀ ਤਤ ਕਹਾਂ ਤੇ ਕੀ ਨਰੇ ਕਰਮ ਵੱਧ ਤੁਮ ਜੀਉ ਕਹਿ ਤਹੋ ਕਰਮ ਹੈ ਗਿਨ ਜੀਉ ਦੀ ਨਰੇ ਹਾਰ ਮੈਂ ਤਨ ਹੈ ਤਨ ਮੈਂ ਹਰੇ ਸਰਬ ਨਿਰੰਤਰ ਸੋਏ ਰੇ ਕਾਹੇ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋਏ ਰੇ ਰਾਗ ਗੌਂਡ ਬਾਣੀ ਕਬੀਰ ਜੀ ਓ ਕੀ ਕਰ ਜਾਏ ਕੂਨ ਕਰ ਗੁਰਪ੍ਰਸਾਦ ਪੰਜਾਬ ਬਾਂਧ ਪਿਲਾ ਕਰ ਡਾਰੀ ਵਸਤੀ ਗਰੁੱਪ ਮੂੰਡ ਮਹਿ ਮਾਰੀ ਵਸਤ ਭਾਗ ਕੈ ਚੀਸਾ ਮਾਰੇ ਆ ਮੂਰਤ ਕੈ ਹੋਂਗਲ ਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੂ ਹਸਤੀ ਤੋਰ ਰਹਾਉ ਰੇ ਮਹਾਵਤ ਤੁਜ ਡਾਰੋ ਕਾਟੂ ਸਹਿ ਚਿਤਰਾਬੂ ਕਾਲੋ ਸਾਟੂ ਹਸਤ ਨਾ ਤੋਰੈ ਧਰੇ ਧਿਆਨ ਵਾਂਗਿਰ ਦਿਵਸ ਭਗਵਾਨ ਕਿਆ ਉਪਰਾਧ ਸੰਤ ਹੈ ਕੀਨਾ ਬਾਂਧ ਕੋਟ ਕੁੰਚਰ ਕੌ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਨਾਹੀ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਪਾਰ ਲੀਨਾ ਮਨ ਕਠੋਰਾ ਜੂਨਾ ਪਤੀ ਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਗੌਂਡ ਨਾ ਹੀ ਮਾਨਸ ਨਾ ਹੀ ਦੇਉ ਨਾ ਇਹ ਜਤੀ ਕਹਾ ਵੈਸੇ ਉਹ ਨਾ ਇਹ ਜੋਗੀ ਨਾ ਉਹ ਤੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਆ ਮਾਂਦਰ ਮਹਿ ਗੇਲ ਵਸਾਈ ਕੌਣ ਵਸਾਈ ਕਿਆ ਮੰਦਰ ਮੈਂ ਕੌਣ ਵਸਾਈ ਤਾਂ ਕਾ ਅੰਤ ਨ ਕਉ ਪਾਈ ਰਾਉ ਨਾ ਇਹ ਗਿਰਹੀ ਨਾ ਉਦਾਸੀ ਨਾ ਇਹ ਕਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਖ ਤੂ ਰਾਤੀ ਨਾ ਇਹ ਬ੍ਰਾਹਮਣ ਨਾ ਇਹ ਕਾਤੀ ਨਾ ਇਹ ਤਪਾ ਕਹਾਵੈ ਸੀਖ ਨਾ ਇਹ ਜੀਵੈ ਨਾ ਮਰਤਾ ਦੀਖ ਇਸ
ਮਰਤੇ ਕਉ ਜੇ ਕਉ ਲੋ ਰੋਵੈ ਉਹ ਜੋ ਰੋਵੈ ਸੋਈ ਪਾਤ ਖੋ ਕਉ ਵੈ ਗੁਰ ਪ੍ਰਸਾਦ ਮੰਡਲ ਡਗਰੋ ਪਾਇਆ ਜੀਵਨ ਮਰਨ ਦਉ ਮਿਟਵਾਇਆ ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਗਾਵੇ ਪਰ ਮਿਟੈ ਨਾ ਮਨਸ ਗੁਣ ਟੂਟੈ ਤਾਗੇ ਨਿਕੁਟੀ ਪਾਨ ਗੁਰੂ ਦੁਆਰ ਉਪਰ ਸਲਕ ਚਲਕਾਵੈ ਕਾਨ ਕੂਚ ਵਿਚਾਰੇ ਫੂਏ ਫਾਲ ਆ ਮੁੰਡੀਆ ਸਿਰ ਚੜਵੋ ਕਾਲ ਇਹ ਮੁੰਡੀਆ ਸਗਲੂ ਦਰਬ ਹੋਈ ਆਵਤ ਜਾਤ ਨਾਕ ਸਾਰ ਹੋਈ ਰਹਾਓ ਤੁਰੀ ਨਾਰ ਕੀ ਛੋਡੀ ਬਾਤਾ ਰਾਮ ਨਾਮ ਵਾ ਕਾ ਮਨ ਰਾਤਾ ਲਰਨੀ ਲੜਕੀ ਲੜਕਨ ਮੈਂ ਕਹਿਬੋ ਨਾਹੀ ਮੁੰਡੀ ਆਣ ਦਿਨ ਤਾਪੇ ਜਾਈ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕਹੋ ਸਾਤਰ ਉਨ ਕਹੋ ਖਾਟ ਮੂੰਡ ਪਲੋਸ ਕਮਰ ਬਿਦ ਬਦ ਪੋਤੀ ਹਮ ਕਹੋ ਚਾਬਨ ਉਨ ਕਹੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਏ ਕਈ ਮੁੰਡੀਆਂ ਬੂਟ ਦੀ ਟੇਕ ਸੁਣ ਅੰਦਲੀ ਲੋਈ ਬੇ ਪੀਰ ਮੁੰਡੀਆਂ ਨ ਭਾਜ ਸਰਨ ਕਬੀਰ ਗੌਂਡ ਖਾਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਈ ਬਿਨਾਸ਼ ਆਗੇ ਨਰਕ ਜੀਆਂ ਭੋਗ ਵਿਲਾਸ ਏਕ ਸੁਹਾਗਣ ਜਗਤ ਬਿਹਾਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਸੁਹੈ ਹਾਰ ਸੰਤ ਕਉ ਬਿਖ ਬਿਖਸੈ ਸੰਸਾਰ ਕਰ ਸ਼ਿੰਗਾਰ ਬਹੇ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰ ਹੋਂ ਡਰੈ ਸਾਗਤ ਕੈ ਸਾਗਤ ਕੀ ਉਹ ਪਿੰਡ ਪਰਾਇਣ ਹਮ ਕਉ ਦ੍ਰਿਸ਼ਟ ਪਰੈ ਤਰਖ ਡਾਇਣ ਹਮ ਤਿਸ ਕਾ ਬਹੁ ਜਾਣਿਆ ਪੀਓ ਜਬ ਹੂਏ ਗੁਰਪਾਲ ਮਿਲੇ ਗੁਰਦੀਓ ਕਉ ਕਬੀਰ ਰੱਬ ਬਾਹਰ ਪਰੀ ਸੰਸਾਰੈ ਕੈ ਅੰਚਲ ਲਰੀ ਗੌਂਡ ਗ੍ਰਹਿ ਸੁਭਾ ਜਾਂ ਕੈਰੀ ਨਾਹੀ ਆਵਤ ਪਹੀਆ ਕੂੰਦੇ ਜਾਹੀ ਵਾ ਕਹਿ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਤਨ ਸੁਹਾਗਣ ਮਹਾਂਪਵੀਤ ਤਪੇ ਤਪੀ ਸਰ ਡੋਲੇ ਚੀਤ ਰਹਾਉ ਸੁਹਾਗਣ ਕਰਪਨ ਕੀ ਪੂਤੀ ਸੇਵਕ ਤਾਜ ਜਗਤ ਸਿਉ ਸੂਤੀ ਸਾਧੂ ਕੇ ਕਹਿ ਠਾਂਡੀ ਦਰਬਾਰ ਸਰਨ ਤੇਰੀ ਮੋਹ ਪੌਨੇ ਸਤਾਰ ਸੁਹਾਗਣ ਹੈ ਅਤ ਸੁੰਦਰੀ ਪਾਗਣ ਨੇਵਰ ਛਨਕ ਛਨ ਹਾਰੀ ਦਬ ਜੋ ਲਗ ਪ੍ਰਾਣ ਤਉ ਲਗ ਕੈਸੀ ਨਾਰ ਨਾਹੇ ਨਾ ਚੱਲੀ ਬੇਗੋਠ ਨੰਗੇ ਜੋ ਲਗ ਪ੍ਰਾਣ ਤਉ ਲਗ ਸੰਗੇ ਨਾਹੇ ਨਾ ਚੱਲੀ ਬੇਗੋਠ ਨੰਗੇ ਸੁਹਾਗਣ ਭਵਨ ਤ੍ਰੈ ਲੀਆ ਦਾਸ ਅੱਠ ਪੁਰਾਣ ਤੀਰਥ ਰਸ ਕੀ ਅਕੀਆ ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ ਬੁੱਢੇ ਹੰਬੜੇ ਭੂਪਤ ਰਾਜੇ ਹੈ ਸ਼ੇ ਦੇ ਸੁਹਾਗਣ ਉਰਵਾਰ ਨ ਪਾਰ ਪਾਂਚ ਨਾਰਦ ਕਹਿ ਸੰਗ ਬਿਦਵਾਰ ਪਾਂਚ ਨਾਰਦ ਕਹਿ ਮਿਟਵੇ ਪੂਟੇ ਕਉ ਕਬੀਰ ਗੁਰ ਕਿਰਪਾ ਛੂਟੇ ਗੌਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਹਾਰੇ ਨਾ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜਿਹਾ ਜਲ ਨਾ ਟਿਕਾਵੇ ਸਾਧੂ ਬਿਨ ਕੈਸੇ ਪਰਮਗਤ ਪਾਵੇ ਜਾਰੋਂ ਤਿਸੈ ਜੋ ਰਾਮ ਨ ਚੇਤੈ ਤਨ ਮਾਨ ਰਮਤ ਰਹੇ ਮੈਂ ਖੇਤੈ ਰਹਾਉ ਜੈਸੇ ਜਲ ਹਰ ਬਿਨਾ ਜਿਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਕੁੰਡੀ ਬੈਨ ਕਿਆ ਗੰਠ ਚੜਾਈਐ ਸਾਧੂ ਬਿਨ ਗਤੈ ਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਰਹੋ ਬਿੰਬ ਬਿਨਾ ਕੈਸੇ ਕਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀਂ ਦਰਬਾਰ ਜੈਸੇ ਬਾਜੇ ਬੈਨ ਨਾਹੀਂ ਲੀਜੈ ਫੇਰੀ ਖਸਮ ਦੁਹਾਗਣ ਤਜ ਅਹੇਰੀ ਕਹਿ ਕਬੀਰ ਕਹਿ ਕਾਰ ਕਰ ਨਾ ਗੁਰਮੁਖ ਹੋਈ ਬਹੁਰ ਨਹੀਂ ਮਰਨਾ ਗੌਂਡ ਕੂਟਣ ਸੋਏ ਜੋ ਮਨ ਕੂਟੈ ਮਨ ਕੂਟੈ ਤੋ ਜਮਤੇ ਛੂਟੈ ਕੁਟ ਕੁਟ ਮਨ ਕਸਵੱਟੀ ਲਾਵੇ ਸੋ ਕੂਟਣ ਮੁਕਤ ਬਹੁ ਪਾਵੇ ਕੂਟਣ ਕਿਸੈ ਕਹੂ ਸੰਸਾਰ ਸਗਲ ਬੋਲਣ ਕੇ ਮਾਹੀ ਵਿਚਾਰ ਹਾਓ ਨਾਚ ਨ ਸੋਏ ਜੋ ਮਨ ਕਉ ਮਨ ਸੋ ਨਾਚੈ ਝੂਠ ਨ ਪਤੀਐ ਪਰਚੈ ਸਾਚੈ ਇਸ ਮਾਨ ਆਗੈ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਾਜਾਰੀ ਸੋ ਜੋ ਬਹਿ ਜਮ ਬਜਾਰੈ ਸੋ ਦੈ ਪਾਂਚ ਬਲੀਤੈ ਕਉ ਪ੍ਰਭੂ ਦੈ ਨਾਉ ਨਾਇਕ ਕੀ ਭਗਤ ਪਛਾਣੈ ਜੋ ਸੋ ਬਾਜਾਰੀ ਹਮ ਗੁਰ ਮਾਨੈ ਤਸਕਰ ਸੋਏ ਜੇ ਤਾਤ ਨਾ ਕਰੇ ਇੰਦਰੀ ਕਹਿ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਣ ਧਨ ਗੁਰਦੇਵ ਅਤ ਰੂਪ ਵਿਚਖਣ ਗੌਣ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਵਲ ਟਹਿ ਕੇਵ ਧਨ ਓਏ ਸੰਤ ਜਿਨ ਐਸੀ ਜਾਨੀ ਤਿਨ ਕਹੋ ਮਿਲਵੋ ਸਾਰੰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ ਜਪੀਐ ਨਾਮ ਅੰਨ ਕੈ ਸਾਧ ਰਹਾਉ ਜਪੀਐ ਨਾਮ ਜਪੀਐ ਅੰਨ ਅੰਬੈ ਕਹਿ
ਸੰਗ ਨੀਕਾ ਬਨ ਅੰਨੈ ਬਾਹਰ ਜੂ ਨਾਰ ਹੋਵੇ ਤੀਨ ਭਵਨ ਮੈਂ ਆਪਣੀ ਖੂਵੈ ਛੂੜ ਨੈ ਅੰਨ ਕਰੇ ਪਾਖੰਡ ਨਾ ਸੁਹਾਗਣ ਨਾ ਉਰੰਡ ਜਗ ਮਹਿ ਬਗਤੇ ਦੂਧਾ ਤਾਰੀ ਗਵਤੀ ਖਾਵਹਿ ਵਟਕਾ ਸਾਰੀ ਅੰਨੈ ਬਿਨਾ ਨਾ ਹੋਏ ਸੁਕਾਲ ਤਜੇ ਅੰਨ ਨਾ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋਂਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾਏ ਕੂੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪਰਖ ਦਾਨੇ ਪਰਾਗ ਸ਼ਨਾ ਨਿਰ ਤਾਉ ਨਾ ਪੂਜੈ ਹਰ ਕੀਰਤਨਾਮਾ ਆਪਣੇ ਰਾਮੈ ਭਜ ਰੀ ਮਨ ਆਲਸੀ ਅਰ ਹਾਉ ਗਿਆ ਪੰਡ ਭਰਤਾ ਬਨਾਸ ਆਸ ਵਸਤਾ ਮੁਖ ਬੇਦ ਚਤੁਰ ਪੜਤਾ ਸਾਪ ਸਗਲ ਧਰਮ ਅਸ਼ਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸ਼ਕਤ ਸੰਵਾਦ ਮਾਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰਗ ਭਜਨਾਮਾ ਤਰਸੋ ਭਵ ਸਿੰਧੰ ਗੌਂਡ ਨਾਦ ਭ੍ਰਮੇ ਜੈਸੇ ਮਰਗਾਈ ਪ੍ਰਾਣ ਤਜੀ ਵਾਕੂ ਧਿਆਨ ਨਾ ਜਾਈ ਐਸੀ ਰਾਮਾ ਐਸੀ ਹੀਰੂ ਰਾਮ ਛੂਟ ਚਿਤ ਅਨੰਤ ਨਾ ਫੇਰੋ ਰਹਾਉ ਜਿਉਂ ਮੀਨਾ ਹੀਰੈ ਪਸ਼ੂਆਰਾ ਸੋ ਨਾਂਗਟ ਤੇ ਹੀਰੈ ਸੋਨਾਰਾ ਜਿਉਂ ਬਿਖਈ ਹੀਰੈ ਪਰ ਨਾਰੀ ਕੌਡੇ ਕੌਡਾ ਡਾਰ ਤੇ ਰਹਿ ਜੁਆਰੀ ਜੈ ਜੈ ਦੇਖੋ ਤਹ ਤੈ ਰਾਮਾ ਹਰ ਕੇ ਚਰਨ ਨ ਧਿਆਵੇ ਨਾਮਾ ਗੌਂਡ ਮੋਹ ਕਉ ਤਾਰ ਲੈ ਨਾਮਾ ਤਾਰ ਲਈ ਮੈਂ ਜਾਨ ਜੰਤਰ ਬਿਨਾ ਜਾਨੂ ਬਾਪ ਬੀਟਲਾ ਬਾਂਦੀ ਰਹਾਉ ਨਰਤੀ ਸੁਰ ਹੋਈ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖ ਲਾਈ ਨਰਤੀ ਉਪਜੋ ਸੁਰਗ ਕਉ ਜੀਤਿਓ ਸੋ ਅਵਗਦ ਅਵਖਦ ਮੈਂ ਪਾਈ ਜਹਾਂ ਜਹਾਂ ਤ੍ਰੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਏਹੀ ਗੌਂਡ ਮੋਹਿਤਾ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਏ ਗਾਇਆ ਤੇਲੀ ਪਾਣੀਆਂ ਬਿਨ ਮੀਨ ਤਲਫੈ ਸੀ ਰਾਮ ਨਾਮਾ ਬਿਨ ਬਾਪਰੋ ਨਾਮ ਰਹਾਉ ਜੈਸੇ ਗਾਏ ਕਾ ਬਾਸ਼ਾ ਛੂਟਲਾ ਸਨ ਚੋਖਤਾ ਕਮਾਕਨ ਭੂਸਲਾ ਨਾਮ ਦੇਉ ਨਾਰਾਇਣ ਪਾਇਆ ਗੁਰ ਭੇਟ ਦਾ ਲਖ ਲਖਾਇਆ ਜੈਸੇ ਬਿਖੈ ਹੀਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾ ਗੋਂਡ ਬਾਣੀ ਨਾਮ ਦੇਉ ਜੀਉ ਕੀ ਘਰ ਦੂਜਾ ਖੂਨ ਕਰ ਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਕਾ ਭਰਮਾ ਹਰ ਕੋ ਨਾਮ ਲੂਦਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਾਰੰਦ ਲੈ ਕੀਲਾ ਕਰੀ ਹਰੇ ਨਮਸਤੇ ਹਰੇ ਨਮਈ ਹਰ ਹਰ ਕਰਤ ਨਹੀਂ ਦੁਖ ਜਮੈ ਰਹਾਉ ਹਾਰ ਹਰਨਾਸ ਹਰੇ ਪਰਾਨ ਵਜੈ ਮਲ ਕੀਓ ਬੈਕੁੰਠੈ ਥਾਨ ਸੂਆ ਪੜਾਵਤ ਗਨਕਾ ਤਰੀ ਸੋ ਹਾਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟਹਿ ਪਰੀ ਸਿਮਰਨ ਦ੍ਰੋਪਤ ਸੁਤ ਉਦਰੀ ਗੌਤਮ ਸਤੀ ਸਿਲਾ ਨੈਸ ਦਰੀ ਕੇਸੀ ਕੰਸ ਮਿਥਨ ਮਥਨ ਜੈਨ ਕੀ ਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮਾ ਐਸੁ ਹਰੀ ਜਾਸ ਜਪਤ ਪੈ ਪੁਦਾ ਟਰੀ ਗੌਂਡ ਪੈਰੋ ਪੂਤ ਸੀਤਲਾ ਧਾਵੈ ਖਰ ਪਹਾਨ ਬਾਨ ਹੋ ਚਾਰੋ ਡਾਵੈ ਹਉ ਤਉ ਈ ਕਰਮਈਆ ਲੈਹੁ ਆਨ ਦੇਉ ਬਦਲਾ ਬਲ ਦੈਹੁ ਰਾਉ ਸੇਵ ਸੇਵ ਕਰਤੇ ਜੋ ਨਰ ਧਿਆਵੈ ਬਰਦ ਚਰੇ ਡੌਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੇ ਨਰਸੈ ਨਾਰ ਹੋਈ ਅਵਤਰੇ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਾਸ਼ ਪਾਨੀ ਗੁਰਮਤਿ ਰਾਮ ਨਾਮ ਗਉ ਮੀਤਾ ਪ੍ਰਣਵੈ ਨਾਮਾ ਇਉਂ ਕਹੈ ਗੀਤਾ ਬਲਾਬਲ ਗੌਂਡ ਆਜ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਸੀ ਲੈ ਕਰ ਠੇਂਗਾ ਟਗਰੀ ਤੋਰੀ ਲਾਗਤ ਲਾਂਗਤ ਜਾਤੀ ਸੀ ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲ ਚੜਿਆ ਵਲ ਦੇਖਿਆ ਥਾ ਮੋਦੀ ਕੇ ਕਰੋ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋਭੀ ਆਵਲ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਸੀ ਹਿੰਦੂ ਅੰਨਾ ਤੁਰਕੂ ਕਾਣਾ ਦੁਆ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹਰਾ ਨਾ ਮਸੀਤ ਰਾ ਗੋਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਕੂਹੰਕਾਰ ਗੁਰਪ੍ਰਸਾਦ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਦਾਨ ਹੋਈ ਔਹਾਰ ਸੋਈ ਮਕੰਦ ਮੁਕਤ ਕਾ ਦਾਤਾ ਉਹ ਸੋਈ ਮਕੰਦ ਹਮਰਾ ਪਿਤ ਮਾਤਾ ਜੀਵਤ ਮਕੰਦੇ ਮਰਤ ਮਕੰਦੇ ਤਾਂ ਕਿ ਸੇਵਕ ਕਉ ਸਦਾਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੇ ਵੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੇ ਸੰ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੂਰਤੀ ਮੇਟੀ ਜਾਤ ਹੂਏ ਦਰਬਾਰ ਤੂੰ ਹੀ ਮੁਕੰਦ ਜੋਗ ਜੁਗਤਾ ਉਪਜਿਓ ਗਿਆਨ ਹੂਆ ਪ੍ਰਗਾਸ ਕਰ ਕਿਰਪਾ ਲੀਨੇ ਕਾ ਕੀਟ ਦਾਸ ਕਹੋ ਰਵਿਦਾਸ ਅਬ
ਕ੍ਰਿਸ਼ਨਾ ਚੂਕੀ ਜਪ ਗੋਬਿੰਦ ਸੇਵਾ ਤਾਹੂ ਕੀ ਗੌਂਡ ਜੀਉ ਅਕਸ਼ਰ ਤੀਰਥਨ ਆਵੈ ਜੀਉ ਦੁਆਦਸ਼ ਲਪ ਜਾਵੈ ਜੀਉ ਕੂਪ ਤਟਾ ਦੀ ਵਾਵੈ ਕਰੇ ਨਿੰਦ ਸਭ ਬਿਰਥਾ ਜਾਵੈ ਸਾਧ ਕਾ ਨਿੰਦਕ ਕੈਸੇ ਤਰੇ ਸਰ ਪਰ ਨਾ ਜਾਨੋ ਨਰਕ ਹੀ ਪਰੇ ਰਾਉ ਜੇਉ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਨੈ ਕਰੇ ਨਿੰਦ ਕਵਨੈ ਹੀ ਨਹੀਂ ਗੋਨੈ ਜੇਉ ਅਨਕ ਪ੍ਰਸਾਦ ਕਰਾਵੈ ਭੂਮਦਾਨ ਸੁਭਾ ਮੰਡਪ ਪਾਵੈ ਆਪਣਾ ਵਿਗਾਰ ਬਿਰਾਨਾ ਸਾਂਢੈ ਕਰੇ ਨਿੰਦ ਬੋਜੋਨੀ ਹਾਂਢੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕੌਰ ਉਦਾਸ ਪਾਪੀ ਨਰਕ ਸੁਧਾਰਿਆ ਰਾਮ ਕਲੀ ਮਹੱਲਾ ਪਹਿਲਾ ਕਾਰ ਪਹਿਲਾ ਚੌਪ ਦੇ ਖੂਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸਹਿਪੰ ਗੁਰ ਪ੍ਰਸਾਦ ਕੋਈ ਪੜਤਾ ਸਹਿਸ ਕਰਦਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਤੇ ਸਤਿਆਨਾ ਅਬ ਹੀ ਕਬ ਹੀ ਕੇਸ਼ੂ ਨਾ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਮੇਰੀ ਹਰੇ ਕਵਨ ਗਤੀ ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ ਕਾਰ ਕਿਰਪਾ ਰਾਖੋ ਮੇਰੀ ਲਾਜਪਤੇ ਰਹਾਊ ਕਬ ਹੂੰ ਜੀ ਅੜਾਊ ਚੜ੍ਹਤ ਹੈ ਕਬ ਹੂੰ ਜਾਈ ਪਾਇਆਲੇ ਲੋਭੀ ਜੀ ਅੜਾ ਸਿਰਨਾ ਰਹਿਤ ਹੈ ਚਾਰੇ ਕੁੰਡਾ ਭਾਲੇ ਮਰਨ ਲਖਾਈ ਮੰਡਲ ਮੈਂ ਆਈ ਜੀਵਨ ਸਾਜੈ ਮਾਈ ਇੱਕ ਚੱਲੇ ਹਮ ਦੇਖਾ ਹੈ ਸੁਆਮੀ ਭਾਏ ਬੁਲੰਦੀ ਆਈ ਪਾਹੇ ਬੁਲੰਦੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੇ ਬਾਪ ਨਾ ਮਾਈ ਪ੍ਰਣਵਤ ਨਾਨਕ ਜੀ ਤੂੰ ਦੇਵੈ ਅੰਤੇ ਹੋਏ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਸਰਬਜੋਤ ਤੇਰੀ ਪਸਰ ਰਹੀ ਜੈ ਜੈ ਦੇਖਾ ਤਹਿ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰ ਪਾਰ ਸੁਆਮੀ ਰਾਉ ਜੈ ਪੀਤਰ ਕਾਟ ਪੀਤਰ ਬਸਿਆ ਕਾਹੀ ਬਾਹਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਿਆ ਭਰਪੂਰ ਸਤਿਗੁਰ ਮਿਲੈ ਅੰਧੇਰਾ ਜਾਇ ਜੈ ਦੇਖਾ ਤੈ ਰਹਿਆ ਸਮਾਈ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰਤਾ ਪੈਂਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੈ ਕਵਨ ਦਰ ਕਹੀਐ ਦਰਾ ਪੀਤਰ ਦਰ ਕਵਨ ਲਹੈ ਜਿਸ ਦਰ ਕਾਰਨ ਫਿਰਾਉ ਦਾਸੀ ਸੋ ਦਰ ਕੋਈ ਆਏ ਕਹੈ ਕਿਨ ਵਿਦ ਸਾਗਰ ਤਰੀਆ ਜੀਵ ਧਿਆਨ ਹੈ ਮਰੀਆ ਰਹਾਉ ਦੁਖ ਦਰਵਾਜਾ ਰੋ ਰਖਵਾਲਾ ਆਸਾ ਦੇਸਾ ਦੋਏ ਪਟ ਜੜੇ ਮਾਇਆ ਜਾਲ ਖਾਈ ਪਾਣੀ ਕਰ ਬੰਦਿਆ ਸਤ ਕਹਿ ਆਸੁਣ ਪੁਰਖ ਰਹਿ ਕਿੰਤੈ ਨਾ ਮੰਦ ਨਾ ਜਾਣਿਆ ਤੁਮ ਸਾਰ ਨਾਹੀ ਅਵਰ ਹਰੀ ਉਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਦੇਸਾ ਤਬ ਹੀ ਕਿਉਂ ਕਰ ਏਕ ਕਹੇ ਆਸਾ ਪੀਤਰ ਰਹਿ ਨਿਰਾਸਾ ਤਉ ਨਾਨਕ ਏਕ ਮਿਲੈ ਇਨ ਬਿਧ ਸਾਗਰ ਤਰੀਆ ਜੀਵ ਤਿਆ ਮਰੀਆ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸੋ ਸਾਖੀ ਮੇਰੀ ਸਿੰਘੀ ਵਾਜੈ ਲੋਕ ਸੁਣੇ ਪਤ ਝੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਅਠਾਲੀ ਕਰਤਾ ਵਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਧ ਰਾਖੈ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀ ਨੀ ਏਤੇ ਗੁਣ ਵਿਸਰੇ ਸਦ ਸਾਧ ਕਰ ਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ ਜੇ ਤਿਨ ਵਿਸਲਾ ਤਾਂ ਕੀਰਤ ਆਖਾ ਤਾਂ ਮਾਨ ਸੇਵਕਾਰੀ ਕਾਗਦ ਲੂਣ ਰਹਿ ਕਰਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲਹਿ ਜਨ ਨਾਨਕ ਇਨ ਤਿਨ ਜਮ ਕਿਆ ਕਰੇ ਰਾਮ ਕਲੀ ਮਹੱਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੈ ਵਾਸਕਤ ਪੰਚ ਕਰੇ ਨਹਿ ਡੋਲੈ ਐਸੀ ਜੁਗਤ ਜੋਗ ਕਉ ਪਾਲੇ ਆਪ ਤਰੇ ਸਗਲੇ ਕੁਲ ਤਾਰੇ ਸੋ ਔ ਧੂਤ ਐਸੀ ਮਤ ਪਾਵੈ ਅਨਸ ਸੁਨ ਸਮਾਧ ਸਮਾਵੈ ਰਹਾਉ ਵਿਖਿਆ ਭਾਈ ਭਗਤ ਪੈ ਚੱਲੈ ਹੋਵੈ ਸੋ ਤ੍ਰਿਪਤ ਸੰਤੋਖਾ ਮੁੱਲੈ ਗਿਆ ਧਿਆਨ ਰੂਪ ਹੋਏ ਆਸਣ ਪਾਵੈ ਸੱਚ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਉਹ ਦੂਸਰੇ ਨਿਖਾਣੀ ਆਸਾ ਮਾਹੀ ਨਿਰਾਸ ਬਲਾਈ ਨਿਹਚੋ ਨਾਨਕ ਕਰਤੇ ਪਾਏ ਪ੍ਰਣੋਤ ਨਾਨਕ ਅਗਮ ਸੁਣਾਈ ਗੁਰਚੇ ਲੇਖੀ ਸੰਧ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੈ ਮਤ ਜਾਈ ਸਨਮੁਖ ਸਿੱਧ ਪੇਟਨ ਕਉ ਆਏ ਨੇ ਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨੇ ਬਨਾਸੀ ਹਉ ਤੁਝ ਕਬਲ ਹਾਰਿਆ ਰਾਉ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਜ ਤੇ ਸਵਾਮੀ ਅੱਖਰ ਜਿਨ ਕਉ ਆਇਆ ਤਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੀਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚਾ ਸ਼ਬਦ
ਨਬੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤ ਰਲਾਈਆ ਏਤ ਤਨ ਕਰ ਤੁਲਹਾਂ ਲੰਘੈ ਜੀਤ ਅੰਤਰ ਪਾਹੇ ਤੇ ਸਹਿ ਤੂੰ ਰੱਖ ਅਨਸ ਦੀਵਾ ਬਲਿਆ ਥਕ ਐਸਾ ਦੀਵਾ ਨੀੜ ਤਰਾਈ ਜਿਤ ਦੀਵੈ ਸਭ ਸੋਜੀ ਪਾਏ ਰਹਾਉ ਹੱਛੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਨ ਹੈ ਸੋਈ ਕਰਨੀ ਤੇ ਕਰ ਚੱਕੋ ਢਾਲ ਐਸਾ ਉਥੈ ਨਵੀ ਨਾਲ ਆਪੇ ਨਦਰ ਕਰੀ ਜਾ ਹੋ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਤਿਸ ਤਿਤ ਘਾਟ ਦੀਵਾ ਨੇ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਏ ਐਸਾ ਦੀਵਾ ਨੀੜ ਤਰਾਈ ਡੋਲੇ ਬਾਉ ਨਾ ਵੱਡਾ ਹੋਈ ਜਾ ਪੈ ਜਾਉ ਸਿੰਘਾਸਣ ਲੋਈ ਖੱਤਰੀ ਬ੍ਰਾਹਮਣ ਸੂਰ ਕਹਿਵੈ ਸੁਨਿਰਤ ਨਾ ਪਈ ਆ ਗਣੀ ਸਹੰਸ ਐਸਾ ਦੀਵਾ ਬਲੈ ਬਾਲੇ ਕੋਈ ਨਾਨਕ ਸੋ ਪਾਰੰਗਤ ਹੋਈ ਰਾਮ ਕਲੀ ਮਹੱਲਾ ਪਹਿਲਾ ਤੁਧ ਨੋ ਨਿਵਣ ਮਨਣ ਤੇਰਾ ਨਾਉ ਸਾਚ ਭੇਟ ਬੈਸਣ ਕਉ ਥਾਉ ਸਤ ਸੰਤੋਖ ਹੋਵੈ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਈ ਨਾ ਹੋਈ ਐਸੀ ਦਰਗਾਹ ਸਾਚਾ ਸੋਈ ਪਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵੈ ਮੰਗਤ ਜਨ ਚਾਉ ਭਾਂਡੇ ਭਾਉ ਪਵੈ ਤੇ ਤਿਆਈ ਤੁਰ ਕੇ ਛੋਡੀ ਕੀਮਤ ਪਾਈ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰੇ ਗੁਰਮੁਖ ਪ੍ਰਗਟ ਹੋਆ ਹਰ ਰਾਈ ਨਾ ਕੋ ਆਵੈ ਨਾ ਕੋ ਜਾਈ ਲੋਕ ਧਿਕਾਰ ਕਹੇ ਮੰਗਤ ਜਾਨ ਮੰਗਤ ਮਾਨ ਨਾ ਪਾਇਆ ਸਹਿ ਕੀਆਂ ਗੱਲਾਂ ਡਰ ਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੁਝੈ ਬਿਦ ਜਾਣੇ ਉਤਪਜ ਚਲਤ ਆਪ ਕਰ ਚੀਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰ ਮੰਗਤ ਹੋਈ ਰਾਉ ਦਿਨ ਮਹਿ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕੀ ਗਤਮਿਤ ਅਵਰ ਨਾ ਜਾਣੇ ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲਹਾਰੀ ਜਿਨ ਏਕ ਸ਼ਬਦ ਲਿਵ ਲਾਈ ਰਾਮ ਕਲੀ ਮਹੱਲਾ ਪਹਿਲਾ ਜਾ ਹਰ ਪ੍ਰਭ ਕਿਰਪਾ ਧਾਰੀ ਤਾਂ ਹਉਮੈ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਜਾਣ ਹਰ ਜਨ ਹਰ ਪ੍ਰਭ ਭਾਵੈ ਅਹਿੰਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ ਧੁਨ ਬਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸਮੂਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਬੀਰ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤਹਿ ਤੀਰਥ ਵਰਤ ਤਪ ਸਾਰੀ ਗੁਰ ਮਿਲਿਆ ਹਰ ਨਿਸਤਾਰੀ ਜਹ ਜਾਈ ਗਇਆ ਭਉ ਜਹ ਆਪ ਗਇਆ ਭਉ ਭਾਗਾ ਗੁਰ ਚਰਣੀ ਸੇਵ ਕਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਮੰਗੈ ਭੁਖ ਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੇ ਦੁਰਮਤ ਪਤ ਕੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿ ਜਿਸ ਕਰ ਵਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਈ ਸ਼ਬਦ ਦ੍ਰਭ ਦਾਸ ਰਾਉ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਨਿਭੈ ਪਤ ਸਾਰੀ ਦਰ ਟੂਟੀ ਗਾਂਡੂ ਸਿਰ ਪਾਰ ਲਕੜੀ ਬਿਖਰ ਜਰੀ ਮੰਜਵਾਰ ਹਰ ਕਾ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਾਮ ਕਰਨਾ ਸਾਰਾ ਕਰਣਾ ਸੋਗ ਬਯੋਗੀ ਭਗਤ ਦਾ ਨਾਮ ਗੁਰ ਸ਼ਬਦ ਵਿਚਾਰੀ ਆਸਿਰ ਕੰਧ ਫਿਰ ਜਪੈ ਨਿਰੰਕਾਰੀ ਸਹਿਜ ਜੰਗੂਟਾ ਬੰਧਨ ਤੇ ਤੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੁੰਦਰਾ ਹਰ ਗੁਰ ਸ਼ਰਨਾ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਕਲ ਸਤਿਯੁਗ ਧਰਮ ਪੈ ਰਹਿ ਚਾਰ ਗੁਰਮੁਖ ਬੂਝੈ ਕੋ ਵਿਚਾਰ ਜੁਗ ਜੁਗ ਜੁਗ ਚਾਰੀ ਨਾਮ ਵਡਿਆਈ ਹੋਈ ਜੇ ਨਾਮ ਲੱਗੈ ਸੋ ਮੁਕਤਾ ਹੋਵੈ ਗੁਰਬਿਨ ਨਾਮ ਨ ਪਾਵੈ ਕੋਈ ਰਾਉ ਤ੍ਰੇਤਾ ਇੱਕ ਅਕਾਲ ਕਿੰਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਧਾ ਹੋਈ ਭਰਮ ਭੁਲਾਨੇ ਜਾਣੈ ਸੋਈ ਦੁਆਪਰ ਧਰਮ ਦੋਏ ਪੈਰ ਰਖਾਈ ਨਾ ਗੁਰਮੁਖ ਹੋਵੇ ਤਾਂ ਨਾਮ ਤੇ ਆਈ ਕਲ ਯੁਗ ਧਰਮ ਕਲਾ ਇੱਕ ਰਹਾਈ ਇੱਕ ਪੈਰ ਚੱਲੇ ਮਾਇਆ ਮੋਹ ਵਧਾਈ ਮਾਇਆ ਹੋਈ ਮੋਹ ਅਤ ਗੁਬਾਰੂ ਸਤਿਗੁਰ ਭੇਟੈ ਰਾ ਨਾਮ ਉਧਾਰੂ ਜ ਸਭ ਜੁਗ ਮਹਿ ਸਾਚਾ ਇੱਕੋ ਸੋਈ ਸਭ ਮਹਿ ਸੱਚ ਸਾ ਸਚ ਦੂਜਾ ਨਹੀਂ ਕੋਈ
साची कीरत साच सुख होई गुरमुख नाम बखाने कोई सब जुग मै नाम उत्तम होई गुरमुख बिरला बूझै कोई हार नाम ते आई भगत जन सोई नानक जुग जुग नाम वडियाई होई राम कली महला चौथा घर पहला एक ओंकार सतगुर प्रसाद जे वडभाग होवै वडभागी दा हर हर नाम ते आवै नाम जपत नामे सुख पावे हर नामे नाम समावे गुरमुख हर गुरमुख भगत करौंद साद प्राणी हृदय प्रगास होवै लिब लागे गुरमत हर हर नाम समाणी राव हीरा रतन जवे हर माणक बहु सागर भरपूर किया जिस पर वड भाग होवै वड मास्तक तिन गुरमत कड़कड़ दिया रतन जवे हर लाल हर नामा गुर काड़ तली दिख लाया भाग हीण मनमुख नहीं लिया तिरण उल्ले अलक्ष पाया मस्तक भाग होवै तुर लिखिया तां सतगुर सेवा लाई नानक रतन जवेर पावै धन धन गुरमत हर पाई राम कली महला चौथा राम जना मिल भया आनंदा हर नीकी कथा सुनाई दुरमत मैल गई सब निकल सतसंगत मिल बुद्ध पाई राम जान गुरमत राम बुलाई जो जो सुने कहे सो मुक्ता राम जपत सुहाई रहाउ जो बड भाग हो गए मुख मस्तक हर राम जना पेटाई दर्शन संत दिहि उपकृप कर कृपा सब दौलत दुख लह जाई हर के लोग राम जन नीके भागहीन ना सुखाई ज्यों ज्यों राम कहे जन ऊचे नर निंदक डंस लगाई त्रिग त्रिग नर निंदक जिन जन दीने भये हर के सखा सहाए सखाए से हर के चोर बेमुख मोह का मुख काली जिन हर जिन गुर की पै जना पाई दया दया कर राखु हर जियो हम दीन तेरी सरनाई हम बारक तुम पिता ब्रह्म मेरी जन नानक बख्श मलाई राम कली महला चौथा हर के सखा साध जन नीके तन ऊपर हाथ बतावे गुरमुख साध से ही प्रभ पाई कर कृपा आप मिलावे राम मोकव हर जन मेल मन पावे अम्यो अम्यो हार रास है मीठा मिल संत जना मुख पावे रहाऊ हर के लोग राम जन ऊपर मिल उत्तम पदवी पावे हम होवत चेरी दास दसन की मेरा ठाकुर खुशी करावे सेवक जन सेवै से बड भागी रिद मन तन प्रीत लगावै बेन प्रीति करह बहु बाता कूड़ बोल कूड़ो लो फल पावै मोह कौ धार कृपा जग जीवन दाते हर संत पगीले पावै हौ काटो काट बाढ़ सिर राखहू जित नानक संत चढ़ आवै राम कली महला पंती चौथा जीवट बाग होवै वड मेरे जान मिलद्या टलना लाइया हर जान अमृत कुंट सारनी केवट भागी दाते तनवाई राम मोकव हर जन कर लाई हों पानी पखा पीसो संत आ गए पग मल मल धूर मुख लाई राव हर जन वडे वडे वड उचे जो सतगुर मेल मिलाई सतगुर जीवड़ वरना कोई मल सतगुर पुरख ते आई है सतगुर शरण पई तन पाया मेरे ठाकुर लाज रखाई है एक अपने सवाई आई बहें गुर आ गए ज्यों बगल समाध लगाई है बगला काग नीच की संगत जाई कुरंग बिखू मुख लाई है नानक मेल मेल प्रभ संगत मिल संगत हंस कराई है राम कली महला चौथा सतगुर दया करु हर मेलो मेरे प्रीतम प्राण हर राया हम चेरी हुए लाग है गोर चरणी जिन हर प्रभ मार्ग पंथ दिखाया राम मैं हर हर नाम मन पाया मैं हर बिने वरना कोई बेली मेरा पिता माता हर सिखाया रहाओ मेरे खेन एक खेन प्राण ना रहे बिन प्रीतम बिन देखे मरह मेरी माया तन तन बड भाग गुर शरणी आई गो हर गोर मिल दर्शन पाया मैं अवरना कोई सूझै बूझै मान हर जप जपो जपाया नाम हीन फिर सिन खटे तेन कास कास नक बढ़ाया मोह जग जीवन जीवाल लै स्वामी रिद अंतर नाम बसाया नानक गुरु गुरु है पूरा मिल सतगुर नाम ते आया राम कली महला चौथा सतगुर दाता वड्डा वड पुरख है जित मिलिया हर उर धारी जी दान गुर पूरे दिया हर अमृत नाम सुमारी राम गुर हर हर नाम कंठ धारी गुरमुख कथा सुनी मन पाई तन तन वड भाग हमारे रहाउ कोट कोट ते दीस दे आवै ताके अंत न पावै पारी हृदय काम कामनी मांगई
ਰਿਦ ਮੰਗ ਹੈ ਹਾਥ ਬਸਾਰੀ ਹਰ ਜਸ ਜਪ ਜਪ ਵੱਡਾ ਵਡੀਰਾ ਗੁਰਮੁਖ ਰਖੋ ਰਤਾਰੀ ਜੇ ਵੱਡ ਭਾਗ ਹੋਵੇ ਤਾਂ ਜਪੀਏ ਹਰ ਭੌਜਲ ਪਾਰ ਉਤਾਰੀ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੇ ਕੰਠ ਜਨ ਤਾਰੀ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤ ਪਾਰੀ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਮੇਰੇ ਮਨ ਸਤਿਗੁਰ ਸੇਵ ਸਕੋਈ ਜੋ ਇੱਛਾ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੈ ਕੋਈ ਰਹਾਉ ਕਾਚੇ ਪਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਹੈ ਜੈਸਾ ਲਿਖਤ ਲਿਖਿਆ ਤੁਰ ਕਰ ਤੈ ਹਮ ਤੈਸੀ ਨਿਰਤ ਕਮਾਈ ਹਮ ਤੈਸੀ ਗਰਤ ਕਮਾਈ ਮਾਨ ਤਾਨ ਥਾਪ ਕੀਆ ਸਭ ਆਪਣਾ ਇਹੋ ਆਪਣ ਜਾਣਾ ਜਿਨ ਦੀਆ ਸੋ ਚਿਤ ਨ ਆਵੇ ਮੋਹੇ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾਂ ਪਵਹੋ ਚਰਨਾ ਤਲ ਉਪਰ ਆਵੋ ਐਸੀ ਸੇਵ ਕਮਾਵੋ ਆਪਸ ਦੇ ਉਪਰ ਸਭ ਜਾਣੋ ਤਉ ਦਰਗਹਿ ਸੁਖ ਪਾਵੋ ਸੰਤ ਐਸੀ ਕਥੋ ਕਹਾਣੀ ਗੁਰਸੌਰ ਪਵਿੱਤਰ ਨਰ ਦੇਵ ਪਵਿੱਤਰਾ ਖੇਨ ਬੋਲਹਿ ਗੁਰਮੁਖ ਬਾਣੀ ਰਹਾਉ ਪਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਿਗੁਰ ਮਿਲੋ ਨਵੇ ਕਰ ਪਾਵੋ ਇਨ ਵਿਦ ਤਤ ਬਿਲੋਈ ਪਰਮ ਚੁਕਾਵੋ ਗੁਰਮੁਖ ਲੇਵ ਲਾਵੋ ਆਤਮ ਚੀਨੋ ਪਾਈ ਨਿਕਟ ਕਰ ਜਾਣੋ ਸਦਾ ਪ੍ਰਭ ਹਾਜਰ ਕਿਸ ਸਿਉ ਕਰਹੋ ਬਜਾਈ ਸਤਿਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ ਧਨ ਧਨ ਸੇ ਜਨ ਜਿਨੀ ਕਲਮ ਹੈ ਹਰ ਪਾਇਆ ਜਨ ਨਾਨਕ ਸਤਿਗੁਰ ਬਾਣੀ ਰਾਮ ਕਲੀ ਮਹੱਲਾ ਪੰਜਵਾਂ ਆਵਤ ਹਰਖ ਨਾ ਜਾਵਤ ਦੁਖਾ ਨ ਵਿਆਪੇ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਾਂ ਉਤਰੀ ਸਗਲ ਬਯੋਗਨੀ ਇਹ ਬਿਦ ਹੈ ਮਨ ਜਰੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੈ ਤੈ ਹਰ ਹਰ ਹਰ ਰਸ ਭੋਗਣੀ ਰਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਆਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੇਖੋ ਹਰ ਗੁਣੀ ਨਹਿ ਅਸਿਵ ਸ਼ਕਤੀ ਜਲ ਨਹੀਂ ਪਵਨਾ ਤਾ ਹੈ ਆਕਾਰ ਨਹੀਂ ਮੇਦਨੀ ਸਤਿਗੁਰ ਸਯੋਗ ਕਾ ਤਾਂ ਪਨਿਵਾਸਾ ਜੈ ਅਵੈਗਤ ਨਾਥ ਅਗਮ ਧਨੀ ਤਨ ਮਨ ਹਰ ਕਾ ਧਨ ਸਭ ਹਰਿ ਕਾ ਹਰਿ ਕੇ ਗੁਣ ਹੋ ਕਿਆ ਗਣੀ ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਅੰਬੈ ਅੰਬ ਮਲੋਗਣੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਦ ਕਿਸਦ ਨ ਜਾਣੇ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਹਿ ਖਜਾਨੇ ਆਚਾਰਜ ਕਿਛ ਕਹਿਣ ਨਾ ਜਾਈ ਵਸਤ ਗੋਚਰ ਭਾਈ ਰਹਾਉ ਮੋਲ ਨਾਹੀ ਕਿਛ ਕਰਨੇ ਜੋਗਾ ਕਿਆ ਕੋ ਕਹੇ ਸੁਣਾਵੇ ਕਥਨ ਕਹਿਣ ਕਉ ਸੂਜੀ ਨਾਹੀ ਜੋ ਭੇਖੇ ਤਿਸ ਬਣੇ ਆਵੇ ਸੋਈ ਜਾਣੇ ਕਰਨੇ ਹਾਰਾ ਕੀਤਾ ਕਿਆ ਵਿਚਾਰਾ ਆਪਣੀ ਗਤਮ ਤੇ ਆਪੇ ਜਾਣੇ ਹਰ ਇੱਕ ਆਪੇ ਪੂਰ ਭੰਡਾਰਾ ਐਸਾ ਰਾਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਸਾਧ ਜਿਨ ਬੈਰੀ ਇਹ ਹੈ ਜਗ ਲੂਟਿਆ ਤੇ ਬੈਰੀ ਲੈ ਬਾਦੇ ਸਤਿਗੁਰ ਪਰਮੇਸ਼ੁਰ ਮੇਰਾ ਕਨਕ ਰਾਜ ਭੋਗ ਅਸਮਾਣੀ ਨਾਉ ਜਪੀ ਪ੍ਰਵਾਸਾ ਤੇਰਾ ਰਹਾਉ ਚੀਤ ਨ ਆਵੇ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇ ਪ੍ਰਵਾਹ ਰਹਿਤ ਹੈ ਸੁਆਮੀ ਇੱਕ ਨਾਮ ਹੈ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਉਨ ਨ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤ ਹੂੰ ਜਾਤਾ ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਲਖ ਪਾਰਾ ਤੁਲ ਥਾ ਡੋਲ ਸੁਆਮੀ ਨਾਨਕ ਖਸੁ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਬੀਨਾ ਤੂੰ ਦਾਨਾ ਤੂੰ ਅਵਚਲ

0: एक तू एक कह तू राया तो कृपा दे सुख पाया राउ तू सागर हम हंस तुम्हारे तुम महे मान कलाला तुम देव तिल शंख न मानो हम पुंच सदा निहला हम बारक तुम पिता ब्रह पिता हमारी तुम मुख देवो कीरा हम खेल सब लाड लडावे तुम साधु गुणी गहीरा पू तुम पूर्ण पूर रहे संपूर्ण हम पी संग गाये मिलत मिलत मिलत मिल रहे आ नानक कहण न जाई राम कली महला पंजवा कर कर ताल पखावज नैनो माथे वजहो रबाब माथे बजो रबाबा करण हो मद बासरी बाजे जेवा तुन आगा जा निरत करे कर मनुआ नाचे आने कुंगर साजा राम को नृतकारी बेख बेखन हार दयाला जेता साज सिंगारी रहाउ अकार मंडली शरण तरण सबाई ऊपर गगन चंदौआ पवन बिचोला कर तकेला जलते उपत हुआ पंच तत् कर पुतला कीना किरत मिलावा हुआ चंद सूर्य दोए जरे चरागा तो चौ कुंट पीतर राखी दस बातों पंच संगीताई कह पीतर साथे पिन पिन होए भाव दिखावो सुबह नरारी पाखे घर घर निरत होवे दिन राती घट घट वाजे तूरा एक न जावे एक पवावे एक आए जाई होए तूरा कहो नानक सो बहुर ना नाचे जिस गुर फेटै पूरा राम कली महला पंजवां ओंकार एक तन एका एक राग अलापै एका देसी एक दिखावै एको रहया ब्यापै एका सुरत एक ही सेवा एको गुर ते जापै पलो पलो रे कीर्तनिया राम रम रम गुण गाउ सा छोड़ माया के दंद सुवाऊ राउ पंच बजतर करे संतोखा सासुरा लै चल बाजा मान तान ताज ना ताना पाउ न बीगा काले फेरी फेर ना होवे कब ही एक शब्द बंद पाले नारदी नरहर जान हदूरे कुंगर खड़ग कुंगर खड़क त्याग वसूरे सहज आनंद दिखावे पावे ही नृतकारी जन्म न आवे जी को अपने ठाकुर पावे कोट मदे ही कीर्तन गावे साध संगत की जावो टेक कहो नानक तिसन कीर्तन एक राम कली महला पंजवा कोई बोले राम राम कोई खुदाई कोई सेवे गुसाइया कोई हलाई कारण करण करीम कृपा तार रहीम रहाउ कोई नावे तीर्थ कोई हज जाई कोई करे पूजा कोई सिर नवाई कोई पढ़े भेद कोई कतेव कोई ओढ़े नील कोई सुपेद कोई कहे ओ तुर्क कोई कहे हिंदू कोई बाचे पेस्त कोई सोर गिंदू कहो नानक जिन हुकम पछाता प्रभ साहिब का तिन भेद जाता राम कली महला पंजवा पवने मह पवन समाया ज्योति मह ज्योत रल जाया माटी माटी होई एक रुवन हारे की कवन टेक कौन मुआ रे कौन मुआ ब्रह्म ज्ञानी मिल करो बिचारा ए तो जलत पया रहाओ अगली किस खबर न पाई रोवन हार भी उठ सदाई परम के बांधे फंद परम मोह के बांधे फंद बंद सुपन पया दिखलाई अंध ए ताओ रचन रजा करदार आप आवत जावत हुक्म अपार न को मुआ न मरण जोग न बिन साहब नासी होग जो ए जानो सो ए नाही जानन हारे कहो बल जाऊ कहो नानक गुर परम चुकाया न कोई मरे न आवे जाया राम कली महला पंजवा जप गोबिंद गोपाल दलाल राम नाम सिमर तू जीवे फिर ना काही महाकाल रहाउ कोट जन्म प्रम प्रम प्रम आयु बड़े भाग साध संग पायो बिन गुर पूरे नाही उदार बाबा नानक आखे विचार राग राम कली महला पंजवा कर दूजा एक ओंकार सतगुर प्रसाद चार पुकारे ना तू माने कट भी एका बात बखाने दस आस्ती मिल एको कहिया ता पी जोगी भेद न लहया किं कुरी अनूप वाजे जोगी आमत वारू रे रहाउ प्रथम वसया सदका केड़ा द्वितीय मैं कश पया दुतीड़ा द्वितीय अर्ध अर्ध समाया एक रहया ता एक दिखाया एको एक सूत परो ए मणिये गाठी भिन भिन भिन भिन तनिये फिरती माला बोबिद पाई खिंचिया सूत ता आई थाई चौ मैं एक मत है किया तह बिखड़े थान अनक खड़किया खोजत खोजत द्वारे आया ता नानक जोगी महल कर पाया क्यों किम करी अनूप वाजै सुन जोगी कै मन मिठी लागै रहाउ दूजा राम कली महला पंजवा
1: धागा करके लाई बिजली। ਅੱਗਾ ਕਰਕੇ ਲਾਈ ਬਿਜਲੀ ਲੋ ਨਾੜੀ ਸੂਹ ਅਸੀਂ ਅੰਬਿਕਾ ਕਰ ਡੰਡਾ ਧਰਿਆ ਕਿਆ ਕੋ ਤੂੰ ਜੋਗੀ ਘਰ ਵਿਪਰਿਆ ਜਪ ਨਾਥ ਦਿਨ ਰਹਿਣਾਈ ਤੇਰੀ ਖਿੰਤਾ ਦੋ ਦਿਹਾਈ ਰਹਾਓ ਗਹਿਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰਿਆ ਸਮੁੰਦਰੀ ਤਾਰੀ ਮੇਰੀ ਤੇਰੀ ਮੁੰਦਰੀ ਤਾਰੀ ਮੰਗੇ ਟੂਕਾ ਤੇ ਪਿੰਨ ਪਾਵੇ ਨਾਥ ਸੋੜ ਜਾਂਚੇ ਲਾਜ ਨਾ ਆਵੇ ਚਲ ਚਿਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤ ਉਦਾਸ ਤੇਰਾ ਗੁਰ ਗੋਰਖ ਕੀ ਤੈ ਬੂਝ ਨਾ ਪਾਈ ਫਿਰ ਜੋਗੀ ਆਵੇ ਜਾਈ ਜਿਸਨੂੰ ਹੋਆ ਨਾ ਕਿਰਪਾਲ ਰਹਿ ਰਾਸ ਹਮਾਰੀ ਗੁਰ ਗੋਪਾਲ ਨਾਮੇ ਕਿੰਤਾ ਨਾਮੇ ਵਸਤਰ ਜਨ ਨਾਨਕ ਜੋਗੀ ਹੋਆ ਆਸਰ ਉਹ ਜਪਿਆ ਨਾਥ ਦਿਨ ਰਿਣਾਈ ਹੁਣ ਪਾਇਆ ਗੁਰ ਗੋਸਾਈ ਰਹੋ ਦੂਜਾ ਰਾਮ ਕੁਲੀ ਮੈਂ ਲਵਾਂ ਜਾਵਾਂ ਕਾਰਨ ਕਰਾਵਨ ਸੋਈ ਆਨਾ ਦਿਸੇ ਕੋਈ ਠਾਕੁਰ ਮੇਰਾ ਸੁਖ ਸਿਆਨਾ ਗੁਰਮੁਖ ਮਿਲਿਆ ਰੰਗ ਮਨ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਹਿੰਦੇ ਵਿਲੇੜੀ ਠਹਿਰਾਓ ਨਿਮਲ ਜੋਤ ਅੰਮ੍ਰਿਤ ਹਰ ਨਾਮ ਪੀਵਿਤ ਅਮਰ ਭੈ ਨਹਿਕਾਮ ਤਨ ਮਨ ਸੀਤਲ ਅਗਨ ਨਵਾਰੀ ਆਨੰਦ ਰੂਪ ਪ੍ਰਤੇ ਸੰਸਾਰੀ ਕਿਆ ਦੇਵੂ ਜਾਂ ਸਭ ਕੁਛ ਤੇਰਾ ਸਦ ਬਲਿਹਾਰ ਜਾਉ ਲਖ ਵੀਰਾ ਤੋ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਵਾਜਿਆ ਖੋਲ ਕੁਵਾਰਾ ਮਹਿਰ ਬੁਲਾਇਆ ਐਸਾ ਸਾ ਤੈਸਾ ਦਿਖਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਹੋ ਨਾਨਕ ਸਭ ਪਾੜਦਾ ਟੂਟਾ ਹਾਂ ਤੇਰਾ ਤੂੰ ਮੈਂ ਮਨ ਬੂਠਾ ਰਾਮ ਕੁਲੀ ਮਹਿਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀ ਉਹ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਕਿਸ ਗੁਰ ਕੋ ਹਾਂ ਸਤ ਬਲਿਹਾਰੀ ਕਾਜ ਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਹਾਓ ਮਹਿਮਾ ਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਤੀਰ ਜਾਂ ਕੇ ਬੰਧਨ ਘਟੇ ਆਏ ਸੋ ਨਰ ਬੋਹਰ ਨਾ ਜੂਨੀ ਪਾਏ ਜਾਂ ਕੈ ਅੰਤਰ ਪਟਿਓ ਆਪ ਤਾਂ ਕੋ ਨਾ ਹੀ ਦੁਖ ਦਾ ਸੰਤਾਪ ਲਾਲ ਰਤਨ ਤਿਸ ਪਾਲੇ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਸ ਭਰਮ ਨਾ ਦੁਬਦਾ ਦੂਜਾ ਏਕੋ ਦੇਕ ਨਿਰੰਜਨ ਪੂਜਾ ਜਾਤ ਕਤ ਵੇਖੂ ਆਪ ਦਿਆਲ ਕਹੋ ਨਾਨਕ ਪ੍ਰਭ ਦਲੇ ਸਾਲ ਰਾਮ ਕੁਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਤਾਰੀ ਪ੍ਰਭ ਕੀ ਅੱਗੇ ਰੱਗੀ ਪਿਆਰੀ ਜੋ ਕਿਸ ਕਰੇ ਸੋ ਮਨ ਮੇਰੇ ਮੀਠਾ ਤਾਂ ਇਹ ਆਚਾਰਜ ਨੈਨੂੰ ਡੀਠਾ ਅਬ ਮੋਹੇ ਜਾਨੀ ਰੇ ਮੇਰੀ ਰਗਈ ਬਲਾਏ ਬੂਝ ਗਈ ਤਿਸ਼ਨ ਨਿਵਾਰੀ ਮਮਤਾ ਗੁਰ ਪੂਰੇ ਲਿਓ ਜਮਜਾਏ ਰਹੋ ਕਰ ਕਿਰਪਾ ਰੱਖੋ ਗੁਰ ਸਰਨਾ ਗੁਰ ਪਕਰਾਵੇ ਇਹ ਹਰ ਕੇ ਚਰਨਾ ਬੀਸ ਵਿਸਵੇ ਜਾਂ ਮਨ ਠਹਿਰਾਨੇ ਗੁਰ ਪਾਰ ਮਾਮੇ ਕੋਹੀ ਜਾਨੇ ਜੋ ਜੋ ਕਿਨੋ ਹਮ ਤਿਸ ਕੇ ਦਾਸ ਪ੍ਰਭ ਮੇਰੇ ਕੋ ਸਗਲ ਵਾਸ ਤਾਂ ਨਾ ਕੋ ਦੂਤ ਨਹੀਂ ਬਹਿਰਾਈ ਗੱਲ ਮਿਲ ਚਾਲੇ ਇਹ ਭਾਈ ਗੱਲ ਮਿਲ ਚਾਲੇ ਇੱਕ ਭਾਈ ਜਾਂ ਕੋ ਗੁਰ ਹਰ ਦੀ ਸੁਖਾ ਤਾਂ ਕੋ ਬੋਰਨਾ ਲਾਗੇ ਦੁਖਾ ਆਪੇ ਆਪ ਸਰਬ ਪਿਤਪਾਲ ਨਾਨਕ ਰਾਤੋ ਨੰਗ ਗੋਪਾਲ ਰਾਮ ਕੁਲੀ ਮਹਿਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਇਹਦੇ ਨਾਮ ਰਾਮ ਨਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦਰਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ ਵਿਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਆਗੇ ਰੱਖ ਸਾਲ ਕਰਾਮ ਮਨ ਕੀਨੋ ਦੈ ਦਿਸ ਸਰਾਮ ਤਿਲਕ ਚਰਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਘਟ ਕਰ ਮਾਰ ਆਸਨ ਧੋਤੀ ਭਾਗਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਪ੍ਰਭੂਤ ਇਹ ਵਿਦ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤਰ ਵੇਦ ਪੂਰਨ ਹਰ ਨਾਏ ਨਾਨਕ ਸੀ ਸਰਨੀ ਸਰਨੀ ਪਾਏ ਰਾਮ ਕੁਲੀ ਮਹਿਲਾ ਪੰਜਵਾਂ ਕੋਟ ਬਿਘਨ ਨਹੀਂ ਆਵੇ ਨੇਰ ਅਨੇਕ ਮਾਇਆ ਹੈ ਤਾਂ ਕੀ ਚੇਰ ਅਨੇਕ ਪਾਪ ਤਾਂ ਕੇ ਪਾਨੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੇ ਸਹਾਈ ਹੋਵੇ ਭਗਤਾਂ ਭਗਵਾਨ ਅਨੇਕ ਜਤਨ ਉਹ ਕੈ ਸਰ ਅੰਜਾਮ ਰਹਾਓ ਕਰਤਾ ਰੱਖ ਕੀਤਾ ਕੌਣ ਕੀਰੀ ਜੋਤੋ ਸਗਲਾ ਭਵਨ ਤਿਆਂਤ ਮਹਿਮਾ ਤਾਂ ਕੀ ਕੇਤਕ ਵਰਨ ਬਲ ਬਲ ਜਾਈਏ ਤਾਂ ਕੇ ਚਰਨ ਤਿੰਨ ਹੀ ਕੀਆ ਜਪ ਤਪ ਧਿਆਨ ਨਿਕ ਪ੍ਰਕਾਰ ਕੀਆ ਤਿੰਨ ਦਾਨ ਭਗਤ ਸੋਈ ਕਲ ਮੈਂ ਪ੍ਰਵਾਨ ਜਾਂ ਕੋ ਠਾਕਰ ਦੀਆ ਮਾਨ ਸਾਹ ਸੰਗ ਮਿਲ ਪੈ ਪ੍ਰਕਾਸ ਸਹਿ ਸੁਖ ਆਸ ਨਿਵਾਸ ਪੂਰੇ ਸਤੂ ਦੀਆ ਵਿਸਾਸ ਨਾਨਕ ਹੋਏ ਦਸ ਅੰਦਾਸ ਮਾਰਾਮ ਕਲੀਮ ਲਪਨਮਾ ਦੋਸ ਨਾ ਦੀਜੇ ਕਾਹੂ ਲੋਗ ਜੋ ਕਮਾਵਨ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪਰ ਗਾਤ ਪਿਆ ਪੂਰੇ ਗੁਰਬਚਨੀ ਰਹੋ ਤਨ ਤਨ ਕਲਤ ਮਿਥਿਆ ਵਿਸਥਾਰ ਹੈਵਰ ਗੈਵਰ ਚਲਨਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ ਭਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਕੋਈ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਦਾਨੀ ਸਾਕਤ ਹੀ ਕਰਤ ਵਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹ ਨਿਦਾਨਾ ਸਾਧੂ ਪਾਹੇ ਨਾਨਕ ਗੌਰਵ ਗੋਬਿੰਦ ਜੀ ਸਿਰ ਝੂਠਾ ਘਟ ਘਟ ਮਈਆ ਤਿੰਨ ਹੀ ਡੀਠਾ ਰਾਮ ਕਲੀ ਮਤਲਬ ਪੰਜ ਸ਼ਬਦ ਤਹਾਂ ਪੂਰਨ ਨਾਦ ਅਨਹਦ ਵਜ ਚਰਜ ਬਸਮਾਦ ਕੇਲ ਕਰਹਿ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਾਂ ਰੋਗ ਸੋਗ ਨਹੀਂ ਜਨ ਮਰਨ ਰਹੋ ਉਹਾ ਸਿਮਰ ਕੇਵਲ ਨਾਮ ਬੁੱਲੇ ਪਾਵੇ ਉਹ ਬਸਰਾਮ ਭੋਜਨ ਭਾਓ ਕੀਰਤਨ ਆਧਾਰ ਨਿਚਰ ਅਸਲ ਦਿਸ ਮਗੇਸ ਮਾਰ ਡਿੱਗ ਨਾ ਡੋਲੇ ਕਤਹੂੰ ਨਾ ਧਾਵੇ ਗੁਰਪ੍ਰਸਾਦ ਕੋ ਇਹ ਮਹਿਲ ਪਾਵੇ ਭ੍ਰਮ ਪੈ ਮੋਹ ਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਪਾਰਾਵਾਰ ਆਪੇ ਗੁਪਤ ਆਪੇ ਪਸਾਰ ਜਾਂ ਕਹਿ ਅੰਤਰ ਹਰ ਹਰ ਸਵਾਦ ਕਹਿਨ ਨਾ ਜਾਈ ਨਾਨਕ ਸਮਾਧ ਰਾਮ ਕਲੀ ਮਹਿਲਾ ਪੰਜਵਾਂ ਪੇਟਰ ਸੰਗ ਪਾਰਵਨਮ ਚਿਤਾਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾਂ ਚਰਨ ਮਾਥਾ ਮੇਰੋ ਪੋਤ ਅਨੇਕ ਵਾਰ ਸੰਤਾਂ ਡੰਡੋਤ ਇਹ ਮਨ ਸੰਤਨ ਕਹਿ ਬਲਹਾਰੀ ਜਾਂ ਕੇ ਓਟ ਗਹੀ ਸੁਖ ਪਾਇਆ ਰੱਖੇ ਕਿਰਪਾ ਤਾਰੀ ਰਹੋ ਸੰਤਾਂ ਚਰਨ ਧੋਏ ਧੋਏ ਪੀਵਾਂ ਸੰਤਾਂ ਦਰਸ਼ਨ ਦੇਖ ਫਿਰ ਜੀਵਾਂ ਸੰਤਾਂ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਮਾਰਾ ਰੱਖਿਆ ਪੜਦਾ ਸੰਤ ਪ੍ਰਸਾਦ ਮੋਹੇ ਕਬੂ ਨਾ ਕੜਦਾ ਸੰਤਾਂ ਸੰਗ ਦੀਆ ਕਿਰਪਾਲ ਸੰਤ ਸਾਈ ਪੈ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗੈਰ ਗੰਭੀਰ ਪਾਲ ਗੁਣਤਾਸ ਜੀ ਜਨ ਸਗਲੇ ਪ੍ਰਤਪਾਲ ਨਾਨਕ ਸੰਤਾਂ ਦੇਖ ਨਿਹਾਲ ਰਾਮ ਗੁਣ ਮਿਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ਼ਟ ਮੀਤ ਜਾਨ ਸਭ ਚਲੇ ਹਰ ਹਰ ਨਾਮ ਰੰਗ ਸੰਗ ਤੇਰੇ ਚਲੇ ਰਾਮ ਨਾਮ ਗੁਣ ਗਾਇਲੇ ਮੀਤਾ ਹਾਰ ਸਿਮਰ ਤੇਰੀ ਲਾਜ ਰਹੇ ਹਾਰ ਸਿਮਰਤ ਜਮ ਕਛ ਨਾ ਕਹੇ ਰਹੋ ਬਿਨ ਹਰ ਸਗਲ ਨਿਰਾਰਸ ਕਾਮ ਸੋਨਾ ਰੂਪਾ ਮਾਤੀ ਨਾਮ ਗੁਪਤਾ ਸ਼ਬਦ ਜਾਪ ਮਨ ਸੁਖਾ ਇਹਾਂ ਉਹਾਂ ਤੇਰੋ ਉਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨ ਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੇ ਜਨ ਕੋਏ ਤਾਂ ਕਿ ਐਸਾ ਪੂਰਨ ਹੋਏ ਹਾਰ ਭਗਤਨ ਕੋ ਨਾਮ ਉਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੈ ਸੋਈ ਪ੍ਰਵਾਨ ਦਸ ਕਰ ਤਾਂ ਕਹਿ ਕੁਰਬਾਨ ਰਾਮ ਕਲੀ ਮਹਿਲਾ ਪੰਜਵਾਂ ਸਿੰਚੇ ਦਰਬ ਦੇ ਦੁਖ ਲੋਗ ਤੇਰੇ ਕਾਜ ਨਾ ਆਵਰਾ ਜੋਗ ਕਰ ਅਹੰਕਾਰ ਹੋਏ ਵਰਤ ਹੈ ਅੰਗ ਜਮ ਕੀ ਜੇਵੜੀ ਤੂੰ ਆਗੇ ਬੰਦ ਛਾੜ ਬਡਾਇਣੀ ਰਾਤ ਮੂੜੇ ਇਹਾਂ ਬਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ ਰਾਚ ਰਿਹੋ ਤੂੰ ਸੰਗ ਸੁਪਨਾ ਰਹੋ ਬਾਲ ਵਿਵਸਥਾ ਬਾਰਕ ਅੰਧ ਭਾਰਤ ਜੋਵਨ ਲਾਗਾ ਦੁਰਗੰਧ ਤ੍ਰਿਤੀਆ ਵਸਤਾ ਸਿੰਚੇ ਮਾਏ ਬਿਰਦ ਭਇਆ ਛੋੜ ਚੱਲਿਓ ਸਿਸਟਾਏ ਚਿਰੰਕਾਲ ਪੈਦ ਲੰਬ ਦੇ ਨਾਮ ਹੋਣੀ ਹੋਈ ਖੇ ਪਸ਼ੂ ਪ੍ਰੇਤ ਭੁਗਤ ਤੇ ਬੁਰਾਏ ਬੁਰੀ ਕਿਸੇ ਨਾ ਬੂਝੇ ਜਿਨ ਏ ਸ੍ਰੀ ਸੁਨ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਿੜਾਵੋ ਛੁਟਕ ਬੰਦ ਬਸ ਮਿਲਾਵੋ ਨਾਨਕ ਜੰਗ ਅੰਧ ਰਾਮ ਕਲੀ ਮਹਿਲਾ ਪੰਜਵਾਂ ਕਰ ਸੰਯੋਗ ਬਨਾਈ ਕਾਸ਼ ਜਿਸ ਸੰਗ ਰਿਹੋ ਐਨਾ ਜਰਾਜ ਪਿਤ ਪਾਰੇ ਨਿਤ ਸਾ ਸੰਵਾਰੇ ਅੰਤ ਕੀ ਵਾਰ ਉੱਠ ਸੁਧਾਰੇ ਨਾਮ ਬਿਨਾ ਸਭ ਝੂਠ ਪਰਾਨੀ, ਗੋਬਿੰਦ ਭਜਨ ਬਿਨਾ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪਰਾਨੀ। ਰਹਾਉ ਤੀਰਥ ਨਾਏ ਨਾ ਉਸਤ ਮੈਲ, ਨਾ ਉਤਰ ਸਮੈਲ, ਕਰਮ ਤਰਨ ਸਭ ਹੋਮੇ ਫੈਲ, ਲੋਕ ਪਚਾਰੇ ਗਤ ਨਹੀਂ ਹੋਏ, ਨਾ ਬਹੁਣੇ ਚਲਸੇ ਰੋਏ। ਬਿਨ ਹਰ ਨਾਮ ਨਾ ਟੁੱਟਸ ਪਟਲ, ਸੋਧੇ ਸਸਤਰ ਸਿਮਰਤ ਸਗਲ, ਸੋ ਨਾਮ ਜਪੇ ਜਿਸ ਆਪ ਜਪਾਏ, ਸਗਲ ਫੁਲਾ ਕਿਸੇ ਸੂਖ ਸਮਾਏ, ਰਾਖਣ ਹਾਰੇ ਰਾਖੋ ਆਪ, ਸਗਲ ਸੁਖਾਂ ਪ੍ਰਭ ਤੁਮਰੇ ਹਾਥ, ਜਿਤ ਲਾਵੋ ਤਿਤ ਲਾਗਾ ਸਵਾਮੀ, ਨਾਨਕ ਸਾਹਿਬ ਅੰਤਰਜਾਮੀ। ਰਾਮ ਕਲੀ ਮਹਲਾ ਪੰਜਵਾਂ, ਜੋ ਕਿਛ ਕਰੇ ਸੋ ਸੁਖ ਜਾਣਾ, ਮਨ ਸਮਝ ਸਾਧ ਸੰਗ ਪਤੀਆਨਾ, ਡੋਲਨ ਤੇ ਚੂਕਾ ਠਹਿਰਾਇਆ, ਸਤ ਮਾਹੇ ਲੇ ਸਤ ਸਮਝਾਇਆ, ਸਤ ਮਾਹੇ ਲੈ ਸਤ ਸਮਾਇਆ, ਦੁੱਖ ਗਿਆ ਸਭ ਰੋਗ ਪਿਆ, ਪ੍ਰਭ ਕੀ ਆਗਿਆ ਮਨ ਮੇ ਮਾਨੀ, ਮਹਾਂਪੁਰਖ ਕਾ ਸੰਗ ਪਿਆ, ਰਹੁ ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਈ ਸੋਈ ਭਲਾ, ਜਾਨ ਜੇ ਰਾਖੇ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅਰਥ ਤੀਰਥ ਜੈ ਸਾਧ ਪੱਗ ਤਰੇ, ਨਾਮ ਬਖੁੰਡ ਜਾ ਨਾਮ ਉਤਰੇ, ਸਾਰਵਨ ਆਨੰਦ ਜਬ ਦਰਸ਼ਨ ਪਾਈਏ, ਰਾਮ ਗੁਣਾ ਨਿਤ ਨਿਤ ਹਰ ਗਾਈਏ, ਆਪੇ ਘੱਟ ਘੱਟ ਰਿਹਾ ਵਿਆਪ, ਦਿਆਲ ਪੁਰਸ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਭ੍ਰਮ ਨਾਥੇ ਦੂਰ, ਨਾਨਕ ਗੁਰ ਪੇਟੇ ਪੂਰੇ। ਰਾਮ ਕਲੀ ਮਹਲਾ ਪੰਜਵਾਂ, ਕੋਟ ਜਾਪ ਤਾਪ ਸ਼ਰਾਮ, ਰਿੱਧ ਬੁੱਧ ਸਿੱਧ ਸੁਰ ਗਿਆਨ, ਅਨੇਕ ਰੂਪ ਰੰਗ ਭੋਗ ਰਸੈ, ਗੁਰਮੁਖ ਨਾਮ ਨਿਮਖਰ ਹਿਰਦੇ ਹਿਰਦੇ ਵਸੈ, ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣਾ ਜਾਈ, ਰਹੋ ਸੂਰ ਵੀਰ ਧੀਰਜ ਮਤ ਪੂਰਾ, ਸਹਿ ਸਮਾਧ ਧਨ ਗਹਿਰ ਗੰਭੀਰਾ, ਸਦਾ ਮੁਕਤ ਤਾਂ ਕੇ ਪੂਰੇ ਕਾਮ, ਜਾਂ ਕੇ ਹਿਰਦੇ ਵਸੇ ਹਰ ਨਾਮ, ਸਗਲ ਸੁਖ ਆਨੰਦ ਰੋਗ, ਸਮਦਰਸੀ ਪੂਰਨ ਨਿਰਯੋਗ, ਆਏ ਨਾ ਜਾਏ ਡੋਲੇ ਘੱਟ ਨਾਹੀ, ਜਾਂ ਕੈ ਨਾਮ ਵਸੇ ਮਨ ਮਾਹੀ, ਜਾ ਦੀਨ ਦਿਆਲ ਗੋਪਾਲ ਗੋਵਿੰਦ, ਗੁਰਮੁਖ ਜਪੀਏ ਉਤਰੇ ਚਿੰਦ, ਨਾਨਕ ਕੋ ਗੁਰਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹਿਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਓ, ਅੱਗੇ ਮਿਲੀ ਨਿਠਾਵੇ ਠਾਉ, ਗੁਰਪੂਰੇ ਕੀ ਚਰਨੀ ਲਾਗ, ਜਨਮ ਮਨ ਕਾ ਸੋਇਆ ਜਾਗ, ਹਰ ਹਰ ਜਾਪ ਜਪਲਾ ਗੁਰ ਜਪਲਾ, ਗੁਰ ਕਿਰਪਾ ਤੇਰ ਹਿਰਦੇ ਵਾਸਤੇ, ਪੌਜਲ ਪਾਰ ਪਰਲਾ ਰਹੋ, ਨਾਮ ਨਿਦਾਨ ਧਿਆਨ ਮਨ ਅਟਲ, ਤਾਂ ਛੂਟੇ ਮਾਇਆ ਕੇ ਪਟਲ, ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ, ਸੋਧ ਸੋਧ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੈ ਸੰਗ, ਮਨ ਤਨ ਰਾਪੇ ਹਰ ਕੇ ਰੰਗ, ਛੋਟ ਸੇ ਅਣਪ ਕਵੋ ਚਿਤਰਾਈ, ਮਨ ਬਿਨ ਹਰ ਨਾਵੇਂ ਲਜਾਏ ਨਾ ਕਾਈ, ਦਇਆ ਧਾਰੀ ਗੋਬਿੰਦ ਵਸਾਈ, ਹਰ ਹਰ ਨਾਮ ਤੇਗ ਰਸਾਈ, ਰਾਮ ਕਲੀ ਮਹਿਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਖੇਲ, ਅੱਗੇ ਜੰਮ ਸਿਉਂ ਹੋਏ ਨਾ ਮੇਲ, ਅਹੰਗ ਬੁੱਧ ਕਾ ਇਹ ਭਇਆ ਵਿਨਾਸ, ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਅਹੰਕਾਰ ਨਾ ਕਾਜੇ, ਕੁਸਲ ਖੇਤੀ ਕਰ ਹਜਾਏ ਪੰਡਿਤ, ਰਹੁ ਹਾਰ ਕਾ ਜਸ ਨਿਧ ਲੀਆ ਲਾਭ, ਪੁਨ ਪੈ ਪੁਨ ਮਨੋਸ ਸਾਵ, ਦੁਖ ਨਾਠਾ ਸੁਖ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਵਿਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਵੇ ਉਸਗਲ ਦਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮਾਂਗਣ ਕਾਹੇ ਜਾਏ, ਹਰ ਕੀ ਕਥਾ ਸੰਤ ਪਿਤ, ਜੇਬਾਂ ਭਗਤ ਕਿਰਪਾਈ ਸਤ ਮਿੱਤ, ਸੋ ਭਗਵਾਨ ਜਿਸ ਹਿਰਦੇ ਵਸਾਈ, ਨਾਨਕ ਦੇਵ ਜਨ ਉੱਤਮ ਪਾਈ, ਰਾਮ ਕਲੀ ਮਹਿਲਾ ਪੰਜਵਾਂ, ਗੋ ਕਾਰ ਪੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦੀ, ਸਭ ਉਹ ਚਰਨੀ ਅਪ ਆਏ ਪਈ, ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਪਿੱਟ ਤੋਂ ਉਧਾਰ, ਰਹੋ ਜਬ ਉਸਕੋ ਕੋਈ ਦੇਵੇ ਮਾਨ, ਤਬ ਆਪਸ ਉਪਰ ਰੱਖੇ ਗੁਮਾਨ, ਜਬ ਉਸਕੋ ਕੋਈ ਮਨ ਪਰ ਹਰੇ, ਤਬ ਉਹ ਸੇਵਕ ਸੇਵਾ ਕਰੇ, ਮੁਖ ਬਰਾਵੈ ਅੰਤ ਠਗਾਵੈ, ਇੱਕ ਦਥੌਰ ਏ ਉਹ ਕਹੀ ਨਾ ਸਮਾਵੇ, ਹੁਣ ਮੋਹੈ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ, ਜੋ ਮੰਗੇ ਸੋ ਭੁੱਖਾ ਬਰਹੈ, ਜੇ ਇਸ ਰੰਗ ਰਚੇ ਸੋ ਕਛੂ ਨਾ ਲਹੇ, जैसे त्याग सत्संगत करे बड़पागी नानको तरे राम कली महला पंजवा आत्म राम सर्व में पीक पूरन पूर रहा प्रभ एक रतन मूल हृदय में जन जान अपनी वस्त तू आप पछाण पी अमृत संतन प्रसाद बड़े पाग होवे तो पाइये बिन जेबा क्या जाने स्वाद राव आठ साठ बेद सुने का डोरा कोट परा प्रकाश न दिसे अंधेरा अंधेरा पशु प्रीत घास संग रचे जिस नहीं बजाए सो कित बिद बुझे जानन हार हरिया हरिया प्राव जान ओत पोत भगता संगान बिगस बिगस अपना प्राव गावे नाम तन जम नीर ना आवे राम कली मल पंजवा दिनो नाम पियो प्रापवित हारन तान रास नरास ए वित काटी बंद हर सेवा लाए हार हार भगत राम गुण गाए बाजे अनंत बाजा रसक रसक गुण गावे हार जन अपने गुरुदेव नवाजा राहो आए बनियो पूर्वला भाग।

0: चढ़ाओ, ताकि गही मन ओट बंधन ते होई छोट। हृदय जाप परमानंद, मन माहे पै आनंद, तारन तरन हर सरन, जीवन रूप हर चरण, संतन कै प्राण धार, उचित उच पार, सो मत सार जित हर सिमर समरिजे। कर कृपा जिस आपे दीजे, सुख सहज आनंद हर नाओ, नानक जपया गुर मिल नाओ। राम कली मेला पंजवा, सगल सयान छाड़, कर सेवा सेवक जसाज, अपना आप सगल मिटाए, मन चिंदे से ही फल पाए। हो साब दान अपने गुरु स्यों, असा मनसा पूर्ण होवे, पावे सगल दान गुर स्यों। राव दूजा नहीं जाने, कोई सारत गुर निंजन, सोए मानुक का कर रूप न जान, मिल नमाने नमान, मिली नमाने मान, गुर की हार टेक टिकाए, आवर आसा सब लाए। हर का नाम मांग निदान, तन दरगह पावे मान, गुर का बचन जाप मंत, इहा पवत सार तत, सतगुर पै दयाल, नानक दास निहाल। सलो राम कली मेला पंजवा, होवे सोई पल मान, अपना ताज अवमान, दिन रैण सदा गुण गाओ, पूरन एही सुआओ, आनंद कर संत हर जाप, छाड़ सियाणप पहुंचत राई, गुर का जाप मंत निर्मल। राव एक एक कर आस पितर, निर्मल जाप नाम हर हर, गुर के चरण नमस्कार, भवज उतरे पार, जीवन हर दतार, अंत न परावार, जाके कर सर्व निदान, रखन हर निदान, नानक पाया ए निदान, हरे हर निर्मल नाम, जो जपे तिस की गत होए, नानक कर्म प्राप्त होए। राम कली महला पंजवा, दुर्लभ दे सवार, जाय ना दर गए हार, हालत पलत तुद होए बड़ियाई, अंत की बीड़ा छड़ै छुड़ाई। राम के गुण गाऊं, हालत पलत होए सोवे सहेले, अचार्य पुरख त्याऊं राव, उठत बैठत हर जाप, बिनसे सगल संताप, बैरी सब होवत नीत, निर्मल है तेरा होवे चीत, साव ते उतों ए कर्म, सगल धर्म में श्रेष्ठ धर्म, हर सिमरन तेरा होए उदार, जन्म जन्म का उतरे पार, पूर्ण हो तेरी होवे आस, जमकी कटिए तेरी फास। रघुर का उपदेश समीजे, नानक सुख सहज समीजे। राम कली महला पंजवा, जिसकी तिसकी कर मान, अपन लाए गमान, जिसका तू तिसका सब कोए, तिसे अराज सदा सुख होए। काहे भ्रम भ्रमे बेगाने, नाम बिना कछ काम ना आवे, मेरा मेरा कर बहुत पछतावे, मेरा मेरा कर बहुत पछताने, रहो जो जो करे सोई मान, ले भिन माने राल होवे खे, तिसका पाना लागे मीठा, गुर प्रसाद बिरले मन बुठा, बेपरवाह गुचर आप, आठ पहर मन ताको जाप, जिस चित आए बिन से दुखा, हालत पालत तेरा उज्जल मुखा, कौन कौन उदरे गुण गाए, गणन ना जाई कीम न पाए, भूडत लो साध संग करे, नानक जिसे प्राप्त करे। राम कली महला पंजवा, मन माहे जाप भगवंत, गुर पूरे ए दिनो मंत, मिटे सगल पै त्रास, पूर्ण हुई आस, सफल सेवा गुरदेवा, कीमत कैसे कह ना जाई, साचे सच अलख पेवा, रहो कन करावन आप, तिसको सदा मन जाप, तिसकी सेवा कर नीत, सच सहज सुख पावे नीत, साहेब मेरा अत भारा, खिन में थप थप नारा, तिस बिन अवना कोई, जान का रखा सोई, कार कृपा अरदास सुनीजे, अपने सेवक को दर्शन दीजे, नानक जापी जाप जाप, सब ते ऊच जा का प्रताप। राम कली महला पंचवा, बिरथा प्रवासा लोक, ठाकुर प्रभ तेरी टेक, अवर छुटी सब आस, चिंत ठाकुर पेटे गुणतास, एको नाम त्याए मन मेरे, कर तेरा होवे पूरा, हर हर हर गुण गाए मन मेरे, राव तुम ही कारण करन, चरण कमल हर सरन, मन तन हार ओही त्याया, आनंद हर रूप दिखाया, तिस ही की ओट सदीव, जाके किने है जीव, सिमरत हर की करत ਨਿਦਾਨ ਰਾਖਣ ਹਾਰ ਨਿਦਾਨ ਸਭ ਕੀ ਰੇਨ ਹੋਵੀਜੇ ਆਪ ਮਟਾਏ ਮਲੀਜੇ ਅੰਨ ਦਿਨ ਧਿਆਈਏ ਨਾਮ ਸਫਲ ਨਾਨਕੇ ਕਾਮ ਰਾਮ ਕਲੀ ਮਹਿਲਾ ਪੰਜਵਾਂ ਕਰਨ ਕਰਨ ਕਰੀਮ ਸਰਪ੍ਰਿਤ ਪਾਲ ਰਹੀਮ ਅੱਲਾ ਅਲਖ ਅਪਾਰ ਖੁਦ ਖੁਦਾਏ ਬੜ ਬੇਸਮਾਰ ਉਹ ਨਮੋ ਭਗਵੰਤ ਗੁਸਾਈ ਖਾਲਕ ਰਵ ਰਿਹਾ ਸਰਬਸਾਈ ਰਹਾਉ ਜਗਨਨਾਥ ਜੀਵਨ ਮਾਧੋ ਭਾਵ ਭਉ ਭੰਜਨ ਰਿਦ ਮਾਹਿਤ ਅਰਾਧੋ ਰਿਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਵਤਰ ਮੁਕੰਦ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਖ ਦਲਾ ਕਾ ਮਾਲਕ ਕਰੇ ਏਸ਼ਾਂਕ ਕਰਾਨ ਕਤੇਵ ਤੇ ਪਾਕ ਨਰਾਇਣ ਨਰ ਹਰ ਦਿਆਲ ਰਾਮਤ ਰਾਮ ਘਟ ਘਟ ਆਧਾਰ ਵਾਸਦੇਵ ਬਸ ਸਭ ਠਾਏ ਲੀਲਾ ਕਿਛ ਲਖੀ ਨਾ ਜਾਏ ਮਿਰ ਦਿਆ ਕਰ ਕਰਨੇ ਹਾਰ ਭਗਤ ਬੰਦਗੀ ਦੇ ਸਿਜਨਹਾਰ ਕਹੋ ਨਾਨਕ ਗੁਰ ਹੋਏ ਭਰਮ ਏਕੋ ਅੱਲਾ ਪਾਰ ਬ੍ਰਹਮ ਰਾਮ ਕਲੀ ਮਹਲਾ ਪੰਜਵਾਂ ਕੋਟ ਜਨਮ ਤੇ ਕੇ ਬਿਨਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਬਸੇ ਮਹਾਂ ਮਕਾਰ ਤਨ ਤੇ ਸਭ ਨਸੈ ਗੋਪਾਲ ਕੋ ਜਸ ਗਾਉ ਪ੍ਰਾਣੀ ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਾਹੁ ਤ੍ਰਿਸ਼ਾ ਪੂਰ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਵਨਾਸੀ ਰਹਿਣ ਦਿਨਸ ਪ੍ਰਭ ਸੇਵ ਕਮਾਨੀ ਹਰ ਮਿਲਣੇ ਕੀ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਵਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਅਗਾਇਆ ਹਰ ਕੇ ਸੰਤ ਸਦਾ ਪ੍ਰਵਾਨ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰਹਿਣ ਪਾਏ ਜੇ ਕੋਏ ਨਾਨਕ ਤਿਸ ਕੀ ਪਰਮਗਤ ਹੋਏ ਰਾਮਕਲੀ ਵਹਲਾ ਪੰਜਵਾਂ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੇ ਹਥਾਰ ਧਿਆਨ ਤੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਪਿਟ ਮਿਟੇ ਅਭਿਮਾਨ ਪਾਰ ਬ੍ਰਹਮ ਸਦ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀ ਹਰਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਣ ਗੁਰ ਕਾ ਸ਼ਬਦ ਸਤਕਰ ਮਾਨ ਗੁਰਵਚਨੀ ਸੰਸਾਰ ਸੁਖ ਦੁਖ ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਿਖਸੰਦ ਗੁਰਚਾਨੀ ਜਾਕਾ ਮਨ ਲਾਗਾ ਨਾਨਕ ਦਾਸ ਸਪੂਰਨ ਭਾਗਾ ਰਾਮਕਲੀ ਮਹਿਲਾ ਪੰਜਵਾਂ ਕਿਸ ਪ੍ਰਵਾਸੇ ਵਿੱਚ ਰਹੇ ਪਵਨ ਪਵਨ ਮੂੜ ਮੁਗਤ ਤੇਰੀ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੇ ਪੰਚ ਬਟਵਾਰੇ ਸੇ ਮੀਤ ਕਰ ਮਾਨੇ ਸੋ ਕਰ ਸੇਵ ਜਿਤ ਉਦਰੇ ਮੀਤ ਗੁਣ ਗੋਬਿੰਦ ਰਵੀਏ ਦਿਨ ਰਾਤੀ ਸਾਧ ਸੰਕਰ ਮਨ ਕੀ ਪ੍ਰੀਤ ਰਹੋ ਜਨ ਵਿਹਨੋ ਅਹੰਕਾਰ ਆਰ ਬਾਦ ਤ੍ਰਿਪਤ ਨਾ ਆਵੈ ਵਿਖਿਆ ਸਾਧ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨਾ ਜਾਈ ਦੁਤਰ ਮਾਇਆ ਕਾਮਨਾ ਆਵੇ ਸੋਕਾਰ ਕਮਾਵੇ ਆਪ ਬੀਜ ਆਪੇ ਖਾਵੇ ਕਰਾਖਣ ਕੋ ਦੂਸਰ ਨਹੀਂ ਕੋਏ ਤੋ ਨਿਸਤਰੇ ਜੋ ਕਿਰਪਾ ਹੋਏ ਪਤਤ ਪਨੀਕ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੇ ਦਾਨ ਕਰਕੇ ਪ੍ਰਾਪਰਾ ਗਤ ਕਰ ਮਾਨੀ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ ਰਾਮਕਲੀ ਮਹਿਲਾ ਪੰਜਵਾਂ ਇਹ ਲੋਕ ਸੁਖ ਪਾਇਆ ਨਹੀਂ ਪੇਟ ਧਰਮ ਰਾਇਆ ਹਰ ਦਰ ਗੈ ਸੋਭਾਵੰਤ ਫੁਨ ਗਰਵ ਨਾਹੀ ਬਸੰਤ ਜਾਨੀ ਸੰਤ ਕੀ ਮਤਰਾਈ ਕਰਪ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਯੋਗ ਮਲਾਈ ਰਹੋ ਗੁਰ ਕੇ ਚਰਨ ਚਿੱਤ ਲਾਗਾ ਧਨ ਧਨ ਸੰਯੋਗ ਸੁਭਾਗਾ ਸੰਤ ਕੀ ਧੂਰ ਲੱਗੀ ਮੇਰੇ ਮਾਥੇ ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪ੍ਰਾਣੀ ਜਨ ਕਾ ਸਫਲ ਦਰਸ ਡੀਠਾ ਨਾਮ ਪ੍ਰਭੂ ਕਾ ਲਗ ਘਟ ਘਟ ਬੁੱਠਾ ਮਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮੈਂ ਪਰਵੇਸ਼ ਪੜਕੇ ਅਨੂਪ ਗੋਬਿੰਦ ਪ੍ਰਭ ਪੂਰੇ ਨਾਨਕ ਬਸੰਦ ਰਾਮ ਕਲੀ ਮਹਿਲਾ ਪੰਜਵਾਂ ਗਊ ਕੋ ਚਾਰੇ ਸਰਦੂਲ ਕੌਡੀ ਕਾ ਲੱਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਵਰਨਾ ਸਾਕੂ ਬਹੁ ਗੁਣ ਤੇਰੇ ਰਹਾਉ ਦੀਸਤ ਮਾਸ ਨਾ ਖਾਏ ਬੁਲਾਈ ਮਹਾਂ ਕਸਾਵ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੇ ਉਠਾ ਫਾਥੀ ਮਛਲੀ ਕਾ ਜਾਲਾ ਟੂਟਾ ਸੁੱਕੇ ਕਾਠ ਹਰੇ ਅਚਲੂਲ उच्चे थल फूले कमल अनूप अगन नवारी सतगुर देव सेवक अपनी लायो सेव कित गणा को का करे उधार प्रभ मेरा है सदा दयाल संत जना का सदा सहाई जन कमल नानक सरनाई राम कली महला पंजवा पंच सिंह राखे प्रभ मार दास बिगयाड़ी लई नवार तीन आवरत की चुकी घेर साध संग चुके पै फिर सिमर सिमर धीमा गोविंद करके पा रखो दास अपना दास दा सदा साचा बसंद राव दाज गए त्रिन पाप समीर जप जप नाम पूजे प्रभ पैर आनंद रूप प्रगटो सब स्थान प्रेम भगत जोरी सुखमान सागर तरियो बाछत बाछर खोज खेद ना पायो नै पुन रोज सिद्ध समायो घट के माहे करन हार को कछ आचार्य नाहे ज्यो छूटो तो जाए पयाल ज्यो काडो तो नजर निहाल पाप ममर बस नाहे रसक रसक नानक गुण गाहे राम कली महला पंजवा ना तेरा ना तन तेरा ना मन तोहे माया मोह व्याप्या तोहे काद कुदन कुदम करे गाडर ज्यो छेल चित अचिंत जाल काल चक्र पील हर चरण कमल सरनाए मना राम नाम जप संग सहाई गुरमुख पावे सच तना राव उन्ने काज ना होवत पूरे काम करा क्रोध मद सद ही चूरे करे बकार जीरे कैंताई गाफल संग न तसुआ जाई तर तर तो अनेक छल जाने कौडी कौडी को खाक सिर शाने जिंदी आ तसे न चेते मूल मिथ्यालो न उतरे मूल पार न जब पै दयाल ए मन हुआ सादरवाल हास्त कमल लाड़ लीनो लाए नानक साचे सा समाए राम कली महला पंजवा राजा राम की सरनाए निरपो पै गोविंद जून गावत सा संग दुख जाए रहाओ जा कै राम बसे मन माही सो जन तुतर पेखत नाही सगले का सवारे अपने हर हर नाम रसन नित जपने जिसके मस्तक हाथ गुरु तरे सो दास देसा काहे करे जन्म जन्म की चूकी कान पूरे गुरु ऊपर करवान गुर परमेश्वर पेट निहाल सो दर्शन पाए जिस होए दयाल पार ब्रह्म जिस कृपा करे साध संग सो भव जल तरे अमृत पीवो साध प्यारे मुख उज्जल सच दरबारे आनंद करो त्याज सकल बकार नानक हर जाप उतरो पार राम कली महला पंजवा इंदन किते बसंतर भागे माटी को जल दे दिस त्यागे ऊपर चंद तले आकाश कट में सिंध कियो प्रगास ऐसा समर्थ हर जियो आप निमख ना विसरे जी भगतन क्या आठ पैर मन ताको जाप राहो प्रथमे मखन पाछे दूध मैल तीनो सबून सुध पैते निप डरता फिरे होंदी को अनहोंदी रह रे देही गोपत देही दिसे सगले साज करत जगदीसे ठगनहारा आन ठगदा ठगे बिन बखर फिर उठ लागे संत सवा मिल करो विख्यान सिमर सासर वीर प्राण रम विचार विचारे कोए नानक तां की का परम गत होए राम कली महला पंजवा ज्योतिष भावे सोतिया सदा सदा हर की थरनाई प्रभ नाही आन बिया रहाओ पुत कल तर लखमी दिसे इन मैं कसूना संग लिया बिखे ठगौरी खाए पलवरना माया मंदिर त्याग गया निंदा कर कर बहुत भुगता गर्भ जोन में किरत प्या पूर्व कमाने छोड़े नाही जम दूत ग्रस्यो महा प्या भूल चूट कमावे अपरा तृष्णा बुझे बहुत आया साध रोग उपजया संत दुखन दे बनासी महा खया जिन्हें नवाजे तिन ही साजे आपे किने संत जया नानक दास कंठ लाए राखे कर कृपा पार ब्रह्म मैं राम कली महला पंजवा ऐसा पूरा गुरदेव सहाई जहाँ कह सिमरन बिरसा न जाई रहो दासन पेखत होए निहाल जहाँ की तुल काटे जमजाल चरण कमल बसे मेरे मन के कार सवारे सगले तन के जहाँ कह मस्तक रखे हाथ प्रभ मेरो नाथ को नाथ पतत उदारण ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਸਮਾਨਤ ਦਏ ਜਿਸ ਦਾਨ ਤਜੇ ਬਕਾਰ ਬਿਨਸੇ ਅਭਮਾਨ ਏਕ ਧਿਆਈਏ ਛਾਦ ਕੇ ਸੰਗ ਪਾਪ ਬਿਨਸੇ ਨਾਮ ਕੇ ਰੰਗ ਗੁਰ ਪਰਮੇਸ਼ਰ ਚਗ ਸਗਲ ਨਿਵਾਸ ਘੱਟ ਘੱਟ ਰਵ ਰਿਹਾ ਗੁਣਤਾਸ ਦਸ ਦੇ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੇ ਸੱਚ ਅਰਦਾਸ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਹੋ ਪਾਈਏ ਆਵਾ ਗੁਣ ਮਿਟੇ ਮੇਰੇ ਮੀਤ ਰਹਾਓ ਗੁਣ ਗਾਵਤ ਹੋਵਤ ਪ੍ਰਕਾਸ ਚੰਨ ਕਮਲ ਮੈਂ ਹੋਏ ਨਿਵਾਸ ਸੰਗ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਾਉ ਜਲ ਤੁਰਸਪਾਰ ਰਾਮ ਕਲੀ ਮਹਿਲਾ ਪੰਜਵਾਂ ਗੁਰਪੂਰਾ ਮੇਰਾ ਪ੍ਰਗੁਰ ਪੂਰਾ ਰਾਮ ਨਾਮ ਜਪ ਸਦਾ ਸਵੇਲੇ ਸਗਲ ਬਨਾਸੇ ਰੋਗ ਕੂੜਾ ਰਹਾਓ ਏਕ ਅਦਰਾਦੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਖਾ ਹੋਆ ਆਪ ਰਾਗ ਰਾਮਕਲੀ ਮਹਿਲਾ ਪੰਜਵਾਂ ਪੜਤਾਲ ਕਰ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਨਰ ਹਰ ਨਮਸਕਾਰੰਗ ਜਲਨ ਥਲਨ ਬਸੁਧ ਗਗਨ ਏਕ ਏਕ ਅੰਕਾਰ ਰਹਾਓ ਹਰਨ ਧਰਨ ਪੁਨ ਪੁਨਾ ਕਰਨ ਨਾ ਗਿਰਹਾ ਨਿਰੰਕਾਰ ਹਰੰਗ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰੰਗ ਕਰਨ ਕੀਲ ਗੁਣ ਮੋਲ ਨਾਨਕ ਬਲਿਹਾਰੰਗ ਰਾਮ ਕਲੀ ਮਹਿਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਣਕ ਕਾਮਣੀ ਰਹਾਓ ਭੰਡਾਰ ਦਰਵ ਅਰਵ ਖਰਵ ਖੇ ਪਲੀਨਾ ਭੰਡਾਰ ਦਰਵ ਅਰਵ ਖਰਵ ਪੇਖ ਲੀਲਾ ਮਨ ਸੁਧਾਰੇ ਨੈ ਸੰਗ ਕਾਮਨੀ ਸੁੱਤ ਕਲੱਤਰ ਭਰਾਂਤ ਮੀਤ ਉਜਰ ਉਰਜੋ ਪਰਿਓ ਭਰਮ ਮੋਹਿਓ ਏ ਬਿਰਖ ਸ਼ਾਮਨੀ ਚੰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਿਲਾ ਨੌਵਾਂ ਤਿਪ ਤਿਪ ਦੇ ਰੇ ਮਨ ਓਟ ਲੇ ਹਰ ਨਾਮਾ ਜਾਂ ਕੇ ਸਿਮਰਤ ਦੁਰਮਤ ਨਾਸੇ ਪਾਵੇ ਪਦ ਨਿਰਵਾਨਾ ਰਹਾਓ ਬੜਭਾਗੀ ਤੈ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕਹਿ ਖੁਨ ਦੁਖੁੰਟ ਸਦਾਵੇ ਆਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾਂ ਕਹਿ ਗਤ ਕੋ ਜੁਗਿਸਤਰ ਬਸਤ ਸੋ ਗਤ ਛਿੰਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਚ ਵਿਦਿਆ ਧਰਮ ਕੌਣ ਗਜ ਕਿਨੀ ਕਿੰਨਾ ਨਾਨਕ ਬਿਰਧ ਰਾਮ ਕਾ ਦੇਖੋ ਅਵੈ ਦਾਨ ਤੈ ਦੀਨਾ ਰਾਮ ਕਲੀ ਮਹਿਲਾ ਨੌਵਾਂ ਸਾਧੋ ਕੌਣ ਜੁਗਤ ਅਬ ਤੀਜੇ ਜਾਂ ਤੇ ਦੁਰਮਤ ਸਗਲ ਬਨਾਸੇ ਰਾਮ ਭਗਤ ਮਨ ਭੀਜੇ ਰਹੋ ਮਨ ਮਾਇਆ ਮੇਹ ਉਰਜਿਓ ਰਹੋ ਹੈ ਬੂਝੇ ਨਾ ਕਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੇ ਪਦ ਨਿਰਵਾਨਾ ਪੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਵ ਧਰਮ ਮਾਨੋ ਤੈ ਕੀਏ ਜੈ ਪ੍ਰਭ ਕਿਰਤ ਗਾਈ ਜੈ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਾਸਰ ਮੈਂ ਨਿਮਕ ਏਕ ਉਰ ਤਾਰੇ ਜਮ ਕੋ ਤਰਾਸ ਮਿਟੇ ਨਾਨਕ ਤੇ ਆਪਣੋ ਜਨਮ ਸਵਾਰੇ ਰਾਮ ਕਲੀ ਮਹਿਲਾ ਨਵਾਂ ਪ੍ਰਾਣੀ ਨਾਰਾਇਣ ਸੁਧ ਲੇ ਛਿੰਨ ਛਿੰਨ ਔਦ ਕਟੇ ਨਿਸ ਬਾਸਰ ਬਿਰਥਾ ਜਾਤ ਹੈ ਦੇ ਰਹਾਓ ਤਰ ਨਾ ਤਰ ਨਾਪੋ ਅਖ ਖਿਆਨ ਸਿਉ ਖੋਇਓ ਬਾਲ ਪੰਨ ਅਗਿਆਨਾ ਬਿਰਤ ਪਿਓ ਅਜੋ ਨਹੀਂ ਸਮਝੇ ਕੌਣ ਕ ਮਤ ਉਰਜਾਨਾ ਮਾਨਸ ਜਨਮ ਦਿਓ ਜੈ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਾਰ ਜਾ ਕੇ ਸਿਮਰੇ ਨਿਮਕਨਾ ਤਾਂ ਕੋ ਗਾਇਓ ਮਾਇਆ ਕੋ ਮਦ ਕਹਾਂ ਕਹਿਰਤ ਹੈ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿ ਚੇਤੋ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹਿਲਾ ਪਹਿਲਾ ਅਸਤਪਨੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੇ ਸੇ ਤਾਰੇ ਸੋਈ ਮਿਨ ਤਪਤ ਰਹੇ ਸਤ ਅਰਤੀ ਸੋ ਪੌਣ ਚਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਬ ਨਵਾਰ ਹੋਵੇ ਪ੍ਰਵਾਣਾ ਕਰੇ ਧਿਆਣਾ ਕਲ ਕਲ ਲੱਖਣ ਵਿਚਾਰ ਰਹਾਓ ਕਿਤੇ ਜਿਸ ਨਾ ਆਇਆ ਸੁਣਿਆ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਾਂ ਨਾਹੀ ਮਹਿਲ ਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਸੀਜੇ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਮੀ ਬਦਨਾਮੀ ਕਲ ਕੇ ਲੱਖਣ ਇਹ ਗਈ ਕਲ ਕੇ ਲਖਣੇ ਹੀ ਜਿਸ ਸਿੱਖਦਾਰੀ ਤਿਸੇ ਖੁਆਰੀ ਚਾਕਰ ਕਿਹੇ ਡਰਨਾ ਜਾਂ ਸਿੱਖਦਾਰੇ ਪਨ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਖ ਗੁਣਾ ਚੱਲ ਆਈਏ ਤੈ ਜੁਗ ਕੇਰਾ ਰਿਹਾ ਤਪਾਵਤ ਜੇ ਗੁਰ ਗੁਣ ਦੇ ਤਾਂ ਪਾਈਏ ਰਹੋ ਕਲ ਕਲ ਵਤਲੀ ਸਰਾ ਨਵੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਥਰਵਣ ਕਰਨੀ ਕੀਰਤ ਲਹਿਆ ਪਤ ਬਿਨ ਪੂਜਾ ਸਤ ਬਿਨ ਸੰਜਮ ਜਤ ਬਿਨ ਕਹੇ ਜਨੇਊ ਨਾਵੋ ਥਾਵੋ ਤਿਲਕ ਚੜਾਵੋ ਸੱਚ ਬਿਨ ਸੋਚਨਾ ਹੋਈ ਕਲ ਪਰਵਾਨਤਕ ਤੇਵ ਕਰਾਣ ਪੋਥੀ ਪੰਡਤ ਰਹੇ ਪੁਰਾਣ ਨਾਨਕ ਨਉ ਭਿਆ ਰਹਿਮਾਨ ਕਰ ਕਿਰਤਾ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਵੇਦ ਉੱਪਰ ਕਰਮਕ ਨਹੀਂ ਮਿਲੇ ਵਡਿਆਈ ਏਦੋਂ ਉੱਪਰ ਕਰਮ ਨਹੀਂ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ ਰਾਮ ਕਲੀ ਮਹਿਲਾ ਪਹਿਲਾ ਜਗ ਪ੍ਰਬੋਧ ਮੜੀ ਬੁਧਾਵੇ ਆਸਨ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮਨ ਟਕਾਈ ਨਾ ਓ ਦੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਖਦਾ ਦੁੱਖ ਭਾਗੇ ਕਰ ਕਰ ਮੰਗਤ ਲਾਜ ਨਾ ਲਾਗੇ ਰਹੋ ਗਾਵੇ ਗੀਤ ਨਾ ਕੀਨੇ ਆਪ ਕਿਉਂ ਲਾਗੀ ਨਿਵਰੇ ਪ੍ਰਤਾਪ ਗੁਰ ਕੈ ਸਬਦ ਰਚੇ ਮਨ ਭਾਏ ਭੁੱਖਿਆ ਸਹਿਜ ਵਿਚਾਰੀ ਖਾਏ ਭਾਸਮ ਚਰਾਏ ਕਰੇ ਬੜ ਪਖੰਡ ਮਾਇਆ ਮੂਹੇ ਸਹਿ ਜਮਡੰਡ ਫੂਟੇ ਪਾਖਰ ਕਾਪਰ ਪੀਖ ਨਾ ਭਾਏ ਬੰਧਨ ਬੰਧਿਆ ਆਵੇ ਜਾਏ ਬਿੰਦ ਨਾ ਰਾਖੇ ਜਤੀ ਕਹਾਵੇ ਮਾਈ ਮੰਗਤ ਤ੍ਰੈ ਲੁਭਾਵੇ ਨਿਰਦਇਆ ਨਹੀਂ ਜੋਤ ਉਜਾਲਾ ਬੂਢਤ ਬੁੱਢੇ ਸਰ ਜੰਜਾਲਾ ਪੇਖ ਕਰੇ ਖਿੰਤਾ ਬੋ ਬਟੂਆ ਬੋ ਥਟੂਆ ਝੂਠੇ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁਤ ਜਾ ਰੇ ਬਿਨ ਕਰਮਾ ਕੈਸੇ ਉਤਰ ਸਾਰੇ ਮੁੰਦਰਾਂ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਖਿਆਨ ਜਿਹਬਾ ਇੰਦਰੀ ਸਾਦ ਲਭਾਨਾ ਪਸ਼ੂ ਭੈ ਨਹੀਂ ਮਿਟੇ ਨਿਸ਼ਾਨਾ ਤ੍ਰਿਵਦ ਲੋਗਾ ਤ੍ਰਿਵਦ ਜੋਗਾ ਸਬਦ ਵਿਚਾਰੇ ਚੁਕਸ ਸੋਗਾ ਉਜਵਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਧ ਪੈ ਨਾਉ ਨਿਧ ਤੂੰ ਕਰਨੇ ਜੋਗ ਥਾਪ ਥਾਪੇ ਕਰੇ ਸੁਹੋਗ ਜਤ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਤਤਵਨ ਮੀਤ ਰਾਮ ਕਲੀ ਮਹਿਲਾ ਪਹਿਲਾ ਖੱਟ ਮੱਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਤੁਨ ਅੰਤਰ ਜਾਗੀ ਬਾਜੇ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮਿੱਠਾ ਲਾਗੇ ਹਰ ਹਰ ਨਾਮ ਸਮਾਈਏ ਰਹਾਓ ਮਾਇਆ ਮੋਗ ਵਿਅਰਜਿਤ ਸਮਾਏ ਸਤਿਗੁਰ ਪੇਟੇ ਮੈਲ ਮਿਲਾਏ ਸਤਿਗੁਰ ਪੇਟੇ ਮੇਲ ਮਿਲਾਏ ਨਾਮ ਰਤਨ ਨਿਰਮੁਲਕ ਹੀਰਾ ਤਿਤ ਰਾਤਾ ਮੇਰਾ ਮਨ ਤੀਰਾ ਰਹੋਮੇ ਮਮਤਾ ਰੋਗ ਨਾ ਲਾਗੇ ਰਾਮ ਭਗਤ ਜਮ ਕਾਪੋ ਭਾਗੇ ਜਮ ਜੰਦਾ ਨਾ ਲਾਗੇ ਮੋਹੇ ਨਿਰਮਲ ਨਾਮ ਹਿਰਦੇ ਹਰ ਸੋਹੇ ਸਬਦ ਵਿਚਾਰ ਭੈ ਨਿੰਕਾਰੀ ਗੁਰਮਤ ਜਾਗੇ ਦੁਰਮਤ ਅਪਰ ਹਾਰੀ ਆਨੰਦਨ ਜਾਗ ਰਹਿ ਲਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਪਤ ਗੁਫਾ ਮੈਂ ਰਹਿ ਨਿਰਾਰੇ ਤਸਕਰ ਪੰਚ ਸ਼ਬਦ ਸਿੰਗਾਰੇ ਪਾਰ ਕਰ ਜਾਏ ਨਨ ਡੁਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਓ ਦੂਤਾ ਸਾਧ ਬੈਰਾਗੀ ਤਤ ਪਰੋਤਾ ਜਗ ਸੂਤਾ ਮੈਂ ਆਵੇ ਜਾਈ ਬਿਨ ਗੁਰ ਸ਼ਬਦ ਨਾ ਸੁਜੀ ਪਾਈ ਅਨਹਦ ਸਬਦ ਬਜੇ ਦਿਨ ਰਾਤੀ ਆਵਗਤ ਕੀ ਗਤ ਗੁਰਮੁਖ ਜਾਤੀ ਤੋਂ ਜਾਨੀ ਜਾਂ ਸ਼ਬਦ ਪਛਾਨੀ ਇੱਕੋ ਰਵ ਰਿਹਾ ਨਿਰਵਾਨੀ ਸੁਨ ਸਮਾਦ ਸਹਿਜ ਮਨ ਰਾਤਾ ਤਾਜ ਹੋ ਲੋਭਾ ਇੱਕੋ ਜਾਤਾ ਗੁਰਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਰਾਮ ਕਲੀ ਮਹਿਲਾ ਪਹਿਲਾ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇਕੰਕਾਰ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਗੁਰ ਹੋਏ ਤਾਂ ਹੁਕਮ ਪਛਾਣੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਹਮੇ ਜਾਏ ਸ਼ਬਦ ਕਰ ਲਈਏ ਰਾਓ ਗਾਣ ਗਾਣ ਜੋਤਕ ਜੋਤਕ ਕਾਂਢੀ ਕੀਨੀ ਪੜੇ ਸੁਣਾਵੇ ਤਤ ਨਾ ਚੀਨੀ ਸਭ ਤੋਂ ਉੱਪਰ ਗੁਰਪ ਸ਼ਬਦ ਵਿਚਾਰ ਹੋਰ ਕਥਨੀ ਵਧਨ ਨਾ ਸਗਲੀ ਚਾਰ ਨਾਮੋ ਧੋਵੋ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਬਾਚੇ ਬਾਦ ਨਾ ਵੇਦ ਵਿਚਾਰੇ आप डूबे क्यों पितरा तारे घट घट ब्रह्म कीने जन कोए सतगुर मिले ता सोजी होए गणत गणिए सहसा दुख जिए गुर की शरण पवे सुख थिए कर अपराध शरण
1: हम आया घर पे टे पूर्व कमाया गुरु शरण न आइये ब्रह्म न पाइये परम पुलाइये जन्म मर आइये जम दर बादो मरे बेकार नारी दे नाम ना सबद अचार एक पादे पंडित मिस कहावे दुबदारा ते महल न पावे जिस गुर प्रसादी नाम आधार कोट मदे को जन अपार एक बुरा पला सच एक है बूझ ज्ञानी सतगुर की टेक है गुरमुख विरली एक को जानिया आवन जाना मेट समाणिया जिनके हृदय एक अंकार सर्वगुणी साचा विचार गुर के पाणे कर्म कमावे नानक साचे साच समावे राम कली महला पहला हठ निग्रह कर काया चीजे वरत तपन कर मन नहीं पीजे राम नाम सर अवर न पूजे गुर सेव मना हर जन संग कीजे जम जन दार जो है नहीं साके सरपन डस न सके हर का रस पीजे रहाओ वाद पड़े रागी जग पीजे त्रैगुण विख्या जन्म मरीजे राम नाम बिन दुख सहीजे चाड़त पवन सिगासन पीजे नौली कर्म खट कर्म करीजे राम नाम बिन बिरथा सास लीजे अंतर पंच अगन क्यों तीरज दीजे अंतर चोर क्यों साध लहीजे गुरमुख होए काया गढ़ लीजे अंतर मैल तीरथ परमीजे मन नहीं सूचा क्या सोच करीजे किरत पया दोस्त का को दीजे अन्न ना खाए जे ही दुख दीजे बिन गुर ज्ञान त्रिपत नहीं थीजे मनमुख जन्मे जन्म मरीजे सतगुरु पूछ संगत जन कीजे मन हर राचे नहीं जन्म मरीजे राम नाम बिन क्या कर्म कीजे उंदर दुंदर पास तरीजे दुर की सेवा राम रवीजे नानक नाम मिले कृपा प्रभ कीजे राम कली महला पहला अंतर उत्पुज अवर न कोई जो कहिए सो प्रभ ते होई जुगे जुगंतर साहेब सच सोए उत्पुत पर लो अवर न कोई ऐसा मेरा ठाकुर गहर गंभीर जिन जपया तिन ही सुख पाया हर के नाम न लगे जम तीर रहाओ नाम रतन ही रा निर्मोल साचा साहेब अमर अतो